0: ਸਵਾਗਤ ਹੈ ਬੁਆਇਜ਼ ਮੀਟ ਅਪ ਦੇ ਨਵੇਂ ਐਪੀਸੋਡ ਚ। ਕਿਵੇਂ ਬਲਕਿ ਰਜੇ ਠੀਕ
1: ਹੋ? ਬਹੁਤ ਘੈਂਟ ਪਰ ਨਾ ਜੋ ਵੀ ਹੁੰਦਾ ਨਾ ਇਹ ਬਰਿੰਕ ਆਫ ਆਈ ਦਾ ਹੀ ਹੁੰਦਾ ਵਾ। ਤੁਹਾਨੂੰ ਵੀ ਲੱਗਦਾ ਵਾ ਵੀ ਪਹਿਲਾਂ ਸਾਰਾ ਏਦਾਂ ਨੀ ਹੁੰਦਾ, ਤੁਸੀਂ ਬਸ ਰੈਡੀ ਰਹਿਣਾ, ਕਦੀ ਕੁਛ ਵੀ ਹੋ
0: ਰੈਡੀ ਰਹਿਣਾ। ਤੇ ਅੱਜ ਗੱਲਬਾਤ ਆਪਾਂ ਇਹ ਕਰਨਾ, ਰੈਡੀ ਤਾਂ ਰਹਿਣਾ ਹੀ ਆ ਪਰ ਆਪਾਂ ਗੱਲਬਾਤ ਕਰਨੀ
1: ਥੋੜੀ ਵਾਈਬ ਦਾ ਹੋਇਆ ਹੈਡਫੋਨ ਦੀ
0: ਕਰਨੀ ਵੀ। ਓਕੇ ਕਰੋ, ਲਓ ਜੀ ਲਓ, ਠੀਕ ਹੈ ਜੀ,
1: ਓਕੇ। ਨਹੀਂ ਨਹੀਂ ਹੈਡਫੋਨ ਥੱਲੇ ਆ ਜਾਣ।
0: ਓਹੋ
1: ਆਪਰੇਸ਼ਨ ਵੀ ਕਿੰਨੇ ਤਰ੍ਹਾਂ ਦੇ ਹੁੰਦੇ?
0: ਆਪਰੇਸ਼ਨ ਬਹੁਤ ਤਰ੍ਹਾਂ ਦੇ ਹੁੰਦੇ। ਇੱਥੇ ਆ ਕੇ ਜ਼ਿਆਦਾ ਪਤਾ ਲੱਗਾ ਕਿ ਆਹ ਹੁੰਦਾ ਆਪਰੇਸ਼ਨਸ ਮੈਨੇਜਰ। ਆਪਰੇਸ਼ਨਸ ਮੈਨੇਜਰ ਫਿਰ ਆ ਵੀ ਹਨਾ
1: ਆਪਰੇਸ਼ਨ। ਤੁਹਾਨੂੰ ਕਦੀ ਉਦਾਂ ਲੱਗਾ ਹੈ ਕਿ ਤੁਸੀਂ ਆਪਰੇਸ਼ਨ ਕਰੋਗੇ ਕਦੀ?
0: ਨਹੀਂ ਯਾਰ, ਔਖਾ ਹੀ ਲੱਗਦਾ ਹੈ
1: ਹਨਾ। ਵੇਖ ਲਓ ਹੁਣ ਤੁਸੀਂ ਫੋਨ
0: ਹਲਾ ਸੀਗੇ, ਹਲਾ ਸੀਗੇ ਕਿ ਸਾਡਾ ਨਾ ਕਰ ਦੇ ਕੋਈ ਆਪਰੇਸ਼ਨ। ਪਰ ਚਲੋ ਉਹੀ ਗੱਲ ਹੈ, ਬਲਿੰਕ ਆਫ ਐਨ ਆਈ ਵਾਟ ਵਿਲ ਹੈਪਨ ਯੂ ਡੋਨਟ ਨੋ ਬ੍ਰਦਰ, ਯੂ ਡੋਨਟ ਨੋ ਬ੍ਰੋ, ਯੂ ਡੋਨਟ ਨੋ, ਯੂ ਡੋਨਟ ਨੋ। ਤੇ ਅੱਜ ਦਾ ਮੁੱਦਾ ਕੀ ਹੈ ਬਲਕਿ ਰਜੀ? ਅੱਜ ਕੀ ਗੱਲਬਾਤ ਕਰਨਾ ਹੈ?
1: ਮੁੱਦੇ ਵੇਖੋ, ਦਿਨੇ ਉੱਠਦੇ ਕੋਈ ਨਾ ਕੋਈ ਨਵਾਂ ਛਿੜ ਪੈਂਦਾ ਵਾ। ਹੁਣ ਮੁੱਦਾ ਨਵਾਂ ਛਿੜ ਜਾਂਦਾ ਵਾ, ਬੰਦਾ ਵੀ ਨਵੇਂ ਸਿਰੋਂ ਉੱਠਦਾ।
0: ਬਿਲਕੁਲ,
1: ਗੱਲਬਾਤ ਵੀ ਨਵੀਂ ਕੋਈ ਕਰਨੀ ਆ।
0: ਕਿਆ ਬਾਤ ਹੈ ਬਾਬਾ ਜੀ, ਕਿਆ ਬਾਤ ਹੈ। ਸ਼੍ਰੀ 108 ਬਲਕੀਰਤ ਮਹਾਰਾਜ ਕੀ ਜੈ।
1: ਹੈਂ, ਪਹਿਲਾਂ ਕਿਹੜਾ ਸੀ 108 ਤੇ ਮਾਮਾ? ਦੂਜਾ ਸੀ ਉਹ ਜਿਹੜੀ ਐਂਬੂਲੈਂਸ ਚੱਲਦੀ।
0: ਨਹੀਂ, ਸਾਰਿਆਂ ਨਾਲ ਲੱਗਦਾ ਇਹ।
1: ਅੱਛਾ,
0: ਹਾਂ, ਜਿਹੜੇ ਸਰ ਹੁੰਦੇ ਨਾ ਕਥਾਵਾਚਕ,
1: ਜਿੱਦਾਂ +61 ਲਾਈਦਾ,
0: +91
1: ਆਪਾਂ ਆਪਣੀ ਕੰਟਰੀ ਕੋਡ,
0: ਕੰਟਰੀ ਕੋਡ। ਫਿਰ ਜਿਹੜੇ ਬੜੇ ਤਗੜੇ ਮਹਾਰਥੀ ਕਥਾਵਾਚਕ ਜਾਂ ਬਾਬੇ ਹੁੰਦੇ ਆ, ਸੰਤ ਕਹਿ ਦਿੰਦੇ ਜਿਹਨਾਂ ਨੂੰ ਆਪਾਂ, ਹਨਾ, ਉਹਨਾਂ ਨੂੰ ਫਿਰ ਸਰ ਕਹਿੰਦੇ
1: ਵਾਹਿਗੁਰੂ ਵਾਹਿਗੁਰੂ
0: 1008 ਇੱਦਾਂ ਕਰਕੇ। ਖੈਰ, ਆਪਾਂ
1: ਨੀਵੇਂ ਹੋ ਕੇ ਚੱਲਿਆ ਕਰੋ ਸਰ।
0: ਹਾਂਜੀ, ਨੀਵੇਂ ਹੋ ਕੇ ਚੱਲੋ। ਤੇ ਅੱਜ ਆਪਾਂ ਗੱਲਬਾਤ ਕਰਨੀ ਕਿ ਚੱਲਣਾ ਕਿਸ ਤਰ੍ਹਾਂ, ਉੱਠਣਾ ਕਿਸ ਤਰ੍ਹਾਂ, ਬੈਠਣਾ ਕਿਸ ਤਰ੍ਹਾਂ, ਪਾਣਾ ਕੀ ਹੈ, ਲਾਣਾ ਕੀ ਹੈ, ਮਤਲਬ ਕਿ ਅੱਜ ਬਲਕੀਰਤ ਜੀ ਸਾਡੇ ਨਾਲ, ਹਾਂ,
1: ਚਾਹੁਣਾ ਕੀ ਹੈ।
0: ਸੋ ਬੇਸਿਕਲੀ ਗੱਲਬਾਤ ਇਹ ਹੋਣੀ ਹੈ ਕਿ ਬਈ ਹਾਊ ਟੂ ਕੈਰੀ ਵਨ ਸੈਲਫ।
1: ਆਏ ਓਏ,
0: ਸਹੀ ਗੱਲ ਹੋ ਗਈ।
1: ਬਿਲਕੁਲ ਜੀ, ਆਪਾਂ ਗੱਲਬਾਤ ਇਹੀ ਕਰਨੀ ਅੱਜ ਵੀ, ਆਪਾਂ ਆਪਣੇ ਆਪ ਨੂੰ ਕੈਰੀ ਕਿੱਦਾਂ ਕਰਨਾ ਵਾ। ਹੁਣ ਕੈਰੀ ਕਰਨ ਦਾ ਮਤਲਬ ਇਹ ਨੀ ਵੀ ਚੁੱਕ ਕੇ ਕਿਤੇ ਖੜਨਾ ਆਪਣੇ ਆਪ ਨੂੰ।
0: ਕੈਰੀ ਓਨ, ਕੈਰੀ ਓਨ, ਕੈਰੀ ਓਨ ਜੱਟਾ ਜੀ,
1: ਕੈਰੀ ਓਨ। ਨਹੀਂ ਯਾਰ, ਫਿਲਮ ਮੇਰਾ ਮੱਚ ਮਰ ਗਿਆ। ਮੈਂ ਨਹੀਂ ਵੇਖਣੀ,
0: ਮੈਂ ਵੀ ਨਹੀਂ ਦੇਖੀ,
1: ਤੁਸੀਂ ਵੀ ਨਹੀਂ ਵੇਖਣੀ,
0: ਦੇਖਣੀ
1: ਕਰਦਾ
0: ਇਹ ਵੀ ਨਹੀਂ ਕਿ ਵਧੀਆ ਕਿ ਨਹੀਂ। ਪਰ ਜਾ ਕੇ ਦੇਖੋ, 26 ਜੂਨ ਨੂੰ ਰਿਲੀਜ਼ ਹੋਈ ਹੈ ਕੈਰੀ ਓਨ ਜੱਟਾ 4।
1: ਇਦਾਂ ਕਰ ਕੁਰ ਕੇ ਮੜ ਕੇ
0: ਬਾਪੂ ਦਾ ਕਹਿਣਾ ਪੈਂਦਾ ਭਰਾ,
1: ਕਵਰ ਕਰਨਾ ਹੀ ਪੈਂਦਾ,
0: ਕਵਰ ਕਵਰ ਗੁੱਡ ਫਿਲਮ, ਗੁੱਡ ਫਿਲਮ,
1: ਹਰ ਇੱਕ ਚੀਜ਼ ਨੂੰ ਕਵਰ ਕਰਨਾ ਪੈਂਦਾ, ਨਹੀਂ ਤੇ ਪਾਈਪ ਖਰਾਬ ਹੋ ਜਾਂਦੀ।
0: ਪਰ ਇੱਕ ਗੱਲ ਆ ਵੈਸੇ, ਗਿੱਪੀ ਗਰੇਵਾਲ ਨੇ ਆਪਣਾ ਨੂੰ ਕੈਰੀ ਵਧੀਆ ਕੀਤਾ ਥਰੂ ਆਊਟ ਦਾ ਯਾਰ।
1: ਹਾਂ ਬਿਲਕੁਲ,
0: ਇਹ ਗੱਲ ਹੈ, ਖਿੱਚ ਕੇ ਸ਼ੇਵ ਕਰਦਾ ਪ੍ਰਧਾਨ, ਮਤਲਬ
1: ਹਰ ਇੱਕ ਚੀਜ਼ ਚ ਵੀ ਕੈਰੀ ਕਰਨਾ ਹੁੰਦਾ ਨਾ। ਹੁਣ ਕੈਰੀ ਕਰਨਾ ਇਹਦਾ ਮਤਲਬ ਇਹ ਨਹੀਂ ਆ ਵੀ ਇਕੱਲੀ ਸ਼ੇਵ ਹੀ ਕਰਨੀ ਆ ਜਾਂ ਇਕੱਲਾ ਮੂੰਹ ਹੀ ਕੈਰੀ ਕਰਨਾ। ਕੈਰੀ ਕਰਨੀਆਂ ਬਹੁਤ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਪਾਂ ਨੂੰ ਡੇਲੀ ਲਾਈਫ ਦੇ ਵਿੱਚ ਕਰਨੀਆਂ ਚਾਹੀਦੀਆਂ ਵੀ ਆ। ਹਾਲਾਂਕਿ ਚਲੋ ਕਈ ਕਰਦੇ ਵੀ ਆ, ਜਿਹੜੇ ਹੁਣ ਜੇ ਆਪਾਂ ਕਹਿ ਦਿੰਦੇ ਕਿ ਸਕਸੈਸਫੁਲ ਕੋਈ ਬੰਦਾ ਆ ਤੇ ਉਹਦਾ ਇੱਕ ਇਹ ਵੀ ਪਾਰਟ ਆ ਕਿ ਉਹ ਆਪਣੇ ਆਪ ਨੂੰ ਕੈਰੀ ਵੀ ਵਧੀਆ ਕਰਦਾ ਵਾ ਤੇ ਉਹ ਤਾਂ ਹੀ ਸਕਸੈਸਫੁਲ ਆ, ਹਨਾ।
0: ਇਹ ਵੀ ਗੱਲ ਸਹੀ ਆ,
1: ਕਿਉਂਕਿ ਵੇਖੋ ਇੱਕ ਅਹਿਮ ਰੋਲ ਇਹ ਨਿਭਾਉਂਦਾ ਇੱਕ ਬੰਦੇ ਦੀ ਪਰਸਨੈਲਿਟੀ ਦੇ ਵਿੱਚ। ਹੁਣ ਇਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਆ ਜਾਂਦੀਆਂ, ਜਿੱਦਾਂ ਤੁਸੀਂ ਆਪਾਂ ਜੇ ਗੱਲ ਕਰ ਲਈਏ ਕਿ ਆਪਾਂ ਲਾਉਣੇ ਪਾਉਂਦੇ ਕੀ ਆ, ਜੇ ਤੁਸੀਂ ਜਿੱਥੋਂ ਗੱਲ ਤੁਸੀਂ ਸ਼ੁਰੂ ਕੀਤੀ ਸੀ ਨਾ ਵੀ ਲਾਉਣਾ ਕੀ ਪਾਉਣਾ ਕੀ,
0: ਹਾਊ ਯੂ ਡਰੈਸ ਅਪ,
1: ਤੇ ਹੁਣ ਲਾਉਣਾ ਪਾਉਣਾ ਕੀ ਆ ਕਿ ਜਦੋਂ ਆਪਾਂ ਮੰਨ ਲਓ ਲਾਉਣਾ ਪਾਉਣਾ ਜਿੱਥੇ ਜਾਣਾ ਆਉਣਾ ਵਾ ਉਹਦੇ ਨਾਲ ਕੀ ਆ, ਫਸਟ ਇੰਪ੍ਰੈਸ਼ਨ ਆ ਇੱਕ, ਤੇ ਉਹ ਹੀ ਮੈਟਰ ਕਰਦਾ ਵਾ।
0: ਦੈਟ ਇਜ਼ ਸੋ ਰਾਈਟ। ਆਪਾਂ ਕਹਿ ਦਿੰਦੇ ਹਾਂ ਨਾ ਕਿ ਡੋਂਟ ਜੱਜ ਅ ਬੁੱਕ ਬਾਈ ਇਟਸ ਕਵਰ, ਪਰ ਇਹ ਗੱਲ ਨਹੀਂ ਆ।
1: ਹਾਂ,
0: ਕਿਤਾਬ ਕਵਰ ਤੋਂ ਹੀ ਪਛਾਣੀ ਜਾਂਦੀ ਹੈ,
1: ਜਿਹੜੀ ਕਵਰ ਦੇ ਉੱਤੇ 2 ਸਤਰਾਂ ਲਿਖੀਆਂ ਜਾਂਦੀਆਂ ਨਾ
0: ਉਹੀ
1: ਉਤੋਂ ਹੀ ਪਤਾ ਲੱਗਦਾ ਵਾ ਵੀ ਵਿੱਚ ਕੀ ਆ ਕੱਢਣ।
0: ਖਾਸ ਕਰ ਅੱਜ ਦਾ ਜ਼ਮਾਨਾ ਜੋ ਇੰਨਾ ਫਾਸਟ ਆ, ਹਨਾ, ਤੁਹਾਡਾ ਪਹਿਲਾ ਇੰਪ੍ਰੈਸ਼ਨ, ਤੁਹਾਡੇ ਪਹਿਲੇ ਬੋਲ, ਤੁਹਾਡੀ ਗੱਲ ਕਰਨ ਦਾ ਸਲੀਕਾ, ਤੁਹਾਡਾ ਉੱਠਣ ਬੈਠਣ ਦਾ ਸਲੀਕਾ, ਉਹਦੇ ਨਾਲ ਹੀ ਇਹ ਤੱਕ ਡਿਸਾਈਡ ਹੋ ਜਾਂਦਾ ਇਸ ਆਦਮੀ ਦੇ ਨਾਲ ਕੰਮ ਕਰਨਾ ਨਹੀਂ ਕਰਨਾ, ਇਸ ਨੂੰ ਬੰਦੇ ਨੂੰ ਜੋਬ ਦੇਣੀ ਹੈ ਨਹੀਂ ਦੇਣੀ ਹੈ, ਜਾਂ ਫਿਰ ਸਮਝੋ ਰਿਸ਼ਤੇ ਵਗੈਰਾ ਹੋਣ ਜਾਂ ਫਿਰ ਡੇਟਿੰਗ ਲਾਈਫ ਵੀ ਹੋਵੇ ਬਈ। ਤੇ ਜੇ ਤੁਸੀਂ ਪਹਿਲੀ ਵਾਰੀ ਡੇਟ ਸ਼ੇਟ ਤੇ ਵੀ ਗਏ ਤਾਂ ਉੱਥੇ ਵੀ ਮਤਲਬ, ਹਨਾ, ਬੰਦਾ ਕਹਿੰਦੇ ਬੱਤਾ ਮੰਗਾ ਲਈਏ ਉਹ ਕੰਮ ਨਹੀਂ
1: ਚੱਲਦਾ, ਠੰਡਾ ਲਿਆਈ ਓਏ,
0: ਠੰਡਾ ਲਿਆਈ
1: ਉਹ ਸੌਟੀ ਬੜੀ ਲਿਆਈ ਨਾਲ ਬਾਅਦ ਚ ਰੋਟੀ ਦੇ, ਏਦਾਂ ਦੀ ਗੱਲ ਕਰੋਗੇ ਤੇ ਫਿਰ ਨਹੀਂ,
0: ਕਰਸਾਂਟ ਕਰਸਾਂਟ ਉਹ ਨਹੀਂ ਚੱਲਦਾ, ਉਹ ਨਹੀਂ ਚੱਲਦਾ,
1: ਨਹੀਂ ਚੱਲਦਾ, ਜਾਂ ਕਹੋ
0: ਚਲਾਉਣਾ ਵੀ ਨਹੀਂ ਚਾਹੀਦਾ ਵੈਸੇ,
1: ਫੋਕ ਨਾ ਖਾਣਾ ਨਾ ਹੋਵੇ, ਉਹ ਚੀਜ਼ਾਂ ਨਾਈਸ ਨਹੀਂ,
0: ਮਤਲਬ
1: ਜੇ ਸੌਖੇ ਸ਼ਬਦਾਂ ਚ ਆਪਾਂ ਕਹਿ ਲਈਏ ਕਿ ਜਿਹੜਾ ਰੀਲ ਦਾ ਕਵਰ ਆ ਨਾ ਉਹ ਜਿਹੜੀ ਕਵਰ ਫੋਟੋ ਆਪਾਂ ਲਾ ਦਈਏ ਉੱਥੋਂ ਹੀ ਰੀਲ ਚੱਲਦੀ ਹੈ।
0: ਰੀਲ ਉੱਥੋਂ ਹੀ ਚੱਲਦੀ ਆ, ਜਿਹੜੇ ਪਹਿਲੇ 3 ਸੈਕਿੰਡ ਨੇ ਨਾ ਉਹ ਜੇ ਫੋਨ 'ਚ ਰੁਕ ਗਏ ਉਹ ਹੀ ਹੁੱਕ
1: ਆ। ਬਾਤ ਹੈ ਜੱਟਾ, ਕਿਆ ਬਾਤ ਹੈ, ਕੱਲ ਸੀਗੀ ਦੇ ਨਾ ਬਤਾਈ ਰਾਤ ਹੈ,
0: ਨੋਟੀ ਨਹੀਂ ਹੋਣਾ ਮੇਰਾ
1: ਭਰਾਵਾ, ਗਾਣਾ ਜਿੱਤੇ ਆ ਗਿਆ, ਗੱਲ ਤਾਂ ਕੀ ਹੋ ਗਿਆ, ਆਪਣੇ ਤੇ ਨਾ ਸੀਰੀਅਸ ਲੈ ਜਾ ਕਰੋ ਤੁਸੀਂ।
0: ਓਕੇ ਬੇਬੀ, ਜਿਵੇਂ ਤੁਸੀਂ ਕਹੋ।
1: ਅੱਛਾ ਆਪਾਂ ਵਾਪਸ ਆਉਂਦੇ ਹਾਂ,
0: ਆਓ ਜੀ ਆਓ।
1: ਜਿੱਦਾਂ ਤੁਸੀਂ 3 ਸਕਿੰਟਾਂ ਦੀ ਗੱਲ ਕੀਤੀ, ਉੱਦਾਂ ਹੀ ਇਹਦੇ ਵਿੱਚ ਵੀ ਕਹਿੰਦੇ ਆ ਕਿ ਪਰਸਨੈਲਿਟੀ ਦੇ ਵਿੱਚ ਜਾਂ ਮੰਨ ਲਓ ਫਸਟ ਇੰਪ੍ਰੈਸ਼ਨ ਦੇ ਵਿੱਚ ਜਦੋਂ ਆਪਾਂ ਕਿਤੇ ਜਾਂਦੇ ਹਾਂ ਨਾ, ਜਦੋਂ ਆਪਾਂ ਪਹਿਲਾਂ ਕਿਸੇ ਬੰਦੇ ਨੂੰ ਮਿਲਦੇ ਹਾਂ ਜਿਹਨੂੰ ਤੁਸੀਂ ਜਿਹਨੂੰ ਨਹੀਂ ਪਤਾ ਤੁਹਾਡਾ, ਜਿਹੜਾ ਤੁਹਾਨੂੰ ਨਹੀਂ ਜਾਣਦਾ ਕਿਸੇ ਵੀ ਪੱਖੋਂ, ਉਹ ਪਹਿਲੇ 10 ਸੈਕਿੰਡ ਦੇ ਵਿੱਚ ਤੁਹਾਨੂੰ ਜੱਜ ਕਰਦਾ ਵਾ। ਹਰ ਕੋਈ ਹਰ ਕਿਸੇ ਨੂੰ ਜੱਜ ਕਰਦਾ, ਭਾਵੇਂ ਆਪਾਂ ਜਿੰਨੇ ਮਰਜ਼ੀ ਕਹੀ ਜਾਈਏ ਨਹੀਂ ਜੀ ਨਹੀਂ ਅਸੀਂ ਨਹੀਂ ਕਿਸੇ ਨੂੰ ਜੱਜ
0: ਕਰੀਦਾ, ਖੁਦ ਨੂੰ
1: ਹਾਂ ਸਾਡੇ ਸਾਹਮਣੇ ਜਿੰਨਾ ਕੋਈ ਮਰਜ਼ੀ ਕੋਈ ਕਰੀ ਜਾਵੇ ਸਾਨੂੰ ਨਹੀਂ ਕੋਈ ਪਰਵਾਹ, ਅਸੀਂ ਆਪਣਾ ਆਪ ਵੇਖੀ ਦਾ, ਇੱਦਾਂ ਨਹੀਂ ਹੁੰਦਾ। ਅੱਖਾਂ ਖੁੱਲੀਆਂ ਨੇ ਰੱਬ ਨੇ ਦਿੱਤੀਆਂ ਵੇਖਣ ਨੂੰ ਦਿੱਤੀਆਂ, ਉਹ ਤੁਸੀਂ ਵੇਖਦੇ ਹੀ ਹੋ ਤੇ ਉਹ ਵੇਖ ਕੇ ਆਟੋਮੈਟਿਕ ਹੀ ਦਿਮਾਗ ਜਿਹੜਾ ਵਾ ਉਹਨੂੰ ਜੱਜ ਕਰਨਾ ਸ਼ੁਰੂ ਕਰ ਦਿੰਦਾ, ਕਿਉਂਕਿ ਉਹ ਆਟੋ ਹੀ ਆਏ, ਤੁਸੀਂ ਆਪ ਨਹੀਂ ਕਰਦੇ, ਤੁਹਾਡਾ ਨਹੀਂ ਕਸੂਰ, ਇਹ ਹੋ ਜਾਂਦਾ ਇਹ ਹੋਣਾ ਹੀ ਆ। ਉਹ ਜਿਹੜੇ 10 ਸੈਕਿੰਡ ਦੇ ਵਿੱਚ ਤੁਸੀਂ ਮੰਨ ਲਓ ਇੱਕ ਬੰਦੇ ਨੂੰ ਜਿਹੜਾ ਜੱਜ ਕੀਤਾ ਤੇ ਉਦੋਂ ਹੀ ਤੁਹਾਨੂੰ ਉਹਦਾ ਪਤਾ ਲੱਗ ਜਾਣਾ ਵਾ, ਮੰਨ ਲਓ ਅਗਲਾ ਬੰਦਾ ਪਾ ਕੇ ਕੀ ਆਇਆ, ਸਮਾਈਲ ਕਿੱਦਾਂ ਕਰਨ ਡਿਆ ਵਾ, ਉਹਦਾ ਆਈ ਕੰਟੈਕਟ ਕਿੱਦਾਂ ਦਾ ਕਿ ਹਾਂ ਮੈਨੂੰ ਆ ਕੇ ਵਧੀਆ ਮਿਲਿਆ ਵਾ, ਵੱਖ ਅੱਖਾਂ ਪਾਈਆਂ ਕਿ ਕੋਨਫੀਡੈਂਸ ਲੈਵਲ ਕਿੰਨਾ ਕਿਆ, ਜਾਂ ਬੋਡੀ ਲੈਂਗੁਏਜ ਕਹਿ ਲਓ ਜਿਹੜੀ ਜਿਹੜੀ ਕਿ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਨੋਟਿਸ ਕੀਤੀ ਜਾਂਦੀ ਹੈ ਕਿ ਤੁਸੀਂ ਆਏ ਹੋ, ਹੱਥ ਮਿਲਾਇਆ ਵਾ, ਜਾਂ ਮੰਨ ਲਓ ਡਿਪੈਂਡ ਪਾਉਣ ਤੁਹਾਡੇ ਕਿੱਡੀ ਕੁ ਨਜ਼ਦੀਕ ਆ, ਜੱਫੀ ਪਾਈ, ਜਾਂ ਮੰਨ ਲਓ ਦੂਰੋਂ ਹੀ ਹੈਲੋ ਕਰਤੀ, ਐ ਕਰਕੇ ਉਹ ਹਾਈ ਫਾਈ ਕਰਦੇ, ਐ ਕਰਕੇ ਜਿਹੜਾ ਕਰਦੇ ਆ
0: ਫਿਸਟ ਬੰਪ, ਫਿਸਟ ਬੰਪ, ਫਿਸਟ ਬੰਪ,
1: ਹਾਂਜੀ
0: ਫਿਸਟ ਬੰਪ ਕਹਿੰਦੇ ਨੂੰ,
1: ਫਿਸ਼ਟ
0: ਫਿਸ਼ਟ ਬੰਪ,
1: ਹਾਂਜੀ ਫਿਸ਼ਟ ਬੰਪ,
0: ਹਾਂ
1: ਉਹ ਫਿਸ਼ਟ ਬੰਪ ਕਰਤਾ, ਜਾਂ ਦੂਜੀ ਮਤਲਬ ਕੋਈ ਜਿਹੜਾ,
0: ਹਾਂ ਮਤਲਬ ਤੁਹਾਡਾ
1: ਗੈਸਚਰ ਕੀ,
0: ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਕੀ ਹੈ, ਤੁਹਾਡੇ ਜੈਸਚਰ ਕੀ ਹੈ, ਬਹੁਤ ਮਾਇਨੇ ਰੱਖਦੇ ਆ। ਜਿੱਦਾਂ ਤੁਸੀਂ ਕਿਹਾ ਉਹਦੇ ਅੰਦਰ ਮੇਜਰ ਪੁਆਇੰਟ, ਜਦੋਂ ਅਸੀਂ ਵੱਡੇ ਹੁੰਦੇ ਹਾਂ ਤੇ ਸਾਨੂੰ ਇਹੀ ਸਮਝਾਉਣਾ ਕਿ ਜਿਹਦੇ ਨਾਲ ਗੱਲ ਕਰਨੀ ਹੈ ਕਿ ਆਈ ਕੰਟੈਕਟ ਮੇਨਟੇਨ ਕਰਨਾ
1: ਹਮੇਸ਼ਾ,
0: ਖਾਸ ਕਰ ਜਦੋਂ ਵੀ ਤੁਸੀਂ ਕਿਸੇ ਨੂੰ ਫਸਟ ਟਾਈਮ ਮਿਲ ਰਹੇ ਹੋ, ਪਰ ਇਹ ਵੀ ਨਹੀਂ ਕਿ ਇੱਦਾਂ ਵੇਖਣਾ ਸ਼ੁਰੂ ਕਰ ਦੋ ਅਗਲਾ ਕਹੇ ਕਿ ਆਪਣੀ ਪ੍ਰੋਬਲਮ ਕੀ ਹੈ, ਹੈ ਨਾ ਕਿ, ਬਟ ਇੱਕ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਪਏ ਹੋ ਇੱਕ ਬੇਸਿਕ ਹੁੰਦੇ ਆ, ਹੈ ਨਾ, ਮੈਨਰਸ ਕੀ, ਆਈ ਕੰਟੈਕਟ, ਸਿੱਧੇ ਖੜੇ ਹੋਣਾ, ਹੈ ਨਾ, ਬਹੁਤ ਜ਼ਰੂਰੀ ਹੈ। ਜੇ ਤੁਹਾਡੇ ਮੋਢੇ ਡਿੱਗੇ ਪਏ ਆ, ਹੈ ਨਾ, ਤੇ ਇਟ ਸ਼ੋਜ਼ ਵੀਕਨੈਸ, ਤੇ ਬੜੀਆਂ ਥਾਵਾਂ ਤੇ ਚੀਜ਼ਾਂ ਕੰਮ ਨਹੀਂ ਆਉਂਦੀਆਂ, ਖਾਸ ਕਰ ਇੱਥੇ ਦੇ ਏਰੀਆਜ਼ ਦੇ ਅੰਦਰ ਜਿੱਥੇ ਹਰ ਚੀਜ਼ 'ਚ ਐਨਾਲਿਸਿਸ ਇੰਨਾ ਹੁੰਦਾ, ਇੰਨਾ ਵੇਖਦੇ ਆ ਤੁਹਾਨੂੰ। ਅੱਛਾ ਇੱਕ ਨਾ ਅੰਦਰ ਇਹ ਵੀ, ਚਲੋ ਬੋਡੀ ਲੈਂਗੁਏਜ ਦੀ ਗੱਲ ਆ, ਮੇਰਾ ਇਹ ਪਰਸਨਲ ਮੰਨਣਾ ਬਲਕਿਰਤ ਕਿ ਬੰਦਾ ਜਿੰਨਾ ਅੰਦਰੋਂ ਨਾ ਆਪਣੇ ਆਪ ਨਾਲ ਸੱਚਾ ਕਿ ਦਿਸ ਇਜ਼ ਮਾਈ ਪਰਸਨੈਲਿਟੀ, ਮੈਂ ਤਾਂ ਇਹ ਹਾਂ, ਓਨਾ ਹੀ ਉਹ ਬੈਟਰ ਉੱਭਰ ਕੇ ਆਉਂਦਾ, ਓਨਾ ਹੀ ਉਹਦੇ ਅੰਦਰ ਉਹ ਮਤਲਬ ਜਿੰਨਾ ਕੋ ਕਰਿਜ਼ਮਾ ਆਪਣੇ ਆਸੇ ਪਾਸੇ ਫੈਲਾ ਸਕਦਾ ਉਹ ਫੈਲਾ ਲੈਂਦਾ। ਕਈ ਲੋਕ ਦੂਸਰੇ ਦੀ ਲਾਈਫ ਨੂੰ ਮਿਮਿਕ ਕਰਨ ਦੀ ਕੋਸ਼ਿਸ਼ ਕਰਦੇ ਆ, ਜਿੱਦਾਂ ਦੇ ਉਹ ਉੱਠਦੇ ਬੈਠਦੇ ਆ, ਜਿੱਦਾਂ ਦੇ ਉਹ ਡਰੈਸਅਪ ਹੁੰਦੇ ਉਹਨੂੰ ਮਿਮਿਕ ਕਰਨਾ ਸ਼ੁਰੂ ਕਰਦੇ ਆ, ਸਭ ਤੋਂ ਮਾੜੀ ਚੀਜ਼ ਹੋਊਗਾ, ਉਹ ਤਾਂ ਬਿਲਕੁਲ ਹੀ ਨਾ ਕਰੋ।
1: ਵੇਖੋ ਗੱਲ ਤੁਹਾਡੀ ਠੀਕ ਆ, ਪਰ ਮੈਂ ਮਤਲਬ ਇੱਥੇ ਇੰਨਾ ਕੁ ਜ਼ਿਆਦਾ ਮਤਲਬ ਤੁਹਾਡੇ ਨਾਲ ਸਹਿਮਤ ਤਾਂ ਨਹੀਂ ਆ, ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਚੰਗੀ ਚੀਜ਼ ਜਿਹੜੀ ਉਹ ਸਿੱਖ ਲੈਣੀ ਚਾਹੀਦੀ ਆ।
0: ਹੁਣ
1: ਇਹ ਜ਼ਰੂਰ ਆ ਕਿ ਇਹ ਜ਼ਰੂਰ ਆ ਕਿ ਤੁਸੀਂ ਆਪਣਾ ਜਿਹੜਾ ਉਹ ਆਪਣੇ ਅੰਦਰਲਾ ਜਿਹੜਾ ਤੁਹਾਡਾ ਆਪ ਆ ਉਹ ਨਾ ਛੱਡੋ, ਉਹ ਤੁਸੀਂ ਕੈਰੀ ਕਰਕੇ ਖੜੋ ਹਰ ਕਿਤੇ ਜਿੱਥੇ ਜਾਂਦੇ ਹੋ, ਜੋ ਤੁਸੀਂ ਮੰਨ ਲਓ ਜਿੱਦਾਂ ਦੇ ਵੀ ਤੁਸੀਂ ਅੰਦਰੋਂ ਹੈਗੇ ਹੋ, ਚੰਗੇ ਮਾੜੇ ਜੋ ਵੀ ਆ, ਹੈ ਨਾ, ਜਿੱਦਾਂ ਦਾ ਤੁਹਾਡਾ ਨੇਚਰ ਆ ਉਹਨੂੰ ਉੱਥੇ ਜਾ ਕੇ ਉੱਦਾਂ ਦਾ ਤੁਸੀਂ ਮਤਲਬ ਨੈਚੁਰਲ ਰੱਖੋ। ਪਰ ਹਾਂ, ਜੇ ਤੁਹਾਨੂੰ ਕੋਈ ਉੱਠਣ ਬਹਿਣ ਦਾ ਤਰੀਕਾ, ਖਾਣ ਪੀਣ ਦਾ ਤਰੀਕਾ, ਆਉਣ ਜਾਣ ਦਾ ਤਰੀਕਾ, ਰਹਿਣ ਸਹਿਣ ਦਾ ਤਰੀਕਾ, ਕੋਈ ਵੀ ਕਿਸੇ ਨਾਲ ਵਿਚਰਨ ਦਾ ਤਰੀਕਾ, ਕਿਤੇ ਤੁਹਾਨੂੰ ਲੱਗਦਾ ਵਾ ਕਿ ਯਾਰ ਆਹ ਮੇਰਾ ਜਿਹੜਾ ਉਹ ਕਿਤੇ ਹਲਕਾ ਆ, ਜਾਂ ਮੇਰਾ ਠੀਕ ਨਹੀਂ ਆ, ਮੈਂ ਇਹਦਾ ਜ਼ਿਆਦਾ ਵਧੀਆ ਵਾ, ਜਾਂ ਮੈਂ ਕੋਈ ਤੁਹਾਨੂੰ ਸਿਖਾ ਹੀ ਦਿੰਦਾ, ਮੰਨ ਲਓ ਕਿ ਤੂੰ ਇੱਦਾਂ ਨਹੀਂ ਇੱਦਾਂ ਕਰ ਲਿਆ ਕਰ, ਕਿਉਂਕਿ ਜਿਹੜਾ ਤੁਹਾਡਾ ਆਪਣਾ ਉਹ ਤੁਹਾਡੇ ਲਈ ਕੰਸਰਨਿੰਗ ਹੁੰਦਾ ਵਾ, ਹੈ ਨਾ, ਹੁਣ ਉਹ ਤੁਹਾਨੂੰ ਦੱਸੂਗਾ ਵੀ ਯਾਰ ਆਹ ਚੀਜ਼ ਨਾ ਥੋੜ੍ਹੀ ਜਿਹੀ ਇਹਨੂੰ ਇੱਦਾਂ ਕਰ ਲਾ ਵੀ ਹੋਰ ਵਧੀਆ ਤੇਰੇ ਲਈ, ਹੈ ਨਾ, ਕਿਉਂਕਿ ਉਹ ਨੈਰਿਸ ਕਰਕੇ ਦੱਸਦਾ ਬੰਦਾ ਚੰਗੇ ਲਈ, ਅਤੇ ਉਹ ਚੀਜ਼ ਉਹਨੂੰ ਚੇਂਜ ਕਰ ਲੈਣੀ ਚਾਹੀਦੀ ਆ, ਕਿਉਂਕਿ ਜ਼ਰੂਰੀ ਨਹੀਂ ਕਿ ਜੋ ਤੁਸੀਂ ਉਹ 100% ਪਰਫੈਕਟ ਹੋ।
0: ਹਾਂ,
1: ਹੋ ਸਕਦਾ ਤੁਸੀਂ 70% ਠੀਕ ਹੈ ਅਤੇ 30% ਚੀਜ਼ਾਂ ਤੁਹਾਡੀਆਂ ਚੇਂਜ ਕਰ।
0: ਐਗਜੈਕਟਲੀ ਸਹੀ, ਸੈਕਿੰਡ ਪੁਆਇੰਟ ਮੇਜਰ ਇਹੀ ਆਉਂਦਾ ਇਸ ਕੰਮ ਦੇ ਅੰਦਰ ਕਿ ਈਗੋ ਨਾਲ ਨਹੀਂ ਆਪਣੇ ਆਪ ਨੂੰ ਅਟੈਚ ਕਰਕੇ ਰੱਖਣਾ ਕਿ ਯਾਰ ਮੈਂ ਕਿਉਂ ਸਿੱਖਾਂ, ਜਾਂ ਮੈਂ ਕਿਉਂ ਕਿਸੇ ਨੂੰ,
1: ਮੈਂ ਕਿਉਂ ਕਿਸੇ ਦੀ ਗੱਲ ਕੋਈ ਫੋਲੋ ਕਰਾਂ, ਜਾਂ ਮੈਂ ਕੋਈ ਕਿਸੇ ਦੀ ਕਿਉਂ ਸੁਣਾ, ਹੈ ਨਾ।
0: ਸਾਡੇ ਨਾ ਕਲਚਰ ਦੇ ਅੰਦਰ ਆਹ ਚੀਜ਼, ਖਾਸ ਕਰ ਪੰਜਾਬੀ ਫਿਲਮਾਂ ਕਹਿ ਲਈਆਂ, ਗਾਣਿਆਂ ਥਰੂ, ਇਹ ਮੈਨੂੰ ਸਭ ਤੋਂ ਜ਼ਿਆਦਾ ਗੁਰੇਜ਼ ਇਸ ਚੀਜ਼ ਦਾ। ਮੈਨੂੰ ਡਰੱਗ ਕਲਚਰ ਜਾਂ ਗਨ ਕਲਚਰ ਦੇ ਗਾਣੇ ਵੀ ਆਉਂਦੇ ਨਾ, ਮੈਂ ਫਿਰ ਵੀ ਸ਼ਾਇਦ 1% ਉਹਦਾ ਸੋਚਦਾ ਕਿ ਯਾਰ ਕੋਈ ਇੰਨਾ ਜ਼ਿਆਦਾ ਬੇਵਕੂਫ ਨਹੀਂ ਕਿ ਫੋਲੋ ਕਰਨਾ ਸ਼ੁਰੂ ਕਰ ਦੇਵੇ ਅਚਾਨਕ ਹੀ, ਹੈ ਨਾ, ਕਿ ਠੀਕ ਹੈ ਗਾਣਿਆਂ ਨੂੰ ਗਾਣੇ ਵਕਣ 'ਚ ਕਹਿੰਦੇ ਕਿ ਠੀਕ ਹੈ ਗਾਣਿਆਂ ਨੂੰ ਗਾਣਿਆਂ ਮੰਗ ਲਓ, ਪਰ ਆਈ ਬਿਲੀਵ ਕਿ ਚਲੋ ਉਹ ਵੀ ਨਹੀਂ ਹੋਣੀਆਂ ਚਾਹੀਦੀਆਂ ਚੀਜ਼ਾਂ। ਪਰ ਉਸ ਤੋਂ ਜ਼ਿਆਦਾ ਪਤਾ ਕਿ ਖਤਰਨਾਕ ਹੈ, ਜਿਹੜਾ ਆਪਾਂ ਨਾ ਬਹੁਤ ਮਾਣ ਕਰਦੇ ਹਾਂ ਕਿ ਲੈ ਅਸੀਂ ਦੇਸੀ ਹਾਂ ਜੀ, ਲੈ ਸਾਨੂੰ ਨੀ ਫਰਕ ਪੈਂਦਾ ਬਈ ਸਹੀ ਕਿ ਨਹੀਂ ਆਹ ਮੈਨੂੰ ਕੰਮ ਨਾ ਇਹ ਮੈਨੂੰ ਗੱਲ ਨੀ ਸਮਝ ਆਉਂਦੀ ਕਿ ਲੈ ਤਾਂ ਕੀ ਹੋਇਆ ਤੁਸੀਂ ਖਾਂਦੇ ਹੋ ਫੋਰਕਾਂ ਨਾਲ ਅਸੀਂ ਨੀ ਖਾਂਦੇ ਜੀ ਅਸਾਂ ਚਾਹ ਕਹੀ ਦੀ ਹੈ ਜੀ ਮਿੱਟੀ ਨਾਲ ਮਿੱਟੀ ਹੋ ਕੇ ਰਹੋ ਮਿੱਟੀ ਨਾਲ ਜੁੜੋ ਜ਼ਰੂਰੀ ਹੈ ਯਾਰ ਆਪਣੀ ਜੜਾਂ ਨੀ ਭੁੱਲਣੀਆਂ ਚਾਹੀਦੀਆਂ ਪਰ ਅਸੀਂ ਭੁੱਲ ਗਏ ਸਭ ਤੋਂ ਜ਼ਿਆਦਾ ਮਾਡਰਨ ਲਿਟਰੇਚਰ ਪੁਰਾਣੇ ਸਮਿਆਂ ਦਾ ਕਿੱਥੋਂ ਆਇਆ ਪੰਜਾਬ ਠੀਕ ਹੈ ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਪੰਜਾਬੀ ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਸਭ ਤੋਂ ਜ਼ਿਆਦਾ ਲਫ਼ਜ਼ ਕਿਹੜੇ ਨੇ ਫਾਰਸੀ ਦੇ ਮਤਲਬ ਕਿ ਫੋਰਨ ਲੈਂਗੁਏਜ ਦੇ ਲਫ਼ਜ਼ ਮਤਲਬ ਅਸੀਂ ਅਡੋਪਟ ਕੀਤੇ ਨਾ ਫਿਰ ਇਹੀ ਗੱਲ ਆ ਮਤਲਬ ਕਿ ਸਾਡੇ ਬਜ਼ੁਰਗ ਜਿਹੜੇ ਸ਼ਾਇਦ 300-400-500 ਸਾਲ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਸਾਡੇ ਉਹ ਕਿੰਨੇ ਪ੍ਰੋਗਰੈਸਿਵ ਸੀਗੇ ਉਹ ਬਾਕੀ ਇੰਡੀਅਨ ਸਬ ਕੰਟੀਨੈਂਟ ਨਾਲੋਂ ਕਿੰਨੇ ਮਾਡਰਨ ਸੀਗੇ ਸਹੀ ਕਿ ਨਹੀਂ ਕਿਉਂਕਿ ਸਪੋਰਟਸ ਉਹਨਾਂ ਕੋਲ ਆਇਆ ਫਿਲੋਸਫੀ ਉਹਨਾਂ ਕੋਲ ਆਈ ਜਿੰਨੀ ਫਿਲੋਸਫੀ ਉੱਥੋਂ ਨਿਕਲੀ ਹੈ ਆਹ ਬਾਬਾ ਬੁੱਲੇ ਸ਼ਾਹ ਦਾ ਹੀ ਮੈਂ ਐਗਜ਼ਾਮਪਲ ਲੈ ਲਵਾਂ ਪੂਰੇ ਇੰਡੀਆ 'ਚ ਕਿੰਨੇ ਹੋਰ ਹੋਣਗੇ ਵਿਰਲੇ ਹੀ ਹੋਣਗੇ ਹਾਸ਼ਿਮ ਭੀਲੂ ਕਿੰਨੇ ਲੋਕ ਨੇ ਕਿਆ ਕਿਆ ਚੀਜ਼ਾਂ ਕਹੀਆਂ ਹਰ ਤਰ੍ਹਾਂ ਦਾ ਧਰਮ ਅਪਣਾਇਆ ਗਿਆ ਮੰਨਿਆ ਗਿਆ ਇੱਕ ਮਤਲਬ ਇੰਨੀ ਵੱਡੀ ਲੀਕ ਤੁਹਾਨੇ ਇੰਨੀ ਤਗੜੀ ਆਪਾਂ ਲੈਗੇਸੀ ਤੁਹਾਨੇ ਆ ਅਤੇ ਅਸੀਂ ਹੁਣ ਆਪਣੇ ਆਪ ਨੂੰ ਬਣਾ ਲਿਆ ਨਹੀਂ ਅਸੀਂ ਨਹੀਂ ਸਿੱਖਦੇ ਜੀ ਅਸੀਂ ਕੀ ਲੈਣਾ ਅਸੀਂ ਤਾਂ ਜੀ ਜੋ ਹੈਗੇ ਹੈਗੇ ਹਾਂ
1: ਜਾਂ ਅਸੀਂ ਅਸੀਂ ਇਸ ਤਰੀਕੇ ਨਾਲ ਕਰ ਲਿਆ ਕਿ ਸਾਡੇ ਨੇ ਨਾ ਕਦੀ ਸੁਣਿਆ ਸੀ ਨਾ ਕਦੀ ਕਿਸੇ ਨੂੰ ਫੋਲੋ ਕੀਤਾ ਤੇ ਅਸੀਂ ਵੀ ਨਹੀਂ ਕਰਨਾ ਹਾਲੇ ਕਿ ਆਪਾਂ ਜਾਣਦੇ ਹੈ ਨਹੀਂ ਕਿ ਰਿਐਲਿਟੀ
0: ਅਸੀਂ ਜਾਣਦੇ ਨਹੀਂ ਹੈ ਜਦੋਂ ਅਸੀਂ ਆਪਣੇ ਰਾਈਟਰ ਪੜ੍ਹਦੇ ਹਾਂ ਨਾ ਅਸੀਂ ਦੇਖਦੇ ਹਾਂ ਕਿ ਬਹੁਤ ਆਪਣੇ ਸਮੇਂ ਤੋਂ ਅੱਗੇ ਦੀਆਂ ਗੱਲਾਂ ਲਿਖੀਆਂ ਸਹੀ ਕਿ ਨਹੀਂ
1: ਨਾਲੇ ਵੈਸੇ ਵੀ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਫਿਤਰਤ ਹੈ ਕਿ ਜਦੋਂ ਤੁਸੀਂ ਮੰਨ ਲਓ ਕਿਸੇ ਕੋਲ ਕੁਝ ਸਿੱਖਣਾ ਆ ਜਾਂ ਪੁਰਾਣੇ ਸਮੇਂ ਤੋਂ ਕੁਝ ਸਿੱਖਣਾ ਵੱਡੇ ਵਡੇਰਿਆਂ ਤੋਂ ਕੁਝ ਸਿੱਖਣਾ ਤੇ ਆਪਾਂ ਜਿਹੜੀ ਚੀਜ਼ ਸਾਨੂੰ ਲੱਗਦੀ ਆ ਅਸੀਂ ਉਹੀ ਸਿੱਖਦੇ ਹਾਂ ਆਪਾਂ ਸਾਰਾ ਨਹੀਂ ਸਿੱਖਦੇ ਨਾ ਕਿਸੇ ਕੋ ਹੁਣ ਮੰਨ ਲਓ ਕਿਸੇ ਦੀ ਲਿਆਕਤ ਆ ਜਾਂ ਕਿਸੇ ਦਾ ਠਹਿਰਾ ਆ ਉਹ ਆਪਾਂ ਹੋ ਸਕਦਾ ਆਪਾਂ ਵੇਖਿਆ ਹੀ ਨਾ ਕਿ ਕਿਸੇ 'ਚ ਇਹ ਵੀ ਹੈਗਾ ਅਤੇ ਇਹ ਵੀ ਮੈਂ ਸਿੱਖਣਾ ਵਾ ਆਪਾਂ ਹੋ ਸਕਦਾ ਉਹਦਾ ਇਕੱਲਾ ਜਿੰਨੀ ਫੋਰ ਐਗਜ਼ਾਮਪਲ ਮੰਨ ਲਓ ਆਪਾਂ ਨੋਰਮਲ ਗੱਲ ਕਰੀਏ ਅਤੇ ਆਪਾਂ ਕਿਸੇ ਦਾ ਗੁੱਸਾ ਹੀ ਸਿੱਖ ਲਿਆ ਬੋਲਣ ਦਾ ਤਰੀਕਾ ਹੀ ਸਿੱਖ ਲਿਆ ਇਕੱਲਾ ਮੰਨ ਲਓ ਅਤੇ ਉਹ ਹੋ ਸਕਦਾ ਉਹਦਾ ਬੋਲਣ ਦਾ ਤਰੀਕਾ ਨਹੀਂ ਠੀਕ ਪਰ ਉਹਦੇ 'ਚ ਹੋਰ ਜਿਹੜੀਆਂ 36 ਚੀਜ਼ਾਂ ਨੇ ਉਹ ਤੁਸੀਂ ਵੇਖੀਆਂ ਸਿੱਖੀਆਂ ਹੀ ਨਹੀਂ ਉਹ ਠੀਕ ਸੀਗੀਆਂ ਆਪਾਂ ਨੂੰ ਮੰਨ ਲਓ ਜੇ ਸਾਨੂੰ ਬੋਲਣ ਦੇ ਤਰੀਕੇ ਦੀ ਸਿੱਖਣ ਦੀ ਲੋੜ ਆ ਸਿਰਫ ਆਪਾਂ ਉਹ ਕਿਸੇ ਦਾ ਚੁੱਕਿਆ ਤੇ ਉਹ ਆਪਾਂ ਸਿੱਖੇ ਤੇ ਉਹਨੂੰ ਵੈਲੂਏਟ ਕਰਤਾ ਵੀ ਹਾਂ ਡਨ ਹੋ ਗਿਆ ਹੁਣ ਆਪਾਂ ਇੱਦਾਂ ਹੀ ਕਰਨਾ ਤੇ ਉਹ ਸਾਦਾ ਆਪਾਂ ਉਹ ਵੀ ਕਿਸੇ ਦਾ ਉਹੀ ਗਲਤ ਹੋਵੇ ਤੇ ਆਪਾਂ ਉਹੀ ਚੁੱਕ ਕੇ ਗੱਲ ਕੰਟੀਨਿਊ ਕਰਦੇ
0: ਜਾਂ ਫਿਰ ਹੋ ਸਕਦਾ ਕਿ ਯਾਰ ਸਾਡੀ ਪਰਸਨੈਲਿਟੀ ਨਾਲ ਹੀ ਮੈਚ ਨਹੀਂ ਖਾਂਦਾ ਮੇਰੀ ਲਾਈਫ ਸਟਾਈਲ ਦੇ ਨਾਲ ਉਹ ਮੈਚ ਨਹੀਂ ਖਾਂਦਾ
1: ਹਾਂ
0: ਜਿਸ ਤਰ੍ਹਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਮਿਮਿਕਿੰਗ ਮੈਂ ਜਦੋਂ ਕਹਿੰਦਾ ਕਿ ਆਪਾਂ ਮਿਮਿਕ ਨਹੀਂ ਕਰਨਾ ਆਪਾਂ ਦੂਸਰੇ ਪਾਸੇ ਕਹਿੰਦੇ ਕਿ ਆਪਾਂ ਲੋਕਾਂ ਤੋਂ ਹੀ ਸਿੱਖਦੇ ਹਾਂ ਇਹੀ ਤਾਂ ਛੋਟੀ ਜਿਹੀ ਲਾਈਨ ਆ ਕਿ ਮੈਂ ਕਿਸੇ ਤੋਂ ਜੇ ਮੈਂ ਤੇਰੇ ਤੋਂ ਕੋਈ ਚੀਜ਼ ਸਿੱਖਦਾ ਪਿਆ ਹਨਾ ਉਹ ਮੈਂ ਤਾਂ ਹੀ ਸਿੱਖ ਪਾਊਂਗਾ ਜੇ ਮੈਨੂੰ ਪਤਾ ਮੇਰੀ ਲਾਈਫ ਦੇ ਅੰਦਰ ਉਹਦੀ ਵੈਲਿਊ ਐਡ ਹੋ ਜਾਣੀ ਆ ਪਰ ਕਈ ਲੋਕ ਕਹਿੰਦੇ ਕਿ ਮੈਂ ਆਪਣੀ ਲਾਈਫ ਹੀ ਬਦਲ ਦੇਣੀ ਹੈ ਕਿ ਮੈਂ ਪੂਰਾ ਦਾ ਪੂਰਾ ਦੂਸਰੇ ਵਕਨ ਹੋ ਜਾਣਾ ਉਹ ਨਹੀਂ ਹੋਣਾ ਚਾਹੀਦਾ
1: ਉਹ ਤੇ ਵੇਖੋ ਉਹ ਤੇ ਫਿਰ ਫੇਕਨੈਸ ਹੋ ਗਈ
0: ਉਹੀ ਗੱਲ ਹੋ ਗਈ ਕਿ ਸਮਝੋ ਮੈਂ ਪਾਨਾ ਜੀ ਕੁਰਤਾ ਪਜਾਮਾ ਤੇ ਤੇਰੀ ਜੀਨ ਵਧੀਆ ਲੱਗ ਗਈ ਮੈਂ ਜੀਨ ਦੇ ਨਾਲ ਕੁਰਤਾ ਪਾ ਲੈਣਾ ਮਜ਼ਾ ਉਹ ਨਾ ਇੱਧਰ ਦੇ ਨਾ ਉੱਧਰ ਦੇ ਵਾਲੀ ਗੱਲ ਹੋ ਗਈ
1: ਕਿ
0: ਕੋਟ ਪਹਿਨਣਾ ਸਪੋਰਟ ਸ਼ੂ ਪਾ ਲੈ ਨਿਊ ਬੈਲੈਂਸ ਦੇ ਉਹ ਕੰਮ
1: ਉਹਦੇ ਨਾਲ ਫਿਰ ਇਹ ਹੁੰਦਾ ਕਿ ਮੰਨ ਲਓ ਤੁਸੀਂ ਨਹੀਂ ਹੋ ਤੁਸੀਂ ਕੋਈ ਬਣ ਗਏ ਤੇ ਜਦੋਂ ਕੋਈ ਬਣ ਗਏ ਫਿਰ ਕੋਈ ਹੋ ਗਏ ਫਿਰ ਤੁਸੀਂ ਹੈ ਹੀ ਨਹੀਂ ਤੇ ਫਿਰ ਤੁਸੀਂ ਕਿੱਦਾਂ ਆਪਣਾ ਵਜੂਦ ਬਣਾ ਲਓਗੇ ਜਾਂ ਤੁਸੀਂ ਕੀ ਆਪਣੇ ਆਪ ਨੂੰ ਅੱਗੇ ਕੀ ਕੈਰੀ ਕਰ ਲਓਗੇ ਕਿਉਂਕਿ ਤੁਸੀਂ ਰਹੇ ਹੀ ਨਹੀਂ
0: ਬਿਲਕੁਲ
1: ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਆ ਬਾਕੀ ਅੱਗੇ ਹੋਰ ਵੀ ਆਪਾਂ ਤੁਹਾਡੇ ਨਾਲ ਪੁਆਇੰਟਸ ਜਿਹੜੇ ਡਿਸਕਸ ਕਰਾਂਗੇ ਹੈਗੇ ਨਿੱਕੇ
0: ਆਪਾਂ ਨੂੰ
1: ਡਿਸਕਸ ਕਰਾਂਗੇ ਫਸਟ ਇੰਪਰੈਸ਼ਨ ਬੜੀ ਵਾਰੀ ਸੁਣਿਆ ਵਾ ਹਨਾ ਇਹ ਨਿਗਾਹ ਜੀ ਗੱਲ ਆ ਅਸੀਂ ਜਿੱਥੇ ਜਾਈਦਾ ਵਧੀਆ ਇੰਪਰੈਸ਼ਨ ਹੀ ਪਾਈਦਾ ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਵੇਲੇ ਕਿ ਤੁਸੀਂ ਕੋਈ ਇੱਦਾਂ ਦੀ ਗੱਲ ਕਹਿ ਦਿੰਦੇ ਹੋ ਜਾਂ ਇੱਦਾਂ ਦੀ ਕੋਈ ਹਰਕਤ ਕਰ ਦਿੰਦੇ ਹੋ ਜਾਂ ਇੱਦਾਂ ਦਾ ਕੋਈ ਮੰਨ ਲਓ ਉੱਥੇ ਗੈਸਚਰ ਦੇ ਤਾ ਤੁਸੀਂ ਕਿਸੇ ਨੂੰ ਕਿੱਦਾਂ ਵੇਖਿਆ ਕਿੱਦਾਂ ਮਿਲੇ ਕਿੱਦਾਂ ਗੱਲ ਕਿੱਦਾਂ ਸ਼ੁਰੂ ਕਿੱਦਾਂ ਕੀਤੀ ਬਾਅਦ 'ਚ ਭਾਵੇਂ ਜੋ ਮਰਜ਼ੀ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਜਾਂ ਆਪਣੇ ਆਪ ਨੂੰ ਵਧੀਆ ਤੁਸੀਂ ਕੀਤਾ ਪਰ ਉਹ ਸਦਾ ਤੁਹਾਡਾ ਸ਼ੁਰੂ ਕਰਨ ਦਾ ਤਰੀਕਾ ਹੀ ਨਹੀਂ ਠੀਕ ਅਗਲੇ ਨੂੰ
0: ਤੁਹਾਡੇ ਮਨ 'ਚ ਨਹੀਂ ਸੀ ਕੋਈ ਇੱਦਾਂ ਦੀ ਗੱਲ ਪਰ ਤੁਹਾਡਾ ਗੱਲਬਾਤ ਕਰਨ ਦਾ ਤੁਹਾਡਾ
1: ਅਗਲੇ ਨੂੰ ਲੱਗ ਗਿਆ ਮੰਨ ਲਓ ਤੁਹਾਡੇ ਲਹਿਜੇ ਤੋਂ
0: ਤਰੀਕਾ ਕੀ ਹੈ
1: ਤੇ ਬਸ ਫਿਰ ਉਹ ਉੱਥੇ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ ਤੇ ਇਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਸਾਰਿਆਂ ਦੀ ਇਹ ਠੀਕ ਹੋਣ ਵਾਲੀ ਆ ਜਾਂ ਅਸੀਂ ਬੜੇ
0: ਪੁੱਛੋ ਜਿਹਦੇ ਬਹੁਤ ਮਸਲ ਨੇ ਉਹਨੂੰ ਪੁੱਛੋ ਜਿਹੜਾ ਤੁਹਾਡੇ ਸਾਹਮਣੇ ਕਿ ਯਾਰ ਇਹ ਹੁਣ ਇਹ ਬੰਦਾ ਹੁਣ ਪ੍ਰੋਗਰੈਸ ਕਰਦਾ ਦੱਸਦਾ ਪਿਆ ਹੈ, ਪਹਿਲੇ ਮੈਂ ਦੇਖਦਾ ਬੜਾ ਭਾਰਾ, ਹੁਣ ਥੋੜਾ ਪਤਲਾ ਹੋਇਆ, ਕਿਉਂਕਿ ਉਹਨੇ ਤੁਹਾਨੂੰ ਜੋ ਸਿੱਖਿਆ ਦੇ ਰਹੇ ਜੋ ਨੌਲੇਜ ਦੇ ਰਹੀ
1: ਹੈ ਬਿਲਕੁਲ ਆਲਰੇਡੀ ਉਹ ਅਨਦਰ ਲੈਵਲ ਤੇ ਆ।
0: ਐਡਵਾਂਸ ਐਡਵਾਂਸ ਪੜ੍ਹਾਈ ਤਾਂ ਕਰਾਂਗੇ ਨਾ ਜਦੋਂ ਪੰਜਵੀਂ ਛੇਵੀਂ ਸੱਤਵੀਂ ਦਸਵੀਂ ਦੀ ਪੱਕੀ ਹੋ ਜਾਏਗੀ।
1: ਨਾਲੇ ਜਿਹੜੀ ਤੁਸੀਂ ਗੱਲ ਕਹੀ ਨਾ ਇਹਦੇ ਵਿੱਚ ਇਹ ਵੀ ਆ ਕਿ ਜਦੋਂ ਮੰਨ ਲਓ ਕੋਈ ਬੰਦਾ ਕਿਸੇ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਪਰਫੈਕਟ ਹੋ ਜਾਂਦਾ ਨਾ, ਬਹੁਤ ਜ਼ਿਆਦਾ ਹੀ ਪਰਫੈਕਸ਼ਨ ਦੇ ਵਿੱਚ ਚੱਲ ਜਾਂਦਾ, ਉਹਦੇ ਕੋਲੋਂ ਮੈਨੂੰ ਲੱਗਦਾ ਮੇਰਾ ਪਰਸਨਲ ਓਪੀਨੀਅਨ ਵੀ ਉਹਦੇ ਕੋਲੋਂ ਸਿੱਖਣਾ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਆ। ਮਤਲਬ ਮੈਂ ਪ੍ਰੈਫਰ ਨਹੀਂ ਕਰੂੰਗਾ ਕਿ ਮੈਂ ਉਹਦੇ ਕੋਲੋਂ ਸਿੱਖਾਂ, ਸੋਚ ਮੈਂ ਉਹਦੇ ਕੋਲੋਂ ਸਿੱਖੂੰਗਾ ਜਿਹੜਾ ਉਸ ਰਾਹ ਦੇ ਉੱਤੇ ਚੱਲਣ ਡਿਆ ਵਾ, ਵਧੀਆ ਪ੍ਰੋਗਰੈਸ ਕਰਨ ਡਿਆ ਵਾ ਹਾਲੇ, ਪਰ ਉਹ ਆ ਖੁਦ ਸਟਰਗਲ ਦੇ ਟਾਈਮ 'ਚ ਆ, ਪਰ ਮੈਂ ਉਹਦੇ ਕੋਲੋਂ ਹੌਲੀ ਹੌਲੀ ਉਹ ਪੁਆਇੰਟ ਸਿੱਖੂੰਗਾ।
0: ਯਾਰ ਸਿੱਧਾ ਪੁਆਇੰਟ ਆ ਸਮਝ ਮੈਂ,
1: ਕਿਉਂਕਿ ਜਿਹੜਾ ਬੰਦਾ ਹੈਗਾ ਨਾ ਮੈਨੂੰ ਲੱਗਦਾ ਕਿ ਉਹ ਮਤਲਬ ਉਹਨੇ ਤੁਹਾਨੂੰ ਜੇ ਸਿਖਾਉਣਾ ਵੀ ਆ ਤੇ ਉਹਨੇ ਹੋਰ ਚੀਜ਼ਾਂ ਸਿਖਾਉਣੀਆਂ, ਕਿਉਂਕਿ ਉਹ ਨਦਰ ਲੈਵਲ ਤੇ ਆ।
0: ਬਿਲਕੁਲ ਹਾਂ,
1: ਉਹਦੀ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਜਿਹੜੀਆਂ ਤੁਸੀਂ
0: ਪੁਆਇੰਟ ਆ। ਲਫ਼ਜ਼ ਕੀ ਹੈ ਜੀ? ਫੋਲੋ, ਫੋਲੋ ਕਰਨਾ। ਮੈਂ ਉਹਨੂੰ ਹੀ ਫੋਲੋ ਕਰ ਪਾਊਂਗਾ ਨਾ ਜੋ ਮੈਨੂੰ ਆਪਣੇ ਅੱਗੇ ਜਾਂਦਾ ਦੱਸਦਾ ਪਿਆ।
1: ਹਾਂ,
0: ਜਿਹੜਾ ਬੰਦਾ ਹੀ 10 ਕਿਲੋਮੀਟਰ ਅੱਗੇ ਜਾ ਕੇ ਬੈਠਾ ਪਿਆ ਫਿਨਿਸ਼ ਲਾਈਨ ਤੇ, ਉਹ ਮੈਨੂੰ ਫੋਨ ਕਰਕੇ ਵੀ ਸਮਝਾਊਗਾ, ਮੈਨੂੰ ਸਮਝ ਨਹੀਂ ਆਊਗਾ ਕਿ ਰਾਈਟ ਮੋੜ ਲੈਫਟ ਮੋੜ
1: ਨਹੀਂ ਹੋਣਾ।
0: ਉਹ ਬੈਟਰ ਇਹ ਨਹੀਂ ਜਿਹੜਾ 7-8 ਕਦਮ ਅੱਗੇ ਚੱਲਦਾ ਪਿਆ, ਉਹ ਕੋਈ ਗਲਤੀ ਵੀ ਕਰੂਗਾ ਨਾ, ਤੇ ਮੈਨੂੰ ਦੱਸ ਜਾਏਗਾ ਅੱਛਾ ਯਾਰ ਇਹ ਹੁਣ ਠੋਕਰ ਖਾ ਕੇ ਡਿੱਗ ਗਿਆ ਸੀਗਾ,
1: ਹੁਣ ਜਦੋਂ ਮੈਂ ਇੱਥੇ ਟੋਇਆ ਵਾ ਮੈਂ ਇੱਥੋਂ ਟੱਪ ਕੇ ਨਿਕਲਣਾ।
0: ਇੰਨੀ ਸਿਆਣੀਆਂ ਗੱਲਾਂ ਕਰ ਲਈਆਂ ਨਾ, ਮੇਰਾ ਹੁਣ ਮਨ ਕਰ ਰਿਹਾ ਕਿ ਮੈਂ ਨਾ ਕਾਫੀ ਪੀ ਲਾਂ ਥੋੜੀ।
1: ਕਾਫੀ ਬ੍ਰੇਕ
0: ਹੋ ਗਈ ਅਮਰਿੰਦਰ ਗਿੱਲ ਸਾਹਿਬ ਨੇ ਕਿਹਾ।
1: ਅੱਛਾ ਜੀ, ਆਹ ਦੇਖੋ, ਹਾਂ ਸੱਚ ਨਵਾਂ ਗਾਣਾ।

0: ਚੁੰਨੀ ਦੇ ਨਾਲ ਗੋਟਾ ਹੈ,
1: ਚੁੰਨੀ ਦੇ ਨਾਲ ਗੋਟਾ।
0: ਕ੍ਰਿਸ਼ਨਾ ਜੀ ਇਹਨਾਂ ਨੇ ਵੀ ਆਪਣੇ ਆਪ ਨੂੰ ਸੋਹਣਾ ਕੈਰੀ ਕੀਤਾ ਸੀ ਅਮਰਿੰਦਰ ਗਿੱਲ ਸਾਹਿਬ ਨੇ।
1: ਕਿਆ ਬਾਤ,
0: ਵੇਖੋ ਹਨਾ ਆਪਣੇ ਆਪ ਨੂੰ ਮੇਨਟੇਨ ਰੱਖਣਾ ਹਨਾ। ਹਾਂ ਟ੍ਰੈਂਡ ਸੈਟਰ ਕਹਿ ਲਓ, ਤੇ ਜੇ ਨਿੱਕੇ ਲਫ਼ਜ਼ਾਂ ਦੇ ਵਿੱਚ ਤਾਰੀਫ ਕਰਨੀ ਹੋਵੇ ਤੇ ਫਿਰ ਟ੍ਰੈਂਡ ਸੈਟਰ ਕਹਿ ਕੇ ਮੰਗਾ ਦਿਓ। ਪਰ ਹਾਂ ਬਿਲਕੁਲ ਇਹਨਾਂ ਨੇ ਵੀ ਆਪਣੇ ਆਪ ਨੂੰ ਕੈਰੀ ਕੀਤਾ ਵਾ। ਹੁਣ ਵੇਖ ਲਓ, ਚਲੋ ਪਰਸਨਲੀ ਤੇ ਹੋ ਸਕਦਾ ਸਾਰੇ ਇਹਨਾਂ ਨੂੰ ਨਹੀਂ ਮਿਲੇ ਹੋਣੇ, ਪਰ ਜੇ ਆਪਾਂ ਸਕਰੀਨ ਦੇ ਉੱਤੇ ਵੇਖ ਲਿਓ ਤੇ ਉਹ ਵੀ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਕੈਰੀ ਕਰਕੇ ਹੀ ਆਉਣਾ ਹੁੰਦਾ ਅੱਗੇ। ਪਰ ਜਦੋਂ ਮੰਨ ਲਓ ਹੁਣ ਤੁਹਾਨੂੰ ਫੀਲ ਹੋਣ ਲੱਗ ਜਾਏ ਕਿ ਨਹੀਂ ਯਾਰ ਵੀ ਆ ਹੁਣ ਨਾ ਥੋੜ੍ਹਾ ਜਿਹਾ ਉਹ ਵਾਲੀ ਫੀਲ ਜੀ ਨਹੀਂ ਆਉਂਦੀ ਵੇਖ ਕੇ,
1: ਹੋ ਸਕਦਾ ਮਤਲਬ ਇੱਕ ਇੱਕ ਮੈਂ ਉਦਾਂ ਮੈਂ ਗੱਲ ਦੱਸਾਂ, ਜਿਸ ਤਰ੍ਹਾਂ ਹੁਣ ਮੈਂ ਆ ਗਾਣੇ ਦੀ ਵੀਡੀਓ ਵੇਖੀ, ਇਹਦੇ 'ਚ ਨਾ ਆਈ ਕੁਡ ਫੀਲ ਹਿਸ ਏਜ। ਤੇ ਮੈਂ ਸਭ ਤੋਂ ਪਹਿਲੇ ਪਤਾ ਕਿੱਥੇ ਸਟ੍ਰਾਈਕ ਕਿੱਥੇ ਕੀਤਾ ਕਿ ਮੈਂ ਬਹੁਤ ਫੈਸੀਨੇਟ ਹੋਇਆ ਸੀ ਪਹਿਲੀ ਵਾਰੀ ਗਾਣਾ ਆਇਆ, ਮੇਲ ਕਰਾ ਦੇ ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ। ਉਹ ਨਾ ਸਟੈਪ ਸੀਗਾ ਪਿੱਛੇ ਜਿਹਨੂੰ ਸਰਾ ਡਾਊਨ ਜਿਹਾ ਜਾ ਕੇ ਸਰਾ ਵਾਲ ਸਟ੍ਰੀਕਸ ਕਰਾਈਆਂ ਹੋਈਆਂ, ਹੁਣ ਉਹਨਾਂ ਟਾਈਮ ਦੇ ਹਿਸਾਬ ਨਾਲ ਸਭ ਤੋਂ ਘੈਂਟ ਹੇਅਰ ਕੱਟ ਆਪਾਂ ਇਹਨੂੰ ਕਹਿ ਦਿੰਦਾ ਕਿ ਸਪਾਈਕਸ ਤਾਂ ਨਵੇਂ ਨਵੇਂ ਆ ਜੈਜ਼ਬੀ।
0: ਹਾਂਜੀ
1: ਮੇਰੇ ਖਿਆਲ ਨਾਲ ਜੈਜ਼ਬੀ ਤੇ ਅਮਰਿੰਦਰ ਗਿੱਲ ਬਸ ਆ ਦੋ ਬੰਦਿਆਂ ਨੇ ਸਪਾਈਕਸ ਰੱਖੇ ਹੋਏ ਸੀਗੇ ਹਨਾ ਪਹਿਲੀਆਂ 'ਚ, ਹਾਈਲਾਈਟ ਕੀਤੇ ਹੋਏ ਵਾਲ, ਬਲੌਂਡ ਕਲਰ 'ਚ ਵਾਲ ਹਾਈਲਾਈਟ ਕੀਤੇ। ਤੇ ਹੁਣ ਹਾਂ ਉਹੀ ਹੈ ਕਿ ਬਟ ਕੂਡੋਸ ਟੂ ਹਿਮ ਕਿ ਅੱਜ ਅਸੀਂ ਤਦ ਕਿ ਚਾਰ ਚਾਰ ਪੰਜ ਪੰਜ ਸਾਲ ਦੇ ਸੀਗੇ, ਮੇਰੇ ਖਿਆਲ ਨਾਲ ਤੁਸੀਂ ਤਾਂ ਮੇਰੇ ਤੋਂ ਵੀ ਛੋਟੇ ਹੋ ਚਾਰ ਪੰਜ ਸਾਲ ਹਨਾ, ਕਿ ਇੰਨਾ ਵੱਡਾ ਇੰਨਾ ਲੰਮਾ ਕਰੀਅਰ ਕਿ ਹੁਣ ਮੁੰਡੇ ਵੀ ਰੋਮਾਂਸ ਕਰ ਰਹੇ ਆ, ਗਿੱਲ ਸਾਹਿਬ ਵੀ ਰੋਮਾਂਸ ਕਰ ਰਹੇ ਆ,
0: ਰੁਕਣਾ ਹੀ ਨੀ ਆ, ਰੁਕਣਾ ਤੇ ਵੇਖੋ ਸਭ ਨੇ ਆ, ਪਰ ਗੱਲ ਇਹ ਕਿ ਲੰਮਾ ਚੱਲਣਾ ਜਿਹੜੀ ਕਿ ਆਪਾਂ ਤਾਂ ਕਰਕੇ ਤੁਹਾਨੂੰ ਇਹਨਾਂ ਤੇ ਆਪਾਂ ਉਹ ਗੱਲ ਦੱਸੀ। ਬਾਕੀ ਜੇ ਆਪਾਂ ਅੱਗੇ ਕਈ ਹੋਰ ਜੇ ਪੁਆਇੰਟਸ ਦੀ ਆਪਾਂ ਗੱਲ ਕਰ ਲਈਏ ਵੀ ਜਿਨ੍ਹਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਵਾ ਕਿ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਹਾਂ ਕੈਰੀ ਕਰਨ ਦੇ ਵਿੱਚ ਕੀ ਆਉਂਦਾ ਵਾ ਆਪਣੇ ਆਪ ਨੂੰ ਜੇ ਕੈਰੀ ਕਰਨਾ ਹੋਵੇ, ਤੇ ਉਹਦੇ ਵਿੱਚ ਜਿਹੜਾ ਉਹ ਡਰੈਸ ਕੋਡ ਆਉਂਦਾ ਵਾ ਜੀ, ਸਟਾਈਲ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਹੈ, ਉਹ ਸਟਾਈਲ ਜਿਹੜਾ ਵਾ ਇਹ ਨਹੀਂ ਹੈ ਕਿ ਉਹ ਪੈਸਿਆਂ ਦੇ ਨਾਲ ਹੀ ਆਉਣਾ ਵਾ।
1: ਜੀ ਜੀ ਬਿਲਕੁਲ,
0: ਤੁਹਾਡੇ ਕੋਲ ਗੁੱਚੀ ਦੀ ਟੀ ਸ਼ਰਟ ਹੈ ਤੇ ਤਾਂ ਹੀ ਉਹ ਸਟਾਈਲ ਹੋ ਸਕਦਾ ਵਾ, ਜਾਂ ਕੋਈ ਹੋਰ ਵੱਡੇ ਜਿਹੇ ਬ੍ਰਾਂਡ ਦਾ ਨਾਂ ਦੱਸੋ, ਮੈਨੂੰ ਤਾਂ ਜ਼ਿਆਦਾ ਨਾਂ ਵੀ ਨਹੀਂ ਆਉਂਦੇ ਬ੍ਰਾਂਡਾਂ ਦੇ,
1: ਕ੍ਰਿਸਚੀਅਨ ਲੂਬਟਨ, ਰੈਡ ਬੋਟਮ ਕੀ ਰੈਡ ਬੋਟਮ ਹੀ ਪਾਏ ਜਾਂ ਫਿਰ ਐਲਵੀ ਹੋ ਗਿਆ ਹਨਾ,
0: ਮੰਨ ਲਓ ਇਹਨਾਂ ਦਾ ਤੁਸੀਂ ਜੇ ਜੈਕਟ ਪਾਈ ਆ ਤੇ
1: ਤਾਂ ਸ਼ੂਜ਼ ਪਾਏ ਆ
0: ਜਾਂ ਸ਼ੂਜ਼ ਪਾਏ ਆ
1: ਯਾਰ, ਉਹਦੀ ਗੱਲ
0: ਕਿ ਨੋਰਮਲ। ਹਾਂਜੀ
1: ਉਹਦੀ ਗੱਲ ਬੰਦੇ ਦਾ ਮੈਨੂੰ ਯਾਦ ਨਹੀਂ ਆਉਂਦਾ ਪਿਆ, ਇਨਫਲੂਐਂਸਰ ਹੀ ਨੇ, ਇਨਫਲੂਐਂਸਰ 'ਚ ਤਗੜੇ ਨਹੀਂ ਚੰਗੇ ਨਹੀਂ ਆ, ਮਤਲਬ ਗੱਲਾਂ ਬਾਤਾਂ ਵਧੀਆ ਨਹੀਂ ਹੁੰਦੀਆਂ, ਪਰ
0: ਠੀਕ ਠਾਕ
1: ਪਰ ਹੁੰਦਾ ਨਾ ਕਿ ਉਹ
0: ਰੋਟੀ ਹੋ ਗਈ
1: ਖਰਾਬ ਖਰਾਬ ਘੜੀ ਵੀ ਦੋ ਵਾਰੀ ਸਹੀ ਟਾਈਮ ਸਹੀ ਟਾਈਮ ਦਿਖਾਉਂਦੀ ਦਿਨ 'ਚ, ਉਹ ਵਾਲਾ ਹਾਲ ਹੈ। ਗੱਲ ਉਹਨੇ ਬਹੁਤ ਸਹੀ ਕੀਤੀ ਕਿ ਫੈਸ਼ਨ ਨੂੰ ਤੁਸੀਂ ਇੱਕ ਬਹੁਤ ਵੱਡਾ ਪੁਆਇੰਟ ਆ, ਖਾਸ ਕਰ ਜਿਹੜੇ ਸਾਡੇ ਏਜਮੇਟ ਨੇ, ਤੇ ਮੈਂ ਏਜਮੇਟ ਜਦੋਂ ਕਹਿੰਦਾ ਤੇ ਮੈਂ ਮੇਰੀ ਨਜ਼ਰ 'ਚ ਮਤਲਬ 35 ਤੇ 40 ਤੇ 45 ਵੀ ਸਾਡਾ ਏਜਮੇਟ ਹੀ ਆ ਬਾਈ, ਉਹ ਬੋਇਜ਼ ਹੀ ਨੇ ਬਾਈ, ਹਾਰਟ ਹੈ ਨਾ। ਮੇਰੀ ਸੋਚਣੀ
0: ਕੀ ਗੱਲ ਕਰਤੀ ਯਾਰ,
1: ਮੇਰੀ ਸੋਚਣੀ ਇਹ ਆ ਕਿ ਜੋ ਉਹ ਬੰਦੇ ਨੇ ਵੀ ਕਿਹਾ ਕਿ ਸਭ ਤੋਂ ਮੇਨ ਪੁਆਇੰਟ ਆਫ ਫੈਸ਼ਨ ਹੁੰਦਾ ਤੁਸੀਂ ਕੱਪੜਾ ਕਿਸ ਬੋਡੀ 'ਤੇ ਪਾ ਰਹੇ ਹੋ, ਹੈ ਨਾ। ਫਿਟਨੈਸ ਇਜ਼ ਵੈਰੀ ਨੈਸੈਸਰੀ, ਕਈ ਵਾਰੀ ਪਲੇਨ $8 ਦੀ ਟੀ ਸ਼ਰਟ ਹੀ ਕਿਉਂਕਿ ਤੁਸੀਂ ਇੰਨੇ ਫਿੱਟ ਹੋ, ਇੰਨਾ ਵਧੀਆ ਤਰੀਕੇ ਨਾਲ ਕੈਰੀ ਕੀਤਾ ਐਂਡ ਗਰੂਮਡ ਹੋ, ਹਨਾ ਦਾੜੀ ਦੁੜੀ ਐਨ ਵਧੀਆ ਗਰੂਮ ਕੀਤੀ ਹੋਈ ਆ, ਵਾਲ ਸਹੀ ਤਰ੍ਹਾਂ ਬਣਾਏ ਹੋਏ, ਹਨਾ, ਤੇ ਜੱਚ ਜਾਂਦੀ ਹੈ। ਤੇ ਕਈ ਵਾਰ ਤੁਸੀਂ ਵਰਸਾਚੇ ਵਗੈਰਾ ਪਾਇਆ ਪਰ ਤੁਹਾਡਾ ਉਹ ਕਿਤੇ ਮੈਚਿੰਗ ਨਹੀਂ ਹੁੰਦਾ ਪਿਆ, ਬੋਡੀ ਤੁਹਾਡੀ ਆਊਟ ਆਫ ਸ਼ੇਪ ਜੀ ਬੋਡੀ ਆ, ਤੇ ਉਹ ਨਹੀਂ ਕਈ ਵਾਰੀ ਫੱਬਦੀ। ਸੋ ਬੋਡੀ ਦੇ ਉੱਪਰ ਇਨਵੈਸਟ ਕਰਨਾ ਬਹੁਤ ਜ਼ਰੂਰੀ ਹੈ, ਫਿਜ਼ੀਕਲ ਐਕਟੀਵਿਟੀ ਇਜ਼ ਵੈਰੀ ਨੈਸੈਸਰੀ।
0: ਬਿਲਕੁਲ, ਨਾਲੇ ਨੋਰਮਲ ਕੱਪੜਾ ਵੀ ਪਾਇਆ ਤੁਹਾਨੂੰ ਜੱਚ ਸਕਦਾ ਵਾ,
1: ਬਿਲਕੁਲ
0: ਜ਼ਰੂਰੀ ਨਹੀਂ ਹੈ ਕਿ ਤੁਸੀਂ ਮੰਨ ਲਓ ਕੋਈ ਮਹਿੰਗੇ ਮਹਿੰਗੇ ਥਾਵਾਂ ਦੇ ਉੱਤੋਂ ਹੀ ਕੱਪੜੇ ਲਓਗੇ ਤੇ ਫਿਰ ਹੀ ਤੁਹਾਡਾ ਜਿਹੜਾ ਉਹ ਕੈਰੀ ਤੁਸੀਂ ਆਪਣੇ ਆਪ ਨੂੰ ਕਰਨਾ, ਜਾਂ ਫਿਰ ਹੀ ਤੁਸੀਂ ਜਾ ਕੇ ਕਿਤੇ ਵਧੀਆ ਲੱਗੋਗੇ, ਸਾਫ਼ ਸੁਥਰੇ ਕੱਪੜੇ ਹੋਣ ਬਸ।
1: ਕਈ ਵਾਰੀ ਕਈ ਲੋਕ ਕੀ ਕਰਦੇ ਆ, ਕਿਉਂਕਿ ਚਲੋ ਸ਼ੁਕਰ ਆ ਸਾਰਿਆਂ, ਹਨਾ, ਜੋ ਇਸ ਤਰੀਕੇ ਦੀ ਤਰੱਕੀ ਵੀ ਕਰ ਗਏ ਉਹਨਾਂ ਨੂੰ ਵਧਾਈਆਂ, ਹਨਾ। ਪਰ ਮੇਰੇ ਹਿਸਾਬ ਨਾਲ ਆਦਮੀ ਨੂੰ, ਇਨਸਾਨ ਨੂੰ ਇਨਸਾਨ ਰਹਿਣਾ ਚਾਹੀਦਾ, ਬਿੱਲ ਬੋਰਡ ਨਹੀਂ ਬਣਨਾ ਚਾਹੀਦਾ। ਸੋ ਜੇ ਮਹਿੰਗੇ ਮਹਿੰਗੇ ਬ੍ਰਾਂਡ ਖਰੀਦਦੇ ਹੋ ਯਾਰ, ਉਹ ਇੰਨਾ ਲਾਊਡ ਨਾ ਖਰੀਦਿਆ ਕਰੋ, ਪਤਾ ਲੱਗਾ ਐਲਵੀ ਐਲਵੀ ਐਲਵੀ ਐਲਵੀ, ਜਿੱਥੇ ਐਲਵੀ ਲਿਖਿਆ ਜਾਂਦਾ ਐਲਵੀ ਲਿਖਿਆ ਪਿਆ। ਵਰਸਾਚੇ ਖਰੀਦਿਆ ਮੈਡੂਸਾ ਹੈਡ ਜੀ, ਮਤਲਬ ਬੰਦੇ ਦੇ ਧੋਣ ਤੋਂ ਲੈ ਕੇ ਗੋਡਿਆਂ ਤੱਕ ਮੈਡੂਸਾ ਹੈਡ
0: ਵੀ ਜੈਲੀ ਲੱਗਣ ਡਿਆ ਹੁੰਦਾ,
1: ਇੰਨਾ ਗੁੱਸਾ ਨਹੀਂ ਕੱਢਣਾ
0: ਯਾਰ। ਬੜਾ ਹੋ ਗਿਆ ਨਾ ਆਪਣੇ,
1: ਹਾਂ ਫੇਕ ਵੀ ਬਹੁਤ ਆ,
0: ਕਿਤੇ ਵੀ ਲੈ ਲਓ, ਚਾਈਨਾ ਤੋਂ ਲੈ ਲਓ,
1: ਫੇਕ ਤਾਂ ਆ ਰਹੀ ਆ ਚਲੋ ਹਨਾ। ਪਰ ਹਾਂ ਇਹ ਸਲਾਹ ਇੱਕ ਹਨਾ, ਡਰੈਸਅਪ ਦੀ ਆਪਾਂ ਗੱਲ ਕਰਦੇ ਕਿ ਡਰੈਸ ਕੋਡ ਹੁੰਦਾ, ਜਿਸ ਆਪਾਂ ਹੁਣ ਕਹਿ ਦਿੰਦੇ ਯਾਰ ਕਿ ਕੋਟ ਪੈਂਟ ਪਾਉਂਦੇ ਪਏ ਹਨਾ, ਤੁਹਾਡੀ ਤੁਹਾਡੀ ਹੈ ਨਾ ਹੁਣ ਤੁਹਾਡੀ ਬੋਡੀ ਟਾਈਪ ਕਿੱਦਾਂ ਦੀ ਉਸ ਹਿਸਾਬ ਦਾ ਕਾਲਰ ਹੋਣਾ ਚਾਹੀਦਾ। ਤੁਸੀਂ ਅਮੈਰੀਕਨ ਲੈਪਲ ਕਰ ਰਹੇ ਹੋ, ਇਟਾਲੀਅਨ ਕਾਲਰ ਕਰ ਰਹੇ ਹੋ, ਹਨਾ ਸਮਝੋ ਤੁਸੀਂ ਬਰੋਡ ਹੋ ਤੁਸੀਂ ਅਮੈਰੀਕਨ ਕਾਲਰ ਕਰੋ, ਅਸੀਂ ਬਹੁਤ ਬਰੋਡ ਨਹੀਂ ਹੋ ਥੋੜੇ ਪਤਲੇ ਹੋ ਤਾਂ ਫਿਰ ਥੋੜਾ ਪਤਲੀ ਪੱਟੀ ਰੱਖੋ
0: ਹਾਂ ਆਪਣੇ ਹਿਸਾਬ ਨਾਲ ਜਿਹੜਾ ਤੁਹਾਡੇ ਸੂਟ ਕਰਦਾ ਹੋਵੇ ਬੋਡੀ ਦੇ ਉੱਤੇ।
1: ਸਮਝੋ ਜੇ ਤੁਸੀਂ ਲੰਮੇ ਹੋ ਤੇ ਪਤਲੇ ਹੋ ਤੇ ਥੋੜਾ ਜਿਹਾ ਲੌਂਗ ਕੋਟ ਹੋਵੇ ਤੇ ਸਿੰਗਲ ਬਟਨ ਜ਼ਿਆਦਾ ਜੱਚਦਾ, ਤੁਸੀਂ ਜੇ ਥਰੀ ਪੀਸ ਪਾ ਰਹੇ ਹੋ ਤਾਂ ਡਬਲ ਬਟਨ ਹੋਣਾ ਚਾਹੀਦਾ। ਸ਼ੂਜ਼ ਹਮੇਸ਼ਾ ਸੂਟ ਦੇ ਨਾਲ ਕੋਟ ਪੈਂਟ ਦੇ ਨਾਲ ਸ਼ੂਜ਼ ਹਮੇਸ਼ਾ ਲੇਸਿਸ ਵਾਲੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਆਪਾਂ ਆਕਸਫੋਰਡ ਕਹਿ ਦਿੰਦੇ ਹਾਂ
0: ਜੀ,
1: ਚੈਲਸੀ ਨਹੀਂ ਅੱਛੇ ਲੱਗਦੇ
0: ਆਫਿਸ ਸ਼ੂਜ਼।
1: ਹਾਂ ਤੇ ਜੇ ਆਪਾਂ ਚੈਲਸੀ ਪਾਉਣ ਦੇ ਸ਼ੌਕੀਨ ਆ ਤੇ ਤੁਹਾਡੀ ਜਿਹੜੀ ਜੀਨਸ ਆ ਜਾਂ ਜਿਹੜੇ ਤੁਹਾਡੇ ਟਰਾਊਜ਼ਰ ਆ ਪ੍ਰੋਪਰ ਸਟ੍ਰੇਟ ਫਿੱਟ ਹੋਣੇ ਚਾਹੀਦੇ। ਇਹ ਮਤਲਬ ਕਹਿ ਲਓ ਇਹ ਨਹੀਂ ਕਿ ਜੇ ਤੁਸੀਂ ਇੱਦਾਂ ਨਹੀਂ ਕਰਦੇ ਤਾਂ ਗਲਤ ਹੋਇਆ ਕੁਛ ਆ, ਕਿ ਇਹ ਜਿਹੜੇ ਲੋਕਾਂ ਨੇ ਚੀਜ਼ਾਂ ਇਜਾਦ ਕੀਤੀਆਂ ਬਣਾਈਆਂ
0: ਜਿਹੜੇ
1: ਹਨਾ, ਹਾਂ ਉਹਨਾਂ ਉਹ ਅੱਗੋਂ ਫਿਰ ਦੱਸਦੇ ਕਿ ਇਸ ਤਰ੍ਹਾਂ ਪਾਇਆ ਕਰੋ
0: ਬਸ। ਹਲੇ ਆਪਾਂ ਕੋਈ ਇਹਦੇ ਵਿੱਚ ਉਹ ਨਹੀਂ ਕਿ ਡਿਗਰੀ ਕੀਤੀ ਫੈਸ਼ਨ,
1: ਹਾਂ ਹਾਂ ਹਾਂ ਹਾਂ ਇਹਦੇ ਨਾਲ ਮਤਲਬ ਜੋ ਸਿੱਖਿਆ ਸਿਖਾਇਆ ਗੱਲਾਂ ਹਨਾ ਕਿ ਆਪਾਂ ਪੜ੍ਹਿਆ ਸਿੱਖਿਆ ਆਰਟੀਕਲ ਦੇਖ ਲਏ ਫੈਸ਼ਨ ਟੀਵੀ ਦੇਖ ਲਿਆ ਤੇ ਉੱਥੋਂ ਜੋ ਜੋ ਪਤਾ ਲੱਗ ਗਿਆ ਹਨਾ ਕਿਸ ਤਰੀਕੇ ਦੇ ਟਰਾਈ ਟੂ ਸੈਲ ਆਊਟ।
0: ਹੁਣ ਤੇ ਇੰਟਰਨੈਟ ਤੇ ਸਾਰਾ ਕੁਝ,
1: ਇੰਟਰਨੈਟ ਸਭ ਦੱਸ ਦਿੰਦਾ
0: ਕੀ ਪਾਉਣਾ ਕਿਹਦੇ ਨਾਲ ਪਾਉਣਾ
1: ਕਰਨਾ। ਇਹ
0: ਕਈ ਵੀਰ ਭਰਾ ਸਪੈਸ਼ਲ ਜਿਹੜਾ ਉਹ ਇਸੇ ਕਰਕੇ ਰੀਲਾਂ ਬਣਾਉਂਦੇ ਕਿ ਦੱਸਣ ਲਈ,
1: ਹਾਂ ਗੈਟ ਰੈਡੀ ਵਿਦ ਮੀ ਜੀ ਆਰ ਡਬਲਯੂ ਐਮ, ਸਹੀ ਕਿ ਨਹੀਂ
0: ਯਾ ਬਾਤ।
1: ਹੰਟਰ ਸ਼ਰਟ ਇੱਕ ਪਤਾ ਨਹੀਂ ਮੈਨੂੰ ਯਾਦ ਨਹੀਂ ਉਹ ਇਨਫਲੂਐਂਸਰ, ਉਹ ਪੰਜਾਬ ਦੇ ਅੰਦਰ ਹੰਟਰ ਸ਼ਰਟ ਦਾ ਪੂਰਾ ਦਾ ਪੂਰਾ ਟ੍ਰੈਂਡ ਸੈੱਟ ਕਰਤਾ ਉਹਨਾਂ ਨੇ, ਹਾਂ ਹਾਂ ਹਾਂ ਜਿਹੜੀ ਉਹ ਚਾਰ ਪਾਕਟਾਂ ਲਈ ਹੁੰਦੀ ਕਮੀਜ਼,
0: ਹਾਂ
1: ਹਨਾ ਬਹੁਤ ਮਸ਼ਹੂਰ ਹੋ ਗਈ ਉਹ ਬਣਦੀ ਉਹਦੇ ਕੱਪੜੇ ਦੀ। ਕਈ ਵੈਸੇ ਜਿਸ ਤਰ੍ਹਾਂ ਸ਼ਰਟਿੰਗ ਵਾਲੇ ਕੱਪੜੇ 'ਚ ਬਣਵਾ ਲੈਂਦੇ, ਪਰ ਜੇ ਬਣਵਾਉਣ ਦੇ ਸ਼ੌਕੀਨ ਹੋ ਤਾਂ ਉਹਨੂੰ ਪੈਂਟਸ ਦਾ ਜਿਹੜਾ ਕੱਪੜਾ ਹੁੰਦਾ ਵੂਲਨ ਜਿਹਨੂੰ ਆਪਾਂ ਕੋਟ ਪਿੰਡ ਦਾ ਕੱਪੜਾ ਹੋ ਗਿਆ ਨਾ, ਉਸ 'ਚ ਬਣਾਓ। ਪਰ ਕੀ ਆ ਵਧੀਆ ਦਰਜੀ ਨਾ ਹੋਣਾ, ਫਿਰ ਸਫਾਰੀ ਸੂਟ ਵਰਗਾ ਲੱਗਣਾ ਸ਼ੁਰੂ ਹੋ ਜਾਂਦਾ, ਆਹ ਵੀ ਬੜੀ ਪ੍ਰੋਬਲਮ,
0: ਮਾਚੀ ਮਾਰ ਦਿੰਦਾ
1: ਉਹ ਫਿਰ ਡੈਡ ਹੋ ਜਾਂਦਾ। ਦਰਜੀ ਬਹੁਤ ਜ਼ਰੂਰੀ ਆ, ਸਹੀ ਕਿ ਨਹੀਂ?
0: ਦਰਜੀ ਦਾ ਹੀ ਮੇਨ ਕੰਮ ਆ ਤੇ ਕੱਪੜਾ ਬਾਅਦ ਚ ਆਉਂਦਾ,
1: ਦਰਜੀ ਦਾ ਜੀ
0: ਉਹਦੇ ਮਾੜੇ ਕੱਪੜੇ ਨੂੰ ਵੀ ਸੋਹਣਾ ਬਣਾ ਦਿੰਦਾ ਵਾ। ਜੇ ਮਹਿੰਗਾ ਕੱਪੜਾ ਲੈ ਕੇ ਭੈਣ ਜੀ ਦਰਜੀ ਕੋਲ ਚੱਲ ਜਾਓ ਤੇ ਬਸ ਫਿਰ ਕੱਪੜਾ ਵੀ ਖਰਾਬ ਤੇ ਜਿਹੜੇ ਦਰਜੀ ਨੂੰ ਪੈਸੇ ਦੇਣੇ ਉਹ ਤੇ ਚਲੋ ਫਿਰ ਹੈ ਹੀ ਖਰਾਬ ਨੇ। ਤੇ ਅੱਗੇ ਚੱਲਦੇ ਜੇ ਆਪਾਂ ਵੇਖੀਏ, ਜੇ ਤੁਸੀਂ ਉਹਦੀ ਦਾੜੀ ਦੀ ਗੱਲ ਕੀਤੀ ਸੀ ਨਾ, ਬੀਅਡ ਦੀ ਗੱਲ ਕੀਤੀ, ਤੇ ਪਰਸਨਲ ਹਾਈਜੀਨ ਵੀ ਆਲ ਟਾਈਮ ਬਹੁਤ ਜ਼ਰੂਰੀ ਆ,
1: ਸਭ ਤੋਂ ਹਾਈ, ਖਾਸ ਕਰ ਆਸਟ੍ਰੇਲੀਆ ਰਹਿੰਦੇ ਹੋਏ
0: ਜੀ, ਕਿਉਂਕਿ ਤੁਸੀਂ ਕਿਤੇ ਵੀ ਜਾਣਾ ਵਾ, ਮੰਨ ਲਓ ਤੁਸੀਂ ਨਹੀਂ ਵੀ ਕਿਤੇ ਜਾਣਾ ਉੱਦਾਂ ਹੀ ਆ ਤੇ ਹੋ ਸਕਦਾ ਕੋਈ ਤੁਹਾਡੇ ਕੋਲ ਆਜੇ।
1: ਬਿਲਕੁਲ,
0: ਹੁਣ ਉਹ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਬਲਿੰਕ ਆਫ ਆਈ, ਹੁਣ ਆਉਣਾ ਕਿਸੇ ਨੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੰਨੇ ਆ ਜਾਣਾ, ਜਾਣਾ ਕਿਤੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੱਥੇ ਜਾਣਾ ਪੈ ਜਾਣਾ, ਕਿਉਂਕਿ ਸਮਾਂ ਹੀ ਇੱਦਾਂ ਦਾ ਚੱਲਣ ਡਿਆ ਵਾ ਵੀ ਐਵਰੀਥਿੰਗ ਜਿਹੜਾ ਉਹ ਬਹੁਤ ਫਾਸਟ ਹੋ ਚੁੱਕਾ ਵਾ। ਮੁਸੀਬਤ ਆਉਣੀ ਆ ਤਾਂ ਉਹ ਵੀ ਵੈਰੀ ਫਾਸਟ ਆਉਂਦੀ ਆ, ਖੁਸ਼ੀ ਆਉਣੀ ਆ ਤਾਂ ਉਹ ਵੀ ਵੈਰੀ ਫਾਸਟ ਆਉਂਦੀ ਆ, ਮਤਲਬ ਇਟਸ ਆਲ ਅਬਾਊਟ ਕਿ ਕੁਝ ਵੀ ਹੋ ਸਕਦਾ।
1: ਨਾਲੇ ਮੈਂ ਤੁਹਾਨੂੰ ਇਹਦੇ ਪਿੱਛੇ ਇੱਕ ਸਾਈਕੀ ਦੱਸਾਂ, ਮੈਂ ਖੁਦ ਵੀ ਪਰਸਨਲ ਤੌਰ 'ਤੇ ਇਸ ਤਰ੍ਹਾਂ ਹੀ ਸੋਚਦਾ, ਕਾਫੀ ਲੋਕ ਹੋਰ ਵੀ ਸੋਚਦੇ ਆ, ਜੇ ਖਾਸ ਕਰ ਤੁਸੀਂ ਕਿਸੇ ਕਾਰਪੋਰੇਟ ਸਟਰਕਚਰ 'ਚੋਂ ਜਾਂ ਫਿਰ ਤੁਹਾਡਾ ਕੰਮ ਇੱਦਾਂ ਦਾ ਜਾਂ ਤੁਹਾਡੀ ਲਾਈਫ ਸਟਾਈਲ ਇੱਦਾਂ ਦੀ ਜਿਹਦੇ ਨਾਲ ਤੁਸੀਂ ਹਰ ਰੋਜ਼ ਕਾਫੀ ਲੋਕਾਂ ਨਾਲ ਉੱਠਦੇ ਬੈਠਦੇ ਮਿਲਦੇ ਹੋ, ਇੱਕ ਵੈਲ ਗਰੂਮਡ ਬੰਦਾ ਨਾ ਜਿਹੜਾ ਹਮੇਸ਼ਾ ਰਹਿੰਦਾ, ਦੂਸਰਾ ਬੰਦਾ ਉਹਨੂੰ ਪਤਾ ਇਸ ਨਜ਼ਰ ਨਾਲ ਵੇਖਦਾ ਕਿ ਇਹ ਲਾਈਫ 'ਚ ਬਹੁਤ ਸੋਰਟਡ ਆ,
0: ਹਾਂ
1: ਇਹਦੇ ਅੰਦਰ ਨਾ ਕਲੈਰਿਟੀ ਆਫ ਮਾਈਂਡ ਹੈ, ਕਲੈਰਿਟੀ ਆਫ ਮਾਈਂਡ ਆ, ਇਹ ਬੜਾ ਵਾਈਜ਼ ਆਦਮੀ ਹੋਏਗਾ, ਹਨਾ। ਕਮਿਊਨੀਕੇਸ਼ਨ ਸਕਿੱਲਸ, ਤੁਸੀਂ ਇੱਕੋ ਪੇਸ 'ਤੇ ਗੱਲ ਕਰਦੇ ਹੋ ਕਿ ਨਹੀਂ ਕਰਦੇ ਹੋ, ਕਿਸ ਤਰੀਕੇ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ, ਹਨਾ। ਤੁਸੀਂ ਢਿੱਡੋਂ ਬੋਲਦੇ ਹੋ, ਛਾਤੀ ਤੋਂ ਬੋਲਦੇ ਹੋ, ਗਲੇ ਤੋਂ ਬੋਲਦੇ ਹੋ ਜਾਂ ਕੰਨ ਨੱਕ ਤੋਂ ਬੋਲਦੇ
0: ਹੋ, ਤਾਂ ਹੀ ਉਹ ਕਹਿੰਦੇ ਨਾ ਕਿ ਸਪੀਕ ਲੈਸ ਬਟ ਸਪੀਕ ਵੈਲ।
1: ਯੈਸ,
0: ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ ਬੋਲਣਾ ਵਾ ਕਿਤੇ, ਹਾਂ ਲੋੜ ਦਾ ਬੋਲੋ ਪਰ ਜਿੰਨਾ ਬੋਲੋ ਵਧੀਆ
1: ਜਾਇਜ਼ ਬੋਲੋ,
0: ਵੈਲ ਬੋਲੋ। ਜੇ ਵਿੱਚ ਫੋਨ ਆ ਜੇ ਤੇ ਉਹਨੂੰ ਸਾਇਲੈਂਟ ਕਰ ਦਿਓ,
1: ਸਾਇਲੈਂਟ ਕਰ ਦਿਓ,
0: ਇਹ ਵੀ
1: ਬਹੁਤ ਜ਼ਰੂਰੀ ਹੈ, ਹਸਪਤਾਲ ਚੋਂ, ਥੀਏਟਰ ਚੋਂ, ਕਿਸੇ ਵੀ ਪਬਲਿਕ ਏਰੀਆ ਚੋਂ,
0: ਹਾਂ ਜਿੱਥੇ ਸਾਇਲੈਂਸ ਦੀ ਲੋੜ ਹੈ।
1: ਵੈਸੇ ਆਪਾਂ ਕਿਸੇ ਵੀ ਤਰ੍ਹਾਂ ਦੇ ਕਿਤੇ ਵੀ ਪਬਲਿਕ ਸਪੇਸ 'ਚ ਹੁੰਦੇ ਨਾ, ਵੀ ਸ਼ੁੱਡ ਮੇਕ ਸ਼ੋਰ ਕਿ ਜੋ ਉੱਥੇ ਦਾ ਡੈਕੋਰਮ ਉਹ ਫੋਲੋ
0: ਕਰੋ ਵੀਰੇ, ਜੇ ਨਹੀਂ ਕਰਨਾ ਫੋਲੋ ਤੇ ਡੋਂਟ ਗੋ।
1: ਹਾਂ ਉਹ ਵਾਲਾ ਕੰਮ ਨਹੀਂ, ਅਸੀਂ ਤਾਂ ਇੱਦਾਂ ਦੇ ਹਾਂ ਜੀ, ਸਾਡੀ ਹਮ ਤੋ ਬਈ ਐਸੇ ਹੀ ਆ ਲਾਡਲੇ,
0: ਹਮ ਤੋ ਕਿਉਂ ਕਰੇ, ਹਮਾਰਾ ਫੋਨ ਹੈ, ਹਮਾਰੀ ਬੈਟਰੀ,
1: ਹਾਂ
0: ਮੈਂ ਟਿਕਟ ਖਰਚ ਕੇ ਇਧਰ ਆਏ, ਹਮ ਕਿਉਂ ਆਪਣਾ ਹੀ ਫੋਨ ਸਾਇਲੈਂਟ ਕਰ ਲੈ ਯਾਰ।
1: ਕਿੰਨਾ ਇਰੀਟੇਟਿੰਗ ਲੱਗਦਾ ਨਾ, ਤੁਸੀਂ ਫਿਲਮ ਵੇਖਣ ਗਏ ਹੋ ਥੀਏਟਰ 'ਚ, ਤਿੰਨ ਚਾਰ ਬੰਦੇ ਆਪਸ 'ਚ ਉਹ ਪੂਰਾ ਟਾਈਮ ਕਮੈਂਟਰੀ ਨਾਲ ਨਾਲ ਕਰੀ ਜਾਣਗੇ ਫਿਲਮ ਦੇ, ਘਰੇ ਜਾ ਕੇ ਗੱਲ ਕਰ ਲਿਓ ਯਾਰ, ਇੰਨੀ ਕੁ ਲੜਾਈ ਹੋਈ ਹੈ ਤੁਹਾਡੀ, ਉੱਦਾਂ ਗੱਲ ਨਹੀਂ ਹੋਣੀ
0: ਜੀ। ਤੇ ਨਾਲ ਜਿਹੜੀ ਅਗਲੇ ਜੇ ਆਪਾਂ ਪੁਆਇੰਟ ਦੀ ਗੱਲ ਕਰ ਲਈਏ ਤੇ ਉਹ ਹੈਗਾ ਜੀ ਰਿਸਪੈਕਟ ਐਵਰੀ ਵਨ। ਕਿ ਤੁਸੀਂ ਇਹ ਵੀ ਉਹਦਾ ਹੀ ਇੱਕ ਹਿੱਸਾ ਵਾ ਕਿ ਤੁਸੀਂ ਹਰ ਕਿਸੇ ਦੀ ਰਿਸਪੈਕਟ ਕਰਨੀ ਆ, ਜ਼ਰੂਰੀ ਨਹੀਂ ਆ ਕਿ ਮੰਨ ਲਓ ਤੁਸੀਂ ਕਿਤੇ ਰੋਟੀ ਖਾਣ ਚੱਲ ਗਏ ਹੋ ਅਤੇ ਉੱਥੇ ਜਿਹੜਾ ਤੁਹਾਨੂੰ ਸਰਵ ਕਰਨ ਡਿਆ ਜਾਂ ਕਰਨ ਡੀ ਆ ਉਹਨੂੰ ਤੁਸੀਂ ਮੰਨ ਲਓ ਕਿ ਇਸ ਲਿਹਾਜੇ ਨਾਲ ਬੋਲਦੇ, ਉਹਨੂੰ ਤੁਸੀਂ ਆਵਾਜ਼ ਕਿੱਦਾਂ ਮਾਰਦੇ ਹੋ, ਉਹਨੂੰ ਤੁਸੀਂ ਔਡਰ ਕਿੱਦਾਂ ਦਿੰਦੇ ਹੋ, ਰਿਸੀਵ ਕਿੱਦਾਂ ਕਰਦੇ ਹੋ, ਉਹਨੂੰ ਤੁਸੀਂ ਬਾਅਦ 'ਚ ਕੋਈ ਰਿਗਾਰਡ ਕਰਦੇ ਹੋ ਨਹੀਂ ਕਰਦੇ ਹੋ, ਉਹ ਚੀਜ਼ਾਂ ਵੀ ਜਿਹੜੀਆਂ ਬਹੁਤ ਮੈਟਰ ਕਰਦੀਆਂ ਨੇ, ਉਹ ਵੀ ਇਹਦਾ ਹੀ ਇੱਕ ਹਿੱਸਾ ਨੇ।
1: ਬਿਲਕੁਲ, ਮਤਲਬ ਇੱਕ ਛੋਟਾ ਜਿਹਾ ਐਗਜ਼ਾਮਪਲ ਜੇ ਮੈਂ ਤੁਹਾਨੂੰ ਦੇਵਾਂ ਕਿ ਲੈਟ ਸਪੋਜ਼ ਆਪਾਂ ਕੋਈ ਖਾਣਾ ਵਗੈਰਾ ਮੰਗਾਇਆ ਹੈ ਨਾ, ਆ ਗਿਆ ਖਾ ਲਿਆ ਆਪਾਂ,
0: ਵੈਜ ਹੀ ਮੰਗਾਇਆ,
1: ਹਾਂ ਵੈਜ ਹੀ ਮੰਗਾ ਲਿਆ,
0: ਓਕੇ
1: ਕੀ ਖਾਧਾ ਦੱਸੋ ਫਿਰ
0: ਵੈਜ ਦੇ ਵਿੱਚ
1: ਕੀ ਖਾਧਾ? ਜੇ ਡਿਨਰ ਗਏ ਤਾਂ ਫਿਰ ਤਾਂ ਪਤਾ ਹੀ ਹੈ ਕੀ ਖਾਧਾ।
0: ਹਾਂ ਨਹੀਂ ਡਿਨਰ ਨਹੀਂ,
1: ਲੰਚ ਤੇ,
0: ਲੰਚ ਤੇ ਕਰੋ,
1: ਚਲੋ ਲੰਚ ਤੇ ਗਏ, ਬੰਦੇ ਥੋੜਾ ਜ਼ਿਆਦਾ ਕਰ ਦੋ ਯਾਰ,
0: ਕਿੰਨੇ?
1: ਪੰਜ ਕੁ ਬੰਦੇ,
0: ਪੰਜ ਬੰਦੇ,
1: ਪੰਜ ਬੰਦੇ,
0: ਪੰਜ ਬੋਇਜ਼ ਕਰ ਦੀ,
1: ਪੰਜ ਬੋਇਜ਼
0: ਕਿ ਮਿਕਸ ਕਰਨਾ?
1: ਨਹੀਂ ਨਹੀਂ ਬੋਇਜ਼ ਕਰ,
0: ਪੰਜ ਬੋਇਜ਼ ਕਰ ਦੇ,
1: ਇੱਕ ਮੰਗਾ ਲੈਣਾ ਦਮ ਬਿਰਿਆਨੀ,
0: ਹਾਂਜੀ
1: ਠੀਕ ਹੈ, ਇੱਕ ਦਾਲ ਹੋ ਗਈ, ਉਹਦੇ ਨਾਲ ਤਾਂ ਚੱਲਣੀ ਹੈ,
0: ਤੇ ਨਾ ਰਾਇਤਾ,
1: ਰਾਇਤਾ ਤਾਂ ਜ਼ਰੂਰੀ ਹੈ, ਰਾਇਤਾ ਤਾਂ ਨਾਲ ਹੀ ਦੇਣਗੇ, ਚਲੋ ਫਿਰ ਵੀ ਜੇ ਨਹੀਂ ਹੈ ਤਾਂ ਆਪਾਂ
0: ਐਡ ਔਨ ਕਰ ਲਾਂਗੇ,
1: ਪਨੀਰ ਦੀ ਆਈਟਮ ਚਾਹੀਦੀ ਇੱਕ ਅੱਧੀ,
0: ਠੀਕ ਹੈ, ਸਹੀ ਹੈ ਜੇ ਵੈਜੀਟੇਰੀਅਨ ਹੈ ਫਿਰ ਤੇ,
1: ਹਾਂ ਫਿਰ ਪਨੀਰ ਹੀ ਚੱਲੂਗਾ
0: ਨਾ, ਹੋਰ ਮੇਨ ਮੇਨ ਤੇ ਵੇਖੋ ਰਾਜਾ ਦੇ ਪਨੀਰ ਹੀ ਹੈ ਵੈਜੀਟੇਰੀਅਨ,
1: ਹਾਂ ਬਾਕੀ ਉਹ ਮੇਥੀ ਮਲਾਈ ਕਰਨਾ ਹੋਵੇ ਜਾਂ ਕੋਰਮਾ ਕੁਰਮਾ ਵੈਜ,
0: ਉਹ ਤੁਸੀਂ ਆਪਣਾ ਵੇਖ,
1: ਉਹ ਵੇਖ ਲਿਓ, ਪਰ ਖੈਰ ਖਾਣਾ ਖੁਣਾ ਖਾ ਲਿਆ, ਹੁਣ ਤੁਹਾਨੂੰ ਪਤਾ ਸਮਾਂ ਆ ਜਾਣਾ
0: ਖਾ ਲਿਆ
1: ਕਿ ਵੇਟਰ ਨੇ, ਵੇਟਰਸ ਨੇ ਆਣਾ, ਮੈਂ ਤੇ ਯਾਰ ਲੱਛਾ ਪਰਾਂਠਾ ਪਸੰਦ ਕਰਦਾ,
0: ਓਕੇ ਓਕੇ,
1: ਹਨਾ ਯਾਰ ਮਨ ਨਹੀਂ ਕਰ ਰਿਹਾ, ਮੈਂ ਕਹਿੰਦਾ ਆਪਾਂ 10 ਮਿੰਟ ਪਹਿਲਾਂ ਹੀ ਖਤਮ ਕਰਕੇ ਚੱਲੀਏ, ਪਰ ਇਹ ਸਭ ਕਰਨ ਤੋਂ ਬਾਅਦ ਜਦੋਂ ਤੁਹਾਡੀਆਂ ਪਲੇਟਾਂ ਵਿਹਲੀਆਂ ਹੋ ਗਈਆਂ ਨਾ, ਕੋਈ ਇੰਨਾ ਲੰਮਾ ਚੌੜਾ ਕੰਮ ਥੋੜ੍ਹੀ ਹੈ, ਤੁਹਾਡੇ ਨਾਲ ਜਿਹੜੇ 3 ਬੰਦੇ ਬੈਠੇ ਉਹਨਾਂ ਦੀ ਪਲੇਟਾਂ ਇਕੱਠੀਆਂ ਕਰਕੇ ਐਕਸਟ੍ਰੈਕਟ ਕਰ ਲਓ,
0: ਹਾਂ ਚਿਮਚੇ ਇੱਕੋ ਉਤਲੀ ਥਾਲੀ 'ਚ ਕਰ ਲਓ,
1: ਉਤਲੀ ਥਾਲੀ 'ਚ ਰੱਖ ਦਿਓ, ਜਿਹੜੀਆਂ ਤੁਹਾਡੀਆਂ ਆਹ ਬ੍ਰੈਡਸ ਦੀਆਂ ਹੁੰਦੀਆਂ ਜਿਹੜੀ ਬਾਸਕਟ ਹੁੰਦੀਆਂ, ਉਹ ਇੱਕ ਦੋ ਬਰੇਕ ਰੱਖ ਦਿਓ, ਥੋੜ੍ਹਾ ਇਕੱਠਾ ਜਿਹਾ ਕਰ ਦਿਓ ਕਿ ਅਗਲਾ ਬੰਦਾ ਆਵੇ ਜਦੋਂ ਪਿਕ ਕਰਨ ਲਈ ਰਾਹ ਜਿਹਾ ਬਣਿਆ ਉਹ ਇਕੱਠਾ ਚੱਕ ਕੇ ਲੈ ਜਾਏ,
0: ਤੈਨੂੰ ਨਾਈਸ ਲੱਗੇ,
1: ਉਹ ਇੰਨਾ ਖੁਸ਼ ਹੋਏਗਾ ਨਾ ਬੰਦਾ, ਉਹ ਤੁਹਾਡੇ ਬਾਰੇ ਪੂਰਾ ਦਿਨ ਪਤਨੀ ਕਿੰਨਾ ਵਧੀਆ ਸੋਚਿਆ ਕਿ ਕਿੰਨੇ ਚੰਗੇ ਲੋਕ ਆ, ਐਂਡ ਗੱਲ ਹੀ ਨਾ ਕਾਇੰਡਨੈਸ ਇਜ਼ ਸੋ ਨੈਸੈਸਰੀ, ਖਾਸ ਕਰ ਆਪਾਂ ਜਦੋਂ ਆਪਾਂ ਇੱਥੇ ਦੇਖਦੇ ਹਾਂ ਕਿ ਲਿਟਰਲੀ ਸਾਡੇ ਵਰਗੇ ਘਰਾਂ ਤੋਂ ਸਾਡੇ ਵਰਗੇ ਪਰਿਵਾਰਾਂ 'ਚੋਂ, ਹੈ ਨਾ, ਕਿ ਇੱਦਾਂ ਹੀ ਲੱਗਦਾ ਕਿ ਯਾਰ ਫੀਲ ਹੁੰਦਾ ਕਿ ਔਖਾ ਕਿੰਨਾ ਕੰਮ ਕਰਨਾ, ਹੈ ਨਾ, ਸਾਰਿਆਂ ਨੇ ਕੀਤਾ, ਆਪਾਂ ਇੱਦਾਂ ਦਾ ਕੰਮ ਹਰ ਕਿਸੇ ਨੇ ਇੱਥੇ ਆ ਕੇ ਕੀਤਾ ਜੋ ਉਹਦੀ ਸੈਲਫ ਰਿਸਪੈਕਟ ਜਾਂ ਸੈਲਫ ਵਰਥ ਅਲਾਓ ਸ਼ਾਇਦ ਨਹੀਂ ਕਰਦੀ ਹੋਏਗੀ, ਪਰ ਫਿਰ ਵੀ ਕਰਨਾ ਪਿਆ
0: ਜ਼ਮੀਰ ਤੋਂ ਹਟ ਕੇ ਲੈ,
1: ਹੈ ਨਾ, ਤੁਹਾਨੂੰ ਕੋਈ ਆਪਣਾ ਆਪਣਾ ਆਪਣਾ ਕੀ, ਵੈਸੇ ਕੋਈ ਪਰਾਇਆ ਵੀ ਹੋਵੇ ਕਿਸੇ ਹੋਰ ਐਥਨੀਸਿਟੀ ਦਾ ਵੀ ਹੋਵੇ, ਬੰਦਾ ਦੇਖ ਰਿਹਾ ਯਾਰ ਕਿ ਸਾਈਡ 'ਤੇ ਵਿਚਾਰਾ ਸਿਕਿਉਰਿਟੀ ਗਾਰਡ ਖੜਾ ਪਿਆ, ਮੈਂ ਇੱਥੇ ਹੁਣੇ ਮੈਂ ਸ਼ੋਪਿੰਗ ਕਰਨ ਆਇਆ ਕੋਲਸ, ਇੱਥੇ ਸਿਕਿਉਰਿਟੀ ਵਾਲਾ ਵਿਚਾਰਾ, ਹੈ ਨਾ, 7-8 ਘੰਟੇ ਦੀ ਜੋਬ ਆ, ਖਲੋਤਾ ਪਿਆ, ਜਾਂਦੇ ਹੱਥ ਮਿਲਾ ਲਿਆ, ਹਾਓ ਆਰ ਯੂ ਡੂਇੰਗ, ਹਾਓ ਵਾਜ਼ ਯੋਰ ਡੇ, ਅੱਛਾ ਗੋਰੇ ਕਰਦੇ ਆ, ਮਤਲਬ ਤੁਸੀਂ ਇੱਕ ਜਨਰਲੀ ਦੇਖੋ ਗੋਰੇ ਤੁਹਾਨੂੰ ਦੇ ਵਿਲ ਆਲਵੇਸ ਸਮਾਈਲ ਐਟ ਯੂ, ਹਨਾ, ਇੱਕ ਬੇਸਿਕ,
0: ਸਾਰੇ ਨਹੀਂ ਪਰ 90% ਜ਼ਰੂਰ
1: ਕਰਦੇ, 90 ਨੇ, ਹਨਾ, ਇਹ ਜੇ ਸਰ ਹੁਣ ਇਹ ਤਾਂ ਗੱਲਾਂ ਹੀ ਬਣ ਗਈਆਂ ਨਾ, ਹੁਣ ਕੀ ਇੱਦਾਂ ਕਹਿਣਾ ਪੈਂਦਾ, ਪਰ ਜਿੰਨੇ ਪਹਿਲੇ ਸੋਚਿਆ ਹੋਣਾ ਕਿ ਜਦੋਂ ਵੀ ਕੋਈ ਆਵੇ ਬੰਦਾ ਉਹਨੂੰ ਕਹਿੰਦਾ ਹੇ ਹਾਓ ਆਰ ਯੂ ਡੂਇੰਗ, ਇਹ ਕਹਿਣਾ ਪਹਿਲੇ ਤਾਂ ਇੱਕ ਸੋਚਣ ਵਾਲੇ ਕਿਆ ਹੋਣਾ ਨਾ ਕਿ ਅਗਲਾ ਬੰਦਾ ਥੋੜਾ ਖੁਸ਼ ਫੀਲ ਕਰੇ ਤਾਂ ਤੁਹਾਡੇ ਕੋਲ ਆਰਡਰ ਕਰੇਗਾ, ਹਨਾ,
0: ਨਾਲੇ ਥੋੜਾ ਆਪਣਾ ਫੀਲ ਕਰੇ,
1: ਉਹ ਤਾਂ ਹੁਣ ਜਗ੍ਹਾ ਤੇ ਆ ਗਿਆ, ਕਿਉਂਕਿ ਉਹ ਲੋਕਾਂ ਨੂੰ ਇੰਨੀ ਆਦਤ ਪੈ ਗਈ, ਤੁਹਾਨੂੰ ਵੀ ਪਤਾ ਕਿਸੇ ਨੇ ਅੱਗੋਂ ਕਹਿਣਾ ਹੀ ਆ, ਹਨਾ, ਬੋਲਣ ਵਾਲੇ ਨੇ ਸਾਰੇ ਬੋਲਣਾ ਸਕਿਆ ਤਾਂ ਮੈਂ ਬੋਲਣੀ, ਉਹ ਤਾਂ ਹੁਣ ਮੂੰਹ ਤੇ ਮਾਰਦੇ ਆ ਤੁਹਾਡੇ, ਉਹ ਪੁੱਛਦੇ ਮੂੰਹ ਦਾ, ਹਾਂ ਆਰ ਡੂਇੰਗ, ਜਲਦੀ ਬੋਲ,
0: ਸਹੀ ਗੱਲ,
1: ਬਟ ਜਿਹਨੇ ਇਜਾਦ ਕੀਤਾ ਹੋਣਾ ਉਹਦਾ ਆਈਡੀਆ ਹੀ ਹੋਣਾ ਜੋ ਆਪਾਂ ਡਿਸਕਸ ਕਰਦੇ ਪਏ ਹਾਂ ਕਿ ਬੀ ਸੋ ਰਿਸਪੈਕਟਫੁਲ ਐਂਡ ਬੀ ਸੋ ਗਿਵਿੰਗ ਟੂ ਐਵਰੀ ਵਨ ਕਿ ਤੁਹਾਡਾ ਇੱਕ ਕਰਿਜ਼ਮਾ ਲੱਗੇ, ਹੈ ਨਾ, ਫਿਰ ਉੱਪਰੋਂ ਸੋਨੇ ਦਾ ਸੁਹਾਗਾ ਜੇ ਤੁਸੀਂ ਵਧੀਆ ਤਰੀਕੇ ਨਾਲ ਡਰੈਸ ਡਾਉਣ, ਅਗੇਨ ਡਰੈਸਿੰਗ ਦੀ ਜੇ ਆਪਾਂ ਗੱਲ ਕਰਦੇ ਪਏ ਹਾਂ ਜਾਂ ਹਾਈਜੀਨ ਦੀ ਗੱਲ ਕਰਦੇ ਪਏ, ਇਹ ਨਹੀਂ ਕਰਦੇ ਪਏ ਕਿ ਪੈਸਾ ਬਹੁਤ ਉਜਾੜੋ, ਪਰ ਸਿੰਪਲ ਚੀਜ਼ਾਂ ਕਿ ਵੈਲ ਆਇਰਨਡ ਕਲੋਥ ਜ਼ੋਨ ਆਪਣੇ, ਹੈ ਨਾ, ਪ੍ਰੋਪਰ ਮੈਚ ਪਾਇਆ ਹੋਵੇ, ਜਦੋਂ ਗੋਵਿੰਦਾ ਸਾਹਿਬ ਦੀਆਂ ਫਿਲਮਾਂ ਜਿਹੜੀਆਂ ਸੀਗੀਆਂ ਜਿੰਨੀਆਂ ਵੀ, ਜਾਂ ਫਿਰ ਰਣਵੀਰ ਸਿੰਘ ਨੂੰ ਆਊਟ ਆਫ ਫਿਲਮਾਂ ਦੇਖ ਲਈਏ, ਉਦਾਂ ਦਾ ਫੈਸ਼ਨ ਨਾ ਅਪਣਾਇਆ ਹੋਵੇ, ਨੋਰਮਲ ਜਿਹਾ, ਨਾ
0: ਲੱਲੀ ਨਹੀਂ ਕਰਾਉਣੀ ਚਾਹੀਦੀ,
1: ਲੱਲੀ ਨਹੀਂ, ਹਾਂ ਲੱਲੀ ਆ ਗਿਆ, ਰਿਟਰਨ ਆਫ ਲੱਲੀ ਹੈ, ਇਹ ਤਬੀਅਤ ਠੀਕ ਹੋ ਗਈ ਭਾ ਮੇਰੇ ਦੀ, ਇਹ ਲੱਲੀ ਤਾਂ ਪਤਾ ਲੱਗ ਜਾਂਦਾ ਤਬੀਅਤ ਸੈੱਟ ਹੋ ਗਈ ਹੈ,
0: ਜ਼ਿਆਦਾ ਕਰਾਤੀ ਤੇ ਫਿਰ ਉਹ ਨਾਈਸ ਨਹੀਂ ਲੱਗਦਾ,
1: ਗਾਣਾ ਸੁਣੋਗੇ?
0: ਗਾਣਾ ਤੁਸੀਂ ਨਾ ਕਰਕੇ ਕਿਹੜਾ ਨਹੀਂ ਸੁਣਾਉਣਾ,
1: ਨਹੀਂ ਦੱਸੋ ਯਾਰ, ਸੁਣਾ ਦੇ
0: ਗਾਣਾ ਜਿੱਦਾਂ ਮਰਜ਼ੀ,
1: ਗਾਣਾ ਇੱਦਾਂ ਨਾ ਕਿ ਗਾਣਾ ਤਾਂ ਸੁਣਾ ਰਹੇ ਵੀ ਗਾਣਾ ਹੈਗਾ ਲੋਫੇਡ, ਇਹ 'ਚ ਵੀ ਔਜਲਾ ਸਾਹਿਬ ਇਹੀ ਦੱਸ ਰਹੇ ਨੇ ਕਿ ਕੀ
0: ਲੋਫੇਡ, ਹਲਕੀ ਜੀ ਦਾੜੀ ਰੱਖਦਾ,
1: ਦਾੜੀ ਰੱਖਦਾ, ਤੇ ਇਹ ਯਾਦ ਰੱਖੋ ਜੀ ਕਿ ਇਹਨਾਂ ਦਾ ਇੱਕ ਸ਼ੋਅ ਹੋ ਗਿਆ ਸੋਲਡ ਆਊਟ, ਤੇ ਦੂਜਾ ਹਜੇ ਵੀ ਵੇਚਣ ਦੀ ਕੋਸ਼ਿਸ਼ ਕਰਦੇ ਪਏ ਨੇ, ਪਹੁੰਚੋ livenation.com.au ਤੇ, ਤੇ ਕਰਨ ਔਜਲਾ ਦਾ 19 ਅਗਸਤ ਦਾ ਸ਼ੋਅ ਦਿਨ ਬੁੱਧਵਾਰ ਦਾ, ਹਜੇ ਵੀ ਤੁਹਾਨੂੰ ਟਿਕਟਾਂ ਮਿਲ ਸਕਦੀਆਂ,
0: ਮੌਲ ਵੱਜੋ ਫਿਰ, ਉੱਥੇ ਹੋ ਗਈ ਅਸਲੀ,
1: ਤੇ ਬਾਕੀ ਸਮਝੋ ਇਹ ਵੀ ਕੀ ਕਹਿਣਾ ਚਾਹੁੰਦੇ ਬਈ,

0: लो फेड हल्की जी दाढ़ी रखदा क्या बात है। करण औजला इज द बेस्ट ड्रेस्ड पंजाबी आर्टिस्ट बाय फार। दिलजीत दे पॉइंट सीगे पहला मेरे हिसाब ना मेरी नजरां च, पर करण औजला बहुत पार कर गया। टेल मी वन थिंग, अच्छा टेल मी वन थिंग, जे वो स्टैंड आउट करांदी करण नु बाकियां नाल इन द वे ही, हां इन द वे ही कैरी हिमसेल्फ।
1: यार सब तो पहला तो वेखो एक हर एक बंदे दा एक ओरा हुंदा।
0: यस
1: ठीक है, सब तो वड्डी ते दी ए चीज है
0: ओरा। एंड ओरा कित्थों आंदा?
1: ओ पर्सनालिटी चो।
0: पर्सनालिटी इदा दे ओरा वाले किद्दा बनदी आ?
1: स्ट्रगल चो।
0: स्ट्रगल तो है पर कहीं स्ट्रगल च निचुड़ भी जाते हैं। सो एकदम ठीक। ये पता कितों आता सब? ये आता है सैल्फ इमेज, सैल्फ वर्थ, सैल्फ कॉन्फिडेंस। किन्ने लोगों ने किन्ना कुछ किया होना करण नूं, है ना, जो स्टार्ट करन लगा होना अपना करियर, फिर जो मूसे वाले दे नाल बीफ चलता पिया सीगा करण औजला दा, नोबडी केयर्ड अबाउट हिम मच, है ना, कोई बहुत ही इन्नी ज़्यादा गलबात सीगी नहीं। पर टाइम दे नाल नाल ही लॉस्ट, ही फाउंड सॉरी हिज वॉइस। द वॉइस की है अपनी पर्सनैलिटी,
1: ਸਾਡੇ ਨੇ ਆਪਣਾ ਕਰੈਕਟਰ ਬਿਲਡ ਕੀਤਾ ਵਾ, ਇੱਕ ਇਮੇਜ ਤੋਂ ਵੀ ਵੱਧ ਕੇ ਹੁੰਦਾ ਹੀ ਉਹ ਚੀਜ਼।
0: ਯੈਸ, ਅਸੀਂ ਨਾ ਇੱਥੇ ਹੀ ਮਾਤ ਖਾਂਦੇ ਹਾਂ, ਅਸੀਂ ਆਪਣੇ ਆਪ ਨੂੰ ਨਾ, ਕਿਉਂਕਿ ਨੈਗੇਟਿਵ ਇਮੋਸ਼ਨਸ ਦੇ ਅੰਦਰ ਇੰਨੀ ਜ਼ਿਆਦਾ ਪਕੜ ਹੁੰਦੀ ਹੈ, ਇੰਨਾ ਮੈਗਨੇਟਿਜ਼ਮ ਹੁੰਦਾ ਨਾ, ਆਪਾਂ ਕੋਈ ਚੀਜ਼ ਕਦੀ 10 ਸਾਲ ਪਹਿਲੇ ਵੀ ਕਰਨ ਲੱਗੇ, ਗਲਤੀ ਕਰਕੇ ਹੋਵਾਂਗੇ ਨਾ, ਸਾਨੂੰ ਹਮੇਸ਼ਾ ਸਾਡੀ ਇਮੇਜ ਦੇ ਅੰਦਰ ਨਾ ਹਿੱਸਾ ਬਣ ਜਾਊਗੀ, ਯਾਰ ਮੇਰੇ ਤੋਂ ਨਹੀਂ ਹੁੰਦਾ।
1: ਇੱਦਾਂ ਹੀ ਆ, ਮੈਂ ਕੀਤੇ ਹੀ ਟਰਾਈ ਪਰ ਹੋਇਆ ਨਹੀਂ,
0: ਹੈ ਨਾ,
1: ਮੈਂ ਹੋਣਾ ਹੀ ਨਹੀਂ।
0: ਹਾਂ, ਜਦਕਿ ਆਪਾਂ ਕਿੰਨੀਆਂ ਚੀਜ਼ਾਂ ਬੈਟਰ ਕਰਦੇ ਰਹਿੰਦੇ ਥਰੂ ਆਊਟ ਲਾਈਫ, ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੈਲਫ ਇਮੇਜ ਇਹ ਇੱਕੋ ਇਕੱਲੀ ਚੀਜ਼ ਆ ਅਤੇ ਸਭ ਤੋਂ ਜ਼ਰੂਰੀ ਚੀਜ਼ ਆ ਇਨ ਮਾਈ ਨਜ਼ਰਾਂ,
1: ਯੋਰ ਬੁੱਕਸ,
0: ਇਨ ਮਾਈ ਬੁੱਕਸ, ਕਿ ਤੁਸੀਂ ਬਹੁਤ ਸਮਾਂ ਲੱਗਦਾ, ਬਹੁਤ ਹਿੰਮਤ, ਬਹੁਤ ਟਾਈਮ ਲੱਗਦਾ, ਬਹੁਤ ਮੈਨੂਪਲੇਸ਼ਨ ਲੱਗਦੀ ਹੈ ਆਪਣੇ ਆਪ ਨੂੰ ਇਹ ਦੱਸਣ ਲਈ ਕਿ ਮੈਂ ਬਹੁਤ ਵਧੀਆ। ਸਭ ਤੋਂ ਮੇਰੇ ਤੋਂ ਬੈਟਰ ਕੋਈ ਨਹੀਂ, ਤੇ ਜਦੋਂ ਇਹ ਚੀਜ਼ ਆਉਂਦੀ ਹੈ ਨਾ ਤੁਹਾਡੇ ਅੰਦਰ, ਤੁਹਾਡਾ ਮਨ ਮੰਨ ਜਾਂਦਾ ਇਹ ਚੀਜ਼ ਨੂੰ, ਹੈ ਨਾ, ਫਿਰ ਇਹ ਜਿੰਨੀਆਂ ਚੀਜ਼ਾਂ ਆਪਾਂ ਪਹਿਲੇ 35-40 ਮਿੰਟ 'ਚ ਡਿਸਕਸ ਕੀਤੀਆਂ ਨਾ, ਇਹ ਸਾਰੀਆਂ ਸੈਕੰਡਰੀ ਹੋ ਜਾਂਦੀਆਂ, ਕਿਉਂਕਿ ਉਹ ਤੁਹਾਡਾ ਫਿਰ ਬੋਡੀ ਲੈਂਗੁਏਜ, ਤੁਹਾਡਾ ਹਾਵ ਭਾਵ, ਤੁਹਾਡਾ ਉੱਠਣ ਬੈਠਣ ਦਾ ਤਰੀਕਾ ਨਾ, ਉਹ ਵਾਕਈ ਇਟਸ ਲਾਈਕ ਅ ਚੀਤਾ, ਇਟਸ ਲਾਈਕ ਅ ਲਾਇਨ, ਹੈ ਨਾ। ਕਹਿੰਦੇ ਵਾਈ ਇਜ਼ ਲਾਇਨ ਕਿੰਗ ਆਫ ਦਾ ਜੰਗਲ? ਨਾ ਉਹਦੇ ਕੋਲ ਸਪੀਡ ਹੈ ਉੱਦਾਂ ਦੀ, ਹੈ ਨਾ, ਨਾ ਉਹਦੀ ਬੋਡੀ ਹਾਥੀ ਵਰਗੀ ਹੈ, ਜੋ ਕਹਿ ਲਈਏ ਨਾ ਕਿ ਹਿਊਜ ਹੈ, ਹੈ ਨਾ, ਚੀਤੇ ਵਰਗੀ ਉਹਦੀ ਸਪੀਡ ਨਹੀਂ ਹੈ। ਤੁਸੀਂ ਕਿਸੇ ਵੀ ਐਨੀਮਲ ਦੇ ਨਾਲ ਉਹਨੂੰ ਕਰ ਲਓ, ਕੀ ਕਹਿੰਦੇ ਆ, ਕੰਪੇਅਰ, ਤੇ ਹੈ ਨਾ, ਤੇ ਉਹ ਥੋੜਾ ਜਿਹਾ ਲੈਗ ਬਿਹਾਈਂਡ ਕਰਦਾ। ਪਰ ਕਹਿੰਦੇ ਸ਼ੇਰ ਦੀ ਸਭ ਤੋਂ ਜ਼ਿਆਦਾ ਘੈਂਟ ਗੱਲਬਾਤ ਪਤਾ ਕੀ ਹੈ? ਉਹਦਾ ਔਰਾ, ਤੇ ਉਹਦਾ ਔਰਾ ਪਤਾ ਕਿੱਥੋਂ ਆਉਂਦਾ? ਕਿ ਉਹ ਝਪੱਟਾ ਮਾਰਨ ਵਾਲਾ ਔਰਾ ਉਹਦਾ, ਉਹ ਚੀਜ਼ ਉਹਨੂੰ ਸਾਡੇ, ਉਹੀ ਗੱਲ ਹੁਣ ਜੰਗਲ ਚ ਤਾਂ ਸਾਰੇ ਜਾਨਵਰ ਆਪਸ ਚ ਪਤਾ ਨੀ ਕਿੱਦਾਂ ਰਹਿੰਦੇ ਆ, ਇਹ ਤਾਂ ਆਪਾਂ ਹੀ ਕਹਿੰਦੇ ਹਾਂ ਕਿ ਜੰਗਲ ਦਾ ਰਾਜਾ ਤਾਂ ਅਸੀਂ ਕਿਹਾ ਹੋਇਆ, ਪਰ ਉਹ ਹਿਊਮਨ ਮਾਇੰਡ, ਹਿਊਮਨ ਸਾਈਕੋਲੋਜੀ ਕਿਉਂ ਉਹਨੂੰ ਰਾਜਾ ਕਹਿੰਦੀ ਹੈ? ਕਿਉਂਕਿ ਸਾਨੂੰ ਰਾਜਿਆਂ ਵਰਗਾ ਲੱਗਦਾ ਕਿ ਇੰਨੀ ਸਾਰੀ ਇਮਪਰਫੈਕਸ਼ਨਸ ਨੇ, ਜੋ ਤੇਰੇ ਅੰਦਰ ਵੀ ਆ, ਜੋ ਮੇਰੇ ਅੰਦਰ ਹੈ, ਜੋ ਸਾਡੇ ਸੁਣਨ ਵਾਲਿਆਂ ਦੇ ਅੰਦਰ ਵੀ ਆ, ਪਰ ਉਹਦਾ ਸੈਲਫ ਕੌਨਫੀਡੈਂਸ ਐਂਡ ਦ ਵੇ ਹੀ ਕੈਰੀ ਹਿਮਸੈਲਫ।
1: ਜੀ ਬਿਲਕੁਲ, ਜ਼ਰੂਰੀ ਹੈ ਇਹ ਚੀਜ਼ ਕੈਰੀ ਕਰਨੀ, ਪਰ ਆਪਣੇ ਇਮੋਸ਼ਨਸ ਵੀ ਕੰਟਰੋਲ ਕਰਨੇ ਨਾਲ ਦੀ ਨਾਲ ਬਹੁਤ ਜ਼ਰੂਰੀ ਆ, ਕਿਉਂਕਿ ਮੰਨ ਲਓ ਤੁਸੀਂ ਕਿਤੇ ਵੀ ਹੋ ਜਾਂ ਡਜ਼ਨਟ ਮੈਟਰ ਕਰ ਰਹੇ ਹੋ ਜਾਂ ਕਿਸੇ ਕੋਈ ਕੰਮ ਕਰਵਾ ਰਹੇ ਹੋ, ਹਰ ਇੱਕ ਥਾਂ ਦੇ ਉੱਤੇ ਬੰਦੇ ਦੇ, ਮੰਨ ਲਓ ਕਿਸੇ ਨੇ ਕੋਈ ਗੱਲ ਕਹਿਤੀ ਜਾਂ ਤੁਸੀਂ ਕੋਈ ਗੱਲ ਸੁਣ ਲਈ ਜਾਂ ਤੁਸੀਂ ਕੋਈ ਕਿਸੇ ਨੂੰ ਗੱਲ ਕਹਿਤੀ, ਤੇ ਉੱਥੇ ਜਿਹੜਾ ਆਪਣੇ ਆਪ ਨੂੰ ਸੰਭਾਲਣਾ, ਮੰਨ ਲਓ ਕਿਸੇ ਨੇ ਉੱਚੀ ਗੱਲ ਕਹਿਤੀ ਆ, ਉਹਦੇ ਉੱਤੇ ਤੁਸੀਂ ਕੰਟਰੋਲ ਕਰਨਾ, ਉਹਨੂੰ ਕਿੱਦਾਂ ਹੈਂਡਲ ਕਰਨਾ ਵਾ। ਜੇ ਕਿਸੇ ਨੇ ਜ਼ਿਆਦਾ ਕੋਈ ਮੰਨ ਲਓ ਤੁਹਾਨੂੰ ਖੁਸ਼ੀ ਦੇਤੀ, ਤੇ ਉੱਥੇ ਆਪਣੇ ਆਪ ਨੂੰ ਤੁਸੀਂ ਓਵਰ ਨਹੀਂ ਕਰਨਾ, ਉਹਨੂੰ ਆਪਣੇ ਅੰਦਰ ਸ਼ਕਤੀ ਹੋਣੀ ਚਾਹੀਦੀ ਤੁਹਾਡੀ, ਉਹਨੂੰ ਸਾਂਭਣ ਦੀ, ਹੈ ਨਾ, ਤੁਸੀਂ ਉਹਨੂੰ ਰੱਖ ਸਕੋ ਆਪਣੇ ਅੰਦਰ, ਸਾਂਭ ਸਕੋ, ਗੁੱਸਾ ਆ ਤੇ ਉਹਨੂੰ ਸਾਂਭ ਸਕੋ, ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ।
0: ਜਿੰਨਾ ਕਿ ਨਿਰਗੁਣ ਬੰਦਾ ਇਸ ਲਿਹਾਜ਼ ਨਾਲ ਬਣ ਸਕਦਾ ਨਾ, ਕਿ ਚੰਗਾ ਹੋ ਰਿਹਾ, ਬੁਰਾ ਹੋ ਰਿਹਾ ਤੁਹਾਡੇ ਨਾਲ, ਜਾਂ ਫਿਰ ਬਹੁਤ ਖੁਸ਼ੀ ਆ ਰਹੀ ਹੈ ਜਾਂ ਬਹੁਤ ਗੁੱਸਾ ਆ ਰਿਹਾ, ਫਿਰ ਵੀ ਤੁਸੀਂ ਆਪਣਾ ਡਿਮੀਨਰ ਇੱਕ ਬਣਾ ਕੇ ਰੱਖ ਪਾਉਂਦੇ ਹੋ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਯੂ ਆਰ ਰਾਈਟ ਉਸਤਾਦ ਜੀ, ਯੂ ਆਰ ਰਾਈਟ
1: ਜੀ, ਬਿਲਕੁਲ। ਆਪਣਾ ਤੇ ਇਹੋ ਹੀ ਆ, ਵੇਖੋ ਫੰਡਾ ਵੀ ਕੀਪ ਲਰਨਿੰਗ, ਹੈ ਨਾ,
0: ਕੀਪ ਲਰਨਿੰਗ, ਇਹਦੇ ਨਾਲ ਦੀ ਕੋਈ ਰੀਸ ਨਹੀਂ।
1: ਆਪਾਂ ਨੂੰ ਜਿਹੜਾ ਤੁਸੀਂ ਮਤਲਬ ਸਹੀ ਰਾਹ ਤੇ ਚੱਲੋ, ਪਰ ਨਾਲ ਦੀ ਨਾਲ ਲਰਨਿੰਗ ਜਿਹੜੀ ਆਪਣੀ ਨਾ ਛੱਡੋ, ਤੇ ਇਹਦੇ ਵਿੱਚ ਵੀ ਲਰਨਿੰਗਸ ਹੈਗੀਆਂ ਨੇ ਆਪਣੇ ਆਪ ਨੂੰ ਕੈਰੀ ਕਰਨ ਦੇ ਵਿੱਚ ਵੀ ਕਾਫੀ ਸਾਰੇ ਪੁਆਇੰਟਸ ਹੋ ਸਕਦਾ ਇਹਦੇ ਵਿੱਚ, ਆਪਾਂ ਹਾਲੇ ਨਹੀਂ ਵੀ ਡਿਸਕਸ ਕਰ ਪਾਏ ਹੋਵਾਂਗੇ, ਕਿਉਂਕਿ ਇੱਕ ਤੇ ਜਿਹੜੀ ਇਹ ਚੀਜ਼, ਕਿਉਂਕਿ ਹਰ ਇੱਕ ਚੀਜ਼ ਹੀ ਨਾ, ਹਰ ਇੱਕ ਚੀਜ਼ ਆਪਣੇ ਆਲੇ ਦੁਆਲੇ ਇਹਦੇ ਉੱਤੇ ਇਫੈਕਟ ਪਾਉਂਦੀ ਆ, ਤੇ ਉਹ ਅਨਲਿਮਿਟਿਡ ਚੀਜ਼ਾਂ ਨੇ
0: ਬਿਲਕੁਲ
1: ਪਰ ਆਪਾਂ ਸਿਰਫ ਲਿਮਿਟਿਡ ਚੀਜ਼ਾਂ ਦੇ ਉੱਤੇ ਜੇ ਵਰਕਆਊਟ ਕਰ ਲਈਏ
0: ਬਿਲਕੁਲ
1: ਤੇ ਆਪਣੀਆਂ ਕਿਹੇ ਹੱਦ ਤੱਕ ਚੀਜ਼ਾਂ ਜਿਹੜੀਆਂ ਉਹ ਆਟੋਮੈਟਿਕਲੀ
0: ਬਹੁਤ ਸੋਰਟਡ ਬਹੁਤ ਪਿਆਰੀ ਗੱਲ ਕੀਤੀ ਹੈ ਜਾਂਦੇ ਜਾਂਦੇ ਨਾ ਤੁਹਾਡੀ ਗੱਲ ਦੇ ਨਾਲ ਰਲਾ ਦਿੰਦੇ ਹਾਂ ਗੱਲ ਕਿ ਸੁਕਰਾਤ ਨੂੰ ਨਾ ਇੱਕ ਵਾਰੀ ਸਾਰਾ ਏਥਨਸ ਘੁੰਮ ਲਿਆ ਹਨਾ ਸੋਕਰੇਟਿਸ ਕਹਿੰਦੇ ਹਾਂ ਜਿਹਨੂੰ ਆਪਾਂ ਪੰਜਾਬੀ ਸੁਕਰਾਤ ਕਹਿ ਦਿੰਦੇ
1: ਹਾਂ
0: ਉਹਦੇ ਕੋਲ ਨਾ ਸਾਰਾ ਸਾਰੀ ਜਨਤਾ ਨਾ ਇਕੱਠੀ ਹੋ ਕੇ ਪੂਰਾ ਨਾ ਕੁਨਬਾ ਜਿਹਾ ਇਕੱਠਾ ਹੋ ਕੇ ਲਸ਼ਕਰ ਇਕੱਠਾ ਹੋ ਕੇ ਪਹੁੰਚਿਆ ਕਹਿੰਦਾ ਬਾਈ ਸੁਕਰਾਤ ਅਸੀਂ ਨਾ ਹਰ ਪਾਸੇ ਵੇਖ ਲਿਆ ਤੇਰੇ ਤੋਂ ਜ਼ਿਆਦਾ ਨਾ ਵਾਈਜ਼ ਅਕਲਮੰਦ ਤੇ ਮਤਲਬ ਕਿ ਚਾਰਮਿੰਗ ਬੰਦਾ ਕੋਈ ਨਹੀਂ ਆ ਹਨਾ ਤੇਰੇ ਤੋਂ ਉੱਪਰ ਕੋਈ ਨਹੀਂ ਕਿ ਤੈਨੂੰ ਕੀ ਕਾਰਨ ਲੱਗਦਾ ਤੁਸੀਂ ਜੋ ਜਵਾਬ ਦਿੱਤਾ ਨਾ ਹੁਣੇ ਜੋ ਤੁਸੀਂ ਗੱਲ ਕੀਤੀ ਸਾਰੀ ਹੁਣ ਸਾਰ ਕੱਢਿਆ ਉਹਦਾ ਵੀ ਇਹੀ ਜਵਾਬ ਸੀ ਕਹਿੰਦਾ ਮੈਂ ਸ਼ਾਇਦ ਇਸ ਕਰਕੇ ਤੁਹਾਡੇ ਸਾਰਿਆਂ ਚ ਤੁਹਾਨੂੰ ਲੱਗਦਾ ਕਿ ਮੈਂ ਸਭ ਤੋਂ ਜ਼ਿਆਦਾ ਵਿਜ਼ਡਮ ਮੇਰੇ ਕੋਲ ਹੈ ਸਭ ਤੋਂ ਜ਼ਿਆਦਾ ਅਕਲ ਮੇਰੇ ਅੰਦਰ ਆ ਕਿਉਂਕਿ ਮੈਨੂੰ ਇਹ ਪਤਾ ਕਿ ਮੈਨੂੰ ਕੀ ਨਹੀਂ ਪਤਾ ਤੇ ਮੈਨੂੰ ਇਹ ਪਤਾ ਕਿ ਮੈਨੂੰ ਸਭ ਕੁਛ ਨਹੀਂ ਪਤਾ
1: ਨਹੀਂ ਪਤਾ ਬਿਲਕੁਲ
0: ਇਹ ਫੈਕਟ ਆ ਸਾਨੂੰ ਸਭ ਕੁਛ ਨਹੀਂ ਪਤਾ ਇਸੀ ਗੱਲ ਨੂੰ ਕਹਿੰਦੇ ਹੋਏ ਆਪਾਂ ਵੀ ਥੋੜੀ ਹੈ ਨਾ ਸੋਰੀ ਸੂਰੀ ਕਹਿ ਦਿੰਦੇ ਬਾਈ ਜੇ ਤੁਹਾਨੂੰ ਕੋਈ ਗੱਲ ਬੁਰੀ ਲੱਗੀ ਹੋਵੇ ਕਈ ਵਾਰੀ ਆਪਾਂ ਹਾਸੇ ਠੱਟੇ ਚ ਕਈ ਵਾਰੀ
1: ਦੋਵਾਂ ਤੇ ਜੁੜ ਕੇ ਮਾਫੀ ਮੰਗ ਲਓ
0: ਪੁੱਠਾ ਸਿੱਧਾ ਵੀ ਬੋਲ ਦਿੰਦੇ ਹੁੰਦੇ ਹਨਾ ਸੋ ਉਹਦੇ ਲਈ
1: ਮਾਫੀ ਮੰਗਣੀ ਵੀ ਬੜੀ ਜ਼ਰੂਰੀ ਸਰ
0: ਮਾਫੀ ਵੀ ਜ਼ਰੂਰੀ ਹੈ ਦੇਖੋ ਤੁਹਾਨੂੰ ਬੜਾ ਆਪਣਾ ਬੁੱਧਾ ਨੇ ਕਿਹਾ ਸੀਗਾ ਮਾਫ ਕਰ ਦੋ ਤੇ ਮਾਫੀ ਮੰਗਦੇ ਰਹੋ
1: ਕਹਿਣ ਜੋਗੇ ਤੇ ਚਲੋ ਅਸੀਂ ਕੀ ਆ ਲੇਕਿਨ ਪਰ ਇਹ ਗੱਲ ਜ਼ਰੂਰ ਹੈ ਜਿੰਨੀ ਕਿ ਮੈਨੂੰ ਪਤਾ ਕਿ ਜੇ ਆਪਾਂ ਕਿਤੇ ਜਾਣੇ ਆਉਂਦੇ ਹਾਂ ਜਾਂ ਆਪਾਂ ਕਿਤੇ ਆਪਣੀ ਪਰਸਨੈਲਿਟੀ ਦੀ ਜੇ ਛਾਪ ਛੱਡ ਕੇ ਆਉਂਦੇ ਹਾਂ ਤੇ ਸ਼ਕਲ ਹੋ ਸਕਦਾ ਬੰਦਾ ਸਾਡੀ ਭੁੱਲ ਜੇ ਦਸਾਂ ਦਿਨਾਂ ਨੂੰ ਭੁੱਲ ਜੇ ਮਹੀਨੇ ਨੂੰ ਭੁੱਲ ਜੇ ਕਿਉਂਕਿ ਅੱਜ ਕੱਲ੍ਹ ਮੈਮਰੀਜ਼ ਬੜੀਆਂ ਸ਼ੋਰਟ ਹੋ ਗਈਆਂ ਨੇ ਸਾਰਿਆਂ ਦੀਆਂ ਹਨਾ ਪਰ ਜਿਹੜਾ ਕਰੈਕਟਰ ਆ ਜੇ ਤੁਸੀਂ ਕਿਤੇ ਮੰਨ ਲਓ ਕੋਈ ਵਰਤਾਰਾ ਜੇ ਕਿਸੇ ਨਾਲ ਕੋਈ ਕੀਤਾ ਆ ਜਾਂ ਕੋਈ ਮੰਨ ਲਓ ਕਿਸੇ ਦੀ ਕਿਤੇ ਹੈਲਪ ਹੀ ਕੀਤੀ ਆ ਜਾਂ ਕਿਸੇ ਦੀ ਸਪੋਰਟ ਕੀਤੀ ਜਾਂ ਕੁਛ ਵੀ ਤੁਸੀਂ ਜੇ ਕਿਸੇ ਨਾਲ ਕੋਈ ਚੀਜ਼ ਜਿਹੜੀ ਕੀਤੀ ਆ ਉਹ ਚੰਗੀ ਆ ਜਾਂ ਮਾੜੀ ਆ ਉਹ ਚੀਜ਼ ਬੰਦੇ ਨੂੰ ਜ਼ਿਆਦਾ ਦੇਰ ਤੱਕ ਯਾਦ ਰਹਿੰਦੀ ਆ ਤੇ ਇਸ ਕਰਕੇ ਇਹੀ ਆ ਕਿ
0: ਕਿਆ ਬਾਤ
1: ਆਪਣੇ ਆਪ ਨੂੰ ਜਿੱਥੇ ਵੀ ਜਾਓ ਥੋੜਾ ਜਿਹਾ
0: ਬਾਬਾ ਬਣੀ ਕੀ ਜੈ ਹੋ
1: ਮਾੜਾ ਜਿਹਾ ਰੱਖੋ ਕੰਮ ਵੀ ਇਦਾਂ ਦਾ ਕੰਮ ਨਾ ਕਰਾਓਗੇ ਮੁੜ ਕੇ ਉਸੇ ਕੰਮ ਤੋਂ ਤੁਹਾਨੂੰ ਮੁੜ ਕੇ ਜਾਣਿਆ ਜਾਵੇ ਯਾ ਉਹੀ ਵੀਰ ਆ
0: ਉਹੀ ਹੈ ਇਹ ਉਹੀ ਸੀ
1: ਹਾਂ ਤੇ ਕੋਈ ਇਦਾਂ ਦਾ ਕਰੋ ਵੀ ਜੇ ਕਿਤੇ ਕੀਤਾ ਵੀ ਆ ਤੇ ਉਹਨੂੰ ਇਸ ਥੋੜੀ ਸਮਾਰਟਨੈਸ ਨਾ ਕਰੋ ਵੀ ਕਿਸੇ ਨੂੰ ਜ਼ਿਆਦਾ ਪਤਾ ਨਾ ਲੱਗੇ ਸਮਝੇ ਮੇਰੀ ਗੱਲ
0: ਯਾਰ ਮੈਂ ਨੀ ਸਮਝਿਆ ਮੈਨੂੰ ਚੰਗੇ ਤਰੀਕੇ ਸਮਝਾਓ ਯਾਰ
1: ਫਿਰ ਮੈਂ ਕਿੰਨੇ ਜਿਹੇ ਸਮਝਾਉਂ
0: ਸਹੀ ਹੋ ਗਿਆ
1: ਤੁਹਾਨੂੰ ਇਦਾਂ ਨੀ ਪਤਾ ਲੱਗਣਾ
0: ਫਿਰ ਹੁਣ
1: ਮੇਰੀ ਡਿਮਾਂਡ ਅੱਜ ਕਿਸੇ ਨੇ ਪੁੱਛ ਲਈ ਆ ਮੈਂ ਡਿਮਾਂਡ ਕਰਦਾ ਫਿਰ ਤੁਸੀਂ ਗਾਣਾ ਲਾ ਦੋ ਵੀ ਅਰਜਨ ਦਾ ਗਾਣਾ ਲਾਓ ਇੱਕ
0: ਕਿਹੜਾ ਭਲਾ ਦੇ
1: ਅਰਜਨ ਦਾ ਗਾਣਾ ਲਾਓ ਮਾਹੌਲ
0: ਓਏ ਕਸਮ ਮਹਾਦੇਵ ਕਸਮ ਮੈਂ ਮਾਹੌਲ ਟਾਈਪ ਕਰਨਾ ਸ਼ੁਰੂ ਕਰਤਾ ਮਾਈ ਗੋਡ ਕਿਆ ਬਾਤ ਹੈ ਇਹ ਨਾ ਦੇਖੋ ਫਿਰ
1: ਰੂਹ ਤੱਕ ਪਿੰਡੇ ਤੱਕ ਰੱਬ ਰੇਖੂਗਾ ਡਰਨਾ ਆਪਾਂ ਨਹੀਂ ਰੁਲਦੇ

ਖਾਣ ਪੈਣੀ ਦਾ ਇਹੀ ਗਾਣਾ ਮੈਨੂੰ ਥੋੜਾ ਜਿਹਾ ਆਫ ਬੀਟ ਜਿਹਾ ਲੱਗਿਆ, ਪਰ ਪ੍ਰੋਗਰਾਮ ਪੜਦਾ ਵੇ ਪੜਦਾ ਦੇ ਵਿੱਚ ਅੱਜ ਦੇ ਦਿਨ ਆਫ ਬੀਟ ਗਾਣੇ ਨਹੀਂ ਹੋਣਗੇ, ਨਵੇਂ ਨਕੋਰ ਗਾਣੇ ਲੈ ਕੇ ਆਏ ਆ ਤੁਹਾਡੇ ਤੱਕ। ਔਰ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਟ੍ਰੇਲਰ ਦੀ ਵੀ ਗੱਲ ਕਰਨੀ ਹੈ। ਆ ਜਾਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਫਿਲਮਾਂ ਦੇ ਨਾਲ ਜੁੜੇ, ਫਿਲਮਾਂ ਦੀ ਜਾਣਕਾਰੀਆਂ ਦੇ ਨਾਲ ਜੁੜੇ ਪ੍ਰੋਗਰਾਮ ਦੀ। ਕੁਰਾਲਾ ਮਾਨ ਦਾ ਵੀ ਨਵਾਂ ਗਾਣਾ ਆ ਗਿਆ, ਸੁਣਦੇ ਹਾਂ ਉਹ। ਹੋਪਫੁਲੀ ਇਹਦੇ 'ਚ ਥੋੜ੍ਹੀ ਜਿਹੀ ਬੀਟ ਹੋਵੇ, ਲੈ ਦੇਸੀ ਕਰੂ ਦਾ ਹੈ।

ਕੁਰਾਲਾ ਮਾਨ ਦਾ, ਨਾਲੇ ਉਸਤਾਦ ਬੱਬੂ ਮਾਨ ਦਾ ਵੀ ਗਾਣਾ ਸੁਣਦੇ ਚੱਲੋ। ਹੁਣ ਮਾਨ ਮਾਨ ਇਕੱਠੇ ਜੁੜੇ ਰਹੇ ਨੇ ਅਤੇ ਰਿਸ਼ਤੇਦਾਰ ਗਾਣਾ ਆਇਆ, ਬਸ ਸੁਣਨਾ ਹੀ ਸੀਗਾ ਵੀ ਕਿਹੋ ਜਿਹਾ। ਅਤੇ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਪੜਦਾ ਬੇ ਪੜਦਾ ਰੇਡੀਓ, ਹਾਂਜੀ 167।

0: ਬਬੂਮਾਨ ਸੜਕਾਂ ਤੇ ਰਹਿ ਰਹੇ ਲੋਕਾਂ ਦਾ ਕੀ ਕਹਿੰਦੇ ਹੁੰਦੇ ਆ ਮਸੀਹਾ, ਸੋ ਉਹਨਾਂ ਦੇ ਲਈ ਇੱਕ ਸਪੈਸ਼ਲ ਰੋਡ ਟਰੈਕ ਤਿਆਰ ਕੀਤਾ ਗਿਆ ਜੀ। ਲੋ ਜੀ, ਸੜਕਾਂ ਦੇ ਉੱਤੇ ਆ ਜਿਵੇਂ ਕਹਿ ਲਈਏ ਕਿ ਲੇਮੈਨ ਵਾਲੀ, ਇਹਦੇ 'ਚ ਕਿਹੜੀ ਗੱਲ ਹੈਗੀ ਹੈ ਸੰਗ ਸ਼ਰਮ ਦੀ। ਹੁਣ ਲੇਮੈਨ ਦਾ ਹੀਰੋ ਜਿਹੜਾ ਸਾਊਥ ਦੇ ਵਿੱਚ ਯਸ਼ ਵੀ ਹੈਗਾ, ਪਰ ਕਮਾਲ ਹੀ ਕਰਤੀ KGF ਵਾਲੇ ਯਸ਼ ਦੀ ਫਿਲਮ ਲੇਡੀਜ਼ ਐਂਡ ਲੇਡੀਜ਼ ਦੇ ਨਾਮ ਦੇ ਨਾਲ ਜਿਹੜਾ ਇੱਕ ਟੀਜ਼ਰ ਆਇਆ ਹੈਗਾ। ਫਿਲਮ ਤਾਂ ਖੈਰ ਜਿਹੋ ਜਿਹੀ ਵੀ ਹੋਊਗੀ ਸੋ ਹੋਊਗੀ, ਟੌਕਸਿਕ ਹੈ, ਫਿਲਮ ਟੌਕਸਿਕ ਹੈ, ਪਰ ਇਹਦਾ ਜਿਹੜਾ ਇੱਕ ਟੀਜ਼ਰ ਹੈ ਜਾਂ ਇੱਕ ਥੋੜ੍ਹਾ ਜਿਹਾ ਐਗਜ਼ਾਮਪਲ ਹੈ, ਉਹਨੂੰ ਮੈਂ ਹਾਫ ਹੀ ਸੁਣਾ ਸਕਦਾ ਤੁਹਾਨੂੰ, ਕਿਉਂਕਿ ਬਾਕੀ ਦਾ ਹਾਫ ਸੁਣਾਇਆ ਨਹੀਂ ਜਾ ਸਕਦਾ। ਫਿਲਹਾਲ ਸੁਣ ਲਓ ਉਹ ਪਹਿਲਾਂ ਟੌਕਸਿਕ। ਅੱਛਾ, ਸ਼ੁਰੂਆਤ ਦੇ ਵਿੱਚ ਲਿਖਿਆ ਹੋਇਆ ਇਹ ਆ ਰਿਹਾ ਹੈ ਕਿ ਆਹ ਜਿਹੜਾ ਟਾਈਪਿੰਗ ਹੋ ਰਹੀ ਹੈ, ਟੈਂ ਟੈਂ ਟੈਂ, ਕਿਡਜ਼ ਸਟੇ ਅਵੇ, ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਗ੍ਰੈਂਡ ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਯਾਨੀ ਤੁਹਾਡੇ ਬੱਚਿਆਂ ਦੇ ਬੱਚੇ, ਅਤੇ ਜਿਹੜੇ ਅੱਗੇ ਆਉਂਦੇ ਨੇ ਗ੍ਰੇਟ ਗ੍ਰੈਂਡ ਪੇਰੈਂਟਸ, ਵਾਚ ਐਟ ਯੂਅਰ ਓਨ ਰਿਸਕ।
1: Love. Love makes monsters of women. It is a beautiful illusion if one understands the depth of its deception. And yet here we are. Fighting for his scraps of devotion.
2: Ladies and ladies, ek ek karke aaoge ya ek saath aaoge?
0: Bas inna ki suna sakda hai. Hun ide ch hoya eh hai kam ke jehda ladies and ladies naam de naal toxic da ek teaser aaya. Ik ta main film de vich mainu lagya si ke yash di film hoegi, par ਯਸ਼ ਤੋਂ ਇਲਾਵਾ ਚਾਰ ਚਾਰ ਪੰਜ ਪੰਜ ਐਕਟਰੈਸ ਦੀ ਫਿਲਮ ਵੀ ਹੈ। ਇਹ 'ਚ ਨਾਇਨ ਤਾਰਾ, ਇਹਦੇ 'ਚ ਕਿਆਰਾ ਅਡਵਾਨੀ ਹੈ, ਇਹ 'ਚ ਤਾਰਾ ਸੁਧਾਰੀ ਹੈ, ਜਿਹਦੇ ਕਰਕੇ ਮੈਂ ਫਿਲਮ ਵੀ ਦੇਖਣੀ ਹੈ। ਹੁਮਾ ਕੁਰੇਸ਼ੀ ਹੈ, ਕਮਾਲ ਦੀਆਂ ਐਕਟਰੈਸ, ਔਰ ਰੁਕਮਨੀ ਇਹ ਸਾਊਥ ਦੀ ਐਕਟਰੈਸ ਹੈ। ਸੋ ਪੰਜ ਐਕਟਰੈਸ ਤਾਂ ਇਹ ਹੈਗੀਆਂ, ਬਾਕੀ ਉਸ ਤੋਂ ਇਲਾਵਾ ਵੀ ਹੀਰੋਇਨ ਕਹਿ ਸਕਦੇ ਹਾਂ, ਪੰਜ ਤਾਂ ਹੀਰੋਇਨ ਨੇ, ਐਕਟਰੈਸ ਤਾਂ ਉਸ ਤੋਂ ਇਲਾਵਾ ਹੋਰ ਵੀ ਹੈਗੀਆਂ ਨੇ। ਪਰ ਹੁਣ ਜੇ KGF ਤੋਂ ਬਾਅਦ ਇੰਨੇ ਟਾਈਮ ਬਾਅਦ ਯਸ਼ ਆ ਰਹੇ ਹੈ ਤਾਂ ਕੁਛ ਤਾਂ ਲੈ ਕੇ ਆ ਹੀ ਰਿਹਾ, ਉਡੀਕ ਹੈਗੀ ਹੈ ਵੈਸੇ। ਅੱਛਾ, ਇੱਕ ਇਹ ਇੱਕ ਟੀਜ਼ਰ ਆਇਆ ਸੀਗਾ ਅੱਜ ਤੋਂ 8-9 ਦਿਨ ਪਹਿਲਾਂ ਸ਼ਰਧਾ ਕਪੂਰ ਦਾ। ਕਿੰਨੇ ਸਾਲ ਹੋ ਗਏ ਸ਼ਰਧਾ ਕਪੂਰ ਵੀ ਫਿਲਮਾਂ 'ਚ ਐਕਟਿੰਗ ਕਰਦੀ ਹੁੰਦੀ ਸੀ, ਹੁਣ ਤਾਂ ਭੁੱਲ ਹੀ ਗਏ। ਰਣਦੀਪ ਹੁੱਡਾ ਅਤੇ ਸ਼ਰਧਾ ਕਪੂਰ ਦੀ ਫਿਲਮ ਆ ਰਹੀ ਹੈ ਈਠਾ। ਹੁਣ ਇਹ ਵੀ ਆਰ ਐਵਰੀਵਨ ਨੋ ਕਿ ਸ਼ਰਧਾ ਕਪੂਰ ਇੱਕ ਹਾਰਡ ਕੋਰ ਜਿਹੜੀ ਮਰਾਠਣ ਹੈਗੀ ਹੈ, ਅਤੇ ਈਠਾ ਕਿਹਾ ਜਾ ਰਿਹਾ ਕਿ ਇੱਕ ਬਾਇਓਪਿਕ ਹੈਗੀ ਹੈ, ਮਰਾਠੀ ਦੀ ਇੱਕ ਮਸ਼ਹੂਰ ਡਾਂਸਰ ਦੇ ਉੱਤੇ ਹੈਗੀ ਹੈ। ਥੋੜ੍ਹਾ ਥੋੜ੍ਹਾ ਜਿਹਾ ਤੁਹਾਨੂੰ ਇਹ ਵੀ ਲੱਗੂਗਾ ਕਿ ਈਠਾ ਅਤੇ ਜਿਹੜੀ ਇੱਕ ਗੰਗੂਬਾਈ ਕਾਠੀਆਵਾੜ ਸੀਗੀ, ਕਾਠੀਆਵਾੜ ਦੀ ਜਿਹੜੀ ਗੰਗੂਬਾਈ ਹੁੰਦੀ ਸੀ ਆਲੀਆ ਭੱਟ ਦੀ, ਉਹ ਫਿਲਮ ਆਈ ਸੀ ਉਹਦੇ ਵਰਗਾ ਇਹ ਤੁਹਾਨੂੰ ਲੱਗੂਗਾ। ਬਟ ਇਹ ਕਿਹਾ ਜਾ ਰਿਹਾ ਕਿ ਨਹੀਂ, ਉਹੋ ਜਿਹੀ ਨਹੀਂ ਹੈਗੀ, ਥੋੜ੍ਹੀ ਡਿਫਰੈਂਟ ਹੈ। ਅੱਛਾ, ਹੁਮਾ ਕੁਰੇਸ਼ੀ ਦਾ ਇੱਕ ਤਾਂ ਇਹ ਹੋ ਗਿਆ ਯਸ਼ ਵਾਲੀ ਫਿਲਮ ਟੌਕਸਿਕ ਦਾ ਟੀਜ਼ਰ, ਪਲੱਸ ਹੁਮਾ ਕੁਰੇਸ਼ੀ ਦੀ ਅੱਜ ਕੱਲ੍ਹ ਚਰਚਾ ਚੱਲ ਰਹੀ ਹੈ, ਉਹਨਾਂ ਦੇ ਆਪਣੇ ਭਰਾ ਦੇ ਨਾਲ ਇੱਕ ਫਿਲਮ ਆਈ ਹੈ ਹੁਮਾ ਕੁਰੇਸ਼ੀ ਅਤੇ ਸਾਕਿਬ ਸਲੀਮ ਦੀ, ਬੇਬੀ ਡੂ ਡਾਈ ਡੂ, ਬੇਬੀ ਸ਼ੱਕ ਡੂ ਡੂ ਡੂ ਡੂ ਡੂ ਡੂ, ਉਹ ਨਹੀਂ ਬੇਬੀ ਡੂ ਡਾਈ ਡੂ ਡਾਈ ਡੂ। ਸੋ ਕਰੇਗੀ ਮਰੇਗੀ ਔਰ ਫਿਰ ਕਰੇਗੀ, ਹਿੰਦੀ ਮੇਂ ਇਹ ਟਾਈਟਲ ਹੈ, ਆ ਰਹੀ ਹੈ 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇਂ। ਅੱਜ ਰਿਲੀਜ਼ ਹੋ ਰਹੀ ਹੈ, ਕੈਲੰਡਰ ਅੱਗੇ ਚੱਲ ਕੇ ਮੈਂ ਦੱਸਣਾ ਹਾਲੇ ਤੁਹਾਨੂੰ। ਇੱਕ ਜਿਹੜੀ ਟਾਈਟਲ ਅਨਾਊਂਸਮੈਂਟ ਹੋਈ ਸੀਗੀ ਉਹ ਚੌਹਾਨ ਦੀ ਹੋਈ ਸੀ, ਇਹ ਸੀ ਅਜੇ ਦੇਵਗਨ ਦੀ ਕਾਫੀ ਜ਼ਿਆਦਾ ਦੇਰ ਤੋਂ ਉਡੀਕੀ ਜਾ ਰਹੀ ਫਿਲਮ ਹੈ ਚੌਹਾਨ। ਕਹਿੰਦੇ ਨੇ ਕਿ ਜਿਵੇਂ ਇੱਕ ਮਾੜਾ ਦੌਰ ਸੀਗਾ ਹਿੰਦੀ ਫਿਲਮ ਇੰਡਸਟਰੀ ਦਾ, ਤਾਂ ਅਜੇ ਦੇਵਗਨ ਦੀ ਹੀ ਇੱਕ ਫਿਲਮ ਆਈ ਸੀ ਕਿਹੜੀ, ਉਹ ਮਰਾਠਿਆਂ ਦੇ ਉੱਤੇ, ਉਹਨੇ ਤਾਰਤਾ ਸੀਗਾ ਕੰਮ ਸਾਰਾ ਦਾ ਸਾਰਾ। ਸੋ ਇਹ ਚੌਹਾਨ ਵੀ ਜਿਹੜੀ ਹੈਗੀ ਹੈ, ਇਹ ਵੀ ਵੀਰੂ ਦੇਵਗਨ ਦੇ ਬਰਥ ਐਨੀਵਰਸਰੀ ਦੇ ਉੱਤੇ ਇਹ ਰਿਲੀਜ਼ ਹੋ ਰਹੀ ਹੈਗੀ ਹੈ, ਬਰਥਡੇ ਦੇ ਉੱਤੇ ਰਿਲੀਜ਼ ਹੋਈ ਹੈਗੀ ਹੈ। ਪਹਿਲੀ ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਇੱਕ ਤਾਂ 2 ਅਕਤੂਬਰ ਨੂੰ ਇਹਨਾਂ ਦੀ ਅਜੇ ਦੇਵਗਨ ਦੀ ਉਹ ਦੂਜੀ ਵੀ ਆ ਰਹੀ ਸੀਗੀ, ਕਿਹੜੀ ਸੀ, 2 ਅਕਤੂਬਰ ਪਣਜੀ ਦ੍ਰਿਸ਼ਯਮ 3, ਉਹਦਾ ਵੀ ਮੈਂ ਕਿਤੇ ਟੀਜ਼ਰ ਦੇਖਿਆ ਸੀਗਾ, ਅਤੇ ਆ ਵੀ ਹੈਗੀ ਹੈ ਚੌਹਾਨ। ਸੋ ਇਹ ਕੀ ਕਰਨਗੇ ਹੁਣ, 1 ਅਤੇ 2 ਅਕਤੂਬਰ ਨੂੰ ਹੀ ਸਾਰਾ ਕੁਛ ਹੋ ਜਾਣਾ ਹੈਗਾ। ਅਤੇ ਐਲਫਾ ਵੀ ਜਿਹੜੀ ਹੈਗੀ ਹੈ ਉਹ ਵੀ ਫਿਰ ਹੁਣ ਰਿਲੀਜ਼ ਹੋ ਹੀ ਗਈ ਹੈ, ਐਲਫਾ ਸ਼ਰਵਰੀ ਬਾਗ ਅਤੇ ਆਲੀਆ ਭੱਟ ਦੀ ਫਿਲਮ। ਵੈਸੇ ਐਲਫਾ ਦੀ ਸਭ ਤੋਂ ਵੱਧ ਪ੍ਰਮੋਸ਼ਨ ਤਾਂ ਸਮੇਂ ਰਹਿਣਾ ਨੇ ਹੀ ਕੀਤੀ ਹੈ, ਉਹਦੇ ਸ਼ੋਅ ਦੇ ਉੱਤੇ, ਇੰਡੀਆਜ਼ ਗੋਟ ਲੇਟੈਂਟ ਦੇ ਉੱਤੇ ਆ ਕੇ ਇਹਨਾਂ ਨੇ ਜਿਹੜਾ ਉਹ ਕੀਤਾ। ਉਹਦੇ ਤੋਂ ਬਾਅਦ ਆਲੀਆ ਭੱਟ ਵੀ ਪਾਪੂਲਰ ਹੋ ਗਈ, ਨਹੀਂ ਤਾਂ ਆਲੀਆ ਭੱਟ ਦੇ ਵੀ ਫੈਨ ਮਿਲ ਹੀ ਗਏ ਕਾਫੀ ਹੱਦ ਤੱਕ। ਹਿੰਦੀ ਫਿਲਮਾਂ ਦਾ ਇਹ ਹੈਗਾ, ਇੰਗਲਿਸ਼ ਫਿਲਮਾਂ ਦੇ ਵਿੱਚ ਓਡੀਸੀ ਅਤੇ ਓਡੀਸੀ ਦਾ ਟ੍ਰੇਲਰ ਤਾਂ ਅੱਜ ਕੱਲ੍ਹ ਥੀਏਟਰਸ ਦੇ ਵਿੱਚ ਵੀ ਆਉਂਦਾ ਕੋਈ ਫਿਲਮ ਦੇਖਣ ਜਾਂਦੇ ਹੋ ਤਾਂ, ਅਤੇ ਰਨਰ ਅਤੇ ਸਪਾਈਡਰਮੈਨ ਬੱਚਿਆਂ ਦੇ ਲਈ। ਸੋ ਇਹ ਫਿਲਮਾਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਬਈ ਵੈਲਕਮ ਫਿਲਮ ਨਾ ਦਿਖਾਉਣ ਲੈ ਕੇ ਜਾਇਓ ਛੁੱਟੀਆਂ ਦੇ ਵਿੱਚ, ਜੇ ਤੁਹਾਨੂੰ ਲੱਗਦਾ ਕਿ ਵੈਲਕਮ ਉਹੋ ਜਿਹੀ ਫਿਲਮ ਹੈ, ਉਹੋ ਜਿਹੀ ਫਿਲਮ ਨਹੀਂ ਹੈਗੀ ਬੱਚਿਆਂ ਦੀ ਲਈ, ਬਿਲਕੁਲ ਨਹੀਂ ਹੈਗੀ ਉਹੋ ਜਿਹੀ ਫਿਲਮ। ਪ੍ਰੋਗਰਾਮ ਚੱਲ ਰਿਹਾ ਪੜਦਾ ਬੇਪੜਦਾ, ਐਕਟਿੰਗ ਦੇ ਮਾਮਲੇ 'ਚ ਤਾਂ ਵੱਡੇ ਵੀ ਡਰ ਜਾਣਗੇ ਇਹ ਫਿਲਮ ਦੇਖ ਕੇ।

ਕਹਾਣੀ ਇਹ ਹੈ ਕਿ ਇਹ ਵੈਲਕਮ ਟੂ ਜੰਗਲ ਦਾ ਗਾਣਾ ਹੈਗਾ। ਹੁਣ ਫਿਲਮ ਜਿਹੋ ਜਿਹੀ ਮਰਜ਼ੀ ਹੋਊਗੀ, ਕਹਾਣੀ ਇਹ ਹੈ ਇਹ ਆਨੰਦ ਰਾਜ ਆਨੰਦ, ਮਤਲਬ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ 90s ਦੇ ਦੌਰ 'ਚ ਬੜੇ ਕਮਾਲ ਦੇ ਮਿਊਜ਼ਿਕ ਇਹਨਾਂ ਨੇ ਦਿੱਤੇ ਸੀ, ਯੇ ਜੋ ਤੇਰੀ ਪਾਇਆ ਲੋਕੀ ਛਨ ਛਨ ਇਹ ਜੇ। ਅੱਛਾ ਇਹਨਾਂ ਦੇ ਉੱਤੇ ਨਾ ਇੱਕ ਪੂਰਾ ਦਾ ਪੂਰਾ ਆਪਾਂ ਐਪੀਸੋਡ ਵੀ ਕੀਤਾ ਹੋਇਆ, ਸੱਚ ਮੇਰੇ ਯਾਦ ਆ ਗਿਆ, ਵਾਕਮੈਨ ਸ਼ੋ ਕੀਤਾ ਹੋਇਆ ਆਨੰਦ ਰਾਜ ਆਨੰਦ 'ਤੇ। ਤਾਂ ਤੁਸੀਂ ਜੇ ਪੋਡਕਾਸਟ ਸੈਕਸ਼ਨ 'ਚ ਜਾਓਗੇ ਤਾਂ ਵਾਕਮੈਨ ਸ਼ੋ ਦੇ ਸੈਗਮੈਂਟ 'ਚ ਤੁਹਾਨੂੰ ਸ਼ਾਇਦ ਹਲੇ ਵੀ ਮਿਲ ਜਾਵੇ ਆਨੰਦ ਰਾਜ ਆਨੰਦ ਦਾ। ਕਈ ਮਹੀਨੇ ਪਹਿਲਾਂ ਤਾਂ ਮੈਂ ਦੇਖਿਆ ਸੀਗਾ ਸ਼ੋ, ਕਰਦੇ ਕਰਦੇ ਮੈਂ ਦੁਬਾਰਾ ਚੈੱਕ ਕਰ ਲੈਂਦਾ। ਅਤੇ ਆਨੰਦ ਰਾਜ ਆਨੰਦ ਨੇ ਇਹਦਾ ਮਿਊਜ਼ਿਕ ਤਿਆਰ, ਮਿਊਜ਼ਿਕ ਪੀਸ ਤਿਆਰ ਕੀਤਾ ਹੋਇਆ ਸੀ, ਕਿਤੇ ਨਹੀਂ ਫਿੱਟ ਹੋ ਰਿਹਾ ਇਸ ਫਿਲਮ ਦੇ ਵਿੱਚ। ਬਸ ਕਿਤੇ ਨਾ ਕਿਤੇ ਕੁਛ ਨਾ ਕੁਛ ਕਰਕੇ ਕਿਵੇਂ ਨਾ ਕਿਵੇਂ ਜ਼ਬਰਦਸਤੀ ਸੀਨ ਕ੍ਰੀਏਟ ਕਰਕੇ ਫਿੱਟ ਕਰਤਾ। ਆ ਆਵਾਜ਼ ਸੁਣੋ ਫੀਮੇਲ, ਹੁਣ ਮੈਂ ਕੀ ਦੱਸਾਂ ਤੁਹਾਨੂੰ ਇਹਦੇ ਬਾਰੇ। ਮਹਾਰਾਸ਼ਟਰ ਦੇ CM ਨੇ ਦਵਿੰਦਰ ਫਡਨਵੀਸ, ਉਹਨਾਂ ਦੀ ਵਾਈਫ ਹੈਗੀ, ਉਹ ਵਿਚਾਰੀ ਮਤਲਬ ਉਹਨੂੰ ਚਾਹੀਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਆਉਂਦੀ ਰਹਿੰਦੀ ਹੈ, ਇੱਕ ਵਾਰ ਉਹ ਆਪਣੀ ਆਊਟਫਿਟ ਦੇ ਲੈ ਕੇ ਚਰਚਾ 'ਚ ਸੀਗੀ, ਯੋਗਾ ਡੇ ਮਨਾ ਰਹੇ ਸੀ, ਪਤਾ ਨਹੀਂ ਕੀ ਸੀਗਾ, ਉਹਦੀ ਆਊਟਫਿਟ ਬਹੁਤ ਜ਼ਿਆਦਾ ਰਿਵੀਲਿੰਗ ਸੀ, ਮਤਲਬ ਸ਼ੀ ਇਜ਼ ਟੂ ਮੱਚ ਸੋਸ਼ਲ ਮੀਡੀਆ ਸੇਵੀ, ਅਤੇ ਉਹਨੂੰ ਚਾਹੀਦੀ ਹੈ ਉਹ ਥੋੜ੍ਹੀ ਜਿਹੀ ਲਾਈਮਲਾਈਟ। ਹੁਣ ਉਹਦੇ ਤੋਂ ਗਵਾਇਆ ਗਿਆ ਹੈ ਗਾਣਾ, ਫੀਮੇਲ ਪਾਰਟ, ਔਰ ਉਹਨੂੰ ਬਹੁਤ ਜ਼ਿਆਦਾ ਇਫੈਕਟ ਦੇ ਕੇ ਟੈਕਨੋ ਟੁਕਨੋ ਜੇ ਜਿੰਨੇ ਜਿੰਨਾ ਕੁ ਮਤਲਬ ਉਹਨੂੰ ਰਿਵਰਬ ਔਰ ਜਿੰਨਾ ਕੁ ਵੀ ਉਹਨੂੰ ਉਹਦੇ 'ਤੇ ਆਟੋ ਟਿਊਨ ਲਗਾ ਸਕਦੇ ਸੀਗੇ, ਉਹਨਾਂ ਨੇ ਲਗਾ ਕੇ ਉਹ ਆਡੀਓ ਦਿੱਤੀ ਹੈ। ਮਤਲਬ ਜੇ ਮੈਂ ਦਿਨ 'ਚ 10 ਵਾਰ ਵੀ ਹਜ਼ਰ ਹੋਵੇ ਤਾਂ ਮੈਂ ਇਹ ਅੰਮ੍ਰਿਤਾ ਫਡਨਵੀਸ ਦੀ ਆਵਾਜ਼ ਸੁਣ ਲੂੰਗਾ। ਓਹੋ ਯਾਰ, ਬੇਸਿਕਲੀ ਨਾ ਇਹ ਇੱਕ ਕਸ਼ਮੀਰੀ ਫੋਕ ਸੌਂਗ ਤੁਸੀਂ ਕਹਿ ਸਕਦੇ ਹੋ, ਰਕਸ਼ਦਾ ਰਕਸ਼ਦਾ, ਇਹ ਉਹਦਾ ਮਿਊਜ਼ਿਕ ਚੱਕਿਆ ਹੋਇਆ ਆਨੰਦ ਰਾਜ ਆਨੰਦ ਨੇ, ਕਿਉਂਕਿ ਪੰਜਾਬੀ ਬੰਦਾ ਅਤੇ ਨੌਰਥ ਇੰਡੀਅਨ ਮਿਊਜ਼ਿਕ ਤੋਂ ਚੰਗੀ ਤਰ੍ਹਾਂ ਵਾਕਫ ਹੈਗਾ। ਹੁਣ ਜਿਵੇਂ ਝੁੰਬਰੋ ਝੁੰਬਰੋ ਉਹ ਕਰਕੇ ਗਾਣਾ ਹੈਗਾ ਨਾ, ਅਤੇ ਜੇ ਉੱਦਾਂ ਦਾ ਗਾਣੇ ਵਰਗਾ ਇਹਨਾਂ ਨੇ ਕੁਝ ਸੋਚਿਆ ਹੋਣਾ ਵੀ ਕਿਸੇ ਟਾਈਮ ਦੇ ਉੱਤੇ ਵੀ ਉੱਦਾਂ ਦਾ ਇੱਕ ਮੈਂ ਬਣਾਊਂਗਾ ਗਾਣਾ। ਅਤੇ ਇਹ ਜਿਹੜਾ ਰਕਸ਼ਦਾ ਰਕਸ਼ਦਾ ਕਰਕੇ ਕਸ਼ਮੀਰੀ ਗਾਣਾ ਸੀਗਾ, ਉਹਦਾ ਮਿਊਜ਼ਿਕ ਇਹਨਾਂ ਨੇ ਐਜ਼ ਇਟ ਇਜ਼ ਚੱਕ ਕੇ ਬਸ ਉਹਦਾ ਪੰਜਾਬੀ ਇੱਕ ਤਰੀਕੇ ਦੇ ਨਾਲ, ਪੰਜਾਬੀ ਕਹਿਤਾ ਆਹ ਹਿੰਦੀ ਗਾਣਾ ਉਹਦਾ ਕਿਸੇ ਤਰੀਕੇ ਦੇ ਨਾਲ ਪਾਤਾ। ਤੁਸੀਂ ਜਦੋਂ ਇੰਸਟਰੂਮੈਂਟਸ ਵੀ ਸੁਣਦੇ ਹੋ ਤੁਹਾਨੂੰ ਸਾਫ਼ ਪਤਾ ਲੱਗਦਾ ਬਈ ਪਹਾੜੀ ਇੰਸਟਰੂਮੈਂਟਸ ਨੇ, ਆਹ ਬੇਸਿਕਲੀ ਉਹ ਪਾਰਟ ਹੈ ਉਹਦਾ।

ਇਹੋ ਜਿਹਾ ਹੀ ਕੁਛ ਹੈਗਾ ਹੋਕਸ ਬੋਕਸ ਐਨੀਵੇਜ਼ ਅਤੇ ਮਤਲਬ ਕਹਿਣ ਦਾ ਭਾਵ ਇਹ ਸੀਗਾ ਕਿ ਵਾਚ ਜੰਗਲ ਵੈਲਕਮ ਟੂ ਜੰਗਲ ਐਟ ਯੂਰ ਓਨ ਰਿਸਕ ਮੈਂ ਤਾਂ ਸਿਰਫ ਗਾਣੇ ਹੀ ਸੁਣਾ ਸਕਦਾ ਪਰਦਾ ਬੇਪਰਦਾ ਪ੍ਰੋਗਰਾਮ ਹੀ ਕਰ ਸਕਦੇ ਹਾਂ ਤੁਹਾਨੂੰ ਅੱਜ ਦਾ ਕੈਲੰਡਰ ਦੱਸਦੇ ਹਾਂ ਫਿਰ ਕੀ ਕੁਛ ਫਿਲਮਾਂ ਆਉਣ ਜਾ ਰਹੀਆਂ ਅਤੇ ਨਾਲੇ ਕਿਹੜੀ ਕਿਹੜੀ ਫਿਲਮ ਨੇ ਕਿੰਨਾ ਕਿੰਨਾ ਕਮਾਇਆ ਹੋਰ ਨੌਰਥ ਇੰਡੀਅਨ ਸੀ ਆਹ ਸਾਊਥ ਇੰਡੀਅਨ ਕਿਸ ਕਿਸ

ਇਹ ਵੀ ਵੈਲਕਮ ਟੂ ਜੰਗਲ ਦਾ ਗਾਣਾ ਹੈ ਗਿਸ ਗਿਸ ਗਿਸ ਕਰਕੇ ਸਾਊਥ ਇੰਡੀਅਨ ਤੇ ਭੋਜਪੁਰੀ ਫਲੇਵਰ ਦੇਣ ਦੀ ਕੋਸ਼ਿਸ਼ ਕੀਤੀ ਉਹ ਯਾਰ ਕੀ ਕੁਛ ਕਰਨਾ ਪੈਂਦਾ ਹੈਗਾ ਫਿਲਮਾਂ ਦੇ ਲਈ ਓਕੇ ਤੇ ਲੋ ਜੀ ਇਹ ਤਾਂ ਗੱਲ ਰਹੀ ਆਪਣੀ ਇਹਨਾਂ ਫਿਲਮਾਂ ਦੀ ਕੈਲੰਡਰ ਦੇ ਵੱਲ ਆਈਏ ਹੁਣ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਹੜੀਆਂ ਕਿਹੜੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਨੂੰ ਆਪਾਂ ਉਹਨਾਂ ਦਾ ਕਮਾਈ ਵੀ ਦੱਸ ਦਾਂਗੇ ਜਿਹੜੀਆਂ ਪਿਛਲੇ ਦਿਨਾਂ 'ਚ ਹੋਈਆਂ ਨੇ ਬੇਬੀ ਡੂ ਡਾਈ ਡੂ ਅੱਜ ਦੇ ਦਿਨ ਰਿਲੀਜ਼ ਹੋ ਰਹੀ ਹੈ ਐਲਫਾ ਵੀ ਅੱਜ ਦੇ ਦਿਨ ਹੀ ਰਿਲੀਜ਼ ਹੋ ਰਹੀ ਹੈ ਮਾਈ ਰੈਕਮੈਂਡੇਸ਼ਨ ਗੋ ਫਾਰ ਹੁਮਾ ਕੁਰੇਸ਼ੀ ਡੋਂਟ ਗੋ ਫਾਰ ਕੀ ਨਾਮ ਹੈ ਉਹਦਾ ਕੁੜੀ ਦਾ ਆਲਿਆ ਭੱਟ ਸੋ ਇਹ ਇੰਨੀ ਕੁ ਗਰੰਟੀ ਹੈਗੀ ਹੈ ਕਿ ਉਹਦਾ ਟ੍ਰੇਲਰ ਟੀਜ਼ਰ ਦੇਖ ਕੇ ਬੈਟਰ ਦੈਨ ਦੈਟ ਮਤਲਬ ਐਲਫਾ ਦੇ ਨਾਲੋਂ ਵਧੀਆ ਲੱਗ ਰਹੀ ਹੈਗੀ ਫਾਈਟ ਐਕਸ਼ਨ ਫਿਲਮਾਂ ਬਹੁਤ ਆਉਣੀਆਂ ਨੇ ਇਸ ਸਾਲ ਦੇ ਵਿੱਚ ਸੋ ਡੋਂਟ ਵਰੀ ਅਬਾਊਟ ਦੈਟ ਇੱਕ ਡਿਜੀਟਲ ਰਿਲੀਜ਼ ਹੋ ਰਹੀ ਹੈ ਅਗਲੇ ਹਫ਼ਤੇ ਇੱਕਾ ਜਿਹਦਾ ਟ੍ਰੇਲਰ ਸ਼ਾਇਦ ਤੁਸੀਂ ਦੇਖ ਹੀ ਲਿਆ ਹੋਣਾ ਤਾਰੀਖ ਪਰ ਤਾਰੀਖ ਸਨੀ ਦਿਓਲ ਵਾਲੀ ਸਨੀ ਦਿਓਲ ਇੱਕ ਵਾਰ ਫਿਰ ਤੋਂ ਵਕੀਲ ਦੇ ਕਿਰਦਾਰ ਦੇ ਵਿੱਚ ਆਏ ਨੇ ਅਤੇ ਰਹਿਮਾਨ ਡਕੈਤ ਯਾਨੀ ਕਿ ਅਕਸ਼ੈ ਖੰਨਾ ਜਿਹੜੇ ਨੇ ਕਥਿਤ ਮੁਲਜ਼ਮ ਬਣੇ ਨੇ ਕਥਿਤ ਇਸ ਕਰਕੇ ਕਿਉਂਕਿ ਟ੍ਰੇਲਰ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਵਾਕਈ ਉਹਨੇ ਉਹ ਕ੍ਰਾਈਮ ਕੀਤਾ ਕਿ ਨਹੀਂ ਕੀਤਾ ਕੋ ਡਰਾਮਾ ਮੂਵੀ ਹੈਗੀ 10 July ਨੂੰ ਡਿਜੀਟਲ ਰਿਲੀਜ਼ ਹੈਗੀ ਔਰ ਐਸੇ ਦਿਨ ਇੰਗਲਿਸ਼ ਦੀ ਹੋਰਰ ਫਿਲਮਾਂ ਦੇ ਵਿੱਚੋਂ ਮੇਰੀ ਫਸਟ ਔਰ ਮੋਸਟ ਹੌਂਟਿਡ ਫਿਲਮ ਜਿਹੜੀ ਸੀ ਈਵਲ ਡੈਡ ਉਹਦਾ ਸੈਕਿੰਡ ਪਾਰਟ ਨਹੀਂ ਕਹਿ ਸਕਦੇ ਹੈਗੇ ਬਟ ਅੱਜ ਦੀ ਦੌਰ ਦੀ ਈਵਲ ਡੈਡ ਆ ਰਹੀ ਹੈਗੀ ਹੈ ਮਤਲਬ ਨਵੇਂ ਦੌਰ ਦੀ ਈਵਲ ਡੈਡ ਇਹ ਵੀ 10 July ਨੂੰ ਰਿਲੀਜ਼ ਹੋਣੀ ਹੈਗੀ ਹੈ ਈਵਲ ਡੈਡ ਬਰਨ ਔਰ 10 July ਨੂੰ ਜਿੱਥੇ ਕੋ ਡਰਾਮਾ ਹੈ ਜਿੱਥੇ ਹੌਂਟਿਡ ਹੋਰਰ ਮੂਵੀ ਹੈ ਉੱਥੇ ਇੱਕ ਕੋਮੇਡੀ ਫਿਲਮ ਵੀ ਰਿਲੀਜ਼ ਹੋ ਰਹੀ ਹੈ ਧਮਾਲ 4 ਸੋ ਇੱਕ ਬਹੁਤ ਵੱਡੀ ਸਟਾਰਕਾਸਟ ਦੇ ਨਾਲ ਅਜੇ ਦੇਵਗਨ ਐਂਡ ਕੰਪਨੀ ਆ ਰਹੇ ਨੇ ਧਮਾਲ 4 ਲੈ ਕੇ ਸਿਨੇਮੈਟਿਕ ਰਿਲੀਜ਼ ਹੈ ਅਤੇ ਇਸੇ ਦਿਨ ਬੱਚਿਆਂ ਨੂੰ ਜੇ ਲੈ ਕੇ ਜਾਣਾ ਤਾਂ ਮੋਆਨਾ ਫਿਲਮ ਜਿਹੜੀ ਆ ਉਹ ਸਕੂਲਾਂ ਦੇ ਵਿੱਚ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਇੰਡੀਆ ਦੇ ਵਿੱਚ ਛੁੱਟੀਆਂ ਮੁੱਕ ਗਈਆਂ ਪਰ ਫਿਰ ਵੀ ਪਤਾ ਨਹੀਂ ਮੈਨੂੰ ਇੱਥੇ ਆਸਟ੍ਰੇਲੀਆ 'ਚ ਕਿਤੇ ਲੱਗੀ ਹੈ ਕਿ ਨਹੀਂ ਲੱਗੀ ਇੱਕ ਮਹਾਪ੍ਰਭੂ ਜਗਨਨਾਥ ਫਿਲਮ ਵੀ ਰਿਲੀਜ਼ ਹੋਈ ਹੋਈ ਹੈ ਉਹ ਤੋਂ ਅਗਲੇ ਹਫ਼ਤੇ ਦੇ ਵਿੱਚ ਜਿਹੜਾ 17 July ਵਾਲਾ ਹਫ਼ਤਾ ਹੈਗਾ ਉਹਦੇ 'ਚ ਛੋਟੀਆਂ ਛੋਟੀਆਂ ਫਿਲਮਾਂ ਤਾਂ ਕਈ ਹੈਗੀਆਂ ਨੇ ਆਈ ਡੋਂਟ ਨੋ ਜਾਂ ਤਾਂ ਧਮਾਲ ਤੋਂ ਡਰ ਗਏ ਨੇ ਜਾਂ ਕੀ ਚੱਕਰ ਹੈਗਾ ਇੱਕ ਤਾਂ ਇੰਡੀਆ ਆਪਣਾ ਰਹੂੰ ਮੈਂ ਤੇਰੇ ਰੂਬਰੂ ਇੱਕ ਉੱਤਰ ਦਾ ਪੁੱਤਰ ਇੱਕ ਇੰਡੀਆ ਸਟੋਰੀ ਸੋ ਇਹ ਸਾਰੀਆਂ ਫਿਲਮਾਂ ਹੈਗੀਆਂ ਨੇ ਅਤੇ ਤੇਰਾ ਯਾਰ ਹੂੰ ਮੈਂ ਇਹ ਵੀ ਫਿਲਮ ਛੋਟੀਆਂ ਛੋਟੀਆਂ ਫਿਲਮਾਂ ਨੇ ਔਰ ਇਹਨਾਂ ਦੀ ਮੈਨੂੰ ਸਟਾਰ ਕਾਸਟ ਵੀ ਨਹੀਂ ਪਤਾ ਹੈਗੀ ਕਿਹੋ ਜਿਹੀ ਹੈਗੀ ਹੈ ਦੁਲਹਨੀਆਂ ਲੈ ਆਏਗੀ ਯੇ ਵੋ ਫਲਾਣਾ ਧਿਮਕਾ ਬੱਚਿਆਂ ਦੀਆਂ ਛੁੱਟੀਆਂ NSW ਵਿਕਟੋਰੀਆ ਕੁਇਨਜ਼ਲੈਂਡ ਸਾਰੀਆਂ ਸਟੇਟ 'ਚ ਮੁੱਕ ਜਾਣਗੀਆਂ ਉਹ ਤੋਂ ਬਾਅਦ ਫਿਰ 30 July ਨੂੰ ਰਿਲੀਜ਼ ਹੋਣੀ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ ਔਰ ਵਧੀਆ ਫਿਲਮ ਕਾਫੀ ਉਮੀਦ ਹੈਗੀ ਇਹਦੇ ਤੋਂ ਸਪਾਈਡਰ ਵੂਮੈਨ ਵੀ ਆ ਰਹੀ ਹੈ ਵੈਸੇ ਅਤੇ ਅਗਸਤ ਮਹੀਨੇ ਦੇ ਵਿੱਚ ਸੁਪਰ ਟਰੂਪਰ ਵੀ ਆ ਰਹੀ ਹੈ ਉਹ ਵੀ ਬੱਚਿਆਂ ਦੀ ਹੈਗੀ ਉਹ ਵੀ ਅਗਸਤ ਮਹੀਨੇ 'ਚ ਹੀ ਹੈ ਅਤੇ ਅਗਸਤ ਮਹੀਨੇ ਦੇ ਵਿੱਚ ਵੈਸੇ ਇੰਡੀਪੈਂਡੈਂਸ ਡੇ ਦੇ ਆਸ ਪਾਸ ਵੱਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹੁੰਦੀਆਂ ਨੇ ਜਿਵੇਂ ਦਿਵਾਲੀ 'ਤੇ ਹੁੰਦੀਆਂ ਨੇ ਸਨੀ ਦਿਓਲ ਨੇ ਕਬਜ਼ਾ ਕੀਤਾ ਹੁੰਦਾ ਅਤੇ ਐਤਕੀ ਵੀ 3 ਫਿਲਮਾਂ ਰਿਲੀਜ਼ ਹੋ ਰਹੀਆਂ ਨੇ 13, 14 ਅਤੇ 15 August ਨੂੰ ਇਨਫੈਕਟ 4 ਫਿਲਮਾਂ ਤੁਸੀਂ ਕਹਿ ਲਓ ਵੱਡੀਆਂ ਤਾਂ ਨਹੀਂ ਕਹਿ ਸਕਦੇ ਪਰ ਇੱਕ ਤਾਂ ਬਟਵਾਰਾ ਹੈਗੀ ਹੈ ਬਟਵਾਰਾ 1947 ਇਹ 13 August ਨੂੰ ਰਿਲੀਜ਼ ਹੋਣੀ ਹੈ ਸਨੀ ਦਿਓਲ ਦੀ ਫਿਲਮ ਐਜ਼ ਯੂਜੁਅਲ ਭੇੜੀਆ ਪਾਰਟ 2 ਰਿਲੀਜ਼ ਹੋ ਰਹੀ ਹੈਗੀ ਹੈ ਭੇੜੀਆ ਜਿਹੜੀ ਵਰੁਣ ਧਵਨ ਵਾਲੀ ਤੁਸੀਂ ਪਹਿਲਾਂ ਦੇਖੀ ਸੀਗੀ ਹੋਰਰ ਕੋਮੇਡੀ ਫਿਲਮਾਂ ਕੱਢਣ ਵਾਲੇ ਜਿਹੜੇ ਵਿਜਨ ਬ੍ਰਦਰਸ ਹੈਗੇ ਨੇ ਮੈਡੋਕ ਫਿਲਮ ਜਿਹੜੇ ਲੈ ਕੇ ਆਉਂਦੇ ਨੇ ਉਹ ਹੁਣ ਆ ਰਹੇ ਨੇ ਭੇੜੀਆ 2 ਕਿਹਾ ਜਾ ਰਿਹਾ ਹੈ ਕਿ ਭੇੜੀਆ 2 ਦੇ ਵਿੱਚ ਵਰੁਣ ਧਵਨ ਵੀ ਹੈਗੇ ਨੇ ਅਤੇ ਆਪਣਾ ਆਯੁਸ਼ਮਾਨ ਖੁਰਾਨਾ ਵੀ ਹੈਗੇ ਨੇ ਅਤੇ ਇਹਦੇ 'ਚ ਸਤਰੀ ਵੀ ਦਿਖੇਗੀ ਤੁਹਾਨੂੰ ਯਾਨੀ ਕਿ ਸ਼ਰਧਾ ਕਪੂਰ ਵੀ ਇਹਦੇ ਵਿੱਚ ਹੈਗੀ ਹੈ ਅਤੇ ਇੱਕ ਫਿਲਮ ਜਿਹੜੀ 15 August ਨੂੰ ਹੋਰ ਚੌਥੀ ਵੱਡੀ ਰਿਲੀਜ਼ ਹੋ ਰਹੀ ਹੈ ਚਿਤਰਾਂਗਤਾ ਸਿੰਘ ਅਤੇ ਭਾਈ ਜਾਨ ਸਲਮਾਨ ਖਾਨ ਦੀ ਫਿਲਮ ਮਾਤਰਭੂਮੀ ਸੋ ਇਹ 3 ਫਿਲਮਾਂ ਸੌਰੀ ਆਰਿਆ ਭੱਟ ਭੇੜੀਆ ਅਤੇ ਮਾਤਰਭੂਮੀ ਓ ਹੋ ਹੋ ਇਹਨਾਂ 3 ਤੋਂ ਇਲਾਵਾ ਜਿਹੜੀ ਮੈਂ ਦੇਖਣੀ ਉਹ 4th ਫਿਲਮ ਹੈ ਉਹ ਹੈਗੀ ਹੈ ਅਵਾਰਾਪਨ ਪਾਰਟ 2 ਇਮਰਾਨ ਹਾਸ਼ਮੀ ਸਾਹਿਬ ਅਤੇ ਇਸ ਵਾਰ ਦਿਸ਼ਾ ਪਾਟਨੀ ਨੂੰ ਲੈ ਕੇ ਆ ਰਹੇ ਨੇ ਅਵਾਰਾਪਨ 2 ਜੇ ਨਾ ਦੇਖੀ ਤਾਂ ਕੀ ਨੋਸਟੈਲਜੀਆ ਨੂੰ ਰੀਲਿਵ ਕੀਤਾ ਤਾਂ ਕੀ ਕੀਤਾ ਸੋ ਇਹ ਫਿਲਮ ਉਸ ਦਿਨ ਰਿਲੀਜ਼ ਹੋਣੀ ਹੈਗੀ ਅਤੇ ਟੌਕਸਿਕ ਜਿਹਦਾ ਟ੍ਰੇਲਰ ਆਪਾਂ ਚਲਾਇਆ ਸੀ ਉਹ ਅਗਸਤ ਮਹੀਨੇ ਦੀ 26 ਤਰੀਕ ਨੂੰ ਹੈ ਅਤੇ ਉਹ ਤੋਂ 2 ਦਿਨ ਬਾਅਦ ਈਠਾ
ਸ਼ਰਧਾ ਕਪੂਰ ਦੀ ਇੱਕ ਹੋਰ ਫਿਲਮ ਜਿਹੜੀ ਹੈ ਰਿਲੀਜ਼ ਹੋ ਰਹੀ ਹੈ। ਸੋ ਦਿਸ ਇਜ਼ ਦੀ ਕੈਲੰਡਰ ਫੋਰ ਜੁਲਾਈ ਐਂਡ ਅਗਸਤ। ਬਾਕੀ ਅਗਲਾ ਕੈਲੰਡਰ ਅਗਲੇ ਹਫ਼ਤੇ ਅਗਲੇ ਫੋਰਟਨਾਈਟ ਦੇ ਵਿੱਚ ਤੁਹਾਨੂੰ ਦੱਸ ਦਿਆਂਗੇ। ਅਤੇ ਫਿਲਹਾਲ ਨਵੇਂ ਨਵੇਂ ਗਾਣੇ ਚੱਲ ਰਹੇ ਨੇ ਔਰ ਟਾਈਮ ਵੀ ਥੋੜ੍ਹਾ ਹੈਗਾ, ਉਹ ਤੋਂ ਬਾਅਦ ਬੋਇਜ਼ ਮੀਟਅਪ ਸ਼ੋਅ ਜਿਹੜੇ ਲਾਈਵ ਸੁਣਦੇ ਹੈਗੇ ਨੇ ਉਹਨਾਂ ਦੇ ਲਈ ਲੈ ਕੇ ਆਵਾਂਗੇ। ਅਤੇ ਇੱਕ ਵਿੱਚ ਇੱਕ ਜਾਣਕਾਰੀ ਵੀ ਹੈਗੀ ਹੈ, ਉਹ ਇੱਕ ਨਿਊਜ਼ ਵੀ ਜਿਹੜੀ ਤੁਹਾਡੇ ਤੱਕ ਸ਼ੇਅਰ ਕਰਨੀ ਹੈ, ਉਹ ਵੀ ਤੁਸੀਂ ਅਗਲੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਸੁਣਿਆ ਜ਼ਰੂਰ। ਸ਼ਿਵਜੋਤ ਦਾ ਨਵਾਂ ਗਾਣਾ ਵੀ ਸੁਣ ਲਓ ਤੁਸੀਂ।

ਅਮੀਰ ਖਾਨ ਸਾਹਿਬ ਦਾ ਵਿਆਹ ਹੋਣ ਜਾ ਰਿਹਾ ਹੈ, ਬੜੀ ਚਰਚਾ ਹੈਗੀ ਹੈ ਇਹਦੀ, ਹੈ ਜੀ। ਤੀਜੀ ਵਾਰ ਲਾੜਾ ਬਣਨ ਜਾ ਰਹੇ ਨੇ ਮਿਸਟਰ ਪਰਫੈਕਸ਼ਨਿਸਟ ਅਮੀਰ ਖਾਨ ਸਾਹਿਬ, ਅਤੇ ਖੁਦ ਹੀ ਉਹਨਾਂ ਨੇ ਮੋੜ ਲਗਾਈ ਹੈ। 5 ਜੁਲਾਈ ਨੂੰ, ਯਾਨੀ ਹੁਣ ਤੋਂ ਇਸ ਵੀਕਐਂਡ ਦੇ ਉੱਤੇ ਵਿਆਹ ਹੋ ਜਾਣਾ ਅਮੀਰ ਖਾਨ ਦਾ। ਬੜੀ ਛੇਤੀ ਖਾਨ ਸਾਹਿਬ ਹੈ। ਅਤੇ ਇਹ ਕਹਿੰਦੇ ਨੇ, ਕਹਿੰਦੇ ਕਿ ਇਹਨਾਂ ਦੀ ਅਗੇਨ ਪ੍ਰੇਮਿਕਾ ਸੀਗੀ ਗੌਰੀ ਸਪਰੈਟ, ਸਪਰੈਟ ਫੈਮਿਲੀ ਫਰੈਂਡ ਸੀਗੀ। ਸੋ ਉਹਨਾਂ ਨਾਲ ਇਹ ਵਿਆਹ ਕਰਨ ਜਾ ਰਹੇ ਹੈਗੇ ਨੇ, ਅਤੇ ਬੜਾ ਲਿਮਿਟਿਡ ਜਿਹਾ ਵਿਆਹ ਹੈਗਾ, 100-150 ਖਾਸ ਖਾਸ ਲੋਕਾਂ ਦੇ ਵਿੱਚ। ਖਾਸ ਗੱਲ ਇਹ ਹੈਗੀ ਹੈ ਕਿ ਅਮੀਰ ਖਾਨ ਦੀਆਂ ਐਕਸ ਵਾਈਫਸ ਵੀ ਹੋਣਗੀਆਂ, ਰੀਨਾ ਦੱਤਾ ਅਤੇ ਕਿਰਨ ਰਾਓ, ਦੋਨੋਂ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਖੁਸ਼ੀ ਖੁਸ਼ੀ ਹਿੱਸਾ ਬਣਨਗੀਆਂ। ਅਮੀਰ ਖਾਨ ਦੇ ਬੱਚੇ ਵੀ ਲੰਬੂ ਲੰਬੂ, ਜ਼ੁਨੈਦ ਖਾਨ, ਹੀਰਾ ਖਾਨ ਅਤੇ ਆਜ਼ਾਦ ਖਾਨ ਵੀ ਆਪਣੇ ਫਾਦਰ ਦੀ ਨਵੀਂ ਸ਼ੁਰੂਆਤ ਦੇ ਵਿੱਚ ਹੋਣਗੇ। ਅਤੇ ਰੰਗ ਦੇ ਬਸੰਤੀ, ਨਹੀਂ ਰੰਗ ਦੇ ਬਸੰਤੀ ਨਹੀਂ, ਕਿਹੜੀ ਸੀਗੀ ਆਪਣਾ ਜਿਹੜੀ ਇੱਥੇ ਮੈਲਬਨ ਦੇ ਵਿੱਚ ਦਿਖਾਉਣੀ ਹੈਗੀ ਹੈ ਫਿਲਮ, ਲਗਾਨ, ਲਗਾਨ ਫਿਲਮ ਦੀ ਐਨੀਵਰਸਰੀ ਦੇ ਉੱਤੇ ਫਿਲਮ ਦਿਖਾਈ ਜਾਣੀ ਹੈ। ਇਨਫੈਕਟ ਦਿੱਲੀ ਬੈਲੀ ਦੇ ਵੀ 15 ਸਾਲ ਪੂਰੇ ਹੋ ਗਏ ਨੇ। ਸੋ ਸੋਸ਼ਲ ਮੀਡੀਆ 'ਤੇ ਅਮੀਰ ਖਾਨ ਪ੍ਰੋਡਕਸ਼ਨ ਹਾਊਸ ਨੇ ਦਿੱਲੀ ਬੈਲੀ ਨੂੰ ਵੀ ਸ਼ੇਅਰ ਕੀਤਾ ਹੈਗਾ, ਕਿਉਂਕਿ ਇਹਨਾਂ ਦੀ ਜਿਹੜੀ ਨਵਾਂ ਪਾਰਟ ਸੀਗਾ ਦਿੱਲੀ ਬੈਲੀ ਦਾ, ਉਹ ਇੰਨਾ ਚੱਲ ਨਹੀਂ ਸਕਿਆ, ਇਸ ਕਰਕੇ ਹੁਣ ਫਿਰ ਤੋਂ ਪੁਰਾਣੇ ਦੇ ਉੱਤੇ ਹੀ ਭਰੋਸਾ ਜਤਾਇਆ ਜਾ ਰਿਹਾ ਹੈਗਾ। ਫਿਲਮ ਦੇ ਟ੍ਰੇਡ ਦੀ ਵੀ ਗੱਲ ਕਰ ਲੈਂਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ, 1-2 ਗਾਣੇ ਬਚੇ ਹੈਗੇ ਨੇ, ਅਤੇ ਆਖਰ ਦੇ ਵਿੱਚ ਜਾਣ ਤੋਂ ਪਹਿਲਾਂ ਪਰਦਾ ਪੇ ਪਰਦਾ 'ਚ ਇਹ ਗਾਣੇ ਵੀ ਸ਼ੇਅਰ ਕਰ ਚੱਲਦੇ ਹੈਗੇ। ਇਹ ਗਾਣਾ ਕਿਹਦਾ? ਜਾਰਡਨ ਸੰਧੂ ਅਤੇ ਪਰੀ ਪੰਧੇਰ ਦਾ।

ਪੱਤਲੋ ਦਾ ਨਾਂ ਤਾਂ ਨਹੀਂ ਦੱਸਦੇ ਹੈਗੇ, ਜੇ ਏਦਾਂ ਪੱਤਲੋ ਨੇ ਗੱਲ ਕਰਨੀ ਹੈਗੀ ਆ ਫਿਰ ਨਹੀਂ ਦੱਸਣਾ ਕਦੇ ਵੀ, ਨਾ ਨਾਲੇ ਬੇਲੀਆਂ ਨੂੰ ਕਾਹਦੇ ਲਈ ਦੱਸਣਾ, ਨਾਲੇ ਇਹ ਨਹੀਂ ਪਤਾ ਲੱਗਿਆ ਬੈਲੀਆਂ ਨੂੰ ਕਿਹਾ ਕਿ ਬੇਲੀਆਂ ਨੂੰ ਕਿਹਾ, ਫਰਕ ਹੁੰਦਾ ਪਰੀ ਪੰਧੇੜ ਜੀ। ਆਪਣਾ ਬਿਜ਼ਨਸ ਦੀ ਗੱਲ ਕਰਨੀ ਸੀ, ਬਿਜ਼ਨਸ ਕਿਹੜੀ ਫਿਲਮ ਨੇ ਕਿੰਨੇ ਕਮਾਏ ਹੈਗੇ ਨੇ, ਬੋਕਸ ਆਫਿਸ ਕਲੈਕਸ਼ਨ ਦੀ ਗੱਲ ਕਰਦੇ ਹਾਂ ਜੀ ਆਪਾਂ, ਔਰ ਮੈਂ ਸਿਰਫ ਇੱਥੇ ਆਸਟ੍ਰੇਲੀਆ ਦੀ ਗੱਲ ਕਰੂੰਗਾ। ਆਈ ਡੋਂਟ ਨੋ ਇੰਡੀਆ ਦੇ ਵਿੱਚ ਕਿੰਨੀ ਕਮਾਈ, ਕਿਹੜੀ ਫਿਲਮ ਨੇ ਕਿੰਨੀ ਕੀਤੀ ਹੈਗੀ ਹੈ, ਕਿਉਂਕਿ ਬਹੁਤੀਆਂ ਫਿਲਮਾਂ ਤਾਂ ਇੱਥੇ ਲੱਗਦੀਆਂ ਵੀ ਨਹੀਂ ਹੈਗੀਆਂ। ਇਸ ਸਾਲ ਦੀਆਂ ਜਿਹੜੀਆਂ ਸਭ ਤੋਂ ਵੱਧ ਕਮਾਈਆਂ ਕਰ ਗਈਆਂ ਨੇ ਫਿਲਮਾਂ, ਉਹਦੇ 'ਚ ਤਾਂ ਨੋ ਡਾਊਟ ਦੁਰੰਧਰ ਹੀ ਹੈ, ਦੀ ਰਿਵੈਂਜ ਫਿਲਮ ਜਿਹੜੀ ਹੁਣ ਤੱਕ ਆਸਟ੍ਰੇਲੀਆ 'ਚ $83 ਲੱਖ ਤੋਂ ਜ਼ਿਆਦਾ ਕਮਾ ਚੁੱਕੇ, ਹੁਣ ਤਾਂ ਇਸ ਤੋਂ ਵੱਧ ਕਮਾਉਣਾ ਵੀ ਨਹੀਂ ਆਸਟ੍ਰੇਲੀਆ 'ਚ, ਹੋ ਗਈ ਇਹਦੀ ਕਮਾਈ ਜਿਹੜੀ ਨਹੀਂ ਸੀ। ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਬਾਰਡਰ 2 ਨੇ 18 ਲੱਖ ਕਮਾਈ ਦੇ ਨਾਲ ਗੇਟ ਖੋਲ੍ਹਤੇ ਸੀਗੇ, ਫਲੱਡ ਗੇਟ, ਮਤਲਬ ਸਭ ਤੋਂ ਵੱਧ ਕਮਾਈ ਕੀਤੀ ਸੀਗੀ। ਅਤੇ ਉਸ ਤੋਂ ਬਾਅਦ ਬਾਰਡਰ 2 ਤੋਂ ਬਾਅਦ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਇਹ ਬਣੀ ਦੁਰੰਧਰ, $83 ਲੱਖ ਇਹਨੇ ਆਸਟ੍ਰੇਲੀਆ ਦੇ ਵਿੱਚ ਕਮਾਏ। ਅਤੇ ਉਸ ਤੋਂ ਬਾਅਦ ਜੇ ਕਿਸੇ ਫਿਲਮ ਨੇ ਸਭ ਤੋਂ ਵੱਧ ਕਮਾਏ ਨੇ ਤਾਂ ਉਹ ਭੂਤ ਬੰਗਲਾ ਰਹੀ ਹੈ, ਲਗਭਗ $9 ਲੱਖ ਇਸ ਫਿਲਮ ਨੇ ਵੀ ਕਮਾਏ ਹੈਗੇ ਨੇ। ਬਾਕੀ ਫਿਲਮਾਂ ਜਿਹੜੀਆਂ ਨੇ ਉਹ ਨੇੜੇ ਤੇੜੇ ਵੀ ਨਹੀਂ ਰਹੀਆਂ ਹੈਗੀਆਂ, 4-5 ਲੱਖ ਇੰਨੇ ਕੁ ਦੇ ਆਸ ਪਾਸ ਜਾਂ ਇਹ ਤੋਂ ਵੀ ਥੱਲੇ ਰਹਿ ਜਾਂਦੇ ਹੈਗੇ ਨੇ। ਹੁਣ ਰੀਸੈਂਟਲੀ ਕੋਕਟੇਲ 2 ਜਿਹੜੀ ਆਈ ਹੈ ਸ਼ਾਹਿਦ ਕਪੂਰ ਹੋਣਾ ਵਾਲੀ, ਉਹਨੇ $4.25 ਲੱਖ, ਵੈਲਕਮ ਟੂ ਜੰਗਲ ਨੇ $2.47 ਲੱਖ, ਹਾਲਾਂਕਿ ਵੈਲਕਮ ਟੂ ਜੰਗਲ ਹਾਲੇ ਵੀ ਲੱਗੀ ਹੋਈ ਹੈ, ਪਰ ਮੈਂ ਵਾਪਸ ਆਊਂਗਾ $2.5 ਲੱਖ ਹੀ ਕਮਾ ਸਕੀ ਹੈ, ਵਿਚ ਆਈ ਫੈਲਟ ਕਿ ਥੋੜ੍ਹੀ ਹੋਰ ਜ਼ਿਆਦਾ ਕਮਾਈ ਹੋ ਸਕਦੀ ਸੀ ਜਿੱਦਾਂ ਉਹਦੇ ਰਿਵਿਊ ਆਏ ਨੇ ਔਰ ਜਿੱਦਾਂ ਫੀਡਬੈਕ ਆ ਰਹੀ ਹੈਗੀ ਹੈ। ਪਰਸਨਲੀ ਆਈ ਹੈਵਨਟ ਸੀਨ ਇਟ, ਪਰ ਮੈਨੂੰ ਲੱਗਦਾ ਕਿ ਉਹਦੇ ਥੋੜ੍ਹੇ ਵਧੀਆ ਹੋਣੇ ਚਾਹੀਦੇ ਸੀਗੇ। ਅਤੇ ਪੇਦੀ ਫਿਲਮ ਨੇ ਇੱਥੇ 4.5 ਲੱਖ ਕਮਾ ਲਏ, ਸੋ ਸਾਊਥ ਦਾ ਕੋਈ ਸਟਾਰ ਹੁੰਦਾ ਉਹਦਾ ਵਧੀਆ ਕਮਾਈ ਹੋਣ ਲੱਗ ਪਈ ਹੈ ਹੁਣ, ਉਹਦੀ ਵਜ੍ਹਾ ਇਹ ਹੈਗੀ ਹੈ ਕਿ ਇੱਕ ਚੰਗੀ ਸਾਊਥ ਦੀ ਜਿਹੜੀ ਪਾਪੂਲੇਸ਼ਨ ਹੈਗੀ ਹੈ, ਤਮਿਲ, ਤੇਲਗੂ, ਕੰਨੜ, ਮਲਿਆਲਮ ਲੋਕ ਇੱਥੇ ਰਹਿਣ ਲੱਗ ਪਏ ਨੇ, ਸੋ ਸਾਊਥ ਦੇ ਕਿਸੇ ਵੀ ਸਟਾਰ ਦੀ ਕੋਈ ਵੱਡੀ ਫਿਲਮ ਹੁੰਦੀ ਹੈ ਤਾਂ ਉਹਨੂੰ ਉਹ ਪਿਆਰ ਤਾਂ ਜ਼ਰੂਰ ਦਿੰਦੇ ਨੇ। ਰਾਜਾ ਸ਼ਿਵਾ ਜੀ ਨੂੰ ਨਹੀਂ ਦਿੱਤਾ ਤਾਂ ਕੀ ਹੋ ਗਿਆ, ਕੁਛ ਐਕਸੈਪਸ਼ਨਸ ਵੀ ਹੁੰਦੀਆਂ ਨੇ ਇੱਥੇ। ਅਤੇ ਇਹ ਜਿਹੜਾ ਇੱਥੇ ਕਹਾਣੀ ਆਸਟ੍ਰੇਲੀਆ ਦੇ ਵਿੱਚ ਕਮਾਈਆਂ ਦੀ ਹੈਗੀ ਹੈ। ਲਓ ਜੀ ਆਖਰੀ ਗਾਣੇ ਦੇ ਨਾਲ ਛੱਡ ਕੇ ਜਾਂਦੇ ਹਾਂ ਤੁਹਾਨੂੰ, ਤਰਸੇਮ ਜੱਸੜ ਦੀ ਫਿਲਮ ਆ ਰਹੀ ਹੈ ਦਸਤਾਰ, ਉਹਦੇ 'ਚ ਕਮਾਲ ਖਾਨ ਸਾਹਿਬ ਦਾ ਗਾਣਾ ਵੇ ਸੋਹਣਿਆ। ਅਤੇ ਫਿਲਮ ਦੀ ਪੋਸਟਰ ਰਿਲੀਜ਼ ਸੀ ਜਾਂ ਟੀਜ਼ਰ ਰਿਲੀਜ਼ ਸੀ, ਉਹਦੇ 'ਤੇ ਬੜੀ ਓਵਰ ਐਕਟਿੰਗ ਕੀਤੀ ਹੈ ਗੀਤ ਗਰਾਇਆ ਨੇ, ਮਤਲਬ ਨੈਚ ਅਸਲੀਅਤ ਦੇ ਵਿੱਚ ਜੇ ਇੰਨੀ ਓਵਰ ਐਕਟਿੰਗ ਕਰ ਰਹੀ ਹੈ ਤਾਂ ਫਿਲਮ 'ਚ ਲੱਲੜ ਨਾ ਲਾ ਦੇਵੇ, ਐਵੇਂ ਮੈਨੂੰ ਉਮੀਦ ਵੀ ਪੂਰੀ ਹੈਗੀ ਹੈ ਵੈਸੇ ਇਹਦੇ ਤੋਂ। ਜਿਹੜੇ ਸੋਸ਼ਲ ਮੀਡੀਆ ਵਾਲੇ ਲੋਕ ਹੁੰਦੇ ਉਹ ਸਿਰਫ ਸੋਸ਼ਲ ਮੀਡੀਆ ਦੇ ਹੀ ਹੁੰਦੇ ਨੇ, ਸ਼ੈਲਫ ਲਾਈਫ ਦੀ ਕਮੀ ਹੁੰਦੀ ਹੈ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ
1: 04332052
2: ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। Chetston Ford. Ready, set, Ford.

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਹਾਸਾ ਲੈ ਕੇ ਆਈਏ। ਅਤੇ ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹ ਖੁਸ਼ੀ ਚਿਹਰੇ ਦੇ ਉੱਤੇ ਬਣਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਤੁਸੀਂ ਉਹਦੀਆਂ ਦਿੱਤੀਆਂ ਦਾਤਾਂ ਤੋਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਗੌਤਮ ਬੁੱਧ ਜਦੋਂ ਆਪਣਾ ਰਾਜਭਾਗ ਛੱਡ ਕੇ ਇੱਕ ਨਵੇਂ ਰਾਹ ਦੇ ਉੱਤੇ ਤੁਰ ਪਏ ਅਤੇ ਬੜੇ ਯਤਨ ਕੀਤੇ ਗਏ ਉਹਨਾਂ ਨੂੰ ਵਾਪਸ ਮੋੜਨ ਦੇ। ਉਹਨਾਂ ਦੇ ਪਰਿਵਾਰ ਨੂੰ ਚਿੰਤਾ ਸੀ, ਉਹਨਾਂ ਨੂੰ ਲੱਗਦਾ ਸੀ ਕਿ ਥੋੜ੍ਹੇ ਸਮੇਂ ਬਾਅਦ ਇਹ ਵਾਪਸ ਆ ਜੂ। ਗੁੱਸਾ ਵੀ ਕੀਤਾ, ਪਿਆਰ ਨਾਲ ਵੀ ਮਨਾਇਆ, ਕਈ ਹੋਰ ਸਕੇ ਸੰਬੰਧੀਆਂ ਨੂੰ ਵੀ ਵਿੱਚ ਪਾਇਆ, ਜਿੱਥੇ ਕਿਤੇ ਪਤਾ ਲੱਗਦਾ ਉੱਥੇ ਪਹੁੰਚ ਕੀਤੀ ਜਾਂਦੀ ਸਿੱਧੇ ਸਿੱਧੇ ਤਰੀਕੇ ਦੇ ਨਾਲ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਪਰ ਗੌਤਮ ਟਸ ਤੋਂ ਮਸ ਨਹੀਂ ਹੋਏ। ਕਹਿੰਦੇ ਨੇ ਇੱਕ ਰਾਜ ਦੇ ਵਿੱਚ ਜਦੋਂ ਗੌਤਮ ਪਹੁੰਚੇ ਤਾਂ ਉੱਥੋਂ ਦਾ ਰਾਜਾ ਗੌਤਮ ਬੁੱਧ ਦੇ ਕੋਲ ਪਹੁੰਚਿਆ। ਜਾ ਕੇ ਗੌਤਮ ਦੇ ਨਾਲ ਗੱਲ ਕੀਤੀ, ਗੌਤਮ ਇੰਨਾ ਰਾਜਭਾਗ ਛੱਡ ਕੇ ਜੰਗਲਾਂ 'ਚ ਤੁਰੇ ਫਿਰਦੇ ਹੋਵੇ ਨਾ ਤਾਂ ਤੁਹਾਨੂੰ ਘਰ ਵਾਪਸੀ ਕਰ ਲੈਣੀ ਚਾਹੀਦੀ। ਜੇਕਰ ਘਰ ਕੋਈ ਗੁੱਸੇ ਨਾਰਾਜ਼ਗੀ ਆ ਕਿਸੇ ਕਿਸਮ ਦਾ ਕੋਈ ਉੱਥੇ ਥੱਲੇ ਘਰ ਦੇ ਵਿੱਚ ਹੋਇਆ, ਮੈਂ ਸਮਝਦਾ ਆਪਣੇ ਆਪਣੇ ਘਰਾਂ ਦੇ ਵਿੱਚ ਬੜਾ ਕੁਛ ਹੋ ਜਾਂਦਾ, ਕਈ ਵਾਰੀ ਇੱਦਾਂ ਦਾ ਵੀ ਹੋ ਜਾਂਦਾ ਜਿਹੜਾ ਆਪਾਂ ਬਾਹਰ ਕਿਸੇ ਨੂੰ ਨਹੀਂ ਦੱਸ ਸਕਦੇ। ਸੱਚ ਪੁੱਛੋ ਤਾਂ ਮੈਂ ਤੁਹਾਨੂੰ ਪੁੱਛਣਾ ਵੀ ਨਹੀਂ ਚਾਹੂੰਗਾ, ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਆਪਣੇ ਘਰ ਨਹੀਂ ਵੀ ਜਾਣਾ ਚਾਹੁੰਦੇ, ਆਪਣੇ ਰਾਜਭਾਗ 'ਚ ਨਹੀਂ ਵੀ ਜਾਣਾ ਚਾਹੁੰਦੇ, ਤਾਂ ਤੁਸੀਂ ਇੱਥੇ ਇਸ ਰਾਜ ਦੇ ਵਿੱਚ ਰਹਿ ਸਕਦੇ ਹੋ। ਤੁਹਾਡੇ ਪਿਤਾ ਜੀ ਮੇਰੇ ਬੜੇ ਵਧੀਆ ਮਿੱਤਰ ਨੇ ਅਤੇ ਜੇ ਤੁਹਾਨੂੰ ਵੈਸੇ ਚੰਗਾ ਨਾ ਲੱਗੇ ਅਤੇ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਆਪਣੀ ਬੇਟੀ ਦਾ ਵਿਆਹ ਵੀ ਤੁਹਾਡੇ ਨਾਲ ਕਰਨ ਲਈ ਤਿਆਰ ਹਾਂ। ਇਹ ਸਾਰਾ ਰਾਜਭਾਗ ਮੇਰੀ ਬੇਟੀ ਦਾ ਅਤੇ ਜੇ ਤੁਸੀਂ ਉਹਦੇ ਨਾਲ ਵਿਆਹ ਕਰ ਲਓ ਤਾਂ ਸਾਰਾ ਕੁਛ ਤੁਹਾਡਾ ਹੋ ਜਾਊਗਾ। ਕਹਿੰਦੇ ਨੇ ਗੌਤਮ ਨੇ ਬੜੀ ਹਲੀਮੀ ਦੇ ਨਾਲ, ਬੜੇ ਸ਼ਾਂਤ ਮਨ ਦੇ ਨਾਲ ਸਾਰੀ ਗੱਲ ਸੁਣੀ ਤਾਂ ਕਹਿਣ ਲੱਗੇ, ਮੇਰੇ ਅਤੇ ਤੁਹਾਡੇ ਵਿੱਚ ਬੜਾ ਫਰਕ ਹੈ, ਮੇਰੀ ਅਤੇ ਤੁਹਾਡੀ ਸੋਚ ਦੇ ਵਿੱਚ ਬੜਾ ਫਰਕ ਹੈ। ਜੋ ਤੁਹਾਨੂੰ ਖਾਲੀ ਦਿਖਦਾ ਉਹ ਮੈਨੂੰ ਭਰਿਆ ਦਿਖ ਰਿਹਾ, ਜੋ ਤੁਹਾਨੂੰ ਭਰਿਆ ਦਿਖਦਾ ਉਹ ਮੈਨੂੰ ਖਾਲੀ ਦਿਖ ਰਿਹਾ, ਇਸ ਕਰਕੇ ਨਾ ਤੁਸੀਂ ਮੇਰੀ ਗੱਲ ਸਮਝ ਪਾਉਣੀ ਨਾ ਮੈਂ ਤੁਹਾਡੀ। ਜਿਹੜਾ ਤੁਹਾਨੂੰ ਰਾਜਭਾਗ ਲੱਗ ਰਿਹਾ ਉਹ ਮੈਨੂੰ ਉਜਾੜ ਬੀਆਬਾਨ ਲੱਗਦਾ, ਅਤੇ ਜੋ ਤੁਹਾਨੂੰ ਉਜਾੜ ਦਿਖਦਾ ਉਹ ਮੈਨੂੰ ਵਸਿਆ ਲੱਗਦਾ। ਜਿਹੜੇ ਰਾਜਭਾਗ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਮੈਂ ਛੱਡ ਕੇ ਆਇਆ, ਮੈਂ ਤਾਂ ਉਸ ਤੋਂ ਅੱਗੇ ਤੁਰ ਪਿਆ, ਪਰ ਤੁਸੀਂ ਨਹੀਂ ਸਮਝ ਪਾਓਗੇ, ਤੁਹਾਨੂੰ ਉਹ ਜ਼ਿਆਦਾ ਮਹੱਤਵਪੂਰਨ ਲੱਗਦਾ, ਤੁਹਾਨੂੰ ਉਹਦੀ ਜ਼ਿਆਦਾ ਅਹਿਮੀਅਤ ਹੈ, ਤੁਸੀਂ ਮੇਰੀ ਜਗ੍ਹਾ ਦੇ ਉੱਤੇ ਖਲੋ ਕੇ ਵੇਖੋ ਤਾਂ ਤੁਹਾਨੂੰ ਦੁਨੀਆ ਹੋਰ ਨਜ਼ਰ ਆਊਗੀ। ਇਹ ਗੱਲ ਸਿਰਫ ਇੱਦਾਂ ਦੀ ਆ ਜਿਵੇਂ ਉਲਟਾ ਮੈਂ ਤੁਹਾਨੂੰ ਕਹਾਂ ਕਿ ਰਾਜਨ ਆਪਣਾ ਰਾਜਭਾਗ ਛੱਡ ਕੇ ਮੇਰੇ ਨਾਲ ਆ ਜਾਓ, ਜੰਗਲਾਂ 'ਚ ਘੁੰਮੋ, ਆਓ ਆਨੰਦ ਮਾਣੋ ਇਸ ਜ਼ਿੰਦਗੀ ਦਾ, ਅਤੇ ਤੁਹਾਨੂੰ ਲੱਗੂਗਾ ਗੌਤਮ ਪਾਗਲ ਹੋ ਗਿਆ। ਕਿਉਂਕਿ ਤੁਸੀਂ ਮੇਰਾ ਸੱਚ ਨਹੀਂ ਜਾਣਦੇ, ਮੈਂ ਤੁਹਾਡਾ ਨਹੀਂ ਸਮਝ ਸਕਦਾ। ਸਾਰੀ ਦੁਨੀਆ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੀ ਹੈ, ਇੱਕ ਦੂਸਰੇ ਨੂੰ ਆਪਾਂ ਇਸ ਕਰਕੇ ਨਹੀਂ ਜਾਣ ਪਾਉਂਦੇ, ਇੱਕ ਦੂਸਰੇ ਦੇ ਨਾਲ ਬਹਿਸ ਬਸਈਆ, ਇੱਕ ਦੂਸਰੇ ਦੇ ਨਾਲ ਤਰਕ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੇ ਨੇ, ਕਿਉਂਕਿ ਜੋ ਜ਼ਿੰਦਗੀ ਮੇਰੇ ਲਈ ਹੈ ਉਹ ਤੁਹਾਡੇ ਲਈ ਨਹੀਂ। ਰਾਜੇ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੌਤਮ ਸ਼ਬਦਾਂ ਦੇ ਧਨੀ ਸੀ। ਉਲਟਾ ਰਾਜੇ ਨੂੰ ਹਾਰ ਮੰਨਣੀ ਪਈ। ਗੌਤਮ ਦੇ ਕੋਲ ਜਿਹੜੇ ਕੋਈ ਚਾਰ ਬਲੋਕ ਬੈਠੇ ਸੀ ਉਹਨਾਂ ਨੇ ਪੁੱਛਿਆ, ਗੌਤਮ ਕਈ ਗੱਲਾਂ ਸਮਝ ਨਹੀਂ ਆਈਆਂ, ਤੇ ਇਹ ਵੀ ਨਹੀਂ ਸਮਝ ਆਇਆ ਕਿ ਰਾਜਾ ਐਡੇ ਜੋਸ਼ੋ ਖਰੋਸ਼ ਦੇ ਨਾਲ ਆਇਆ ਸੀ, ਇਹ ਚੁੱਪ ਕਰਕੇ ਵਾਪਸ ਕਿਉਂ ਚਲਿਆ ਗਿਆ? ਇੱਦਾਂ ਲੱਗਦਾ ਹੈ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ, ਅਤੇ ਜੇ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਕਿ ਉਹ ਵੀ ਰਾਜਭਾਗ ਛੱਡ ਕੇ ਤੁਰ ਪਊ ਤੁਹਾਡੇ ਨਾਲ? ਉਹਨੇ ਕੁਛ ਕਿਹਾ ਕਿਉਂ ਨਹੀਂ, ਦੱਸਿਆ ਕਿਉਂ ਨਹੀਂ? ਗੌਤਮ ਨੇ ਕਿਹਾ, ਤੁਸੀਂ ਫਿਰ ਸ਼ਾਇਦ ਉਹੀ ਗਲਤੀ ਕਰ ਰਹੇ ਹੋ ਜਿਹੜੀ ਰਾਜਾ ਕਰ ਰਿਹਾ ਹੈ, ਅਤੇ ਸ਼ਾਇਦ ਉਹੀ ਗੱਲ ਕਰ ਰਹੇ ਹੋ ਜਿਹੜੀ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਸੀਂ ਕਿਸੇ ਦਾ ਨਹੀਂ ਜਾਣ ਸਕਦੇ, ਤੁਸੀਂ ਜਿੱਥੋਂ ਬਹਿ ਕੇ ਦੁਨੀਆ ਵੇਖ ਰਹੇ ਹੋ ਅਗਲਾ ਉੱਥੋਂ ਬੈਠ ਕੇ ਨਹੀਂ ਵੇਖ ਰਿਹਾ ਹੁੰਦਾ। ਜਿਹੜਾ ਸੱਚ ਮੈਨੂੰ ਨਜ਼ਰ ਆਇਆ ਜ਼ਰੂਰੀ ਨਹੀਂ ਕਿ ਹੂ ਬਹੂ ਉਹ ਤੁਹਾਨੂੰ ਵੀ ਨਜ਼ਰ ਆਊਗਾ, ਤੁਹਾਨੂੰ ਕੁਛ ਵੱਖਰਾ ਨਜ਼ਰ ਆ ਸਕਦਾ। ਪਰ ਇਸ ਗੱਲ ਦੇ ਉੱਤੇ ਬਹਿਸ ਕਰਨੀ ਕਿ ਮੇਰਾ ਸੱਚ ਠੀਕ ਹੈ ਤੇਰਾ ਸੱਚ ਗਲਤ ਹੈ, ਇਹ ਵਿਅਰਥ ਦਾ ਜੀਵਨ ਦੇ ਵਿੱਚੋਂ ਆਪਣੀ ਸ਼ਾਂਤੀ ਨੂੰ ਗਵਾਉਣਾ, ਅਤੇ ਇਹੋ ਹੀ ਕਰ ਰਿਹਾ ਸਾਰਾ ਸੰਸਾਰ। ਆਪਣਾ ਆਪਣਾ ਸੱਚ ਹਰ ਇੱਕ ਨੂੰ ਠੀਕ ਲੱਗਦਾ, ਅਤੇ ਉਹ ਸੱਚ ਆਪਾਂ ਚਾਹੁੰਦੇ ਹਾਂ ਦੂਸਰਾ ਵੀ ਮੰਨੇ। ਇਸੇ ਚੱਕਰ ਦੇ ਵਿੱਚ ਜ਼ਿੰਦਗੀ ਦਾ ਬਹੁਤਾ ਹਿੱਸਾ ਆਪਾਂ ਗਵਾ ਦਿੰਦੇ ਹਾਂ। ਲੋਸੇ ਨੇ ਇੱਕ ਜਗ੍ਹਾ ਦੇ ਉੱਤੇ ਕਿਹਾ ਸੀ, ਆਪਾਂ ਸਮਝ ਲੈਂਦੇ ਹਾਂ ਕਿ ਘੜਾ ਮਿੱਟੀ ਦਾ ਬਣਿਆ ਜਾਂ ਘੜਾ ਮਿੱਟੀ ਹੈ, ਮਿੱਟੀ ਨੂੰ ਇੱਕ ਆਕਾਰ ਦਿੱਤਾ ਅਤੇ ਘੜਾ ਬਣ ਗਿਆ, ਪਰ ਅਸਲ ਦੇ ਵਿੱਚ ਘੜਾ ਤੇ ਖਾਲੀ ਪਾਨ ਹੈ। ਆਪਣਾ ਆਪਣਾ ਵੇਖਣ ਦਾ ਨਜ਼ਰੀਆ। ਕਿਸੇ ਨੇ ਇਤਰਾਜ਼ ਕੀਤਾ, ਲੋਸੇ ਖਾਲੀ ਪਨ ਕਿੱਦਾਂ? ਕਹਿਣ ਲੱਗਾ, ਜੇ ਖਾਲੀ ਪਨ ਨਾ ਹੋਵੇ ਤੇ ਇਹਦੇ ਵਿੱਚ ਪਾਣੀ ਕਿੱਦਾਂ ਭਰਿਆ ਜਾਵੇ? ਹੁਣ ਇਸ ਘੜੇ ਦੇ ਬਾਹਰ ਬਾਹਰ ਤੇ ਮਿੱਟੀ ਹੈ, ਪਰ ਅੰਦਰ ਜਿਹੜਾ ਖਾਲੀ ਪਨ ਆ ਉਹਦੇ ਵਿੱਚ ਪਾਣੀ ਸਮਾ ਜਾਂਦਾ, ਪਾਣੀ ਇਕੱਠਾ ਕਰਕੇ ਆਪਾਂ ਰੱਖ ਲੈਂਦੇ ਹਾਂ। ਵੇਖਿਆ ਜਾਵੇ ਤਾਂ ਘੜੇ ਦਾ ਅਸਲ ਮਨੋਰਥ ਵੀ ਇਹੋ ਹੀ ਆ, ਪਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਰੱਖਣਾ। ਆਮ ਲੋਕਾਂ ਨੂੰ ਲੱਗਦਾ ਕਿ ਘੜਾ ਮਿੱਟੀ ਹੈ, ਇਸੇ ਤਰ੍ਹਾਂ ਦੇ ਨਾਲ ਮਨੁੱਖ ਹੈ। ਜੇ ਉਹਨੂੰ ਆਪਣਾ ਖਾਲੀਪਨ ਨਜ਼ਰ ਆਉਣਾ ਸ਼ੁਰੂ ਹੋ ਜਾਵੇ ਤਾਂ ਉਹਦੇ ਵਿੱਚ ਉਹ ਕੁਛ ਨਾ ਕੁਛ ਭਰ ਲਵੇ, ਕੁਛ ਚੰਗਾ ਭਰ ਲਏ। ਪਰ ਅਸਲੀਅਤ ਇਹ ਹੈ ਕਿ ਇਨਸਾਨ ਨੂੰ ਆਪਣਾ ਖਾਲੀਪਨ ਕਦੀ ਨਜ਼ਰ ਹੀ ਨਹੀਂ ਆਉਂਦਾ, ਇਨਸਾਨ ਹਮੇਸ਼ਾ ਆਪਣੇ ਆਪ ਨੂੰ ਭਰਿਆ ਵੇਖਦਾ ਅਤੇ ਭਰਨਾ ਚਾਹੁੰਦਾ ਵੱਧ ਤੋਂ ਵੱਧ, ਪਰ ਥਾਂ ਖਾਲੀ ਕਿਤੇ ਬਚੀ ਨਹੀਂ। ਉਹ ਘੜੇ ਵਾਂਗੂ ਆਪਣੇ ਆਪ ਨੂੰ ਇਸ ਨਜ਼ਰੀਏ ਤੋਂ ਕਦੀ ਵੇਖ ਨਹੀਂ ਪਾਉਂਦਾ, ਜਾਂ ਫਿਰ ਇੱਦਾਂ ਕਹਿ ਲਓ ਜਿਵੇਂ ਇੱਕ ਚੱਕਾ ਚੱਲਦਾ, ਚੱਕਾ ਗਿੜਦਾ, ਦੁਨੀਆਦਾਰੀ ਨੂੰ ਲੱਗਦਾ ਕਿ ਉਹ ਚੱਕਾ ਗਿੜ ਰਿਹਾ, ਪਰ ਅਸਲੀਅਤ ਤਾਂ ਕੁਛ ਹੋਰ ਹੈ। ਅਸਲ ਦੇ ਵਿੱਚ ਤਾਂ ਉਹ ਚੱਕਾ ਇੱਕ ਕਿੱਲ 'ਤੇ ਘੁੰਮ ਰਿਹਾ, ਇੱਕ ਧੁਰਾ 'ਤੇ, ਧੁਰੇ ਦੇ ਅੰਦਰ ਉਹ ਉਹ ਛੋਟਾ ਜਿਹਾ ਕਿੱਲ ਜਿਹਦੇ ਉੱਤੇ ਉਹ ਗੋਲ ਗੋਲ ਘੁੰਮਦਾ। ਸਾਨੂੰ ਲੱਗਦਾ ਚੱਕਾ ਘੁੰਮੀ ਜਾਂਦਾ, ਪਰ ਜੇ ਉਹ ਵਿੱਚੋਂ ਕਿੱਲ ਹਟਾ ਦਿੱਤੀ ਜਾਵੇ ਤਾਂ ਫਿਰ ਉਸ ਚੱਕੇ ਦਾ ਘੁੰਮਣਾ ਮੁਮਕਿਨ ਨਹੀਂ। ਇਸੇ ਤਰ੍ਹਾਂ ਦੇ ਨਾਲ ਆਪਾਂ ਸਾਰੀ ਜ਼ਿੰਦਗੀ ਕੁਛ ਹੋਰ ਵੇਖਦੇ ਰਹਿੰਦੇ ਹਾਂ, ਅਸਲੀਅਤ ਕਿਤੇ ਕੁਛ ਹੋਰ ਹੁੰਦੀ ਹੈ। ਹਰ ਇੱਕ ਇਨਸਾਨ ਜਦੋਂ ਇਹ ਜਾਣ ਜੇ ਕਿ ਮੈਂ ਨਾ ਕਿਹੜੀ ਚੀਜ਼ ਵੇਖਣੀ ਹੈ ਤੇ ਬਸ ਉਹਦਾ ਸਫ਼ਰ ਸ਼ਾਇਦ ਉੱਥੋਂ ਸ਼ੁਰੂ ਹੋ ਜਾਵੇ। ਜੇਕਰ ਆਮ ਇਨਸਾਨ ਨੂੰ ਨਾ ਸਮਝ ਆਵੇ ਤਾਂ ਆਪਣੀ ਜ਼ਿੰਦਗੀ ਨੂੰ ਪੁੱਠਾ ਕਰਕੇ ਵੇਖ ਲਏ। ਜੋ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ ਉਸ ਤੋਂ ਉਲਟ ਵੇਖ ਲਓ। ਜੇ ਤੁਹਾਨੂੰ ਲੱਗਦਾ ਤੁਸੀਂ ਬਹੁਤ ਅਮੀਰ ਹੋ ਗਏ ਹੋ ਤਾਂ ਆਪਣੀ ਗਰੀਬੀ ਨੂੰ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੀਆਂ ਬਹੁਤ ਲੈਣਦਾਰੀਆਂ ਨੇ ਤਾਂ ਇੱਕ ਦਿਨ ਆਪਣੀਆਂ ਦੇਣਦਾਰੀਆਂ 'ਤੇ ਧਿਆਨ ਮਾਰ ਕੇ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੇ ਖਜ਼ਾਨੇ ਖਾਲੀ ਨੇ, ਤੁਹਾਡੇ ਕੋਲ ਓਨਾ ਧਨ, ਓਨੀ ਦੌਲਤ, ਓਨੀ ਸ਼ੋਹਰਤ ਨਹੀਂ ਆ ਜਿੰਨੀ ਦੇ ਤੁਸੀਂ ਹੱਕਦਾਰ ਹੋ ਜਾਂ ਜਿੰਨੀ ਤੁਸੀਂ ਚਾਹੁੰਦੇ ਹੋ, ਤਾਂ ਕਿਸੇ ਦਿਨ ਉਹਦੇ ਉੱਤੇ ਝਾਤੀ ਮਾਰ ਕੇ ਵੇਖੋ ਜੋ ਤੁਹਾਡੇ ਕੋਲ ਹੈ। ਅਤੇ ਜੇ ਕੋਲ ਵਾਲੇ 'ਤੇ ਹੰਕਾਰ ਆ ਤਾਂ ਫਿਰ ਜੋ ਕੋਲ ਨਹੀਂ ਆ ਉਹਦੇ ਉੱਤੇ ਝਾਤੀ ਮਾਰ ਕੇ ਵੇਖ ਲਓ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
2: ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
6: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
5: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ 'ਚ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਹਾਂਜੀ ਹਾਂਜੀ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਸੁੱਚਾ ਤੇ ਕੁੱਕਰ ਦੋਨੋਂ ਪਗਵਟ ਯਾਰ ਦੋਨੋਂ ਫੌਜ ਚ ਭਰਤੀ ਹੋਣ ਵਾਸਤੇ ਗਏ ਸੁੱਚਾ ਸਿੰਘ ਭਰਤੀ ਹੋ ਗਿਆ ਪਰ ਕੁੱਕਰ ਪਿੰਡ ਆ ਗਿਆ ਪਿੰਡ ਆ ਕੇ ਉਹਨੇ ਸੁੱਚਾ ਸਿੰਘ ਦੀ ਭਰਜਾਈ ਬੀਰੋ ਤੇ ਮੈਲੀ ਅੱਖ ਰੱਖ ਲਈ ਬੀਰੋ ਤੇ ਕੁੱਕਰ ਨੂੰ ਮਿਲਾਉਣ ਵਾਲਾ ਇੱਕ ਪਾਕ ਸਿੰਘ ਨਾਂ ਦਾ ਬੰਦਾ ਸੀ ਜਦੋਂ ਇਹ ਆਪਸ ਚ ਮਿਲਣ ਲੱਗੇ ਤਾਂ ਬੀਰੋ ਦੇ ਘਰ ਵਾਲੇ ਨਾਰਾਇਣ ਸਿੰਘ ਨੇ ਬੀਰੋ ਨੂੰ ਰੋਕਿਆ ਪਰ ਬੀਰੋ ਨਾ ਹਟੀ ਤਾਂ ਨਾਰਾਇਣ ਸਿੰਘ ਨੇ ਆਪਣੇ ਛੋਟੇ ਭਰਾ ਸੁੱਚਾ ਸਿੰਘ ਨੂੰ ਇੱਕ ਚਿੱਠੀ ਲਿਖੀ ਚਿੱਠੀ ਵਿੱਚ ਸਾਰੀ ਦਰਦ ਕਹਾਣੀ ਲਿਖ ਦਿੱਤੀ ਪੜ੍ਹ ਕੇ ਚਿੱਠੀ ਸੂਰਮਾ ਦੰਦ ਪੀ ਕੇ ਰਹਿ ਗਿਆ ਫੌਜ ਚੋਂ ਨੌ ਕਟਾ ਕੇ ਪਿੰਡ ਆ ਵੜਿਆ ਪਿੰਡ ਆ ਕੇ ਉਹਨੇ ਸਿਆਣੇ ਤੇ ਸੁਚੱਜੇ ਬੰਦਿਆਂ ਦੇ ਹੱਥ ਕੁੱਕਰ ਨੂੰ ਕਈ ਸੁਨੇਹੇ ਘੱਲੇ ਪਰ ਕੁੱਕਰ ਨੇ ਸੁੱਚਾ ਸਿੰਘ ਦੇ ਕਿਸੇ ਸੁਨੇਹੇ ਦੀ ਕੋਈ ਪਰਵਾਹ ਨਾ ਕੀਤੀ ਪਿੰਡ ਵਿੱਚ ਇੱਕ ਵਾਰ ਇੱਕ ਗਵੰਤਰੀ ਆ ਗਿਆ ਖਾੜਾ ਲੱਗਿਆ ਹੋਇਆ ਸੁੱਚਾ ਸਿੰਘ ਬੈਠਾ ਗਾਉਣ ਸੁਣਦਾ ਕੁੱਕਰ ਦੀ ਪਾਰਟੀ ਦੇ ਵਿੱਚੋਂ ਕਿਸੇ ਨੇ ਸਿੰਗੜੀ ਛੇੜ ਦਿੱਤੀ ਸੁੱਚਾ ਸਿੰਘ ਨੂੰ ਗੁੱਸਾ ਆ ਗਿਆ ਓ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ ਕੋਈ ਬੜੇਵੇਂ ਖਾਣੀ ਨਿਤਰੂਗੀ ਸੁਣਨਾ ਜ਼ਰਾ ਗੌਰ ਨਾਲ ਉੱਥੇ

0: ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au.
2: Ready, set, go! Chadston Ford. Dandenong Road te tuhanu udik reha hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, Ford. Hanji, Hanji.

that world. Very nice.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ,
1: ਉਹ
0: ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
4: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ।
5: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
4: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04100455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
1: Rose, rose shopping ga hundiyan ne.
2: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY Immigration and Education Consultant,
4: ਹਰ ਕਦਮ ਤੁਹਾਡੇ ਨਾਲ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਸ਼ਰਤਾਂ ਲਾਗੂ।
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492। ਹਾਂਜੀ।

0: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
4: अल्फा
3: सबसे दमदार और रोमांच कहानी
4: अल्फा प्रोग्राम उसका चुनून है
3: शानदार एक्शन एंटरटेनर 3 जुलाई को
4: मैं जो बना रहा हूँ वो इतिहास है
3: आलिया भट्ट शर्वरी अनिल कपूर और बॉबी देओल स्टारर
5: शुरू करो अग्नि परीक्षा
3: 3 जुलाई को आपके नजदीकी सिनेमा घरों में अल्फा
6: वो वेट कर रहा है तुम्हारा।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set, Ford.

0: Good morning. Welcome to the press briefing of the UN in Geneva. Today is Friday, 13th of June. You have, as you've seen, a long list of briefers, but I would like to start with the statement that has been issued by the spokesperson for the Secretary General on Israeli strikes against the Islamic Republic of Iran, which I've been asked to read on camera. The statement, and I quote, says, "The Secretary General condemns any military escalation in the Middle East. He is particularly concerned by Israeli attacks on nuclear installations in Iran, while talks between Iran and the United States on the status of Iran's nuclear program are..."
1: ਐਨਾ ਕੁ ਸੁਣਨਾ ਤੁਹਾਡੇ ਲਈ ਕਾਫੀ ਹੈ। ਵੈਸੇ ਇਹ ਲਗਭਗ ਸਵਾ ਕੁ ਘੰਟੇ ਦੀ ਇਹ ਗੱਲਬਾਤ ਹੈ। ਇਹ 13 ਜੂਨ ਦੀ ਗੱਲਬਾਤ ਮੈਂ ਚੱਕ ਕੇ ਲਿਆ ਯੂਨਾਈਟਿਡ ਨੇਸ਼ਨਜ਼ ਦੀ ਵੈਬਸਾਈਟ ਤੋਂ। ਅਲੈਗਜ਼ੈਂਡਰਾ ਵੈਲੂਚੀ, ਜਿਹੜੇ ਕਿ ਯੂਨਾਈਟਿਡ ਨੇਸ਼ਨ ਦੇ ਇਨਫੋਰਮੇਸ਼ਨ ਸਰਵਿਸਿਜ਼ ਦੇ ਬੁਲਾਰੇ ਨੇ, ਉਹਨਾਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 13 June 2025, ਤੁਸੀਂ ਸੁਣਿਆ ਵੀ ਹੋਣਾ ਸ਼ੁਰੂਆਤ 'ਚ ਉਹਨਾਂ ਨੇ ਕਿਹਾ ਕਿ ਗੁੱਡ ਮਾਰਨਿੰਗ, ਦਿਸ ਇਜ਼ ਟੂਡੇ ਇਜ਼ 13th June 2025 ਦੀ ਇਹ ਪ੍ਰੈਸ ਕਾਨਫਰੰਸ ਹੈ। ਹੋਇਆ ਕੀ ਸੀ ਕਿ ਉਸ ਦਿਨ ਇਜ਼ਰਾਈਲ ਨੇ ਇਰਾਨ ਦੇ ਉੱਤੇ ਅਟੈਕ ਬੋਲਤਾ ਸੀ, ਅਟੈਕ ਬੋਲਿਆ ਅਤੇ 9 ਸਾਇੰਟਿਸਟ ਜਿਹੜੇ ਨੇ ਇਰਾਨ ਦੇ ਉਹਨਾਂ ਨੂੰ ਮਾਰਿਆ ਉਹਨਾਂ ਦੇ ਘਰਾਂ ਦੇ ਵਿੱਚ। ਔਰ ਇਸ ਅਟੈਕ ਦੇ ਵਿੱਚ ਇਜ਼ਰਾਈਲ ਨੇ ਇਰਾਨ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮਚਾਈ ਸੀ। ਔਰ ਇਹ ਤਬਾਹੀ ਸਿਰਫ ਇੱਥੇ ਤੱਕ ਨਾ ਲੱਗੇ ਕਿ ਇਹ ਸਿਰਫ 9 ਸਾਇੰਟਿਸਟ ਮਾਰੇ ਨੇ, ਇਸ ਕਰਕੇ ਨਾਲ ਦੀ ਨਾਲ ਅਮਰੀਕਾ ਵੀ ਉਸ ਅਟੈਕ 'ਚ ਸ਼ਾਮਲ ਹੋ ਜਾਂਦਾ। ਅਤੇ ਅਮਰੀਕਾ ਕਹਿੰਦਾ ਹੈ ਕਿ ਫਰਦੌਸ ਅਤੇ ਹੋਰ ਦੂਸਰੇ ਜਿਹੜੇ ਟਿਕਾਣੇ ਹੈਗੇ ਨੇ ਜਿੱਥੇ ਜਿੱਥੇ ਇਰਾਨ ਦੇ ਯੂਰੇਨੀਅਮ ਐਨਰਿਚਮੈਂਟ ਪਲਾਂਟ ਚੱਲ ਰਹੇ ਨੇ, ਉੱਥੇ ਉੱਥੇ ਅਸੀਂ ਇਹ ਹਮਲੇ ਕੀਤੇ ਨੇ, ਕਿਉਂਕਿ ਸਾਨੂੰ ਇਹ ਸੂਹ ਮਿਲੀ ਹੈ ਕਿ ਇਰਾਨ ਜਿਹੜਾ ਉਹ ਪਰਮਾਣੂ ਹਥਿਆਰ ਬਣਾ ਰਿਹਾ। ਹੁਣ ਇਹ ਹਮਲੇ ਉਸ ਦਿਨ ਹੁੰਦੇ ਨੇ, ਮਾਇੰਡ ਇਟ, ਜਿਵੇਂ ਯੂਨਾਈਟਿਡ ਨੇਸ਼ਨ ਦੀ ਜਿਹੜੀ ਬੁਲਾਰਾ ਨੇ ਅਲੈਗਜ਼ੈਂਡਰਾ, ਉਹ ਵੀ ਦੱਸ ਰਹੇ ਨੇ ਕਿ ਇੱਕ ਪਾਸੇ ਤਾਂ ਇਰਾਨ ਅਤੇ ਅਮਰੀਕਾ ਦੀ ਗੱਲਬਾਤ ਚੱਲ ਰਹੀ ਸੀ ਉਸੇ ਸ਼ਹਿਰ ਜਨੇਵਾ ਦੇ ਵਿੱਚ ਜਿੱਥੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਨੇਵਾ ਇੱਕ ਨਿਊਟਰਲ ਵੈਨਿਊ ਹੈ। ਪਿਛਲੇ ਸਾਲ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਲਗਭਗ ਗੱਲ ਸਿਰੇ ਚੜ੍ਹੀ ਚੁੱਕੀ ਸੀਗੀ। ਅਸਲ ਦੇ ਵਿੱਚ ਇਹ ਸਮਝੌਤਾ ਹੋਣਾ ਸੀ ਇਰਾਨ ਅਤੇ ਅਮਰੀਕਾ ਦੇ ਦਰਮਿਆਨ, ਔਰ ਸਮਝੌਤੇ ਦੀ ਟਾਈਮਲਾਈਨ ਪਹਿਲਾਂ ਇੱਦਾਂ ਰਹੀ ਸੀ ਕਿ ਇਹ ਸਮਝੌਤਾ ਜਿਹੜਾ ਇਸ ਤੋਂ ਪਹਿਲਾਂ ਵੀ ਹੋ ਗਿਆ ਸੀਗਾ ਕਿ ਇਰਾਨ ਕੋਈ ਪਰਮਾਣੂ ਹਥਿਆਰ ਨਹੀਂ ਬਣਾਏਗਾ, ਪਰ ਯੂਰੇਨੀਅਮ ਦੀ ਐਨਰਿਚਮੈਂਟ ਜਿਹੜੀ ਉਹ ਜਾਰੀ ਰੱਖੇਗਾ। ਐਸ ਫਾਰ ਐਸ ਇਹ ਉਹਨਾਂ ਦੀ ਸਿਰਫ ਜਿਹੜੀ ਲੋਕਲ ਰਿਕੁਆਇਰਮੈਂਟ ਹੈ ਉਹਦੇ ਤੱਕ ਇਹ ਸੀਮਤ ਹੈਗੀ ਹੈ। 2015 ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਦਾ, ਉਦੋਂ ਬਰਾਕ ਓਬਾਮਾ ਸੀਗੇ ਅਮੈਰੀਕਾ ਦੇ ਵਿੱਚ ਰਾਸ਼ਟਰਪਤੀ। ਹੁਣ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਨੇ ਪਹਿਲੀ ਟਰਮ ਦੇ ਵਿੱਚ, 2018 ਦੇ ਵਿੱਚ ਉਹ ਇਹ ਸਮਝੌਤਾ ਤੋੜ ਦਿੰਦੇ ਨੇ, ਕਿਉਂਕਿ ਇਰਾਨ ਅਤੇ ਅਮਰੀਕਾ ਦੇ ਵਿੱਚ ਇਹ ਸਹਿਮਤੀ ਬਣੀ ਹੋਈ ਸੀ ਕਿ ਅਮਰੀਕਾ ਕਦੇ ਵੀ ਅਟੈਕ ਨਹੀਂ ਕਰੇਗਾ ਅਤੇ ਜਿਹੜਾ ਜਾਂ ਕੁਛ ਵੀ ਐਸਾ ਨਹੀਂ ਕਰੇਗਾ ਅਤੇ ਇਰਾਨ ਦੇ ਉੱਤੇ ਪਾਬੰਦੀਆਂ ਜਿਹੜੀਆਂ ਆਪਣੀਆਂ ਹਟਾ ਲਏਗਾ, ਬਸ਼ਰਤੇ ਤੁਸੀਂ ਇੱਥੇ ਕੋਈ ਐਸਾ ਹਥਿਆਰ ਨਹੀਂ ਬਣਾਉਣਾ ਹੈਗਾ। ਮੰਨ ਗਿਆ ਇਰਾਨ, ਗੱਲ ਮੰਨ ਗਿਆ, ਇਹ ਫਰੇਮਵਰਕ ਸਿਰੇ ਚੜ੍ਹ ਗਿਆ ਸੀ। ਇਹ ਫਰੇਮਵਰਕ ਇੱਕ ਤੈਅਸ਼ੁਦਾ ਸਮੇਂ ਦੇ ਲਈ ਸੀ, ਉਹ June 2025 ਦੇ ਵਿੱਚ ਉਹ ਸਮਾਂ ਪੂਰਾ ਹੋਣਾ ਸੀ। ਮਾਇੰਡ ਇਟ, June 2025 ਦੇ ਵਿੱਚ ਉਹ ਸਮਝੌਤਾ ਪੂਰਾ ਹੋਣਾ ਸੀ, ਪਰ ਉਸੇ ਹੀ June 2025 ਜਦੋਂ ਇਜ਼ਰਾਈਲ ਨੇ ਇਹ ਅਟੈਕ ਕੀਤਾ ਸੀ, ਔਰ ਉਹੀ June 2025 ਜਦੋਂ ਅਮਰੀਕਾ ਦੇ ਨਾਲ ਗੱਲਬਾਤ ਜਨੇਵਾ ਦੇ ਵਿੱਚ ਚੱਲ ਰਹੀ ਸੀ। ਪਰ ਕੀ ਸਿਰਫ ਇਸ ਸਮਝੌਤੇ ਨੂੰ ਅੱਗੇ ਪਾਉਣ ਦੇ ਲਈ ਗੱਲਬਾਤ ਚੱਲ ਰਹੀ ਸੀ? ਨਹੀਂ, ਅਸਲ 'ਚ ਉਹ ਸਮਝੌਤਾ ਜਦੋਂ ਡੋਨਲਡ ਟਰੰਪ ਦੀ ਪਹਿਲੀ ਸਰਕਾਰ ਬਣੀ ਸੀ, ਜਦੋਂ 2017-21 ਦੇ ਵਿੱਚ ਉਹ ਬਣਦੇ ਨੇ ਤਾਂ 2018 ਦੇ ਵਿੱਚ ਉਹ ਇਸ ਸਮਝੌਤੇ ਤੋਂ ਪੈਰ ਪਿਛਾਂ ਖਿੱਚ ਲੈਂਦੇ ਨੇ ਕਿ ਨਹੀਂ ਇਹ ਤਾਂ ਬਰਾਕ ਓਬਾਮਾ ਨੇ ਕੀਤਾ ਸੀ, ਮੇਰਾ ਸਮਝੌਤਾ ਨਹੀਂ। ਡੋਨਲਡ ਟਰੰਪ ਦੀ ਪਹਿਲੀ ਟਰਮ ਵੀ ਕਿਸੇ ਤਬਾਹੀ ਤੋਂ ਘੱਟ ਨਹੀਂ ਸੀਗੀ। ਤੁਹਾਡੇ ਯਾਦ ਹੋਣਾ ਕਿ ਆਉਂਦੇ ਹੀ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ 'ਤੇ ਸਾਈਨ ਕਰਤੇ ਕਿ ਜਿਹੜੇ ਮੁਸਲਿਮ ਦੇਸ਼ ਹੈਗੇ ਨੇ ਉਹਨਾਂ ਦੇ ਲੋਕ ਜਿਹੜੇ ਨੇ ਅਮੈਰੀਕਾ ਦੇ ਵਿੱਚ ਟਰੈਵਲ ਨਹੀਂ ਕਰ ਸਕਣਗੇ। ਹੋਰ ਬਹੁਤ ਸਾਰੇ ਐਸੇ ਫੈਸਲੇ ਲਏ ਸੀਗੇ, ਔਰ ਉਹੀ ਟਾਈਮ ਸੀਗਾ ਡੋਨਲਡ ਟਰੰਪ ਦੀ ਪਹਿਲੀ ਟਰਮ ਦਾ ਜਦੋਂ ਦੁਨੀਆ 'ਤੇ ਸਭ ਤੋਂ ਵੱਡੀ ਤਬਾਹੀ ਆਈ ਸੀਗੀ, COVID-19। ਸੋ ਟਰੰਪ ਜਦੋਂ ਜਦੋਂ ਆਏ ਨੇ ਦੁਨੀਆ 'ਤੇ ਤਬਾਹੀਆਂ ਆਈਆਂ ਨੇ, ਹੁਣ ਦੂਜੀ ਤਬਾਹੀ ਉਹ ਇਰਾਨ ਜੰਗ ਲੈ ਕੇ ਆਏ ਨੇ। ਖੈਰ ਉਹਦੇ 'ਤੇ ਹੀ ਆਪਾਂ ਗੱਲ ਕਰਨ ਲੱਗੇ ਹੁਣ, COVID-19 'ਤੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਸੋ ਪਹਿਲੀ ਟਰਮ ਦੇ ਵਿੱਚ ਉਹਨਾਂ ਨੇ ਜਿਹੜਾ ਅਮਰੀਕਾ ਦਾ ਓਬਾਮਾ ਦੇ ਟਾਈਮ ਦੇ ਉੱਤੇ ਬੜਾ ਵਧੀਆ ਸਮਝੌਤਾ ਹੋ ਗਿਆ ਸੀ, ਕੋਈ ਦੁਨੀਆ 'ਚ ਲੜਾਈ ਨਹੀਂ ਸੀ ਹੋਣੀ, ਕੋਈ ਤੇਲ ਦੀਆਂ ਕੀਮਤਾਂ ਨਹੀਂ ਸੀ ਵਧਣੀਆਂ, ਸਭ ਕੁਝ ਠੀਕ ਠਾਕ ਰਹਿਣਾ ਸੀਗਾ, ਔਰ ਇਸ ਖਿੱਤੇ ਦੇ ਵਿੱਚ ਵੀ ਸ਼ਾਂਤੀ ਰਹਿਣੀ ਸੀ। ਇਜ਼ਰਾਈਲ ਨੂੰ ਪਸੰਦ ਨਹੀਂ ਸੀ। ਇਜ਼ਰਾਈਲ ਯੂਸੀ ਇਸ ਪੂਰੇ ਸਮੀਕਰਨ ਦੇ ਵਿੱਚ ਇਜ਼ਰਾਈਲ ਇੱਕ ਐਸਾ ਪਲੇਅਰ ਹੈਗਾ ਜਿਹੜਾ ਕਿ ਕਦੇ ਕਦੇ ਅਮਰੀਕਾ ਦੀ ਵੀ ਨਹੀਂ ਸੁਣਦਾ। ਇਜ਼ਰਾਈਲ ਨੇ ਕਤਰ ਤੱਕ ਅਟੈਕ ਕਰਤਾ, ਉਹ ਕਤਰ ਜਿੱਥੇ ਅਮਰੀਕਾ ਦੇ ਫੌਜੀ ਅੱਡੇ ਨੇ। ਇਜ਼ਰਾਈਲ ਨਹੀਂ ਚਾਹੁੰਦਾ ਕਿ ਜਿਹੜਾ ਇਰਾਨ ਹੈ ਉਹ ਨਿਊਕਲੀਅਰ ਵੈਪਨਸ ਡੈਵਲਪ ਕਰੇ। ਇਸ ਤੋਂ ਪਹਿਲਾਂ ਵੀ ਇਜ਼ਰਾਈਲ ਨੇ ਬੜੀ ਵਾਰ ਐਸੇ ਹਮਲੇ ਕੀਤੇ ਹੈਗੇ ਨੇ। ਇਰਾਨ ਦੇ ਵਿੱਚ ਜਿਹੜਾ ਵੀ ਬੰਦਾ ਕਮਾਨ ਸੰਭਾਲਦਾ ਹੈ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਦੀ, ਉਹ ਬੰਦਾ ਆਪਣੀ ਜਾਨ ਤੋਂ ਹੱਥ ਧੋ ਬੈਠਦਾ। ਇਹ ਹਿਸਟਰੀ ਰਹੀ ਹੈ ਇਰਾਨ ਦੀ, ਚਾਹੇ ਗੋਲੀਆਂ ਮਾਰ ਕੇ ਉਹਨਾਂ ਨੂੰ ਘਰਾਂ 'ਚ ਮਾਰ ਦਿੱਤਾ, ਚਾਹੇ ਡਰੋਨ ਹਮਲੇ ਕਰਨੇ ਪੈਂਦੇ ਹੋਣ, ਚਾਹੇ ਪੂਰੀ ਦੀ ਪੂਰੀ ਜੰਗ ਕਿਉਂ ਨਾ ਛੇੜ ਦੇਣੀ ਪਵੇ। 9 ਸਾਇੰਟਿਸਟ ਮਾਰਦੇ ਨੇ। ਇਰਾਨ ਨੇ ਤਾਂ ਆਪਣੀ ਇੱਕ ਪੂਰੀ ਟੀਮ ਖੜੀ ਕਰ ਲਈ ਸੀਗੀ ਯੂਰੇਨੀਅਮ ਐਨਰਿਚਮੈਂਟ ਦੇ ਲਈ, ਜਿਹੜੀ ਖਤਮ ਕਰਤੀ। ਅਸਲ 'ਚ ਅਮੈਰੀਕਾ ਨੇ ਕਹਿ ਕੇ ਇਸ ਜੰਗ ਦੇ ਦਰਮਿਆਨ ਕਿ ਇਰਾਨ ਦੀ ਮਿਲਟਰੀ ਤੱਕ ਅਸੀਂ ਖਤਮ ਕਰਤੀ ਹੈ, ਮਿਲਟਰੀ ਮੁਲਟਰੀ ਕੋਈ ਨਹੀਂ ਸੀ ਖਤਮ ਹੋਈ। ਇਨਫੈਕਟ ਅਮੈਰੀਕਾ ਨੇ ਜਿਹੜੇ ਇਰਾਨ ਦੇ ਉੱਤੇ ਅਟੈਕ ਦੇ ਵਿੱਚ ਵਾਰਹੈਡਸ ਦਾ ਇਸਤੇਮਾਲ ਕੀਤਾ ਸੀਗਾ, ਥਾਡ, ਜਿਹਨੂੰ ਅਮੈਰੀਕਨ ਹਥਿਆਰਾਂ ਦਾ ਇੱਕ ਪਿਓ ਮੰਨਿਆ ਜਾਂਦਾ, ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ, ਥਾਡ ਸਿਸਟਮ ਸੁਣਿਆ ਹੀ ਹੋਣਾ ਤੁਸੀਂ। ਇਹ ਥਾਡ ਜਿਹੜਾ ਇਹ ਬੜੀ ਖਤਰਨਾਕ ਚੀਜ਼ ਹੈ। ਅਮੈਰੀਕਾ ਨੇ 2013-14 ਤੋਂ ਲੈ ਕੇ 2013 ਦੇ ਦਰਮਿਆਨ ਇਹਨੂੰ ਡੈਵਲਪ ਕੀਤਾ ਸੀਗਾ। ਬੜੀਆਂ ਖਤਰਨਾਕ ਐਂਟੀ ਬਲੈਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਹੈਗਾ ਇਹ। ਅਤੇ ਉੱਧਰੋਂ ਇਰਾਨ ਨੇ ਜਿਹੜੀਆਂ ਆਪਣੀਆਂ ਛੋਟੀਆਂ ਛੋਟੀਆਂ ਮਿਜ਼ਾਈਲਾਂ ਜਾਂ ਛੋਟੇ ਛੋਟੇ ਡਰੋਨ ਦਾਗੇ ਸੀਗੇ, ਉਹਨਾਂ ਨੂੰ ਰੋਕਣ ਦੇ ਲਈ ਅਮਰੀਕਾ ਨੇ ਥਾਡ ਤੈਨਾਤ ਕਰਤੇ ਸੀਗੇ। ਔਰ ਥਾਡ ਜਿਹੜੇ ਨੇ ਅਮਰੀਕਾ ਦੇ ਕੋਲ, ਮੋਟਾ ਮੋਟਾ ਜਿਹਾ ਇਹ ਮੰਨਿਆ ਜਾਂਦਾ ਕਿ ਐਕਟਿਵ ਜਿਹੜੇ ਥਾਡ ਹੈਗੇ ਨੇ ਜਾਂ ਇਹ ਸਿਸਟਮ ਹੈਗਾ ਮਿਜ਼ਾਈਲ ਡਿਫੈਂਸ ਸਿਸਟਮ, ਇਹ 500 to 550 ਦੇ ਆਸ ਪਾਸ ਟੋਟਲ ਗਿਣਤੀ ਦੇ ਵਿੱਚ ਹੈਗਾ। ਹੁਣ ਆਏ ਨਹੀਂ ਕਿ ਹਜ਼ਾਰਾਂ ਦੀ ਗਿਣਤੀ 'ਚ ਹੋਊਗਾ ਉਹਨਾਂ ਦੇ ਕੋਲ, ਇੰਨੇ ਦੀ ਤਾਂ ਲੋੜ ਵੀ ਨਹੀਂ ਪੈਂਦੀ। ਪਰ ਇਰਾਨ ਨੇ ਇਹੀ ਕੁਛ ਕੀਤਾ ਇਸ ਜੰਗ ਦੇ ਵਿੱਚ। ਜਿਹੜਾ ਅਮੈਰੀਕਾ ਇਹ ਕਹਿ ਰਿਹਾ ਸੀਗਾ ਕਿ ਇਰਾਨ ਦੀ ਅੱਧੀ ਮਿਲਟਰੀ ਖਤਮ ਕਰਤੀ, ਇਰਾਨ ਨੇ ਆਪਣੇ ਛੋਟੇ ਛੋਟੇ ਘਟੀਆ ਘਟੀਆ ਜਿਹੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਅਮੈਰੀਕਾ ਦੇ ਥਾਡ ਸਿਸਟਮ ਨੂੰ ਲਗਭਗ ਅੱਧੇ ਤੋਂ ਵੀ ਵੱਧ ਖਤਮ ਕਰਕੇ ਰੱਖਤਾ। ਅਮੈਰੀਕਾ ਨੂੰ ਉਹ ਡਿਫੈਂਸ ਸਿਸਟਮ ਵਰਤਣੇ ਪਏ ਔਰ ਉਹਦੇ 'ਚ ਉਹਨਾਂ ਦੇ ਕੋਲ ਹੁਣ ਮੰਨਿਆ ਜਾ ਰਿਹਾ ਕਿ 100 to 150 ਦੇ ਕਰੀਬ ਹੀ ਥਾਡ ਬਚੇ ਨੇ। ਨਾ ਅਮੈਰੀਕਾ ਵਾਂਟਸ ਟੂ ਡੈਵਲਪ ਨਿਊ ਥਾਡ ਸਿਸਟਮ, ਨਵੀਆਂ ਮਿਜ਼ਾਈਲਾਂ ਬਣਾਉਣਾ ਚਾਹੁੰਦਾ, ਨਵੇਂ ਏਅਰ ਡਿਫੈਂਸ ਸਿਸਟਮ ਤਿਆਰ ਕਰਨਾ ਚਾਹੁੰਦਾ, ਨਵੇਂ ਡਰੋਨਸ ਤਿਆਰ ਕਰਨਾ ਚਾਹੁੰਦਾ। ਕੋਈ ਸ਼ੱਕ ਨਹੀਂ ਕਰੂਗਾ, ਅਮੈਰੀਕਾ ਕਰੇਗਾ। ਅਸਲ 'ਚ ਸਾਰੀ ਕਹਾਣੀ ਦੀ ਇੱਕ ਜਿਹੜੀ ਵਜ੍ਹਾ ਸੀਗੀ ਜਾਂ ਇਸ ਪ੍ਰੋਗਰਾਮ ਨੂੰ ਕਰਨ ਦਾ ਜਿਹੜਾ ਇੱਕ ਜਿਹੜਾ ਕਾਰਨ ਸੀ, ਉਹ ਮੇਰੇ ਉਦੋਂ ਦਿਮਾਗ 'ਚ ਆਇਆ ਕਿ ਜਦੋਂ ਇੱਕ ਦਿਨ ਖਬਰ ਪੜ ਰਹੇ ਸੀਗੇ ਕਿ ਔਕਸ ਸਮਝੌਤਾ ਹੋਇਆ ਅਮੈਰੀਕਾ ਆਸਟ੍ਰੇਲੀਆ ਅਤੇ UK ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਹੀ ਪਤਾ, ਪਿੱਛੇ ਜੇ ਇੱਕ ਖਬਰ ਆਈ ਸੀਗੀ ਕਿ ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਨਵੀਆਂ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਨੇ ਉਹ ਅਸੀਂ ਜਦੋਂ ਤੁਹਾਨੂੰ ਦੇਵਾਂਗੇ ਉਦੋਂ ਦੇਵਾਂਗੇ, ਹਾਲ ਫਿਲਹਾਲ ਸਾਡੇ ਕੋਲੋਂ ਵਰਤੀਆਂ ਹੋਈਆਂ ਸਬਮਰੀਨਸ ਲੈ ਲਓ। ਬਈ ਇਹ ਦੁਨੀਆ ਦੇ ਕਿਹੜੇ ਹਿੱਸੇ ਦੇ ਵਿੱਚ ਐਸਾ ਸਮਝੌਤਾ ਹੋਇਆ ਹੈ ਕਿ ਵਰਤਿਆ ਹੋਇਆ ਸਮਾਨ ਇੱਕ ਦੇਸ਼ ਦੂਸਰੇ ਦੇਸ਼ ਨੂੰ ਦੇ ਰਿਹਾ ਹੋਵੇ? ਔਕਸ ਸਮਝੌਤੇ ਦਾ ਦਬਾਅ ਜ਼ਰੂਰ ਹੈਗਾ, UK ਔਰ ਆਸਟ੍ਰੇਲੀਆ ਅਮੈਰੀਕਾ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ, ਬਟ ਅਮੈਰੀਕਾ ਇਸ ਵਕਤ ਨਿਊਕਲੀਅਰ ਪਾਵਰਡ ਸਬਮਰੀਨ ਆਸਟ੍ਰੇਲੀਆ ਨੂੰ ਦੇ ਨਹੀਂ ਪਾ ਰਿਹਾ। ਕਿਉਂ? ਇੱਦਾਂ ਨਹੀਂ ਕਿ ਉਹਨਾਂ ਕੋਲ ਟੈਕਨੋਲੋਜੀ ਨਹੀਂ ਹੈਗੀ, ਇੱਦਾਂ ਕਿ ਉਹਨਾਂ ਦੇ ਕੋਲ ਹਲੇ ਹੋਰ ਹਥਿਆਰ ਬਣਾਉਣੇ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਹੀ ਇੰਨਾ। ਸੋ ਇੱਕ ਸਮਝੌਤੇ ਨੂੰ ਟਾਲਣ ਦੇ ਲਈ ਉਹ ਦੂਸਰੇ ਸਮਝੌਤੇ ਦੇ ਵਿੱਚ ਇਸ ਕਿਸਮ ਦੀ ਕੰਪਰੋਮਾਈਜ਼ ਕਰ ਰਹੇ ਨੇ। ਫਿਰ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਐਡੀ ਕਿਹੜੀ ਗੱਲ ਹੋ ਗਈ ਕਿ ਅਮੈਰੀਕਾ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਥਿਆਰ ਬਣਾਉਣ ਵਾਲੀ ਤਾਕਤ ਹੈ, ਇਜ਼ਰਾਈਲ ਰਸ਼ੀਆ ਹੈਗੇ ਨੇ, ਬਟ ਅਮੈਰੀਕਾ ਤੋਂ ਉੱਪਰ ਕਿਹੜਾ ਹੋ ਜੂਗਾ, ਉਹ ਤਾਂ ਰਾਤੋ ਰਾਤ ਦੇ ਵਿੱਚ ਹਥਿਆਰ ਬਣਾ ਦਿੰਦੇ ਨੇ। ਉਹਨਾਂ ਦੇ ਕੋਲ ਇੰਨੀ ਮਾਰਾਮਾਰੀ ਪਈ ਹੋਈ ਹੈ ਵੀ ਹਥਿਆਰ ਨਹੀਂ ਬਣਾ ਪਾ ਰਹੇ ਹੈਗੇ ਉਹ, ਅਤੇ ਸਬਮਰੀਨਸ ਨਹੀਂ ਦੇ ਪਾ ਰਹੇ ਹੈਗੇ ਆਸਟ੍ਰੇਲੀਆ ਨੂੰ, ਅਤੇ ਕਹਿੰਦੇ ਨੇ ਕਿ ਤੁਸੀਂ ਵਰਤੀਆਂ ਹੋਈਆਂ ਹੀ ਲੈ ਲਓ ਫਿਲਹਾਲ ਯਾਰ, ਆਹ ਸਾਡੇ ਵਿਹੜੇ 'ਚ ਪਈਆਂ ਨੇ ਜਾਂ ਪਿਛਲੇ ਬੰਨੇ ਪਈਆਂ ਨੇ, ਆਹ ਚੱਕ ਕੇ ਲੈ ਜਾਓ। ਲੈ ਦੱਸ, ਇਹ ਕਾਰਨ ਨਹੀਂ ਹੈਗਾ। ਔਰ ਇਹ ਵੀ ਕਾਰਨ ਨਹੀਂ ਹੈਗਾ ਕਿ ਉਹ ਇਰਾਨ ਹੈ ਜਿਹੜਾ ਆਲਮੋਸਟ ਕੀ ਬਲਕਿ ਪੂਰੀ ਤਰ੍ਹਾਂ ਦੇ ਨਾਲ ਮੰਨੇ ਹੀ ਪਏ ਸੀਗੇ ਕਿ ਆਹ ਲੋ ਚੱਕੋ ਸਮਝੌਤਾ, ਜਦੋਂ ਉਹ ਪਰਮਾਣੂ ਹਥਿਆਰ ਨਾ ਡਿਵੈਲਪ ਕਰਨ ਵਾਲਾ ਸਮਝੌਤਾ ਕਰਨ ਲਈ ਬੈਠੇ ਨੇ, ਤੇ ਤੁਸੀਂ 13 ਜੂਨ ਨੂੰ ਉਧਰ ਇਜ਼ਰਾਈਲ ਤੋਂ ਮਿਜ਼ਾਈਲਾਂ ਚਲਵਾ ਦਿੰਦੇ ਹੋ ਜੇ ਇਜ਼ਰਾਈਲ ਤੋਂ ਤੁਸੀਂ ਨਹੀਂ ਚਲਵਾਈਆਂ ਤਾਂ ਇਜ਼ਰਾਈਲ ਨੇ ਜੇ ਆਪ ਹੀ ਚਲਾਤੀਆਂ ਨੇ ਆਪ ਹੀ ਅਟੈਕ ਕਰਦੇ ਨੇ ਇਹਦਾ ਮਤਲਬ ਇਜ਼ਰਾਈਲ ਵੀ ਤੁਹਾਡੇ ਕੰਟਰੋਲ 'ਚ ਨਹੀਂ ਤੇ ਜੇ ਕੰਟਰੋਲ 'ਚ ਨਹੀਂ ਤਾਂ ਫਿਰ ਉਹਦਾ ਸਾਥ ਕਿਉਂ ਦਿੱਤਾ ਉਦੋਂ 28 ਫਰਵਰੀ 2026 ਨੂੰ ਜਦੋਂ ਇਜ਼ਰਾਈਲ ਨੇ ਅਮੈਰੀਕਾ ਇਜ਼ਰਾਈਲ ਨੇ ਈਰਾਨ ਦੇ ਉੱਤੇ ਪਹਿਲਾ ਅਟੈਕ ਕੀਤਾ ਸੀ ਅਮੈਰੀਕਾ ਨੂੰ ਸਾਥ ਦੇਣ ਦੀ ਕੀ ਲੋੜ ਪਈ ਸੀ ਨੰਬਰ ਇੱਕ ਸਵਾਲ ਨੰਬਰ ਦੋ ਸਵਾਲ ਸਮਝੌਤੇ ਦੀ ਫਿਰ ਕੀ ਜਿਹੜੀ ਐਗਰੀਮੈਂਟ ਦੋ ਦੇਸ਼ਾਂ ਦੇ ਵਿੱਚ ਜਦੋਂ ਹੁੰਦਾ ਹੈ ਜਦੋਂ ਸਮਝੌਤੇ ਹੁੰਦੇ ਨੇ ਸਮਝੌਤੇ ਦਾ ਕੀ ਵਜੂਦ ਰਹਿ ਗਿਆ ਅਮੈਰੀਕਾ ਆਸਟ੍ਰੇਲੀਆ ਯੂਕੇ ਦੇ ਵਿੱਚ ਸਮਝੌਤਾ ਹੋਇਆ ਹੋਇਆ ਔਕਸ ਦਾ ਕੀ ਵਜੂਦ ਰਹਿ ਜਾਂਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਨਵੀਆਂ ਸਬਮਰੀਨਸ ਦੇਵਾਂਗੇ ਅਤੇ ਫਿਰ ਉਹ ਤੋਂ ਬਾਅਦ ਟੈਕਨੋਲੋਜੀ ਟ੍ਰਾਂਸਫਰ ਕਰਾਂਗੇ ਹੁਣ ਤੁਸੀਂ ਕਹਿ ਰਹੇ ਹੋ ਕਿ ਹਾਲੇ ਪੁਰਾਣੀਆਂ ਲੈ ਲਓ ਹਾਲੇ ਉਹ ਥੋੜ੍ਹਾ ਜਿਹਾ ਡਿਲੇ ਹੋਏਗਾ ਕਮਾਲ ਹੈ ਇੱਕ ਪਾਸੇ ਤੁਸੀਂ ਈਰਾਨ ਦੇ ਨਾਲ ਸਮਝੌਤਾ ਕਰ ਰਹੇ ਹੋ ਕਿ ਠੀਕ ਹੈ ਸਾਡੀ ਗੱਲ ਮੰਨ ਗਏ ਹੋ ਠੀਕ ਹੈ ਅਸੀਂ ਵੀ ਅਟੈਕ ਨਹੀਂ ਕਰਦੇ ਦੂਜੇ ਪਾਸਿਓਂ ਇਜ਼ਰਾਈਲ ਅਟੈਕ ਕਰਦਾ ਤਾਂ ਤੁਸੀਂ ਨਾਲ ਹੀ ਸਾਥ ਦੇ ਦਿੰਦੇ ਹੋ ਕੀ ਵਜੂਦ ਰਹਿ ਗਿਆ ਤੁਹਾਡੇ ਸ਼ਬਦਾਂ ਦਾ ਅੰਗਰੇਜ਼ੀ 'ਚ ਕਹਾਵਤ ਹੁੰਦੀ ਹੈ ਕਿ ਅ ਮੈਨ ਇਜ਼ ਨੋਨ ਬਾਏ ਹਿਜ਼ ਵਰਡ ਇੱਕ ਆਦਮੀ ਜਿਹੜਾ ਉਹਦੀ ਜ਼ੁਬਾਨ ਤੋਂ ਜਾਣਿਆ ਜਾਂਦਾ ਉਹਦੇ ਉਹ ਕਿਸ ਕਿੰਨਾ ਕੁ ਭਰੋਸਾ ਦਿੰਦਾ ਉਹ ਕਿੰਨੇ ਕੁ ਆਪਣੇ ਸ਼ਬਦਾਂ ਦੇ ਉੱਤੇ ਟਿਕਿਆ ਰਹਿੰਦਾ ਆਦਮੀ ਨਹੀਂ ਹੈਗੇ ਤੁਸੀਂ ਟਰੰਪ ਸਾਹਿਬ ਫਿਰ ਤਾਂ ਇਸ ਹਿਸਾਬ ਦੇ ਨਾਲ ਖੈਰ ਇਸ ਪੂਰੇ ਜਿਓ ਪੋਲੀਟੀਕਲ ਸੀਨ ਦੇ ਵਿੱਚ ਇਸ ਸਿਨਾਰੀਓ 'ਚ ਇਹ ਜਿਵੇਂ ਜਿਸ ਕਿਸਮ ਦੇ ਨਾਲ ਇਹ ਲੜਾਈ ਹੋਈ ਫਿਰ ਸਮਝੌਤਾ ਹੋਇਆ ਬਹੁਤ ਜ਼ਿਆਦਾ ਨਾਟਕੀ ਸੀ ਯਾਰ ਤੁਸੀਂ ਹਜ਼ਮ ਨਹੀਂ ਕਰ ਸਕਦੇ ਇਸ ਕਿਸਮ ਦੀਆਂ ਚੀਜ਼ਾਂ ਨੂੰ ਜੇ ਤੁਸੀਂ ਜਿਓ ਪੋਲੀਟਿਕਸ ਨੂੰ ਸਮਝਦੇ ਹੋ ਕਈ ਵਾਰ ਤਾਂ ਹਾਸਾ ਹੀ ਆਇਆ ਵੀ ਹੋ ਕੀ ਰਿਹਾ ਇੱਦਾਂ ਕਿਉਂ ਹੋ ਰਿਹਾ ਫੋਰ ਐਗਜ਼ਾਮਪਲ ਅੱਜ ਦੇ ਹੀ ਦਿਨ ਖਬਰ ਇੱਕ ਪੜ੍ਹੀ ਅਮੈਰੀਕਾ ਨੇ ਕਾਹਲੀ ਕਾਹਲੀ 'ਚ ਕਹਿਤਾ ਕਿ ਸਾਡਾ ਦੋਹਾ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਈਰਾਨ ਦੇ ਨਾਲ ਅਸੀਂ ਸਵੇਰੇ ਹੀ ਅੰਦਾਜ਼ਾ ਲਗਾ ਲਿਆ ਸੀਗਾ ਖਬਰਾਂ ਦੇ ਵਿੱਚ ਕਿ ਈਰਾਨ ਦੀ ਪਹਿਲਾਂ ਵੇਟ ਕਰ ਲਓ ਔਰ ਉਹੀ ਗੱਲ ਹੋਈ ਸ਼ਾਮ ਹੁੰਦਿਆਂ ਹੁੰਦਿਆਂ ਈਰਾਨ ਕਹਿੰਦਾ ਕਿ ਨਹੀਂ ਸਾਡੇ ਤਾਂ ਕੋਈ ਗੱਲ ਨਹੀਂ ਇੱਦ ਪਤਾ ਹੀ ਨਹੀਂ ਹੈਗਾ ਮਤਲਬ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਅੱਜ ਅਸੀਂ ਫਲਾਣਿਆਂ ਦੇ ਘਰੇ ਜਾ ਰਹੇ ਹੈਗੇ ਹਾਂ ਅਤੇ ਪਾਰਟੀ ਕਰਨ ਲੱਗੇ ਅਤੇ ਫਲਾਣਾ ਬੰਦਾ ਕਹੇ ਯਾਰ ਸਾਨੂੰ ਦੱਸ ਤਾਂ ਦਿਉ ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਸਾਨੂੰ ਤਾਂ ਤੁਸੀਂ ਦੱਸਿਆ ਹੀ ਨਹੀਂ ਵੀ ਸਾਡੇ ਘਰੇ ਅੱਜ ਪਾਰਟੀ ਕਰਨੀ ਹੈ ਆ ਰਹੇ ਹੋ ਆਉਣ ਦੀ ਕੋਈ ਟਾਈਮ ਤੈਅ ਹੋਈ ਹੋਏਗੀ ਦੋ ਦੇਸ਼ਾਂ ਦੇ ਦਰਮਿਆਨ ਆਰ ਯੂ ਸੀਰੀਅਸ ਇੱਦਾਂ ਅਕੋਰਡ ਹੁੰਦੇ ਨੇ ਇੱਦਾਂ ਅਗਰੀਮੈਂਟ ਹੁੰਦੇ ਨੇ ਇੱਦਾਂ ਸਮਝੌਤੇ ਇੱਦਾਂ ਤੁਰਦੇ ਹੁੰਦੇ ਨੇ ਮੈਨੂੰ ਬਹੁਤ ਜ਼ਿਆਦਾ ਸ਼ੱਕ ਹੋ ਰਿਹਾ ਹੈਗਾ ਕਿ ਇਸ ਪੂਰੇ ਟਾਸਕ ਦੇ ਪਿੱਛੇ ਮਾਸਟਰ ਮਾਈਂਡ ਹੈ ਕੌਣ ਮਾਸਟਰ ਅਤੇ ਮਾਈਂਡ ਦੋਵੇਂ ਸ਼ਬਦ ਧੱਕਾ ਨੇ ਉਹਦੇ ਨਾਲ ਉਹ ਖੈਰ ਐਨੀਵੇਜ਼ ਹੁਣ ਇੱਥੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਇੱਕ ਤਾਂ ਹੋਇਆ ਮਿਲਟਰੀ ਪ੍ਰੈਸ਼ਰ ਦੂਸਰਾ ਹੋਇਆ ਡਿਪਲੋਮੈਟਿਕ ਪ੍ਰੈਸ਼ਰ ਮਿਲਟਰੀ ਪ੍ਰੈਸ਼ਰ ਇੱਦਾਂ ਕਿ ਅਮੈਰੀਕਾ ਨੇ ਈਰਾਨ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਹਵਾਈ ਹਮਲੇ ਕਰਤੇ ਜ਼ਮੀਨੀ ਤਾਂ ਕਹਿ ਨਹੀਂ ਸਕਦੇ ਸਮੁੰਦਰੀ ਘੇਰਾਬੰਦੀ ਕੀਤੀ ਈਰਾਨ ਨੇ ਜਵਾਬ ਦਿੱਤਾ ਡਿਪਲੋਮੈਟਿਕ ਪ੍ਰੈਸ਼ਰ ਦੋਹਾਂ ਦੇਸ਼ਾਂ ਦੇ ਵਿੱਚ ਇੰਟਰਮ ਡੀਲ ਜਿਹੜੀ ਉਹ ਲਗਭਗ ਸਿਰੇ ਹੋ ਗਈ ਸੀਗੀ ਔਰ ਈਰਾਨ ਨੇ ਵੀ ਖਬਰਾਂ ਲਿਆਤੀਆਂ ਯੂਨਾਈਟਿਡ ਨੇਸ਼ਨ ਦੇਖੋ ਜੇ ਮੇਰੇ ਵਰਗਾ ਬੰਦਾ ਇੱਥੇ ਸਟੂਡੀਓ ਦੇ ਵਿੱਚ ਬੈਠ ਕੇ ਆ ਸਾਰੀ ਡਿਟੇਲ ਕੱਢ ਸਕਦਾ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇਸ ਤਰੀਕ ਨੂੰ ਇੰਨੀਆਂ ਇਹ ਸਾਰੀਆਂ ਚੀਜ਼ਾਂ ਸਿਰੇ ਚੜ੍ਹ ਗਈਆਂ ਸੀ ਤਾਂ ਦੁਨੀਆ ਦੇ ਮੀਡੀਆ ਦੇ ਵਿੱਚ ਥੋੜ੍ਹਾ ਜਿਹਾ ਫਰੋਲਣ ਦੀ ਕੋਸ਼ਿਸ਼ ਕਰਿਓ ਬੜੀਆਂ ਖਬਰਾਂ ਪਈਆਂ ਨੇ ਸਾਰਾ ਕੁਛ ਜੱਗ ਜ਼ਾਹਰ ਹੈ ਪਤਾ ਹੈਗਾ ਕਿ ਕੀ ਹੋਇਆ ਅਤੇ ਫਿਰ ਤੁਸੀਂ ਡਰਾਮਾ ਕਿਹਦੇ ਅੱਗੇ ਰਚ ਰਹੇ ਹੈਗੇ ਹੋ ਇੱਕ ਖਬਰ ਜਾਂ ਇੱਕ ਜਿਹੜਾ ਪ੍ਰੋਗਰਾਮ ਪੂਰਾ ਕੀਤਾ ਸੀਗਾ ਹੋਰਮੂਜ਼ ਸਟ੍ਰੇਟ ਦੇ ਉੱਤੇ ਆਪਾਂ ਜਦੋਂ ਇਹ ਜੰਗ ਹੋਈ ਹੋ ਸੀਗੀ ਕਿ ਇਹ ਜਿਹੜਾ ਸਟ੍ਰੇਟ ਆਫ ਹੋਰਮੂਜ਼ ਹੈ ਇਹ ਐਸਾ ਤੇਲ ਦਾ ਗੈਸ ਦਾ ਇੱਕ ਐਸਾ ਮਹੱਤਵਪੂਰਨ ਚੈੱਕ ਪੁਆਇੰਟ ਹੈਗਾ ਕਿ ਜੇ ਇਹਨੂੰ ਬੰਦ ਕਰ ਦੋਗੇ ਤਾਂ ਵਰਲਡ ਇਕੋਨਮੀ ਇੱਕ ਤਰੀਕੇ ਦੇ ਨਾਲ ਜੇ ਖਤਮ ਨਹੀਂ ਹੋਊਗੀ ਤਬਾਹ ਨਹੀਂ ਹੋਊਗੀ ਤਾਂ ਐਟਲੀਸਟ ਲੜਖੜਾ ਜੂਗੀ ਜੇ ਇਕੋਨਮੀ ਚਾਰ ਲੱਤਾਂ ਦਾ ਇੱਕ ਜਾਨਵਰ ਹੈਗਾ ਤਾਂ ਉਹਦੀਆਂ ਦੋ ਲੱਤਾਂ ਤੁਸੀਂ ਕੰਡਮ ਕਰਤੀਆਂ ਨੇ ਅਤੇ ਦੋ ਲੱਤਾਂ ਦੇ ਉੱਤੇ ਉਹ ਜਾਨਵਰ ਤੁਰ ਨਹੀਂ ਸਕਦਾ ਇਕੋਨਮੀ ਇੱਕ ਐਸਾ ਜੇ ਕੋਈ ਟੂਲ ਹੈਗਾ ਜਾਂ ਐਸਾ ਇੱਕ ਕੋਈ ਇਸ ਕਿਸਮ ਦਾ ਇੱਕ ਤੁਸੀਂ ਸਮਝ ਸਕਦੇ ਹੋ ਕਿ ਇਸ ਕਿਸਮ ਦੇ ਨਾਲ ਇਹ ਮਸ਼ੀਨਰੀ ਕੰਮ ਕਰਦੀ ਹੈ ਕਿਉਂ ਕਿਉਂਕਿ ਕਿਹਾ ਤਾਂ ਇਹ ਜਾਂਦਾ ਕਿ ਹੋਰਮੂਜ਼ ਸਟ੍ਰੇਟ ਵਰਲਡ ਵਾਈਡ 20% ਓਇਲ LNG ਜਿਹੜੀ ਲਿਕੁਇਡ ਨੈਚੁਰਲ ਗੈਸ ਹੁੰਦੀ ਹੈ ਅਤੇ ਹੋਰ ਇਸ ਕਿਸਮ ਦੇ ਜਿਹੜੇ ਕਰੂਡ ਓਇਲ ਵਗੈਰਾ ਵਗੈਰਾ ਦੀ ਸਪਲਾਈ ਦਾ ਇੱਕ ਇੰਪੋਰਟੈਂਟ ਰਾਹ ਹੈਗਾ ਅਤੇ ਜਦੋਂ ਇਹ ਬਾਜ਼ਾਰ ਇਹ ਬੰਦ ਹੁੰਦਾ ਤਾਂ ਬਾਜ਼ਾਰ ਦੇ ਉੱਤੇ ਇਹਦਾ ਅਸਰ ਦਿਖਦਾ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਜਾਂਦੀਆਂ ਨੇ ਕਿਉਂਕਿ ਉਹ 20% ਜਿਹੜੀ ਹੈ ਉਹ ਦੁਨੀਆ ਦੀ 80% ਨੂੰ ਕੰਟਰੋਲ ਵੀ ਕਰ ਰਹੀ ਹੈ ਅਤੇ ਉਹਨੂੰ ਚੱਲਦਾ ਵੀ ਕਰ ਰਹੀ ਹੈ ਉਹ ਕਿੱਦਾਂ ਉਹਦਾ ਵੀ ਮੈਂ ਤੁਹਾਨੂੰ ਵਜ੍ਹਾ ਦੱਸਦਾ ਯਾਦ ਰੱਖਿਓ ਮੈਂ ਦੱਸਦਾ ਤੁਹਾਨੂੰ ਇਹ 20% ਕਿੱਦਾਂ ਕੰਟਰੋਲ ਕਰਦਾ ਹੁਣ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੂਡ ਆਇਲ ਕਿੱਥੇ ਹੈ? ਤੁਸੀਂ ਕਹੋਗੇ ਖਾੜੀ ਮੁਲਕ, ਨਹੀਂ, ਵੈਨਜ਼ੂਏਲਾ, ਜਿੱਥੇ ਅਮਰੀਕਾ ਨੇ ਆਲਰੇਡੀ ਕੰਟਰੋਲ ਲਿਆ ਹੋਇਆ। ਹਾਂ, ਕਰੂਡ ਆਇਲ ਵੈਨਜ਼ੂਏਲਾ ਤੋਂ ਇਲਾਵਾ ਕੈਨੇਡਾ ਵੀ ਹੈ, ਬ੍ਰਾਜ਼ੀਲ ਵੀ ਹੈ, ਇਹਨਾਂ ਅਮਰੀਕਾ ਦੇ ਵਿੱਚ ਵੀ ਹੈਗਾ। ਅਮਰੀਕਾ ਦੀਆਂ ਆਪਣੀਆਂ ਲੋੜਾਂ ਤਾਂ ਪੂਰੀਆਂ ਹੋ ਹੀ ਰਹੀਆਂ ਨੇ ਉਹਨਾਂ ਦੇ ਤੇਲ ਤੋਂ, ਬਟ ਅਮਰੀਕਾ ਇਸ ਆਇਲ ਨੂੰ ਇੱਕ ਤਰੀਕੇ ਦੇ ਨਾਲ ਵਰਲਡ ਵਾਈਡ ਇੱਕ ਟੂਲ ਦੇ ਤੌਰ 'ਤੇ ਇਸਤੇਮਾਲ ਕਰਦਾ। ਕਿਵੇਂ? ਕਿਉਂਕਿ ਜਿੰਨੇ ਵੀ ਖਾੜੀ ਮੁਲਕ ਨੇ, ਸਾਊਦੀ ਅਰਬ, ਕਤਰ, ਜਾਂ ਜਿੰਨੇ ਵੀ ਦੇਸ਼ ਹੈਗੇ ਨੇ, ਇਹ ਸਾਰੇ ਓਮਾਨ, ਬਹਰੀਨ, ਇਹ ਸਾਰੇ ਜਿੰਨਾ ਵੀ ਕੱਚਾ ਤੇਲ ਦੁਨੀਆ ਦੇ ਜਿੰਨਿਆਂ ਵੀ ਦੂਜਿਆਂ ਦੇਸ਼ਾਂ ਨੂੰ ਵੇਚਦੇ ਨੇ, ਉਹਨੂੰ ਵੇਚਣ ਦੇ ਲਈ ਉਹ ਜਿਸ ਕਰੰਸੀ ਦਾ ਇਸਤੇਮਾਲ ਕਰਦੇ ਨੇ ਉਹ ਹੈਗੀ ਹੈ US ਕਰੰਸੀ। ਨੰਬਰ ਵਨ ਥਿੰਗ। ਨੰਬਰ ਦੋ, ਇਹ ਇੱਕ ਕਰੰਸੀ ਪਲੱਸ, ਇਹ ਤੋਂ ਇਲਾਵਾ ਇਹ ਕਰੰਸੀ ਦੀ ਉਹ ਖੇਡ ਇੱਕ ਤਰ੍ਹਾਂ ਦੇ ਨਾਲ ਮੰਨ ਲਓ ਤੁਸੀਂ, ਇਹ ਕਰੰਸੀ ਜਿਹੜੀ ਹੈਗੀ ਇਹ ਆਸਟ੍ਰੇਲੀਆ ਦੀ ਕ੍ਰੈਡਿਟ ਮਾਰਕੀਟ ਨੂੰ, ਉੱਥੋਂ ਦੀ ਇਨਵੈਸਟਰ ਮਾਰਕੀਟ ਨੂੰ, ਉੱਥੋਂ ਦੇ ਬਾਜ਼ਾਰ ਨੂੰ ਔਰ ਦੁਨੀਆ ਭਰ ਦੀ ਇਕੋਨਮੀ ਨੂੰ ਚੱਲਦਾ ਰੱਖਣ ਦੇ ਲਈ ਇੱਕ ਟੂਲ ਹੈ। ਇਜ਼ ਇਟ ਪੋਸੀਬਲ ਕਿ ਇਹ ਕਰੰਸੀ ਦੇ ਬਰਾਬਰ ਇੱਕ ਹੋਰ ਕਰੰਸੀ ਵੀ ਹੋਵੇ, ਕਿ ਜੇ ਦੋ ਕਰੰਸੀ ਜਿਹੜੀਆਂ ਨੇ ਉਹ ਦੁਨੀਆ ਨੂੰ ਚੱਲਦਾ ਰੱਖਣ, ਤਾਂ ਕਿ ਜੇ ਇੱਕ ਕਰੰਸੀ ਕਦੇ ਨਾ ਕਦੇ ਖਤਮ ਹੁੰਦੀ ਹੈ ਤਾਂ ਦੁਨੀਆ 'ਚ ਐਸਾ ਸੰਕਟ ਕਦੇ ਦੁਬਾਰਾ ਨਾ ਆਵੇ। ਇਜ਼ ਇਟ ਪੋਸੀਬਲ? ਯੈਸ, ਇਟ ਇਜ਼ ਪੋਸੀਬਲ। ਵੁੱਡ ਇਟ ਵਰਕ? 100% ਵਰਕ। ਰਸ਼ੀਆ ਸ਼ੁਰੂ ਤੋਂ ਇਹੀ ਕਹਿੰਦਾ ਆਇਆ ਹੈਗਾ ਕਿ ਰੂਬਲ ਨੂੰ ਇੱਕ ਬੈਲੈਂਸ ਕਰੰਸੀ ਹੋਣਾ ਚਾਹੀਦਾ। ਇਸੇ ਕਰਕੇ ਤੁਸੀਂ ਰਸ਼ੀਆ ਦੇ ਉੱਤੇ ਸੈਂਕਸ਼ਨ ਲਗਾ ਦਿੰਦੇ ਹੋ ਕਿ ਜੇ ਰਸ਼ੀਆ ਇੱਦਾਂ ਦੀ ਗੱਲ ਕਰਦਾ ਤਾਂ ਰਸ਼ੀਆ ਤੋਂ ਜੇ ਤੁਸੀਂ ਸਮਾਨ ਖਰੀਦਦੇ ਹੋ ਤਾਂ ਤੁਸੀਂ ਫਿਰ ਅਮਰੀਕਾ ਦੇ ਨਾਲ ਡੀਲ ਨਹੀਂ ਕਰ ਸਕਦੇ ਹੈਗੇ। ਅਮਰੀਕਾ ਦੇ ਨਾਲ ਤੁਹਾਡੇ ਕਾਟੇ, ਔਰ ਅਮਰੀਕਾ ਦਾ ਮਤਲਬ ਸਿਰਫ ਅਮਰੀਕਾ ਇਟਸੈਲਫ ਇਜ਼ US ਮਾਰਕੀਟ ਨਹੀਂ ਹੈਗੀ, ਬਲਕਿ ਹੁਣ ਤੱਕ ਤਾਂ ਉਹਦੇ ਕਹੇ ਦੇ ਉੱਤੇ ਚੱਲਣ ਵਾਲੀ ਪੂਰੀ ਦੀ ਪੂਰੀ ਯੂਰੋਪੀਅਨ ਮਾਰਕੀਟ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਲੈਟਿਨ ਕੰਟਰੀਜ਼ ਜਿਹੜੇ ਅਮਰੀਕਾ ਦੇ ਕਹੇ 'ਤੇ ਝੁੱਕ ਜਾਂਦੇ ਸੀ ਬ੍ਰੈਕਟਾਂ ਦੇ ਵਿੱਚ, ਵੈਨਜ਼ੂਏਲਾ ਜਾਂ ਕਿਊਬਾ ਨਹੀਂ ਰੱਖ ਸਕਦੇ ਆਪਾਂ, ਅਤੇ ਸਾਊਥ ਅਮੈਰੀਕਨ ਕੰਟਰੀਜ਼ ਔਰ ਕੁਛ ਅਫਰੀਕਨ ਕੰਟਰੀਜ਼ ਜੋ ਕਿ ਅਮਰੀਕਾ ਦੇ ਕਹੇ ਦੇ ਉੱਤੇ ਚੱਲਦੇ ਨੇ, ਜ਼ਿਆਦਾਤਰ ਅਫਰੀਕਨ ਕੰਟਰੀਜ਼ ਹੁਣ ਇਹ, ਔਰ ਏਸ਼ੀਆ ਦਾ ਬਹੁਤ ਵੱਡਾ ਹਿੱਸੇ ਦਾ ਬਾਜ਼ਾਰ ਇਨਕਲੂਡਿੰਗ ਮਿਡਲ ਈਸਟ, ਇਹ ਅਮਰੀਕਾ ਚੱਲਦਾ ਰੱਖ ਰਿਹਾ ਸੀਗਾ, ਇਸ ਕਰਕੇ ਕੋਈ ਚੁਣੌਤੀ ਨਹੀਂ ਮਿਲ ਪਾਈ। ਚੁਣੌਤੀ ਆਈ ਤਾਂ ਆਈ ਚੀਨ ਦੀ ਤਰਫ ਤੋਂ। ਚੀਨ ਨੇ ਵੈਨਜ਼ੂਏਲਾ ਦੇ ਨਾਲ ਵਪਾਰ ਕਰਨਾ ਸ਼ੁਰੂ ਕੀਤਾ ਔਰ ਚੀਨ ਕਹਿੰਦਾ ਕਿ ਤੁਸੀਂ ਸਾਡੀ ਕਰੰਸੀ ਦੇ ਵਿੱਚ ਸਾਨੂੰ ਤੇਲ ਦਿਓਗੇ? ਵੈਨਜ਼ੂਏਲਾ ਕਹਿੰਦਾ ਜੀ ਹਾਂਜੀ ਦੇਵਾਂਗੇ। ਵੈਨਜ਼ੂਏਲਾ ਯਾਨੀ ਕਿ ਨਿਕੋਲਸ ਮਾਦੁਰੋ, ਜਿਵੇਂ ਹੀ ਉਹਨਾਂ ਨੇ ਇਹ ਕਿਹਾ, ਅਮਰੀਕਾ ਨੇ ਨਿਕੋਲਸ ਮਾਦੁਰੋ ਨੂੰ ਉਹਦੇ ਹੀ ਮੁਲਕ ਦੇ ਵਿੱਚੋਂ ਚੱਕ ਲਿਆ। ਡੈਲਸੀ ਡੋਡਰਿਕਸ ਨੂੰ ਮਨਾਇਆ ਕਿ ਤੂੰ ਤਾਂ ਨਹੀਂ ਇੱਦਾਂ ਕਹਿੰਦੀ? ਉਹ ਕਹਿੰਦੀ ਜੀ ਨਹੀਂ ਨਹੀਂ ਮੈਂ ਇੱਦਾਂ ਨਹੀਂ ਕਹਿੰਦੀ। ਚਲੋ ਠੀਕ ਹੈ, ਫਿਰ ਤੁਸੀਂ ਹਾਲੇ ਬੈਠੋ, ਹਾਲੇ ਤੁਸੀਂ ਆਰਜ਼ੀ ਰਾਸ਼ਟਰਪਤੀ, ਅਤੇ ਦੇਖਦੇ ਹਾਂ ਜਿੱਦਾਂ ਤੁਸੀਂ ਕਿਹਾ ਅਤੇ ਤੁਹਾਨੂੰ ਵੀ ਚੱਕ ਲੈਣਾ। ਇਰਾਨ ਦੇ ਨਾਲ ਚਾਈਨਾ ਦੀ ਗੱਲ ਹੁੰਦੀ ਹੈ, ਇਹ ਜਿਹੜਾ 20% ਰਸਤਾ, ਹੁਣ ਉੱਥੇ ਗੱਲ ਆਉਂਦੇ ਹਾਂ। ਇਹ ਦੁਨੀਆ ਦਾ 20% ਤਾਂ ਹੈਗਾ, ਬਟ ਚਾਈਨਾ ਦੇ ਲਈ ਇਹ 70% ਰਾਹਦਾਰੀ ਹੈ, ਜਿੰਨਾ ਤੇਲ, ਕੱਚਾ ਤੇਲ, ਕਿਉਂਕਿ ਚਾਈਨਾ ਦੇ ਵਿੱਚ ਹੋਰ ਬਹੁਤ ਕੁਛ ਹੋ ਸਕਦਾ, ਬਟ ਬ੍ਰੈਂਟ ਕਰੂਡ ਆਇਲ ਜਿਹੜਾ ਹੈਗਾ ਉਹ ਚਾਈਨਾ 'ਚ ਇੰਨੀ ਮਿਕਦਾਰ 'ਚ ਨਹੀਂ ਹੈਗਾ ਕਿ ਚਾਈਨਾ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕੇ ਔਰ ਫਿਊਚਰਿਸਟਿਕ ਲੋੜਾਂ ਦੇ ਉੱਤੇ ਨਿਰਭਰ ਰਹਿ ਸਕੇ। ਤੇਲ, ਗੈਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਇੰਡਸਟਰੀ ਨੂੰ, ਕਿਸੇ ਇਕੋਨਮੀ ਨੂੰ ਚਲਾਉਣ ਦੇ ਲਈ ਬਹੁਤ ਜ਼ਰੂਰੀ ਹੈਗੀਆਂ ਨੇ। ਚਾਈਨਾ ਜਿਹੜਾ ਹੈ ਔਨ ਦੀ ਅਦਰ ਹੈਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਕੰਟਰੋਲ ਕਰਦਾ, ਇਸ ਕਰਕੇ ਉਹਨਾਂ ਨੇ ਈਰਾਨ ਦੇ ਨਾਲ ਇਹ ਗੱਲ ਕੀਤੀ ਕਿ ਦੇਖੋ ਜੀ ਕਿ ਵਰਲਡ ਦੇ ਵਿੱਚ ਨਾ ਅਸੀਂ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੇ ਹਾਂ। ਜੇ US ਦਾ ਡਾਲਰ ਇੱਕ ਵਰਲਡ ਇਕੋਨਮੀ ਨੂੰ ਚੱਲਦਾ ਰੱਖਣ ਦਾ ਇੱਕ ਟੂਲ ਹੈ, ਤਾਂ ਉਹਦੇ ਇਕੁਅਲ ਇੱਕ ਚਾਈਨੀਜ਼ ਯੈਨ ਜਿਹੜਾ ਉਹ ਵੀ ਹੋਣਾ ਚਾਹੀਦਾ। ਈਰਾਨ ਮੰਨ ਗਿਆ। ਇੱਕ ਤਾਂ ਅਮਰੀਕਾ ਦੇ ਲਈ ਅਟੈਕ ਕਰਨ ਦਾ ਇਹ ਇੱਕ ਕਾਰਨ ਸੀ, ਦੂਜਾ ਅਮਰੀਕਾ ਦਾ ਦੋਸਤ ਇਸ ਖਿੱਤੇ ਦੇ ਵਿੱਚ ਇੱਕੋ ਇੱਕ ਕੰਟਰੀ ਹੈ ਜਿਹੜਾ ਇਸ ਪੂਰੇ ਰੀਜਨ ਦੇ ਵਿੱਚ ਤਬਾਹੀ ਮਚਾ ਸਕਦਾ ਹੈ, ਮਚਾਉਂਦਾ ਹੈਗਾ ਔਰ ਅੱਗੇ ਨੂੰ ਵੀ ਮਚਾਉਂਦਾ ਰਹੇਗਾ। ਇਫ ਯੂ ਫੀਲ ਕਿ ਈਰਾਨ ਅਤੇ ਅਮਰੀਕਾ 'ਚ ਸਮਝੌਤਾ ਹੋ ਗਿਆ, ਨਾ ਟੇਕ ਅਨਦਰ ਵਰਡਸ, ਇੱਥੇ ਵੀ ਮੈਂ ਤੁਹਾਨੂੰ ਗਰੰਟੀ ਦੇ ਕੇ ਚੱਲਦਾ, ਇਜ਼ਰਾਈਲ ਰਹਿੰਦੀ ਦੁਨੀਆ ਤੱਕ ਇਹਨਾਂ ਦੇਸ਼ਾਂ ਦੇ ਨਾਲ ਕੋਈ ਸਮਝੌਤਾ ਕਰਨ ਨਹੀਂ ਲੱਗਿਆ। ਬੇਸ਼ੱਕ ਇੱਕ ਵਾਰ ਇਜ਼ਰਾਈਲ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋਈ ਸੀਗੀ ਅਤੇ ਸਾਊਦੀ ਅਰਬ ਨੇ ਹੋਰ ਮੁਲਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਬਹੁਤੇ ਜ਼ਿਆਦਾ ਰਲੇ ਨਹੀਂ ਸੀਗੇ। ਸਾਊਦੀ ਅਰਬ ਹਾਰ ਗਿਆ ਸੀਗਾ ਅਤੇ ਇਜ਼ਰਾਈਲ ਉਸ ਅਰਬ ਇਜ਼ਰਾਈਲ ਵਾਰ ਦੇ ਵਿੱਚ ਜਿੱਤ ਗਿਆ ਸੀ। ਹੁਣ ਵੀ ਉਹੀ ਹਾਲਾਤ ਨੇ, ਹੁਣ ਵੀ ਈਰਾਨ ਕਹਿੰਦਾ ਰਹਿ ਗਿਆ ਕਿ ਇਕੱਠੇ ਹੋ ਜਾਓ ਨਹੀਂ ਤਾਂ ਇਜ਼ਰਾਈਲ ਨੇ ਢਾ ਲੈਣਾ, ਅਤੇ ਇਜ਼ਰਾਈਲ ਨੇ ਢਾ ਲਿਆ। ਫਰਕ ਸਿਰਫ ਉਹ ਧਰਮ ਦਾ ਰਹਿ ਜਾਂਦਾ ਕਿ ਇੱਕ ਸ਼ੀਆ ਧਰਮ ਜਿਹੜਾ ਉਹ ਜ਼ਿਆਦਾ ਮੰਨਦੇ ਨੇ, ਬਾਕੀ ਸੁੰਨੀ ਧਰਮ ਨੂੰ ਜ਼ਿਆਦਾ ਮੰਨਦੇ ਨੇ। ਖੈਰ ਇਹ ਤੋਂ ਇਲਾਵਾ ਇੱਕ ਦੂਜੀ ਚੀਜ਼ ਹੋਰ ਸੀ, ਉਹ ਇਹ ਸੀ ਕਿ ਜਿਹੜਾ ਚਾਈਨਾ ਨੇ ਇੱਕ ਕਿਸਮ ਦਾ ਕੰਟਰੋਲ ਲੈਣਾ ਸੀਗਾ। ਕੰਟਰੋਲ ਕੀ ਸੀਗਾ, ਬਹੁਤ ਪਹਿਲਾਂ ਇੱਕ ਐਪੀਸੋਡ ਆਪਾਂ ਤੁਹਾਡੇ ਨਾਲ ਕੀਤਾ ਸੀਗਾ, ਰੇਅਰ ਅਰਥ ਮਿਨਰਲਸ ਆ, ਯਾਦ ਹੈ ਤੁਹਾਨੂੰ? ਰੇਅਰ ਅਰਥ ਮਿਨਰਲਸ ਯਾਨੀ ਕਿ ਦੁਰਲਭ ਖਣਿਜ ਤੱਤ ਜਿਹੜੇ ਜ਼ਮੀਨ ਦੇ ਥੱਲਿਓਂ ਨਿਕਲਦੇ ਨੇ। ਦੁਰਲਭ ਇਸ ਕਰਕੇ ਨਹੀਂ ਵੀ ਉਹ ਨਿਕਲਦੇ ਬਹੁਤ ਥੋੜ੍ਹੀ ਕੁਆਂਟਿਟੀ 'ਚ ਨੇ, ਦੁਰਲਭ ਨੇ, ਤੱਤ ਤਾਂ ਉਹ ਹੈਗੇ ਨੇ, ਮੌਜੂਦ ਨੇ, ਆਸਟ੍ਰੇਲੀਆ ਦੇ ਵਿੱਚ ਵੀ ਹੈਗੇ ਨੇ, ਗ੍ਰੀਨਲੈਂਡ ਦੇ ਵਿੱਚ ਵੀ ਹੈਗੇ ਨੇ, ਯੂਕਰੇਨ ਦੇ ਵਿੱਚ ਵੀ ਹੈਗੇ ਨੇ, ਇੰਡੀਆ 'ਚ ਵੀ ਟੂ ਸਮ ਐਕਸਟੈਂਟ, ਜੰਮੂ ਕਸ਼ਮੀਰ ਦੇ ਵਿੱਚ ਜਾਂ ਉਸ ਰੀਜਨ ਦੇ ਆਸ ਪਾਸ ਹੈਗੇ ਨੇ, ਲੈਟਿਨ ਕੰਟਰੀ ਦੇ ਵਿੱਚ, ਸਾਊਥ ਅਮੈਰੀਕਨ ਕੰਟਰੀ 'ਚ ਵੀ ਹੈਗੇ ਨੇ। ਇਸ ਕਰਕੇ ਸੋ ਇਹ ਤਾਂ ਫਿਰ ਰੇਅਰ ਰਹੇ ਨਹੀਂ, ਰੇਅਰ ਤਾਂ ਹੁੰਦੇ ਵੀ ਜੋ ਕਿਤੇ ਇੱਕ ਛੋਟੇ ਜਿਹੇ ਟਾਪੂ ਦੇ ਉੱਤੇ ਕਿਤੇ ਪਏ ਹੁੰਦੇ, ਬਟ ਉਹ ਰੇਅਰ ਇਸ ਕਰਕੇ ਨਹੀਂ ਵੀ ਉਹ ਘੱਟ ਮਾਤਰਾ 'ਚ ਨੇ ਜਾਂ ਘੱਟ ਮਿਕਤਾ 'ਚ ਨੇ, ਉਹ ਰੇਅਰ ਇਸ ਕਰਕੇ ਨੇ ਕਿਉਂਕਿ ਉਹਨਾਂ ਦੀ ਸੁਧਾਈ ਜਿਹੜੀ ਹੈ ਉਹ ਮੁਸ਼ਕਲ ਹੁੰਦੀ ਹੈ। ਉਹਨਾਂ ਦੀਆਂ ਮਸ਼ੀਨਰੀਆਂ, ਉਹਨਾਂ ਨੂੰ ਉਹ ਮਿਨਰਲਸ ਆਪਸ 'ਚ ਰਲੇ ਹੁੰਦੇ ਨੇ, ਉਹਨਾਂ ਨੂੰ ਇੱਕ ਦੂਜੇ ਤੋਂ ਅੱਡ ਕੱਢਣਾ, ਜਿਵੇਂ ਆਟਾ ਅਤੇ ਲੂਣ ਰਲਿਆ ਹੋਇਆ ਅਤੇ ਆਟੇ ਨੂੰ ਅੱਡ ਕੱਢਣਾ, ਲੂਣ ਨੂੰ ਅੱਡ ਕੱਢਣਾ, ਪੰਜਾਬੀ 'ਚ ਕਹਾਵਤ ਵੀ ਹੈ ਕਿ ਆਟੇ 'ਚੋਂ ਲੂਣ ਨਹੀਂ ਅੱਡ ਹੋ ਸਕਦਾ, ਉਸ ਕਿਸਮ ਦੇ ਨਾਲ ਇਹ ਰੇਅਰ ਅਰਥ ਮਿਨਰਲਸ ਜਿਹੜੇ ਨੇ ਉਹ ਰੇਅਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਅੱਡ ਕੱਢਣਾ ਹੁੰਦਾ, ਮਹਿੰਗਿਆਂ ਨੂੰ ਸਸਤਿਆਂ ਤੋਂ ਅੱਡ ਕੱਢਣਾ ਹੁੰਦਾ। ਐਨੀਵੇਜ਼, ਹੁਣ ਇੱਥੇ ਕਹਾਣੀ ਇਹ ਹੈਗੀ ਹੈ ਕਿ ਜਿਹੜਾ ਚਾਈਨਾ, ਉਹਨੇ ਇੱਕ ਲਾਅ ਲਿਆਂਦਾ ਸੀਗਾ, ਚਾਈਨਾ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਰੇਅਰ ਅਰਥ ਮਿਨਰਲਸ ਨੇ ਉਹਨਾਂ ਨੂੰ ਉਹ ਐਕਸਪੋਰਟ ਕਰਨ ਦੇ ਲਈ ਉੱਥੋਂ ਦੀ ਸਰਕਾਰ ਤੈਅ ਕਰੂਗੀ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਸਮਝ ਰਹੇ ਹੋ ਤੁਸੀਂ, ਅਮੈਰੀਕਾ ਹੁਣ ਤੱਕ ਚਾਈਨਾ ਤੋਂ ਸਭ ਤੋਂ ਜ਼ਿਆਦਾ ਰੇਅਰ ਅਰਥ ਮਿਨਰਲਸ ਲੈ ਰਿਹਾ ਸੀ। ਜਦੋਂ ਉੱਥੋਂ ਦੀਆਂ ਕੰਪਨੀਆਂ ਚਾਈਨਾ ਦੀ ਸਰਕਾਰ ਤੋਂ ਇਹ ਪੁੱਛ ਕੇ ਤੈਅ ਕਰਨਗੀਆਂ ਕਿ ਦੇਖੋ ਜੀ ਆਹ ਅਮੈਰੀਕਾ ਦੀ ਕੰਪਨੀ ਹੈਗੀ ਹੈ ਅਤੇ ਇਹ ਕੰਪਨੀ ਜਿਹੜੀ ਹੈਗੀ ਹੈ ਇਹ ਥਾਰਡ ਸਿਸਟਮ ਤਿਆਰ ਕਰਦੀ ਹੈ, ਜਾਂ ਫਿਰ ਇਹ ਜਿਹੜਾ ਮਿਜ਼ਾਈਲਾਂ ਤਿਆਰ ਕਰਦੇ ਨੇ, ਜਾਂ ਫਿਰ ਸਿੱਧੀ ਸਿੱਧੀ ਜੀ ਗੱਲ ਕਰੀਏ ਕਿ ਉਹ ਕੰਪਨੀਆਂ ਜਿਹੜੀਆਂ ਨੇ ਜਦੋਂ ਉਹ ਡੀਲ ਕਰਦੀਆਂ ਸੀ ਚਾਈਨਾ ਦੇ ਨਾਲ, ਫੋਰ ਐਗਜ਼ਾਮਪਲ ਬਹੁਤ ਵੱਡੇ ਵੱਡੇ ਡਿਫੈਂਸ ਕੰਟਰੈਕਟਰ ਜਿਹੜੇ ਨੇ ਅਮੈਰੀਕਾ ਦੇ, ਕਿਹੜੇ ਕਿਹੜੇ, ਲੋਕਹੀਡ ਮਾਰਟਿਨ ਹੈ ਉਹੀ ਨੇ ਸਭ ਤੋਂ ਵੱਡੇ ਅੱਜ ਦੀ ਡੇਟ ਦੇ ਵਿੱਚ, ਤਾਂ ਲੋਕਹੀਡ ਮਾਰਟਿਨ ਹੋ ਗਈ, ਬੇਈ ਸਿਸਟਮ ਹੋ ਗਿਆ, BAE ਜਿਹੜੇ ਹੈਗੇ ਤਾਂ ਵੈਸੇ ਤਾਂ ਬ੍ਰਿਟਿਸ਼ ਕੰਪਨੀ ਹੈ ਪਰ ਅਮੈਰੀਕਾ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਹਥਿਆਰ ਬਣਾਉਂਦੇ ਨੇ। ਨੌਰਥ ਜਿਹੜੀ ਨੌਰਥ ਰੌਪ ਗਰੂਮੈਨ ਹੋ ਗਈ, ਉਹ ਕੰਪਨੀ ਵਰਜੀਨੀਆ ਦੇ ਵਿੱਚ ਹੈਗੀ ਹੈ, ਅਤੇ ਬੋਇੰਗ ਹੋ ਗਈ, ਜਾਂ GE ਹੋ ਗਈ, ਜਨਰਲ GD ਜਨਰਲ ਡਾਇਨਾਮਿਕਸ, ਇਹ ਕੰਪਨੀਆਂ ਜਿਹੜੀਆਂ ਨੇ ਅਮੈਰੀਕਾ ਦੇ ਲਈ ਜਦੋਂ ਹਥਿਆਰ ਬਣਾਉਂਦੀਆਂ ਨੇ ਤਾਂ ਇਹਨਾਂ ਹਥਿਆਰਾਂ ਦੇ ਵਿੱਚ ਰੇਅਰ ਅਰਥ ਮਿਨਰਲਸ ਦਾ ਇਸਤੇਮਾਲ ਹੁੰਦਾ। ਇਹ ਰੇਅਰ ਅਰਥ ਮਿਨਰਲਸ ਦੇ ਲਈ ਅਮੈਰੀਕਾ ਨੂੰ ਚਾਈਨਾ ਦੇ ਉੱਤੇ ਨਿਰਭਰ ਹੋਣਾ ਪੈਂਦਾ। ਚਾਈਨਾ ਨੇ ਕਹਿਤਾ ਸੀਗਾ ਕਿ ਜੀ ਅਸੀਂ ਤੁਹਾਨੂੰ ਦੇਣੇ ਨਹੀਂ ਤਾਂ ਨਹੀਂ ਕਿਹਾ ਸੀ, ਪਰ ਅਸੀਂ ਜੇ ਤੁਹਾਨੂੰ ਦੇਣੇ ਆ ਤਾਂ ਅਸੀਂ ਦੇਖ ਕੇ ਆਪਣੀ ਮਰਜ਼ੀ ਦੇ ਨਾਲ ਦੇਵਾਂਗੇ। ਹੁਣ ਡੈਫੀਨੇਟਲੀ ਚਾਈਨਾ ਅਤੇ ਈਰਾਨ ਇੱਕ ਦੂਸਰੇ ਦੇ ਵਪਾਰਕ ਭਾਈਵਾਲ ਨੇ, ਈਰਾਨ ਦਾ ਸਭ ਤੋਂ ਵੱਧ ਤੇਲ ਜਿਹੜਾ ਉਹ ਚਾਈਨਾ ਖਰੀਦਦਾ, ਅਤੇ ਹੁਣ ਇਸ ਪੂਰੀ ਜਿਓ ਪੋਲੀਟੀਕਲ ਖੇਡ ਦੇ ਵਿੱਚ ਜਿਹੜਾ ਚਾਈਨਾ ਹੈ ਉਹ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ, ਚਾਹੇ ਉਹ ਬ੍ਰਿਕਸ ਹੋਵੇ, BRICS, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਜਾਂ ਪਲੱਸ ਹੋਰ ਮਮਾਲਿਕ, ਹੋਰ ਦੇਸ਼ ਜਿਹੜੇ ਨੇ, ਈਰਾਨ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ, ਹੁਣ ਈਰਾਨ ਵੀ ਜੁੜ ਗਿਆ ਨਾ, ਅਰਜਨਟੀਨਾ ਈਰਾਨ ਵੀ ਜੁੜ ਗਏ ਨੇ, ਅਤੇ ਜਾਂ ਫਿਰ ਇਜਿਪਟ ਈਰਾਨ, ਅਤੇ ਜਾਂ ਫਿਰ ਇਹਦੇ ਜਿਹੜੇ ਦੁਰਗਾਮੀ ਨਤੀਜੇ ਤੁਸੀਂ ਦੇਖੋ ਪੂਰੇ ਵਰਲਡ ਦੀ ਸਪਲਾਈ ਚੇਨ ਦੇ ਉੱਤੇ, ਪੂਰੀ ਗਲੋਬਲਾਈਜੇਸ਼ਨ ਦੇ ਉੱਤੇ, ਉਹ ਪ੍ਰਕਿਰਿਆ ਜਿਹੜੀ ਹੈ ਜਿਹੜੀ ਹੁਣ ਤੱਕ ਅਮੈਰੀਕਾ ਦੇ ਕੰਟਰੋਲ ਵਾਲੀ ਸੀਗੀ ਉਹ ਹੌਲੀ ਹੌਲੀ ਹੌਲੀ ਹੌਲੀ ਕਮਜ਼ੋਰ ਹੋ ਰਹੀ ਹੈ। ਫਿਰ ਇੰਡੀਆ ਵਰਗੀਆਂ ਕੰਟਰੀਜ਼, ਜਿਹੜੀਆਂ ਮੱਧ ਪੂਰਬ ਦੇ ਉੱਤੇ ਖਾੜੀ ਦੇਸ਼ਾਂ ਦੇ ਉੱਤੇ ਨਿਰਭਰ ਨੇ, ਔਰ ਉਹ ਜਦੋਂ ਰਸ਼ੀਆ ਤੋਂ ਤੇਲ ਲਈ ਜਾਂਦੀਆਂ ਨੇ ਅਤੇ ਇਜ਼ਰਾਈਲ ਅਤੇ ਅਮਰੀਕਾ ਕਹੀ ਜਾਂਦੇ ਨੇ ਕਿ ਰਸ਼ੀਆ ਤੋਂ ਨਾਲ ਉਹ ਤਾਂ ਇੰਡੀਆ ਹਟਦਾ ਨਹੀਂ, ਅਤੇ ਫਿਰ ਉਹਨਾਂ ਦੀ ਵੀ ਸਪਲਾਈ ਚੇਨ ਦੇ ਉੱਤੇ ਅਸਰ ਪਾਉਣਾ, ਚਾਈਨਾ 'ਤੇ ਵੀ ਪਾਉਣਾ, ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲੱਗ ਜਾਣਗੇ। ਬੇਸ਼ੱਕ ਇਜ਼ਰਾਈਲ ਨੂੰ ਇਹ ਗੱਲ ਗਵਾਰਾ ਨਹੀਂ ਹੈਗੀ ਕਿ ਇਰਾਨ ਦੇ ਵਿੱਚ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਜਿਹੜੇ ਨੇ ਉਹਦੇ ਲਈ ਸਮਝੌਤਾ ਅਮਰੀਕਾ ਕਰ ਰਿਹਾ ਕੋਈ ਚੱਕਰ ਨਹੀਂ, ਪਰ ਇਸ ਤੋਂ ਵਧੀਆ ਟਾਈਮ ਵੀ ਨਹੀਂ ਸੀ ਹੋ ਸਕਦਾ। ਪਹਿਲਾਂ ਜੂਨ ਦੇ ਵਿੱਚ ਵੀ ਹਮਲੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਇਰਾਨ ਨੇ ਓਡੇ ਵੱਡੇ ਪੱਧਰ 'ਤੇ ਰਿਟੈਲੀਏਟ ਨਹੀਂ ਕੀਤਾ, ਸੋ ਉਸ ਵਕਤ ਇਹ ਗੱਲ ਦਬੀ ਰਹਿ ਗਈ। ਐਤਕੀ ਇਰਾਨ ਨੇ ਜਦੋਂ ਰਿਟੈਲੀਏਟ ਕੀਤਾ ਤਾਂ ਇਹ ਜੰਗ ਦਾ ਨਾਮ ਲੈ ਗਈ। ਸਿੱਟਾ ਇਹ ਨਿਕਲਿਆ ਕਿ ਇਸ ਪੂਰੇ ਅਮੈਰੀਕਾ ਇਰਾਨ ਜੰਗ ਦੇ ਵਿੱਚ, ਇਸ ਵਾਰ ਦੇ ਵਿੱਚ, ਇਸ ਕੌਨਫਲਿਕਟ ਦੇ ਵਿੱਚ ਰਸ਼ੀਆ ਚਾਈਨਾ ਜਿਹੜੇ ਦੁਨੀਆ ਦੀ ਤਾਕਤ ਦੇ ਉੱਤੇ ਆਪਣਾ ਹਿੱਸਾ ਜਾਂ ਆਪਣਾ ਜਿਹੜਾ ਦਬਦਬਾ ਉਹ ਬਣਾਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਇੱਕ ਕਿਸਮ ਦਾ ਰਾਹ ਖੁੱਲ੍ਹਿਆ ਹੈਗਾ। ਅਮੈਰੀਕਾ ਨੇ ਇਰਾਨ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਹੋਰਮੁਜ਼ ਸਟ੍ਰੇਟ ਨੂੰ ਵਰਤ ਕੇ, ਉਹੀ ਹੋਰਮੁਜ਼ ਸਟ੍ਰੇਟ ਅਮੈਰੀਕਾ ਦੇ ਗਲ ਦਾ ਫੰਦਾ ਬਣ ਗਿਆ, ਕਿਉਂਕਿ ਅਮੈਰੀਕਾ ਨੂੰ ਲੱਗਿਆ ਸੀਗਾ ਕਿ ਵੈਨਜ਼ੂਏਲਾ 'ਚੋਂ ਰਾਸ਼ਟਰਪਤੀ ਚੱਕ ਲਓ ਅਤੇ ਵੈਨਜ਼ੂਏਲਾ ਦੇ ਵਿੱਚ ਕੱਚਾ ਤੇਲ ਸੋਧ ਕੇ ਅਸੀਂ ਦੁਨੀਆ ਨੂੰ ਵੇਚਾਂਗੇ ਅਤੇ ਅਮੈਰੀਕਨ ਡਾਲਰ ਆਪਣੀ ਜੇਬ 'ਚ ਪਾਵਾਂਗੇ। ਨਾ ਤਾਂ ਵੈਨਜ਼ੂਏਲਾ ਤੋਂ ਉਨਾ ਤੇਲ ਕੋਈ ਲੈਣ ਲੱਗਿਆ, ਕੌਣ ਲਊਗਾ? ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਲੈਣਗੀਆਂ ਕਿਹੜੀਆਂ ਨੇ? ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਜਾਪਾਨ ਹੈ, ਚਾਈਨਾ ਹੈ, ਭਾਰਤ ਹੈ, ਇਹਨਾਂ ਦੇ ਹੀ ਸਭ ਤੋਂ ਵੱਧ ਕੰਜ਼ਮਪਸ਼ਨ ਹੈ, ਜਾਂ ਯੂਰਪ ਇਨ ਟੋਟਲ? ਯੂਰਪ ਇਨ ਟੋਟਲ ਜਿਹੜਾ ਹੈਗਾ, ਯੂਰਪ ਦੇ ਸਾਰੇ ਮੁਲਕ ਜਾਂ ਇਕੱਲੀਆਂ ਨੇਟੋ ਕੰਟਰੀਜ਼ ਹੀ ਲਗਾ ਲਓ, ਨੇਟੋ ਕੰਟਰੀਜ਼ ਹੀ ਨਹੀਂ ਵੈਨਜ਼ੂਏਲਾ ਤੋਂ ਤੇਲ ਲੈਣ ਲੱਗੀਆਂ। ਆਸਟ੍ਰੇਲੀਆ ਨਹੀਂ ਲੈ ਪਾ ਰਿਹਾ ਹੈਗਾ ਵੈਨਜ਼ੂਏਲਾ ਤੋਂ ਤੇਲ, ਜਾਪਾਨ, ਇੰਡੀਆ, ਚਾਈਨਾ ਤਾਂ ਛੱਡ ਹੀ ਦਿਉ। ਸੋ ਵੈਨਜ਼ੂਏਲਾ ਵਾਲਾ ਜਿਹੜਾ ਸੀਗਾ ਸਿੱਕਾ ਫਿੱਟ ਬੈਠਿਆ ਨਹੀਂ ਹੈਗਾ। ਹੁਣ ਰੇਅਰ ਮਿਨਰਲਸ ਵਾਲਾ ਵੀ ਸਿੱਕਾ ਜਿਹੜਾ ਉਹ ਚਾਈਨਾ ਨੇ ਚੱਲਤਾ। ਅਮੈਰੀਕਾ ਦੇ ਲਈ ਇਹ ਮਜਬੂਰੀ ਬਣ ਗਈ ਸੀਗੀ ਕਿ ਕਿਸੇ ਤਰੀਕੇ ਦੇ ਨਾਲ ਚਾਈਨਾ ਦੀ ਸੰਗੀ ਘੁੱਟੀ ਜਾਵੇ, ਕਿਉਂਕਿ ਉਹ ਚਾਈਨਾ ਜਿਹੜਾ ਕਿ ਜੇ ਇਹ ਜਿਹੜੇ ਰੇਅਰ ਅਰਥ ਮਿਨਰਲਸ ਵੀ ਕਦੋਂ ਕੰਮ ਆਉਣਗੇ? ਜੇ ਸਪਲਾਈ ਚੇਨ ਠੀਕ ਕੰਮ ਕਰ ਰਹੀ ਹੋਊਗੀ, ਸਪਲਾਈ ਚੇਨ ਕਦੋਂ ਠੀਕ ਕੰਮ ਕਰੂਗੀ? ਜਦੋਂ ਤੇਲ ਮਿਲਦਾ ਹੋਊਗਾ, ਅਤੇ ਜੇ ਤੇਲ ਹੀ ਨਾ ਦਈਏ ਅਸੀਂ ਚਾਈਨਾ ਨੂੰ, ਤਾਂ ਫਿਰ ਚਾਈਨਾ ਸਾਡੇ ਨਾਲ ਕਿਸੇ ਨਾ ਕਿਸੇ ਕਿਸਮ ਦੀ ਡੀਲ ਕਰੂਗਾ ਕਿ ਨਹੀਂ ਕਰੂਗਾ? ਇਹ ਕਿਸੇ ਨੇ ਫੁਰਨਾ ਮਾਰਤਾ ਹੋਣਾ ਟਰੰਪ ਦੇ ਕੰਨ 'ਚ। ਟਰੰਪ ਕਹਿੰਦੇ ਹਾਂ ਯਾਰ, ਇਹ ਤਾਂ ਵਧੀਆ ਟੈਕਨੀਕ ਹੈਗੀ ਹੈ, ਚਲੋ ਫਿਰ ਇਰਾਨ 'ਤੇ ਅਟੈਕ ਕਰ ਦਿਉ ਅਤੇ ਹੋਰਮੁਜ਼ ਸਟ੍ਰੇਟ, ਹਾਂਜੀ ਹਾਂ ਕਰ ਦਿਉ ਬਲੌਕ ਕਰੋ, ਅਤੇ ਦੁਨੀਆ ਦੀ ਇਕੋਨਮੀ ਦੇ ਉੱਤੇ ਅਸਰ ਪਊਗਾ। ਕੋਈ ਨਹੀਂ, ਕੋਵਿਡ ਵੇਲੇ ਵੀ ਤਾਂ ਪਿਆ ਹੀ ਸੀਗਾ, ਫਿਰ ਪੈ ਜੂਗਾ, ਧੰਦੇ ਚੌਪਟ ਹੋ ਜਾਣਗੇ, ਕੋਈ ਨਹੀਂ। ਟਰੰਪ ਪਰਿਵਾਰ ਦਾ ਤਾਂ ਧੰਦਾ ਚੱਲ ਰਿਹਾ ਨਾ, ਉਹ 'ਚ ਤਾਂ ਕੋਈ ਕਮੀ ਨਹੀਂ ਆਈ ਜੀ, ਚਲੀ ਜਾਣ ਦਿਉ। ਬੌਂਡ ਮਾਰਕੀਟ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈ ਜਾਏਗਾ ਜੀ, ਜਿਹੜਾ ਸਿਰਫ ਅਮੈਰੀਕਾ ਹੀ ਨਹੀਂ ਵਰਲਡ ਵਾਈਡ ਚਲਾਉਂਦਾ। ਇੱਕ ਵਾਰ ਤਾਂ ਇਹਨਾਂ ਨੂੰ ਚੂਲੀ ਕਸਣੀ ਪੈਣੀ ਹੈ, ਕਰੋ। ਬੌਂਡ ਮਾਰਕੀਟ ਜਿਹੜੀ ਆ ਅਮੈਰੀਕਾ ਦੀ, ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਇੱਕ ਪੂਰੇ ਡਿਟੇਲਡ ਐਪੀਸੋਡ ਦੇ ਵਿੱਚ, ਕਿ ਅਮੈਰੀਕਾ ਦੇ ਰਾਸ਼ਟਰਪਤੀ ਜੇ ਕਿਸੇ ਚੀਜ਼ ਤੋਂ ਡਰਦੇ ਨੇ ਤਾਂ ਬੌਂਡ ਮਾਰਕੀਟ ਤੋਂ ਡਰਦੇ ਨੇ, ਜਿੱਥੋਂ ਅਮੈਰੀਕਾ ਨੇ ਖੁਦ ਜਾਂ ਅਮੈਰੀਕਾ ਦੀ ਸਰਕਾਰ ਨੇ ਕਰਜ਼ਾ ਚੁੱਕ ਰੱਖਿਆ ਹੈਗਾ, ਚਾਈਨਾ ਤੋਂ ਤਾਂ ਚੁੱਕ ਹੀ ਰੱਖਿਆ। ਬੌਂਡ ਮਾਰਕੀਟ ਹੁੰਦੀ ਹੈ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਜਿਹੜੇ ਗੌਰਮੈਂਟ ਇਲੈਕਟ੍ਰੋਨਿਕ ਫੰਡਸ ਦੇ ਵਿੱਚ ਇਨਵੈਸਟ ਕਰਕੇ ਰੱਖਦੇ ਨੇ, ਅਤੇ ਗੌਰਮੈਂਟ ਜਦੋਂ ਵੀ ਚਾਹੁੰਦੀ ਉਹ ਪੈਸੇ ਨੂੰ ਵਰਤ ਲੈਂਦੀ ਹੈ, ਅਤੇ ਇਹੀ ਨਹੀਂ ਬਲਕਿ ਉਹ ਦੁਨੀਆ ਦੇ ਬਹੁਤ ਵੱਡੇ ਕਾਰੋਬਾਰੀ ਹੁੰਦੇ ਨੇ। ਹੁਣ ਤੇਲ ਦੀਆਂ ਕੀਮਤਾਂ ਜਦੋਂ ਵਧਣਗੀਆਂ ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਤਾਂ ਉਹ ਬੌਂਡ ਮਾਰਕੀਟ ਦੇ ਵਿੱਚੋਂ ਮਨੀ ਪੁੱਲ ਆਊਟ ਕਰਨਗੇ, ਅਤੇ ਜਦੋਂ ਇੱਦਾਂ ਕਰਨਗੇ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਇੰਟਰਨੈਸ਼ਨਲੀ ਇੱਕ ਪ੍ਰੈਸ਼ਰ ਬਣੇਗਾ, ਔਰ ਉਹ ਪ੍ਰੈਸ਼ਰ ਰਸ਼ੀਆ ਨੂੰ ਵੀ ਇੰਪੈਕਟ ਕਰੇਗਾ, ਚਾਈਨਾ ਨੂੰ ਵੀ ਕਰੇਗਾ, ਇੰਡੀਆ ਨੂੰ ਵੀ ਕਰੇਗਾ। ਉਹ ਕਹਿੰਦੇ ਆ ਨਾ, ਅਮੈਰੀਕਾ ਕਹਿੰਦਾ ਹੈ ਕਿ ਹਮ ਤੋਂ ਡੂਬੇਂਗੇ ਸਨਮ, ਤੁਮੇ ਵੀ ਲੇ ਡੂਬੇਂਗੇ, ਉਹ ਵਾਲੀ ਸਟਰੈਟਜੀ ਦੇ ਉੱਤੇ ਕੰਮ ਕਰਾਂਗੇ। ਰੇਅਰ ਅਰਥ ਮਿਨਰਲਸ ਦੇ ਉੱਤੇ ਚਾਈਨਾ ਦੇ ਨਾਲ ਗੱਲਬਾਤ ਹੁੰਦੀ ਹੈ, ਕਿਵੇਂ ਹੁੰਦੀ ਹੈ? ਹੁਣ ਇਸ ਦੇ ਸੀਨ ਦੇ ਵਿੱਚ ਐਂਟਰੀ ਹੁੰਦੀ ਹੈ ਪਾਕਿਸਤਾਨ ਦੀ। ਹੁਣ ਤੁਹਾਨੂੰ ਸਮਝ ਆਊਗਾ ਕਿ ਇਹ ਸਮਝੌਤਾ ਅਸਲ 'ਚ ਪਾਕਿਸਤਾਨ ਨੇ ਨਹੀਂ ਕਰਾਇਆ, ਪਾਕਿਸਤਾਨ ਇਜ਼ ਜਸਟ ਅ ਪ੍ਰੋਕਸੀ ਫੋਰ ਚਾਈਨਾ। ਪ੍ਰੋਕਸੀ ਸਮਝਦੇ ਹੋ ਨਾ, ਕਾਲਜ 'ਚ ਪੜ੍ਹੇ ਸੀਗੇ ਤੁਸੀਂ, ਕਲਾਸ 'ਚ ਨਹੀਂ ਹੋਣਾ, ਆਪਣੇ ਆੜੀ ਨੂੰ ਕਹਿ ਦਿੰਦੇ ਸੀਗੇ ਜਦੋਂ ਪ੍ਰੋਫੈਸਰ ਨੇ ਕਿਹਾ ਫਲਾਣਾ ਸਿੰਘ ਮੇਰਾ ਨਾਂ ਲਿਆ, ਅਤੇ ਤੂੰ ਕਹਿ ਦੀ ਯੈਸ ਸਰ, ਮੇਰੀ ਵੀ ਹਾਜ਼ਰੀ ਲੱਗ ਜੂਗੀ, ਮੈਂ ਚੱਲਿਆ ਸਹੇਲੀ ਦੇ ਨਾਲ ਚਾਹ ਪੀਣ। ਉਹ ਪ੍ਰੋਕਸੀ ਜਿਹੜੀ ਹੈ ਨਾ ਪਾਕਿਸਤਾਨ ਨੇ ਚਾਈਨਾ ਦੇ ਲਈ ਲਗਾਈ ਹੈ। ਇਫ ਯੂ ਫੀਲ, ਜੇ ਤੁਹਾਨੂੰ ਲੱਗ ਰਿਹਾ ਹੋਵੇ ਇਸ ਸਾਰੀ ਤਸਵੀਰ ਦੇ ਵਿੱਚ ਕਿ ਪਾਕਿਸਤਾਨ ਹੈ ਜਿਹੜਾ ਆਪ ਲੁੱਟਿਆ ਪੁੱਟਿਆ ਮੁਲਕ ਹੈਗਾ, ਜੇ ਇੰਡੀਆ ਵੀ ਕਰਵਾ ਦਿੰਦਾ ਇਹ ਸਮਝੌਤਾ, ਮੈਨੂੰ ਉਹਦੇ 'ਤੇ ਵੀ ਸ਼ੱਕ ਹੋਣਾ ਸੀ, ਕਿਉਂਕਿ ਇਹ ਸਮਝੌਤਾ ਅਸਲ ਦੇ ਵਿੱਚ ਇਰਾਨ ਅਤੇ ਅਮੈਰੀਕਾ ਦੇ ਵਿੱਚ ਹੋ ਰਿਹਾ ਅਤੇ ਇਜ਼ਰਾਈਲ ਨੂੰ ਵਿੱਚ ਇਹਦੇ ਪਲੇਅਰ ਨਹੀਂ ਰੱਖਿਆ ਜਾ ਰਿਹਾ। ਨਾ ਤਾਂ ਚਾਈਨਾ ਇਹ ਚਾਹੁੰਦਾ ਹੈ ਕਿ ਇਜ਼ਰਾਈਲ ਇਹਦੇ ਵਿੱਚ ਸਮਝੌਤੇ ਦੀ ਧਿਰ ਬਣੇ। ਸੋ ਜੇ ਚਾਈਨਾ ਸਿੱਧੇ ਤੌਰ ਦੇ ਉੱਤੇ ਇਸ ਸਮਝੌਤੇ ਦੇ ਵਿੱਚ ਆਉਂਦਾ, ਜੋ ਕਿ ਅਮੈਰੀਕਾ ਅਤੇ ਚਾਈਨਾ ਦੇ ਵਿੱਚ ਹੀ ਸਮਝੌਤਾ ਸੀ, ਉਹਨਾਂ ਨੇ ਰੇਅਰ ਅਰਥ ਮਿਨਰਲਸ ਤੋਂ ਆਪਣੀ ਰੋਕ ਹਟਾਉਣੀ ਹੈ, ਇਹਨਾਂ ਨੇ ਫਿਊਲ ਵਾਲੀ ਜਿਹੜੀ ਰੋਕ ਹਟਾਉਣੀ ਹੈ। ਸੋ ਇਸ ਸਮਝੌਤੇ ਦੇ ਵਿੱਚ ਜੇ ਕਿਤੇ ਨਾ ਕਿਤੇ ਚਾਈਨਾ ਡਾਇਰੈਕਟ ਇਨਵੋਲਵ ਹੁੰਦਾ ਤਾਂ ਇਜ਼ਰਾਈਲ ਅੱਖਾਂ ਕੱਢਦਾ ਕਿ ਨਹੀਂ ਕੱਢਦਾ। ਇਸ ਕਰਕੇ ਪਾਕਿਸਤਾਨ ਨੂੰ ਇੱਕ ਪ੍ਰੋਕਸੀ ਬਣਾਇਆ ਜਾਂਦਾ, ਕਿਉਂਕਿ ਚਾਈਨਾ ਜਿਸ ਤਰੀਕੇ ਦੇ ਨਾਲ ਛੁੰਛਣਾ ਮਾਰਦਾ, ਪਾਕਿਸਤਾਨ ਉਹ ਛੁੰਛਣੇ ਦੀ ਆਵਾਜ਼ ਨੂੰ ਪੂਰੀ ਸਮਝਦਾ ਅਤੇ ਉਹ ਆਵਾਜ਼ ਜਿਹੜੀ ਹੈ ਅਮਰੀਕਾ ਤੱਕ ਲੈ ਕੇ ਜਾਂਦਾ। ਦੈਟਸ ਵਨ ਥਿੰਗ। ਸੈਕਿੰਡ, ਇਹ ਦਿਖਾਇਆ ਗਿਆ ਹਾਲਾਂਕਿ ਨਾ ਤਾਂ ਪਾਕਿਸਤਾਨ ਇਰਾਨ ਦੱਸ ਸਕਿਆ ਅਤੇ ਨਾ ਹੀ ਅਮਰੀਕਾ ਪਾਕਿਸਤਾਨ ਦੱਸ ਸਕਿਆ। ਪਾਸਟ ਦੇ ਵਿੱਚ ਇਹ ਸਭ ਨੇ ਦੇਖ ਲਏ ਨੇ, ਇੱਦਾਂ ਹੋ ਚੁੱਕਿਆ ਕਿ ਦੇ ਡੋਂਟ ਲਾਈਕ ਈਚ ਅਦਰ, ਦੇ ਡੋਂਟ ਲਾਈਕ ਤਾਂ ਛੱਡੋ, ਦੇ ਹੇਟ ਈਚ ਅਦਰ। ਇਰਾਨ ਅਤੇ ਪਾਕਿਸਤਾਨ ਭਾਵੇਂ ਜਿਵੇਂ ਮਰਜ਼ੀ ਦੇ ਹੋਣ, ਪਰ ਇਜ਼ਰਾਈਲ ਅਤੇ ਪਾਕਿਸਤਾਨ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਹੈਗੇ। ਸੋ ਇਸ ਕਰਕੇ ਇਜ਼ਰਾਈਲ ਨੂੰ ਇਸ ਸਮਝੌਤੇ ਦੇ ਵਿੱਚੋਂ ਬਾਹਰ ਰੱਖਿਆ ਗਿਆ। ਇਜ਼ਰਾਈਲ ਨੂੰ ਇੱਕ ਉਸ ਗਲੀ ਦੇ ਵਿੱਚ ਹੁੰਦਾ ਨਹੀਂ ਕਿ ਛੋਟਾ ਜਵਾਕ ਜਿਹੜਾ ਲੜ ਪੈਂਦਾ, ਭਿੜ ਪੈਂਦਾ, ਹਰ ਇੱਕ 'ਚ ਜਾ ਕੇ ਵੱਜਦਾ, ਡਰਦੇ ਨੇ ਸਾਰੇ, ਪਰ ਹੈਗਾ ਤਾਂ ਉਹ ਜਵਾਕ ਹੀ ਹੈ ਨਾ, ਉਹਨੂੰ ਕੰਟਰੋਲ ਕਿਹਨੇ ਕਰਨਾ ਸੀ? ਪਾਪਾ ਅਮੈਰੀਕਾ ਨੇ। ਪਾਪਾ ਅਮੈਰੀਕਾ ਨੇ ਕਿਹਾ ਕਿ ਤੁਸੀਂ ਥੋੜ੍ਹੀ ਦੇਰ ਰੁਕੋ ਇਜ਼ਰਾਈਲ, ਮੈਂ ਨਾ ਗੱਲ ਕਰਿਆ ਦੋ, ਚਾਈਨਾ ਦੇ ਨਾਲ ਮੈਂ ਗੱਲ ਕਰਨੀ ਹੈ। ਇਜ਼ਰਾਈਲ ਕਹਿੰਦਾ ਚਾਈਨਾ ਦੇ ਨਾਲ ਤੁਸੀਂ ਕਿਵੇਂ ਕੱਢ ਲਉਂਗੇ, ਚਾਈਨਾ ਤਾਂ ਤੁਹਾਡੇ ਨਾਲ ਕੱਢ ਨਹੀਂ ਰਿਹਾ, ਮੈਂ ਪਾਕਿਸਤਾਨ ਨੂੰ ਬੁਲਾ ਕੇ ਕਰਨੀ ਹੈ। ਇਜ਼ਰਾਈਲ ਕਹਿੰਦਾ ਲੈ ਮੈਂ ਨਹੀਂ ਪਾਕਿਸਤਾਨ ਦੇ ਨਾਲ ਗੱਲ ਹੁੰਦੀ ਨਹੀਂ, ਠੀਕ ਹੈ ਫਿਰ ਤੈਨੂੰ ਗੱਲਬਾਤ 'ਚ ਲੈ ਕੇ ਨਹੀਂ ਜਾਂਦੇ, ਤੂੰ ਹੁਣ ਘਰੇ ਬੈਠ, ਸੋ ਮੈਨੂੰ ਆਪਸ 'ਚ ਗੱਲ ਕਰ ਲੈਂਦੇ। ਸੋ ਇਸ ਕਰਕੇ ਇਹ ਫਿਰ ਆਪਸ ਦੇ ਵਿੱਚ ਗੱਲ ਹੁੰਦੀ ਹੈਗੀ ਹੈ। ਇਹ ਜਿਹੜਾ ਪ੍ਰੋਕਸੀ ਸੀ ਚਾਈਨਾ ਦਾ, ਉਹ ਚਾਈਨਾ ਇੱਦਾਂ ਕਿਉਂ ਹੁੰਦਾ ਕਿ ਇਸ ਸਮਝੌਤੇ ਤੋਂ ਠੀਕ 24 ਘੰਟੇ ਪਹਿਲਾਂ ਜਿਹੜੇ ਆਸਿਮ ਮੁਨੀਰ ਨੇ ਜਾਂ ਚਾਈਨਾ ਦੇ ਇਸਹਾਕ ਡਾਰ ਵਿਦੇਸ਼ ਮੰਤਰੀ ਨੇ, ਉਹ ਚਾਈਨਾ ਜਾਂਦੇ ਨੇ ਪਾਕਿਸਤਾਨ ਦੇ, ਅਤੇ ਚਾਈਨਾ ਜਾ ਕੇ ਉਹ ਸਾਰੀ ਜੋ ਵੀ ਲਿਖਤ ਪੜ੍ਹਤ ਹੈਗੀ ਹੈ ਉਹ ਚਾਈਨਾ ਤੋਂ ਪੁੱਛ ਲੈਂਦੇ ਨੇ, ਅਤੇ ਫਿਰ ਜਾ ਕੇ ਅਮੈਰੀਕਾ ਨੂੰ ਦੱਸਦੇ ਨੇ ਕਿ ਦੇਖੋ ਜੀ ਚੀਨ ਡੈਡੀ ਚੀਨ ਨੇ ਆਹ ਮੈਸੇਜ ਦਿੱਤਾ। ਅਤੇ ਉੱਧਰੋਂ ਇਜ਼ਰਾਈਲ ਦਾ ਡੈਡੀ ਅਮੈਰੀਕਾ ਕਹਿੰਦਾ ਹੈ ਕਿ ਠੀਕ ਹੈ ਪਾਕਿਸਤਾਨ ਨੂੰ ਜਾਓ, ਜਾ ਕੇ ਆਪਣੇ ਡੈਡੀ ਨੂੰ ਕਹਿ ਦਿਓ ਵੀ ਕਿ ਮੈਂ ਆਹ ਗੱਲਾਂ 'ਤੇ ਸਹਿਮਤ ਹੈ, ਆਹ ਗੱਲਾਂ ਦੇ ਉੱਤੇ ਦੁਬਾਰਾ ਸੋਚੋ, ਇਹਦਾ ਕੋਈ ਹੱਲ ਕੱਢੋ। ਫਿਰ ਚਾਈਨਾ ਉਹ ਗੱਲਾਂ ਦੇ ਉੱਤੇ ਆਪਣੇ ਫਰੇਮਵਰਕ ਚੇਂਜ ਕਰਦਾ, ਰਸ਼ੀਆ ਦੇ ਨਾਲ ਗੱਲਬਾਤ ਕਰਦਾ, ਰਸ਼ੀਆ ਦੇ ਨਾਲ ਗੱਲਬਾਤ ਸਿਰੇ ਚੜ੍ਹਦੀ ਹੈ, ਅਤੇ ਚਾਈਨਾ ਕਹਿੰਦਾ ਓਕੇ ਜੀ। ਅਤੇ ਫਿਰ ਕਿਵੇਂ ਚੱਲ ਕੇ ਇਹ ਸਮਝੌਤਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਇੱਕ ਥਾਂ ਤੈਅ ਹੋ ਜਾਂਦੀ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ ਜਦੋਂ G7 ਸਮਿਟ ਦੇ ਉੱਤੇ ਆਪਾਂ ਮਿਲਾਂਗੇ, ਉੱਦਣ ਇਹਦੇ 'ਤੇ ਆਪਾਂ ਸਹੀ ਪਾ ਦਾਂਗੇ, ਉਦੋਂ ਤੱਕ ਜੇ ਹਾਲਾਤ ਠੀਕ ਰਹਿੰਦੇ ਨੇ ਤਾਂ। ਲੜਾਈਆਂ ਤਾਂ ਚੱਲੀ ਜਾ ਰਹੀਆਂ ਸੀਗੀਆਂ, ਪਰ ਆਖਰੀ 2 ਦਿਨ ਦੇ ਲਈ ਇਜ਼ਰਾਈਲ ਨੂੰ ਚੁੱਪ ਕਰਾਇਆ ਗਿਆ ਕਿ ਨਾ ਤਾਂ ਲਬਨਾਨ 'ਤੇ ਅਟੈਕ ਕਰੀ, ਨਾ ਗਜ਼ਾ ਦੇ ਉੱਤੇ ਕਰੀ, ਇਰਾਨ ਤਾਂ ਭੁੱਲ ਹੀ ਜਾ, ਅਤੇ ਅਸੀਂ ਫਰੇਮਵਰਕ ਤਿਆਰ ਕਰ ਲਿਆ। ਬਟ ਇਜ਼ਰਾਈਲ ਬੀਂਗ ਅ ਬਰੈਟ ਚਾਈਲਡ ਇਜ਼ਰਾਈਲ, ਓ ਕਮ ਆਨ ਇਜ਼ਰਾਈਲ, ਮੰਨਣਾ ਕਿੱਥੇ ਹੈ? ਇਜ਼ਰਾਈਲ ਨੇ ਫਿਰ ਅਟੈਕ ਕਰਤਾ ਲੈਬਨਾਨ ਦੇ ਉੱਤੇ। ਇਰਾਨ ਇੱਧਰੋਂ ਗੁੱਸੇ ਹੋਇਆ ਪਿਆ ਸੀ। ਇਰਾਨ ਕਹਿੰਦਾ ਜੀ ਦੇਖੋ, ਸਮਝੌਤਾ ਤਾਂ ਆਪਾਂ ਕਰਨਾ ਸੀ, ਪਰ ਆਹ ਪਹਿਲਾਂ ਹੀ ਕਿਹਾ ਸੀਗਾ ਕਿ ਲੈਬਨਾਨ ਦੇ ਉੱਤੇ, ਸਾਡੇ ਉੱਤੇ, ਗਜ਼ਾ ਦੇ ਉੱਤੇ ਅਟੈਕ ਨਹੀਂ ਹੋਣੇ ਚਾਹੀਦੇ। ਹੁਣ ਇਰਾਨ ਇੱਦਾਂ ਕਿਉਂ ਕਹਿ ਰਿਹਾ? ਨਾਓ ਇਨ ਦਿਸ ਹੋਲ ਸਟੋਰੀ, ਜੇ ਤੁਹਾਨੂੰ ਲੱਗਦਾ ਹੋਵੇ ਕਿ ਅਮੈਰੀਕਾ ਇਜ਼ ਅ ਵਿਲਨ, ਇਜ਼ਰਾਈਲ ਇਜ਼ ਅ ਬਰੈਡ ਚਾਈਲਡ, ਵਿਗੜਿਆ ਹੋਇਆ ਜਵਾਕ ਹੈਗਾ, ਅਤੇ ਸਭ ਕੁਛ ਇਰਾਨ ਠੀਕ ਹੀ ਕਰ ਰਿਹਾ ਸੀਗਾ, ਇਹ ਦੁੱਧ ਦੀ ਤਰ੍ਹਾਂ ਧੁਲਿਆ ਹੋਇਆ ਮੁਲਕ ਨਹੀਂ ਹੈਗਾ, ਸਟੋਰੀ ਦੇ ਵਿੱਚ ਇੱਧਰ ਵੀ ਕਾਣ ਹੈਗੀ ਹੈ। ਜੇ ਇਜ਼ਰਾਈਲ ਇਹ ਚਾਹੁੰਦਾ ਬਾਰ ਬਾਰ ਕਿ ਇਰਾਨ ਦੇ ਨਿਊਕਲੀਅਰ ਸਾਇੰਟਿਸਟ ਮਾਰ ਦਿੱਤੇ ਜਾਣ, ਔਰ ਜੇ ਇਜ਼ਰਾਈਲ ਇਹ ਚਾਹੁੰਦਾ ਹੈ ਕਿ ਆਪਣੀ ਜਿਹੜੀ ਮੋਸਾਦ ਏਜੰਸੀ ਹੈ, ਉਹਨਾਂ ਨੇ ਆਪਣੇ ਉਸ ਮੋਸਾਦ ਜਿਹੜੀ ਉਹਨਾਂ ਦੀ ਖੁਫੀਆ ਏਜੰਸੀ ਹੈ, ਉਹਦੇ ਕਿਤੇ ਕਿਤੇ ਉਹਨਾਂ ਨੇ ਫਿੱਟ ਕਰ ਰੱਖੇ ਨੇ ਬੰਦੇ ਇਰਾਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ, ਤਾਂ ਫਿਰ ਈਰਾਨ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਪਰ ਇਹ ਜਿਹੜੀਆਂ ਕੱਚੀਆਂ ਗੋਲੀਆਂ ਨੇ ਈਰਾਨ ਦੇ ਕਰੈਕਟਰ ਦੇ ਉੱਤੇ ਵੀ ਉਂਗਲੀ ਉਠਾਉਂਦੀਆਂ ਨੇ। ਫੋਰ ਐਗਜ਼ਾਮਪਲ, ਈਰਾਨ ਇਜ਼ ਦੀ ਓਨਲੀ ਕੰਟਰੀ ਜਿਹਦੇ ਕੋਲ ਪਰਮਾਣੂ ਹਥਿਆਰ ਹੋਵੇ ਨਾ ਹੋਵੇ, ਪਰ ਉਹ ਹਥਿਆਰ ਬਣਾ ਬਣਾ ਕੇ ਹਿਜਬੁੱਲਾ ਨੂੰ ਦੇ ਰਹੇ ਨੇ। ਹਿਜਬੁੱਲਾ ਲੈਬਨਾਨ ਦੇ ਸਾਊਥ ਦੇ ਵਿੱਚ ਬੈਠਾ ਹੈ। ਲੈਬਨਾਨ ਦਾ ਸਾਊਥ ਜਿਹੜਾ ਉਹ ਇਜ਼ਰਾਈਲ ਦੇ ਬਿਲਕੁਲ ਨਾਲ ਲੱਗਦਾ, ਕੰਧ ਦੇ ਨਾਲ ਕੰਧ ਜੁੜਦੀ ਹੈ। ਲੈਬਨਾਨ ਦੇ ਸਾਊਥ ਦੇ ਵਿੱਚ ਹਿਜਬੁੱਲਾ ਨੂੰ ਬਿਠਾ ਕੇ ਇਹ ਕਹਿ ਕੇ ਕਿ ਇਹ ਤਾਂ ਸਿਆਸੀ ਜਮਾਤ ਹੈ, ਪਰ ਤੁਸੀਂ ਗੋਲੀਆਂ ਬੰਦੂਕਾਂ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਹੋ ਅਤੇ ਬੰਬ ਗੋਲੇ ਹੱਥਾਂ 'ਚ ਫੜਾ ਕੇ ਅਤੇ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਆਪਣੇ ਦੱਖਣ ਵਾਲਾ ਪਾਸਾ ਦੇਖ ਰਿਹਾ, ਉਹਨੂੰ ਇਜ਼ਰਾਈਲ ਕਹਿੰਦੇ ਉੱਧਰ ਭਗਾ ਭਗਾ ਕੇ ਮਾਰੋ। ਹਿਜਬੁੱਲਾ ਇੱਦਾਂ ਕਰਦਾ ਰਹਿੰਦਾ, ਇਜ਼ਰਾਈਲ ਨੂੰ ਇਹ ਚੰਗਾ ਨਹੀਂ ਲੱਗਦਾ। ਇਹ ਉਹੀ ਈਰਾਨ ਹੈ ਜਿਹੜਾ ਗਜ਼ਾ ਦੇ ਵਿੱਚ, ਹਾਲਾਂਕਿ ਉੱਥੇ ਕਿਸੇ ਕਿਸਮ ਦਾ ਕੋਈ ਸ਼ਾਸਨ ਨਹੀਂ ਹੈਗਾ, ਕੋਈ ਰਾਸ਼ਟਰਪਤੀ ਨਹੀਂ, ਕੋਈ ਪ੍ਰਧਾਨ ਮੰਤਰੀ ਨਹੀਂ, ਪਰ ਗਜ਼ਾ ਦੇ ਵਿੱਚ ਹਮਾਸ ਨਾਮ ਦੀ ਇੱਕ ਜਥੇਬੰਦੀ ਖੜੀ ਕੀਤੀ ਜਾਂਦੀ ਹੈ। ਹਮਾਸ ਨੂੰ ਇਜ਼ਰਾਈਲ ਤੋਂ ਨਫ਼ਰਤ ਹੈ, ਯਹੂਦੀ ਧਰਮ ਤੋਂ ਨਫ਼ਰਤ ਹੈ, ਹਮਾਸ ਨੂੰ ਹਥਿਆਰ ਦਿੱਤੇ ਜਾਂਦੇ ਨੇ, ਹਮਾਸ ਨੂੰ ਇੱਕ ਪੈਡਲਰ ਪਾਵਰ ਦੇ ਤੌਰ ਦੇ ਉੱਤੇ ਖੜਾ ਕਰਨ ਦੀ ਈਰਾਨ ਕੋਸ਼ਿਸ਼ ਕਰਦਾ। ਹੁਣ ਇਜ਼ਰਾਈਲ ਵੀ ਕਮਜ਼ੋਰ ਰਹੇ, ਇਸ ਕਰਕੇ ਈਰਾਨ ਨੇ ਆਪਣੀਆਂ ਪ੍ਰੋਕਸੀਆਂ ਜਿਹੜੀਆਂ ਨੇ ਉੱਥੇ ਖੜੀਆਂ ਕਰ ਰੱਖੀਆਂ ਨੇ। ਇਹਦਾ ਕਾਰਨ ਇੱਕ ਇਹ ਵੀ ਹੈਗਾ ਕਿ ਜਦੋਂ ਅਰਬ ਇਜ਼ਰਾਈਲ ਜੰਗ ਹੋਈ ਸੀ ਅਤੇ ਉਦੋਂ ਈਰਾਨ ਨੇ ਐਕਟਿਵਲੀ ਪਾਰਟੀਸਪੇਟ ਨਹੀਂ ਸੀ ਕੀਤਾ, ਬਟ ਜਦੋਂ ਤੁਸੀਂ ਇੱਕ ਜੰਗ ਜਿਹੜੇ ਤੁਹਾਡੇ ਬਿਲਕੁਲ ਗੁਆਂਢ 'ਚ ਹੋ ਰਹੀ ਹੋਵੇ, ਕੋਈ ਲੜਾਈ ਹੋ ਰਹੀ ਹੋਵੇ, ਅਤੇ ਤੁਸੀਂ ਉਸ ਜੰਗ ਨੂੰ ਰੋਕਦੇ ਨਹੀਂ ਹੋ, ਚਲੋ ਠੀਕ ਹੈ ਉਹਨੂੰ ਵਧਾਉਣਾ ਤਾਂ ਕੀ ਹੈ, ਨਹੀਂ ਚਾਹੀਦਾ ਹੈਗਾ, ਪਰ ਉਹਨੂੰ ਜਦੋਂ ਤੁਸੀਂ ਰੋਕ ਵੀ ਨਹੀਂ ਰਹੇ ਤਾਂ ਅਗਲੀ ਵਾਰ ਜਦੋਂ ਜੰਗ ਹੋਊਗੀ ਤਾਂ ਸੇਕ ਤੁਹਾਡੇ ਘਰ ਆਏਗਾ। ਸੋ ਇਹ ਜ਼ਰੂਰੀ ਹੈਗਾ ਕਿ ਤੁਹਾਡੇ ਗੁਆਂਢ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਹੈ ਆਂਢ ਗੁਆਂਢ 'ਚ, ਤਾਂ ਉਹਨੂੰ ਹੱਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਐਕਟਿਵ ਹੋਵੋ। ਇਹ ਜਿਹੜੀ ਗੱਲ ਸੀਗੀ ਇਹ ਇਜ਼ਰਾਈਲ ਨੇ ਮੰਨੀ ਨਹੀਂ, ਜਦੋਂ ਈਰਾਨ ਨੇ ਮੰਨੀ ਨਹੀਂ, ਜਦੋਂ ਈਰਾਨ ਨੇ ਇਹ ਗੱਲ ਮੰਨੀ ਨਹੀਂ ਤਾਂ ਫਿਰ ਇਹਦਾ ਨੁਕਸਾਨ ਜਿਹੜਾ ਇਹਦਾ ਖਾਮਿਆਜ਼ਾ ਸੀਗਾ ਉਹ ਈਰਾਨ ਨੂੰ ਭੁਗਤਣਾ ਪਿਆ। ਹੁਣ ਇਸ 13 ਜੂਨ 2025 ਨੂੰ ਹੋਏ ਹਮਲਿਆਂ ਤੋਂ ਬਾਅਦ ਗੱਲ ਮੁੱਕਦੀ ਇਹ ਹੈਗੀ ਹੈ ਹੁਣ ਕਿ ਹੁਣ ਚੀਨ ਵੀ ਮੰਨ ਗਿਆ, ਹੁਣ ਅਮੈਰੀਕਾ ਵੀ ਮੰਨ ਗਿਆ, ਅਤੇ ਹੁਣ ਚੀਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਤੇਲ ਦੇ ਉੱਤੇ ਉਹਨਾਂ ਨੇ ਆਪਣੀ ਡਿਪੈਂਡੈਂਸੀ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਰਿਨਿਊਬਲ ਐਨਰਜੀ ਦੇ ਉੱਤੇ ਜਾ ਰਹੇ ਨੇ, ਤਾਂ ਕਿ ਜਿਹੜਾ ਅਮੈਰੀਕਾ ਬਾਰ ਬਾਰ ਤੇਲ ਨੂੰ ਇੱਕ ਹਥਿਆਰ ਦੇ ਤੌਰ 'ਤੇ ਯੂਜ਼ ਕਰ ਸਕਦਾ, ਫਿਊਚਰ 'ਚ ਵੀ ਕਰੂਗਾ, ਉਹ ਨਾ ਕਰੇ। ਔਰ ਅਮੈਰੀਕਾ ਦਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਕ੍ਰਾਈਸਿਸ ਉਹ ਹੋਰ ਜ਼ਿਆਦਾ ਵੱਧ ਗਿਆ। ਅਮੈਰੀਕਾ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਫਾਈਨੈਂਸ਼ੀਅਲ ਦਬਾਅ ਦੇ ਵਿੱਚੋਂ ਗੁਜ਼ਰ ਰਿਹਾ। ਅਮੈਰੀਕੀ ਬੌਂਡ ਮਾਰਕੀਟ ਜਿਹੜੀ ਆ ਹੋਰ ਜ਼ਿਆਦਾ ਕਮਜ਼ੋਰ ਹੋ ਗਈ ਹੈ ਔਰ ਇੰਟਰਸਟ ਰੇਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਮੈਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਧਣਗੇ। ਦੈਟਸ ਜਸਟ ਅ ਜਨਰਲ ਪ੍ਰੈਡਿਕਸ਼ਨ ਜਿਹਦੇ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਲਾਤ ਹਾਲੇ ਖਰਾਬ ਜਿਹੜੇ ਨੇ ਉਹ ਹੋਣੇ ਨੇ, ਜਿਹਦੇ 'ਤੇ ਆਪਾਂ ਵਾਰ ਵਾਰ ਇਸ਼ਾਰਾ ਕਰ ਚੁੱਕੇ ਹਾਂ। ਪਰ ਇਸ ਸਾਰੇ ਕਾਸੇ ਦੇ ਲਈ ਸਵਾਲ ਉੱਥੇ ਫੇਰ ਆਉਂਦਾ ਹੈ, ਜ਼ਿੰਮੇਵਾਰ ਕੌਣ ਹੈ, ਹੂ ਇਜ਼ ਰਿਸਪੋਂਸੀਬਲ ਬਿਹਾਈਂਡ ਦੈਟ। ਤੁਹਾਨੂੰ ਕੀ ਲੱਗਦਾ ਹੈਗਾ, ਤੁਸੀਂ ਆਪਣੀ ਫੀਡਬੈਕ ਨਾਲ ਨਾਲ ਜ਼ਰੂਰ ਭੇਜਿਆ ਕਰੋ 04724614174 facebook.com/ ਹਾਂਜੀ ਸਿਡਨੀ ਦੇ ਉੱਤੇ। ਮੈਨੂੰ ਫਿਲਹਾਲ ਇਨਸਾਈਟ ਰਿਪੋਰਟ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤਾਂ। ਧੰਨਵਾਦ।

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ
1: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654 92
0: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360042 ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ
4: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
5: ਸੂਰਜ ਦੇਵਤਾ
4: ਕੀ ਮਤਲਬ
5: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
4: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 04480664494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
6: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
7: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
6: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 04992525345 ਤੇ
8: सबसे दमदार और रोमांचक कहानी
9: अल्फा प्रोग्राम उसका जुनून है
8: शानदार एक्शन एंटरटेनर 3 जुलाई को
9: मैं जो बना रहा हूँ वो इतिहास है
8: आलिया भट्ट शर्वरी अनिल कपूर और बॉबी देओल स्टारर
10: शुरू करो अग्नि परीक्षा
8: 3 जुलाई को आपके नजदीकी सिनेमा घरों में अल्फा
9: इंडिया अल्फा से डरेगा
11: वो वेट कर रहे तुम्हारा
12: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
13: wow teri sabzi di khushbu ate taste vich kuch ta kamal hai mainu vi dass de secret
14: amrit ek kamal hai gold leaf dairy de pure new zealand ghee da new zealand vich free range grass fed gawan de dudh to taiyar na ta is vich oil na hi koi color hormones ya antibiotics bilkul pure hai ki plastic de dabbyan ch nahi balki glass container ch pack hunda hai
13: tusi vi ajj hi buy karo gold leaf da pure new zealand ghee apne nede de indian grocery store ton goldleafdairy.com
15: ਗੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਸਰਪੰਚ
16: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
15: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਪਾਲ ਸਿੰਘ ਐਂਡ ਸਰਬਜੀਤ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
2: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
17: टेंशन टेंशन मेरी टेंशन
18: की होया
17: अथे इमिग्रेशन दे इन्ने पंगे ने यार मुकदे ही नहीं।
18: काका जी टेंशन छड्डो, फोन चको, कॉल करो VY इमिग्रेशन नु, जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-503-503
17: या 90-77-97-33
18: या ईमेल info@vyimmigration.com.au।
17: याद रखो 9077-9733
18: VY Immigration and Education Consultant।
17: हर कदम तो आड़े नाल।
19: जदों भी कॉमेडी मूवी दी गल हुंदी है ता एक मूवी दा नाम हमेशा आंदा है, ओ मूवी जिने सबनु हसा हसा के लोटपोट कीता।
17: की कह रहे हो?
19: ओ मूवी जिदी स्टोरी ने ब्रेन रॉट कीता।
17: की कह रहे हो?
20: गिप्पी ग्रेवाल, बिन्नू टिल्लो, सरगुन मेहता फिर तो लेके आ रहे ने पंजाबी सिनेमा दी सब तो बड़ी फ्रेंचाइज कैरी ऑन जट्टा 4, जिथे एडवोकेट टिल्लो फिर कहेंगे
21: पर टिल्लो ने काला कोट एवे नहीं पाया।
19: This 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं, ये लाफ्टर दा फेस्टिवल है।
22: आ किथे वज गई तेरी गड्डी?
23: गड्डी दा ठीक हो जू पर इंश्योरेंस वालियां नू लीगल वालियां नू इत्थे प्रदेश विच समझाऊंगा किवें।
22: तेरे वांग किन्ने ही अपने भैन भरावां दी टेंशन मिंटां च दूर कीती है सिंह स्मैश रिपेयर वालियां ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लाइक कॉल करो 0383857748 ते। सिंह स्मैश रिपेयर, 8 ग्रेस वे, रेवन हॉल।
24: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उना दे सपने आदा एक मजबूत कर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਰ ਜੇ ਕ੍ਰਿਸ਼ਨਾ ਐਂਡ ਅੱਜ ਅਸੀਂ ਗੱਲਬਾਤ ਕਰਨ ਲਈ ਇਕੱਠੇ ਹੋ ਰਹੇ ਹਾਂ ਜੀ ਦੁਬਾਰਾ। ਉਮੀਦ ਕਰਦੇ ਹਾਂ ਤੁਹਾਡਾ ਜਿਹੜਾ ਵੀ ਦਿਨ ਵਾਰ ਨੂੰ ਜਿਸ ਵੀ ਟਾਈਮ ਤੁਸੀਂ ਸੁਣ ਰਹੇ ਹੋ ਵਧੀਆ ਵਧੀਆ ਲੰਘ ਰਿਹਾ ਹੋਏਗਾ। ਅੱਜ ਆਪਾਂ ਲਾਸਟ ਟਾਈਮ ਜਿਸ ਤਰ੍ਹਾਂ ਕੀਤਾ ਸੀਗਾ ਉਸੇ ਤਰੀਕੇ ਨਾਲ ਆਪਣਾ ਸੈਗਮੈਂਟ ਅੱਗੇ ਵਧਾਵਾਂਗੇ। ਅੱਜ ਅਸੀਂ ਇੱਕ ਹੋਰ ਹੋਨਹਾਰ ਬਡਿੰਗ ਰਾਈਟਰ ਰਾਈਟ ਫਰੋਮ ਪੰਜਾਬ ਤੁਹਾਡੇ ਨਾਲ ਉਹਨਾਂ ਨੂੰ ਮੁਖਾਤਬ ਕਰਨ ਲਈ ਲੈ ਕੇ ਆਵਾਂਗੇ। ਰਾਈਟਰ ਦਾ ਨਾਮ ਹੈ ਜੀ ਉਪਕਾਰ ਗਿੱਲ, ਇੰਸਟਾਗ੍ਰਾਮ 'ਤੇ ਕਾਫੀ ਮਸ਼ਹੂਰ ਨੇ। ਅਤੇ ਬਾਕੀ ਉਹਨਾਂ ਦੀ ਲਾਈਫ ਕੀ ਹੈ, ਉਹ ਕਿਸ ਤਰੀਕੇ ਦਾ ਲਿਖਦੇ ਨੇ ਅਤੇ ਅੱਗੇ ਉਹਨਾਂ ਦੀ ਹਸਰਤ ਕੀ ਹੈ ਲਾਈਫ ਨੂੰ ਲੈ ਕੇ, ਆਪਣੀ ਰਾਈਟਿੰਗ ਸਟਾਈਲ ਨੂੰ ਲੈ ਕੇ, ਆਪਣੀ ਸ਼ੈਲੀ ਨੂੰ ਲੈ ਕੇ, ਅਤੇ ਉਹ ਕਿਸ ਤਰੀਕੇ ਨਾਲ ਆਪਣਾ ਆਉਣ ਵਾਲਾ ਕਰੀਅਰ ਵੇਖਦੇ ਨੇ ਰਾਈਟਿੰਗ ਦੇ ਅੰਦਰ, ਉਹਨਾਂ ਦੀ ਜ਼ਬਾਨੀ ਜਾਣਦੇ। ਠੀਕ ਹੈ ਜੀ, ਅਤੇ ਇਸੇ ਤਰੀਕੇ ਮੈਂ ਉਹਨਾਂ ਨੂੰ ਹੁਣੇ ਔਨ ਏਅਰ ਲੈਣਾ। ਉਪਕਾਰ ਜੀ ਤੁਸੀਂ ਔਨ ਏਅਰ ਹੋ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਭਾਈ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ ਜੀ,
1: ਬਸ ਵਧੀਆ। ਤੁਸੀਂ ਦੱਸੋ, ਠੀਕ ਹੋ ਕ੍ਰਿਸ਼ਨਾ ਭਾਜੀ?
0: ਬਸ ਵਧੀਆ ਵਧੀਆ ਵਧੀਆ। ਦੱਸੋ ਫਿਰ ਕਿਸ ਤਰ੍ਹਾਂ ਪੰਜਾਬ ਦਾ ਮਾਹੌਲ ਚਾਲ, ਕਿੱਦਾਂ? ਠੀਕ ਠਾਕ, ਗਰਮੀਆਂ ਕਿੱਦਾਂ?
1: ਪੰਜਾਬ ਦਾ ਮਾਹੌਲ ਤੇ ਬਹੁਤ ਵਧੀਆ, ਬੀਬੀਆਂ ਨੂੰ ਹਜ਼ਾਰ ਹਜ਼ਾਰ ਮਿਲਣ ਡੇ ਆ, ਕਈਆਂ ਨੂੰ ਮਿਲ ਗਏ ਆ, ਤੇ ਜਿਨ੍ਹਾਂ ਨੂੰ ਮਿਲ ਗਏ ਉਹ ਖੁਸ਼ ਆ,
0: ਜਿਨ੍ਹਾਂ ਦੀ ਹਨਾ ਹਜੇ ਰਹਿੰਦਾ ਕਿਸੇ ਦੀ ਕਸਰ ਰਹਿ ਗਈ।
1: ਹਾਂਜੀ,
0: ਚਲੋ ਵਧੀਆ ਵਧੀਆ ਵਧੀਆ। ਮੈਂ ਉਪਕਾਰ ਜੀ, ਜਦੋਂ ਤੁਹਾਡਾ ਇੰਟਰੋ ਹੁਣੇ ਇੱਥੇ ਦਿੰਦਾ ਪਿਆ ਸੀ ਨਾ, ਤਾਂ ਮੈਂ ਇਹ ਕਿਹਾ ਕਿ ਸੋਸ਼ਲ ਮੀਡੀਆ 'ਤੇ ਬਖੂਬੀ ਮਕਬੂਲ ਹੋ ਚੁੱਕੇ ਹੋਏ ਕਾਫੀ ਮਸ਼ਹੂਰ ਸ਼ਾਇਰਾਂ ਵਿੱਚੋਂ, ਅਤੇ ਉਮਰ ਭਾਵੇਂ ਇੰਨੀ ਜ਼ਿਆਦਾ ਨਹੀਂ ਹੈ ਪਰ ਨਾਮ ਕਾਫੀ ਕਮਾ ਲਿਆ, ਅਤੇ ਕਿਸ ਤਰ੍ਹਾਂ ਸੋਚਦੇ ਹੋ, ਠੀਕ ਕਿਹਾ ਬਿਲਕੁਲ ਕਿ ਨਹੀਂ?
1: ਠੀਕ ਕਿਹਾ, ਚਲੋ ਹੈ ਨਾ, ਮਿਹਨਤ ਹੁੰਦੀ ਆ, ਲੱਗੇ ਰਹੇ ਹਰੇਕ ਕੰਮ 'ਚ। ਮੈਂ ਇਹ ਕਹਿੰਦਾ ਹੁੰਦਾ ਕਿ ਲੱਗੇ ਰਹੋ, ਲਾਈਨ 'ਚ ਲੱਗੇ ਰਹੀਏ ਤੇ ਵਾਰੀ ਆ ਜਾਂਦੀ ਆ, ਲਾਈਨ ਚੋ ਕਿਉਂ ਚੋ ਹਟ ਗਏ ਤੇ ਫਿਰ ਤੇ ਆਪਾਂ ਕਹਿ ਨਹੀਂ ਸਕਦੇ ਕਿ ਆਊਗੀ।
0: ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਨੂੰ ਆਪਾਂ ਥੋੜਾ ਸ਼ੁਰੂ ਤੋਂ ਸ਼ੁਰੂ ਦੀ ਗੱਲ ਕਰਦੇ ਆ ਸਫ਼ਰ ਦੀ, ਤੇ ਪਹਿਲੇ ਤਾਂ ਇਹ ਦੱਸੋ ਕਿ ਰਾਈਟਿੰਗ ਦਾ ਸ਼ੌਂਕ, ਲਿਖਣ ਦਾ ਸ਼ੌਂਕ ਕਦੋਂ ਤੋਂ ਆਇਆ?
1: ਲਿਖਣ ਦਾ ਸ਼ੌਂਕ ਤੇ ਵੈਸੇ ਜੇਕਰ ਮੈਂ ਕਹਾਂ ਕਿ ਜਿੱਥੋਂ ਮੈਨੂੰ ਮਤਲਬ ਵਾਕਿਆ ਪਤਾ ਲੱਗਾ ਕਿ ਹਾਂ ਹੁਣ ਮੈਂ ਲਿਖਦਾ ਵਾਂ, ਇਹ ਤੇ ਰੀਸੈਂਟਲੀ ਕੋਈ ਮਤਲਬ 2016-17 ਤੋਂ, ਤੇ ਓਦਾਂ ਅਟੈਚਮੈਂਟ ਇੱਦਾਂ ਹੋ ਗਈ ਕਿ ਸਕੂਲ ਦੇ ਵਿੱਚ ਕਦੀ ਕੋਈ ਕਿਤਾਬ ਦੇ ਵਿੱਚ ਕਹਾਣੀ ਪੜ੍ਹ ਲਈ, ਜਿੱਦਾਂ ਅੰਮ੍ਰਿਤਾ ਪ੍ਰੀਤਮ ਦੀ ਹੋ ਗਈ ਸਭ ਤੋਂ ਜ਼ਿਆਦਾ, ਜਿੱਦਾਂ ਆਪਣੇ ਹੈਗੇ ਨੇ ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਉਹਨਾਂ ਦੀਆਂ ਪੜ੍ਹੀਆਂ, ਫਿਰ ਉਹ ਮਤਲਬ ਉਹਨਾਂ ਨਾਲ ਅਟੈਚਮੈਂਟ ਹੁੰਦੀ ਰਹੀ, ਫਿਰ ਹੋਰ ਕੋਈ ਕਿਤਾਬ ਜਿੱਦਾਂ ਹੱਥ ਆ ਗਈ। ਮਤਲਬ ਪਹਿਲਾਂ ਤਾਂ ਇਹ ਪੜ੍ਹਿਆ ਕਿ ਜਿਹੜੀ ਵੀ ਚੀਜ਼ ਆਉਂਦੀ ਉਹਨੂੰ ਪੜ੍ਹੋ, ਭਾਵੇਂ ਨੌਲੇਜ ਲਈ ਪੜ੍ਹੋ, ਗੇਨ ਕਰਨ ਲਈ, ਤੇ ਫਿਰ ਉਹ ਚੀਜ਼ ਆਪਣੇ ਆਪ ਚ ਵੀ ਇਨਹਾਂਸ ਹੋ ਗਈ, ਕਿਉਂਕਿ ਹਰ ਇੱਕ ਬੰਦਾ ਆਪਣੇ ਖਿਆਲ ਜਾਂ ਤੇ ਬੋਲ ਕੇ ਦੱਸ ਦਿੰਦਾ ਵਾ, ਤੇ ਜਿਹੜਾ ਬੋਲ ਕੇ ਨਹੀਂ ਦੱਸਦਾ ਉਹ ਲਿਖਣਾ ਸ਼ੁਰੂ ਕਰ ਦਿੰਦਾ।
0: ਤੇ ਖਿਆਲ ਦੱਸਣਾ, ਬੋਲਣਾ ਜਾਂ ਲਿਖਣਾ ਜ਼ਰੂਰੀ ਕਿਉਂ?
1: ਇਹ ਤਾਂ ਹਿਊਮਨ ਸਾਈਕੋਲੋਜੀ ਆ, ਤੁਹਾਨੂੰ ਪਤਾ ਕਿ ਤੁਸੀਂ ਦੇਖੋ ਕਹਿੰਦੇ ਕਿ ਲੇਡੀ ਮਤਲਬ ਜਿਹੜੀਆਂ ਔਰਤਾਂ ਵਾ ਤੇ ਮਰਦਾਂ ਦੇ ਵਿੱਚ ਜਿਹੜਾ ਨਾ ਬੜਾ ਫਰਕ ਆ, ਬੰਦਿਆਂ ਮਤਲਬ ਔਰਤਾਂ ਨਾਲੋਂ ਜਿਹੜੀਆਂ ਮਤਲਬ ਔਰਤਾਂ ਨਾਲੋਂ ਜਿਹੜੇ ਬੰਦੇ ਆ ਨਾ, ਹੈਨਾ, ਉਹ ਜ਼ਿਆਦਾ ਪਾਗਲ ਹੁੰਦੇ ਆ, ਕਿਉਂਕਿ ਔਰਤਾਂ ਕਿਸੇ ਵੇਲੇ ਤੁਸੀਂ ਦੇਖੋ ਕਿ ਔਰਤ ਨੂੰ ਕੋਈ ਗੱਲ ਕਰੋਗੇ ਉਹ ਝੱਟ ਰੋਪੂਗੀ, ਹੈਨਾ, ਜਾਂ ਆਪਣਾ ਗੁਬਾਰ ਆ ਉਹ ਕਿਸੇ ਕਿਸੇ ਤਰੀਕੇ ਨਾਲ ਕੱਢ ਲੂਗੀ ਜਾਂ ਚੀਕ ਕੇ ਜਾਂ ਹੈਨਾ ਰੋ ਕੇ, ਪਰ ਮਤਲਬ ਬੰਦਾ ਜਿਹੜਾ ਉਹ ਇੱਦਾਂ ਨੀ ਕਰਦਾ, ਹੈਨਾ, ਤੇ ਜਿਹੜੀ ਤਾਦਾਦ ਆ ਪਾਗਲਾਂ ਦੀ ਉਹ ਬੰਦਿਆਂ ਦੀ ਜ਼ਿਆਦਾ ਵਾ।
0: ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਔਰਤਾਂ ਸਾਡੇ ਤੋਂ ਥੋੜਾ ਅੱਗੇ ਚੱਲਦੀਆਂ ਪਈਆਂ, ਐਵੋਲੂਸ਼ਨ ਦੇ ਅੰਦਰ ਅਸੀਂ ਥੋੜੇ ਜਿਹੇ ਪਿੱਛੇ ਆ,
1: ਥੋੜੇ ਜਿਹੇ ਪਿੱਛੇ ਆ। ਤੇ ਕੁਝ ਆ ਕਿ ਮਰਦ ਦੀ ਜਿਹੜੀ ਆ ਹੁਣ ਸਰੀਰ ਜਾਂ ਉਹਦਾ ਮਤਲਬ ਫਿਜ਼ੀਕਲ ਮਾਚ ਰਹਿੰਦਾ ਵਾ, ਹੈਨਾ, ਕੁਝ ਚੀਜ਼ਾਂ ਨਹੀਂ ਕਹਿ ਸਕਦਾ, ਮਜਬੂਰੀਆਂ ਜਿਹੜੀਆਂ ਉਹ ਆਪਣੇ ਅੰਦਰ ਰੱਖ ਲੈਂਦਾ ਕਿ ਮੇਰੇ ਕਰਕੇ ਕਿਸੇ ਨੂੰ ਹਟਣਾ ਹੋਵੇ। ਤੁਹਾਨੂੰ ਲਗਭਗ ਸਾਰੇ ਮਿਲ ਜਾਣਗੇ, ਮਤਲਬ ਦਸਾਂ ਦੇ ਵਿੱਚੋਂ ਨੌ ਬੰਦੇ ਇਹੋ ਜਿਹੇ ਮਿਲਣਗੇ ਕਿ ਹਾਂ ਅਸੀਂ ਲਿਖਦੇ ਹਾਂ, ਕਿਉਂਕਿ ਅੱਜ ਦੇ ਸਮੇਂ ਚ ਤੇ ਸਾਡੇ ਕੋਲ ਜਿਹੜੀਆਂ ਵਾ, ਪਹਿਲਾਂ ਦੀ ਗੱਲ ਕੀਤੀ ਜਾਵੇ ਪਹਿਲਾਂ ਤਾਂ ਜ਼ਿਆਦਾਤਰ ਬਿਜ਼ੀ ਸੀ ਆਪਣੇ ਕੰਮਾਂ ਕਾਰਾਂ ਚ, ਹੁਣ ਵਿਹਲ ਬਹੁਤ ਆ, ਕੁਝ ਇੰਟਰਟੇਨਮੈਂਟ ਦੇ ਤੌਰ ਤੇ ਵੀ ਲਿਖਦੇ ਆ,
0: हाँ ये गल भी है है ना। एक ये भी कह लो कि आपां ये कह लैने वेख लैने अज दे दौर च है ना अजोके समय च क्योंकि सोशल मीडिया दे अंदर पोएट्री नू इन्नी परवानगी मिलती है कि हर कोई वेखदा सुनदा ते कहिंदा यार जे इन्ने लिख लिया मैं भी लिख सकदा हर कोई ट्राई जरूर करदा आपां ये कह सकदे हां
1: ट्राई जरूर करदा क्योंकि हुण सोशल मीडिया दी गल हो रही है 2020 दे विच टिकटॉक आया ही शायद
0: जी
1: है ना ते मैं भी उत्तों पहला लिखदा हाँ फिर मैं भी उत्ते थोड़ा ट्राई कीता है कि चलो पाईए है ना फिर वो बंद होया फिर इंस्टा आ गया हालांकि मैं लेट शुरुआत जिहड़ी है ना शुरुआत जिहड़ी है लेट कीती है
0: ओके ओके
1: ते हुण मैं जिन्नू कहना ना कि मैं कहना ना कि जिहड़ा काम तुसीं परसों सोचण दा करदे अज कर दो तुहाडी उहदे च एंट्री जरूर हो जूगी तुसीं लेट नहीं होवोगे कल करे सो अज कर वाली गल
0: ते मैं इहदे अंदर फिर ना तुहानूं रोकांगा क्योंकि जेड़ा इस वक्त सुनने वाला मेरा साथी है ना जेड़ा इस वक्त रेडियो ते थानू सुनदा पिया ओनू होना भाई गल्ला बातें करी जांदे आ बंदे ने इंट्रोडक्शन अपनी आप नहीं दित्ती ते असी हुण इंट्रोडक्शन दा हिसाब ये रखिया कि जदों भी सानू कोई शायर कॉल करेगा जदों भी आपां शायर नाल गलबात करांगे ते शायर अपनी शायरी नाल इंट्रोड्यूस करेगा ते कुछ अपना लिखिया सांझा करो साडे प्यारे प्यारे सुनने वालिआं नाल।
1: मेरा एक सिग्नेचर जेड़ा वा शेर शेर आ के मैनू थोड़ा जा मतलब भुल जांदा वा बट काफी पुराना वा
0: कोई नहीं धूड़ साफ करो पुराने जे तो निखारो उन्नू थोड़ा जा और निखारो उन्नू साफ सुथरा करके पिरो के मोतियां
1: देना टू लाइनर है ना फिर थोड़ा ना भूल जांदा वा मैं तो टू लाइनर च इंट्रो मार दे आपां के
0: जी
1: लोकी वरते जांदे ने लोकी वरते जांदे ने सब दा दिल तो कर जांदे आ मुंडे आ असीं इसे करके हस के सब जर जांदे आ।
0: वाह वाह वाह वाह बहुत खूब। अच्छा मैं वैसे जिन्ना मैं भी थानू फॉलो कीता वेख्या तुसीं टू लाइनर बड़े जबरदस्त जे लिखदे हो एक ज्यादा रस किस चीज च आंदा प्रॉपर नजम लिखन च कविता लिखन च की यह आप जिन्हों कहले एक मुकम्मल शेर छोटा जा हो जाए या किता कह दी है ना चार का शार होन ओ लिखन च
1: ज्यादा रस ते ओही आंदा कि जिहड़ी चीज तुसी किसे नू सुनाओ ते ओ परवान हो जाए ते गल डिपेंड करदी सारी मतलब आमद ते किसे वेले सानू दो लाइना होनी हुंदियां ते एक पोएट्री दे विच ਜਿਥੋਂ ਤੱਕ ਮੈਂ ਪੜਿਆ ਵਾ ਤੇ ਮੈਨੂੰ ਪੜਨ ਦੇ ਵਿੱਚ ਇਹ ਪਤਾ ਲੱਗਾ ਕਿ ਜਦੋਂ ਤੁਸੀਂ ਲਿਖਦੇ ਹੋ ਹੈ ਨਾ ਸਟਾਰਟਿੰਗ ਦੇ ਵਿੱਚ ਉਦੋਂ ਵੀ ਤੁਸੀਂ ਥੋੜਾ ਲਿਖਦੇ ਹੋ ਪਰ ਉਹ ਤੁਹਾਡੀ ਸ਼ੁਰੂਆਤ ਹੁੰਦੀ ਹੈ ਇਸ ਕਰਕੇ ਤੁਸੀਂ ਥੋੜਾ ਲਿਖਦੇ ਹੋ ਪਰ ਜਦੋਂ ਤੁਸੀਂ ਹੌਲੀ ਹੌਲੀ ਉਹਦੇ ਵੱਲ ਵੱਧਦੇ ਹੋ ਇੱਕ ਲੈਵਲ ਤੇ ਪਰਪੱਕਤਾ ਤੇ ਆ ਜਾਂਦੇ ਹੋ ਨਾ ਫਿਰ ਤੁਸੀਂ ਵੱਡੀ ਤੋਂ ਵੱਡੀ ਜਿਹੜੀ ਚੀਜ਼ ਆ ਨਾ ਹੈ ਨਾ ਮਤਲਬ ਜ਼ਿਆਦਾ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਤੁਸੀਂ ਥੋੜੇ ਸ਼ਬਦਾਂ ਦੀ ਵਰਤੋਂ ਕਰਦੇ ਹੋ।
0: ਹਾਂਜੀ ਜਿੰਨਾ ਅਭਿਆਸ ਹੋ ਜਾਏ ਉਨਾ ਵਧੀਆ
1: ਹਾਂ ਜਿੰਨਾ ਅਭਿਆਸ ਹੋ ਜੇ ਹੁਣ ਇੱਕ ਥਾਂ ਤੇ ਇੱਕ ਰਾਈਟਰ ਆ ਜਿਹੜਾ ਇੱਕ ਕਹਾਣੀ ਲਿਖ ਰਿਹਾ
0: ਜੀ
1: ਹਨਾ ਉਹ ਕਹਾਣੀ ਕਿੰਨੇ ਪੇਜਾਂ ਦੀ ਹੋਊਗੀ 200-250 ਪੇਜਾਂ ਦੀ ਹੋਊਗੀ ਹੁਣ ਇੱਕ ਉਹੀ ਰਾਈਟਰ ਆ ਜਿੰਨੇ ਉਹ ਚੀਜ਼ ਜਿਹੜੀ ਕਵਿਤਾ 2-3 ਪੇਜਾਂ ਦੇ ਵਿੱਚ ਉਹੀ ਕਹਾਣੀ ਕਵਿਤਾ ਚ ਕਰਤੀ ਹਾਲਾਂਕਿ ਇਹਦੀ ਵਾਰਾਂ ਜਿਹੜੀਆਂ ਵਾ ਜਿਹੜੀ ਵਾਰ ਆ ਹਨਾ ਢਾਡੀ ਆ ਕਵਿਸ਼ਰੀ ਆ ਉਹ ਇਹਨਾਂ ਚੀਜ਼ਾਂ ਦੇ ਪ੍ਰਸੰਗ ਆ ਜਿਹੜੇ ਉਹਨੇ ਕਵਿਤਾ ਦੇ ਤੌਰ ਤੇ ਕਰਤੇ ਜਿੱਦਾਂ ਆਪਾਂ ਵਾਰਸ ਸ਼ਾਹ ਮੁਹੰਮਦ ਦੀ ਵਾਰਸ ਸ਼ਾਹ ਮੁਹੰਮਦ ਪੜ੍ਹੀਏ ਜਪਾਨ ਦੀ ਇੱਕ ਵਿਧਾ ਹਾਈਕੂ ਟਾਈਪ ਲਿਟਰੇਚਰ ਦੀ ਮਤਲਬ ਕਵਿਤਾ ਦੀ ਕਹਿ ਸਕਦੇ ਆ ਉਹ ਚ ਵੱਧ ਤੋਂ ਵੱਧ 3 ਲਾਈਨਾਂ ਦੇ ਵਿੱਚ ਜਾਂ 3 ਸ਼ਬਦਾਂ ਦੇ ਵਿੱਚ ਆਪਾਂ
0: 3 ਮਿਸਰਿਆਂ ਦੇ ਅੰਦਰ ਕਹਾਣੀ
1: ਲਿਖਣਾ ਹੁੰਦਾ ਹਾਂਜੀ ਹਾਂਜੀ
0: ਨਹੀਂ ਬਹੁਤ ਖੂਬਸੂਰਤ ਹੈ ਉਹਦਾ ਉਹਦਾ ਵੈਸੇ ਉਹਦਾ ਕਹਿ ਸਕਦੇ ਹਾਂ ਆਪਾਂ ਇੰਡੀਅਨ ਟੱਚ ਵੀ ਗੁਲਜ਼ਾਰ ਸਾਹਿਬ ਵੀ ਲੈ ਕੇ ਆਏ ਸੀਗੇ ਤ੍ਰਿਵੇਣੀ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਨੇ ਵੀ ਰਾਤ ਪਸ਼ਮੀਨੇ ਕੀ ਚ ਮੇਰੇ ਖਿਆਲ ਨਾਲ ਕਾਫੀ ਉਹਨਾਂ ਦੀ ਅਦਾਇਗੀ ਕੀਤੀ ਆ। ਮੈਨੂੰ ਇਹ ਦੱਸੋ ਕਿ ਆਮਦ ਬਾਰੇ ਤੁਸੀਂ ਗੱਲ ਕੀਤੀ ਆ ਤੁਸੀਂ ਕੀ ਪਰਸਨਲੀ ਫੀਲ ਕਰਦੇ ਹੋ ਕਿ ਇਹ ਆਮਦ ਹੋਣਾ ਆਮਦ ਆਉਣਾ ਇਹ ਖੁਦ ਤੋਂ ਆਉਣ ਵਾਲੀ ਚੀਜ਼ ਆ ਜਾਂ ਫਿਰ ਜੇ ਮੈਂ ਇਹਨੂੰ ਰੀਫਰੇਸ ਕਰਕੇ ਪੁੱਛਾਂ ਕਿ ਜੇ ਕੋਈ ਰਾਈਟਰ ਹੈ ਤਾਂ ਉਹ ਬਾਏ ਟੈਲੈਂਟ ਹੈ ਕਿ ਉਹਨੂੰ ਅਭਿਆਸ ਕਰ ਕਰਕੇ ਟੈਲੈਂਟ ਨੂੰ ਵੀ ਪਾਰ ਕਰ ਸਕਦਾ
1: ਅਭਿਆਸ ਤੇ ਚਲੋ ਹਰ ਇੱਕ ਚੀਜ਼ ਦਾ ਅਭਿਆਸ ਹੁੰਦਾ ਵਾ, ਪਰ ਕਵਿਤਾ ਚ ਇਹ ਹੁੰਦਾ ਕਿ ਕਿਸੇ ਵੇਲੇ ਚੰਗੇ ਭਲੇ ਰਾਈਟਰ ਨੂੰ ਵੀ ਨਹੀਂ ਆਮਦ ਹੁੰਦੀ। ਹੋ ਸਕਦਾ ਵੀ ਉਹਦੇ ਅਭਿਆਸ ਦੇ ਵਿੱਚ ਦੋ ਤਿੰਨ ਚੀਜ਼ਾਂ ਜਾਂ ਕਵਿਤਾ ਲਿਖ ਲਏ, ਪਰ ਜਿਹੜਾ ਸਵਾਦ ਜਿਹੜਾ ਰਸ ਉਹ ਪਾਉਂਦਾ ਨਾ, ਉਹ ਉਹੀ ਜਿਹੜੀ ਅਸਲ ਆਮਦ ਹੋਵੇ। ਠੀਕ ਆ, ਹਰੇਕ ਦਾ ਆਪਣਾ ਇੱਕ ਔਰਾ ਹੁੰਦਾ ਵਾ, ਆਪਣਾ ਐਟਮੋਸਫੀਅਰ ਹੁੰਦਾ ਵਾ ਉਹਦੇ ਰਿਕਾਰਡਿੰਗ ਵੀ। ਮੈਨੂੰ ਜ਼ਿਆਦਾਤਰ ਤੁਹਾਨੂੰ ਪਤਾ ਤੁਸੀਂ ਮੇਰੇ ਵਾਲੀਆਂ ਇੱਕ ਅੱਧੀ ਬੋਲੀ ਵੀ ਹੈ ਨਾ ਸ਼ਾਇਦ,
0: ਜੀ ਜੀ ਜੀ,
1: ਸ਼ੁਰੂ ਤੋਂ ਆਪਾਂ ਉਹ ਮਾਹੌਲ ਚ ਰਹੇ ਹਾਂ ਤੇ ਮੇਰੀਆਂ ਜ਼ਿਆਦਾਤਰ ਉਹੀ ਕਿ ਰੈਗੂਲਰ ਜਿਹੜੀਆਂ ਟੱਚ ਆ ਉਹਦੇ ਨਾਲ ਹੀ।
0: ਤੁਸੀਂ ਇੱਦਾਂ ਕਰੋ ਨਾ,
1: ਘਰਾਂ ਦਾ ਮਾਹੌਲ ਆ, ਪਿੰਡਾਂ ਦਾ ਮਾਹੌਲ,
0: ਤੁਸੀਂ ਸਗੋਂ ਕਰੋ ਵੀ ਇੱਦਾਂ ਹੀ ਕਿ ਤੁਸੀਂ ਉਹ ਬਹੁਤ ਪਿਆਰੀ ਲਿਖਤ ਆ ਤੁਹਾਡੀ, ਤੁਸੀਂ ਉਹ ਸਾਂਝੀ ਵੀ ਕਰੋ ਸਾਡੇ ਨਾਲ, ਆਪਣੀ ਆਵਾਜ਼ ਚ ਕਰੋ।
1: ਤੇ ਉਹ ਆਪਾਂ ਸਭ ਤੋਂ ਪਹਿਲਾਂ ਪਾਈ ਸੀਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਈ ਸੀਗੀ ਮੈਂ, ਤੇ ਉਹ ਦੋ ਲਾਈਨਾਂ ਪਾਈਆਂ ਸੀਗੀਆਂ ਕਿ ਨਾਨਕ ਮਿਲਿਆ ਤੇ ਉਹਨੂੰ ਆਖਿਓ ਹਾਲੇ ਪੰਜਵੀਂ ਉਦਾਸੀ ਦੀ ਲੋੜ ਹੈ, ਤੇ ਹਨਾ, ਤੇ ਉਹ ਮੈਂ ਪਾਈ, ਉਹ ਕਾਫੀ ਮਕਬੂਲ ਹੋਈ। ਫਿਰ ਜਿਹੜੀ ਤੁਸੀਂ ਹੁਣ ਕਹਿ ਰਹੇ ਹੋ ਮਗਰੇ ਮੈਂ ਉਹਦਾ ਸ਼ੇਰ ਪਾਇਆ, ਉਹਦੇ ਬਣਨ ਦੀ ਇਹ ਆ ਕਿ ਉਹਨੂੰ ਬਣਾਉਣ ਦੇ ਵਿੱਚ ਘੱਟ ਤੋਂ ਘੱਟ ਮੈਨੂੰ 5 ਸਾਲ ਲੱਗੇ। ਆਮਦ ਦੀ ਗੱਲ ਹੋਈ ਕਿ ਉਹਦੇ ਜਿਹੜੇ ਸ਼ੇਰ ਆ ਨਾ ਸਾਰੇ ਸੁਣ ਕੇ ਅੱਜ ਉਹ ਮੇਰੀ ਮਤਲਬ ਪਛਾਣ ਲਗਭਗ ਉਸ ਚੀਜ਼ ਤੋਂ ਆ।
0: ਜੀ ਜੀ ਜੀ ਜੀ,
1: ਹਨਾ, ਤੇ ਉਹਦੇ ਦੋ ਸ਼ੇਰ ਲਿਖੇ ਸੀ ਮੈਂ 23 ਦੇ ਵਿੱਚ, ਫਿਰ ਉਹ ਅੱਗੇ ਸ਼ੁਰੂ ਨੀ ਹੋਈ। ਫਿਰ 25 ਦੇ ਵਿੱਚ ਆਣ ਕੇ 25 ਮਿਡ ਦੇ ਵਿੱਚ ਅਗਸਤ ਤੋਂ ਬਾਅਦ ਸ਼ਾਇਦ ਮੈਂ ਪਾਈ ਸੀਗੀ 24 ਦੇ ਵਿੱਚ, ਇਹਦੇ ਲਾਗੇ ਬੰਨੇ। ਤੇ ਉਹਦੀ ਇੱਕ ਮੇਰੀ ਇੱਕ ਮਜਬੂਰੀ ਏ, ਮੇਰੀ ਇੱਕ ਮਜਬੂਰੀ ਏ, ਪੜ੍ਹਨਾ ਬਹੁਤ ਜ਼ਰੂਰੀ ਏ, ਸ਼ਾਹੂਕਾਰ ਦਾ ਮੁੰਡਾ ਜਾਜੇ ਉਹਨੂੰ ਇਹ ਮਗਰੂਰੀ ਏ, ਮਾਂ ਦਿਹਾੜੀ ਦੱਪਾ ਕਰਦੀ ਪਿਓ ਦਾ ਕੰਮ ਜ਼ਰੂਰੀ ਏ, ਦੋ ਕਮਰਿਆਂ ਦਾ ਘਰ ਸਾਡਾ ਦੂਜੇ ਵਿੱਚ ਵੀ ਤੂੜੀ ਏ, ਕੰਮ ਕਰਦਿਆਂ ਆ ਜਾਂਦੀ ਏ ਉਹਦੀ ਯਾਦ ਮਸ਼ਹੂਰੀ ਏ।
0: ਵਾਹ ਵਾਹ ਵਾਹ ਉਪਕਾਰ ਜੀ, ਜਦੋਂ ਆਪਾਂ ਇੱਦਾਂ ਦੀ ਲਿਖਤ ਲਿਖ ਲੈਂਦੇ ਹਾਂ ਤੇ ਕਈ ਹੋਣਗੀਆਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਇਸ ਇਹ ਵਾਲੀ ਰਾਈਟਿੰਗ ਤੋਂ ਜ਼ਿਆਦਾ ਜਾਣ ਪਛਾਣ ਹੈ ਨਾ ਤੁਹਾਡੇ, ਤੁਹਾਨੂੰ ਆਸੇ ਪਾਸੇ ਪਛਾਣਨਾ ਲੋਕਾਂ ਨੇ ਸ਼ੁਰੂ ਕੀਤਾ, ਜਿੱਦਾਂ ਤੁਸੀਂ ਪਹਿਲੇ ਵੀ ਕਿਹਾ ਕਿ ਮੈਂ ਵੀ ਜਦੋਂ ਆਪਣੇ ਖੁਦ ਦੇ ਸੋਸ਼ਲ ਮੀਡੀਆ 'ਤੇ ਮੇਰੇ ਖਿਆਲ ਹੈ ਨਾ ਪਿਛਲੇ ਸਾਲ ਸ਼ਾਇਦ ਇਹ ਸਾਂਝੀ ਕੀਤੀ ਸੀ ਆਪਣੀ ਆਵਾਜ਼ 'ਚ। ਬਾਕੀ ਜਿਹੜੇ ਤੁਹਾਡੇ ਵਰਕ ਨੇ ਹੈ ਨਾ, ਜੋ ਬਾਕੀ ਚੀਜ਼ਾਂ ਲਿਖੀਆਂ ਹੋਈਆਂ, ਕੋਈ ਇੱਦਾਂ ਦਾ ਵੀ ਕੁਛ ਲਿਖਿਆ ਹੋਇਆ ਹੈ ਜੋ ਤੁਹਾਨੂੰ ਲੱਗਦਾ ਯਾਰ ਇਹ ਤਾਂ ਨਜ਼ਰ ਨਹੀਂ ਗਈ ਕਿਸੇ ਦੀ, ਹੈ ਵੀ ਬਰਾਬਰ ਹੀ ਹੈ ਇੱਦਾਂ ਨਾ ਕੁਛ?
1: ਨਹੀਂ, ਇੱਦਾਂ ਤਾਂ ਜ਼ਿਆਦਾਤਰ ਮੈਂ ਲਿਖਦਾ ਵਾ, ਮਤਲਬ ਕਿ ਹਾਂ ਰੋਮਾਂਟਿਕ ਨਹੀਂ ਲਿਖਦਾ, ਭਾਵ ਸਾਰੇ ਲਿਖੀਦੇ ਆ
0: ਜੀ,
1: ਹਨਾ।
0: ਤੇ ਜੇ ਕੋਈ ਇਸ ਤੋਂ ਵੱਖਰਾ ਭਾਵ ਦਾ ਕੁਛ ਸੁਣਾਉਣਾ ਹੋਵੇ ਸਾਨੂੰ?
1: ਮੇਰੀ ਫੇਵਰੇਟ ਜਿਹੜੀ ਨਵੀਂ ਮਤਲਬ ਲਿਖੀ ਆ
0: ਜੀ
1: ਮੌਜੂਦਾ ਇਹ ਹੈਗੀ ਆ, ਕੋਈ ਮਤਲਬ ਮਾਰਚ ਚ ਲਿਖੀ ਸੀ ਮੈਂ
0: ਜੀ,
1: 7 ਮਾਰਚ ਦੀ ਆ ਰੀਸੈਂਟਲੀ ਈਅਰ ਦੀ
0: ਜੀ।
1: ਤੇ ਬੜੀ ਸੋਹਣੀ ਚੀਜ਼ ਆ ਕਿ ਬਦ ਨਸੀਬੀ ਲਿਖਣੀ ਹੁੰਦੀ, ਬਦ ਨਸੀਬੀ ਲਿਖਣੀ ਹੁੰਦੀ, ਜਿੰਦ ਸਲੀਬੀ ਲਿਖਣੀ ਹੁੰਦੀ, ਜਦ ਦਾ ਬਾਪੂ ਚੱਲ ਵਸਿਆ ਏ, ਰੋਂਦੀ ਬੀਬੀ ਲਿਖਣੀ ਹੁੰਦੀ, ਜ਼ਿੰਦਗੀ ਉਖੜ ਉਖੜ ਗਈਏ, ਬੇਤਰਤੀਬੀ ਲਿਖਣੀ ਹੁੰਦੀ, ਇਹਦਾ ਦੁੱਖ ਮੈਂ ਦੱਸ ਨਹੀਂ ਸਕਦਾ, ਯਾਰ ਗਰੀਬੀ ਲਿਖਣੀ ਹੁੰਦੀ, ਬੇਰੁਜ਼ਗਾਰੀ ਵੀ ਬਿਮਾਰੀ, ਬੇਰੁਜ਼ਗਾਰੀ ਵੀ ਬਿਮਾਰੀ, ਬੜੀ ਅਜੀਬੀ ਲਿਖਣੀ ਹੁੰਦੀ, ਗਿੱਲਾ ਗਜ਼ਲ 'ਚ ਪੀੜ ਭਰੀਏ, ਗਿੱਲਾ ਗਜ਼ਲ 'ਚ ਪੀੜ ਭਰੀਏ, ਹੱਡੀ ਬੀਤੀ ਲਿਖਣੀ ਹੁੰਦੀ।
0: ਵਾਹ, ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ, ਇੰਨੇ ਵਧੀਆ ਰੰਗ, ਸਮਾਜਿਕ ਰੰਗ ਵੀ ਕਹਿ ਲਈ ਹੈ ਨਾ ਇਹਨਾਂ ਨੂੰ, ਇਸ ਤਰ੍ਹਾਂ ਦੀ ਐਮਪਥੀ, ਇਹ ਕਿਸ ਤਰੀਕੇ ਨਾਲ ਇੱਕ ਮਰਦ ਅੱਜ ਦੇ ਜ਼ਮਾਨੇ 'ਚ ਜਦੋਂ ਆਸੇ ਪਾਸੇ ਆਪਾਂ ਵੇਖਦੇ ਹਾਂ ਕਿ ਅੱਜ ਸਰਦਾਰੀ ਆ ਜੀ, ਜਦੋਂ ਤੁਸੀਂ ਗੱਲ ਵੱਖ ਹੋਣ ਦੀ ਕਰੋ, ਜਦੋਂ ਤੁਸੀਂ ਲੋਕਾਂ ਦੇ ਮੁਲਕ ਖਰਾਬ ਕਰਨ ਦੀ, ਤੋੜਨ ਦੀ ਗੱਲ ਕਰੋ ਹੈ ਨਾ, ਵਾਰਸ ਦੀ ਗੱਲ ਕਰੋ, ਇੱਕ ਦੂਸਰੇ ਤੋਂ ਵੱਖਰੇਵਾਂ ਪਾਉਣ ਦੀ ਕੋਸ਼ਿਸ਼ ਕਰੋ, ਜਦੋਂ ਇੱਦਾਂ ਦੀ ਗੱਲਾਂ ਦੀ ਅੱਜ ਜ਼ਿਆਦਾ ਸਰਦਾਰੀ ਆ, ਅਤੇ ਇੰਨੀ ਬਰੀਕ ਚੀਜ਼, ਇੰਨੀ ਸਮਾਜ ਦੀ ਕਹਿ ਲਓ ਜੋ ਨੁਆਂਸਡ ਚੀਜ਼ਾਂ ਨੇ ਜਿਨ੍ਹਾਂ ਬਾਰੇ ਕੋਈ ਹਰ ਕਿਸੇ ਨੂੰ ਪਤਾ ਪਰ ਗੱਲ ਨਹੀਂ ਕਰਦਾ, ਇਹ ਕਿੱਦਾਂ ਸੰਜੋਈ ਜਾਂਦੀ ਆ, ਇਹ ਕਿੱਦਾਂ ਆਪਣੇ ਅੰਦਰ ਜਾਂ ਫਿਰ ਇਸ ਤਰ੍ਹਾਂ ਕਹਿ ਲਈਏ ਕਿਸ ਤਰ੍ਹਾਂ ਬਣਾਈ ਰੱਖਦੇ ਹੋ?
1: ਇਹ ਵੇਖੋ ਬਣ ਜਾਂਦੀ ਆ, ਕੁਝ ਘਰ ਦੇ ਹਾਲਾਤ ਹੁੰਦੇ ਆ, ਕੁਝ ਤੁਹਾਡਾ ਫਰੈਂਡ ਸਰਕਲ ਇਹੋ ਜਿਹਾ ਹੁੰਦਾ ਵਾ, ਹਨਾ ਮੇਰੇ ਨਾ ਹੁਣ ਕੋਈ ਸੱਜਣ ਲਗਭਗ ਮੇਰੀ ਯਾਰੀ ਉਹਨਾਂ ਨਾਲ ਰਹੀ ਜਿਹੜੇ ਘਰਾਂ ਦੇ ਵਿੱਚ ਆਮ ਘਰਾਂ ਦੇ, ਕਿਉਂਕਿ ਜ਼ਿਆਦਾ ਜਿਹੜੇ ਰਿਚ ਆ ਉਹ ਫਿਰ ਆਪਣਾ ਆਪ ਦਿਖਾਉਣ ਲੱਗ ਪੈਂਦੇ ਆ, ਤੁਹਾਨੂੰ ਪਤਾ ਹੀ ਆ ਹਨਾ, ਤੇ ਸਾਰੇ ਭਾਵੇਂ ਏਦਾਂ ਦੇ ਨਹੀਂ ਹੁੰਦੇ ਲਗਭਗ ਜਿਹੜੇ ਮੇਰੇ ਸਰਕਲ ਚ ਸੀ, ਤੇ ਫਿਰ ਲਗਭਗ ਮੇਰਾ ਮਤਲਬ ਉਹੀ ਰਿਹਾ ਸਰਕਲ, ਤੇ ਤਾਂ ਕਰਕੇ
0: ਓਕੇ ਓਕੇ
1: ਤੇ ਮੇਰੇ ਵੀ ਘਰ ਦੇ ਹਾਲਾਤ ਇਹੋ ਜਿਹੇ ਹੀ ਸੀ।
0: ਤੇ ਉਪਕਾਰ ਜੀ ਫਿਰ ਕਿਤਾਬ ਦਾ ਕੀ ਸੋਚਿਆ, ਕਦੋਂ ਖਰੀਦਾਂਗੇ ਤੁਹਾਡੀ
1: ਕਿਤਾਬ? ਕਿਤਾਬ ਕਰਾਂਗੇ ਮੈਂ ਸੋਚ ਰਿਹਾ ਸੀ ਕਿਤਾਬ ਕਵਿਤਾ ਦੀ ਜਾਂ ਮਤਲਬ ਇਹੀ ਗਜ਼ਲਾਂ ਨਜ਼ਮਾਂ ਦੀ, ਪਰ ਹੁਣ ਮੈਂ ਸੋਚ ਰਿਹਾ ਕੁਝ ਨਾਵਲ ਲਿਖਾਂ, ਤੇ ਸ਼ਾਇਦ ਜੇ ਉੱਤੇ ਨਾ ਕੰਮ ਕੀਤਾ ਫਿਰ ਆਪਾਂ ਕਵਿਤਾ ਵਾਲੀ ਕਰਾਂਗੇ, ਮਤਲਬ ਇਸ ਸਾਲ ਦੇ ਵਿੱਚ ਵੇਖਦੇ ਹਾਂ ਕਰਦੇ ਹਾਂ, ਜਾਂ ਕੋਈ ਗੀਤ ਵਗੈਰਾ ਮਤਲਬ ਕਰਾਂਗੇ।
0: ਜੀ ਬਹੁਤ ਖੂਬ ਜੀ, ਬਹੁਤ ਬਹੁਤ ਮੁਬਾਰਕ ਮੇਰੇ ਵੱਲੋਂ, ਸਾਡੀ ਟੀਮ ਵੱਲੋਂ ਤੁਹਾਨੂੰ ਇੰਨਾ ਟੈਲੈਂਟਡ, ਜੋ ਤੁਹਾਡੇ ਅੰਦਰ ਜੋ ਇੰਨਾ ਟੈਲੈਂਟ ਹੈ ਉਸਨੂੰ ਤੁਸੀਂ ਆਪਣੀ ਕਲਮ ਦੇ ਨਾਲ ਜਸਟੀਫਾਈ ਕਰ ਰਹੇ ਹੋ, ਵਧੀਆ ਚੀਜ਼ਾਂ ਲਿਖ ਰਹੇ ਹੋ। ਟੈਲੈਂਟ ਹੋਣਾ ਨਾ ਹੋਣਾ ਵੱਖਰੀ ਗੱਲ, ਪਰ ਜਦੋਂ ਹੋਵੇ ਤਾਂ ਉਹਨੂੰ ਯੂਜ਼ ਕਿਸ ਤਰ੍ਹਾਂ ਕਰਨਾ, ਸੋ ਉਸ ਚੀਜ਼ ਦੀ ਮੁਬਾਰਕਬਾਦ, ਤੁਸੀਂ ਸਹੀ ਪਾਸੇ ਚੱਲਦੇ ਪਏ ਹੋ। ਅਤੇ ਜਾਣ ਲੱਗੇ ਕੋਈ ਇੱਕ ਹੋਰ ਸਾਡੇ ਨਾਲ ਜੇ ਆਪਣੀ ਕੋਈ ਲਿਖਤ ਸਾਂਝੀ ਕਰੋ,
1: ਕਿਹੋ ਜਿਹੀ ਸੁਣੋਗੇ ਰੋਮਾਂਟਿਕ ਕੇ
0: ਜੋ ਤੁਹਾਡਾ ਚਿੱਤ ਕਰੇ?
1: ਚਲੋ ਮੈਂ ਤੁਹਾਨੂੰ ਰੋਮਾਂਟਿਕ ਸੁਣਾ ਦਿੰਦਾ ਫਿਰ ਤੁਸੀਂ ਕਹੋਗੇ।
0: ਹਾਂਜੀ, ਜਾਂਦੇ ਅੰਦਰ ਰੋਮਾਂਸ ਦਾ ਰੰਗ ਫਿਰ ਛੱਡਦੇ ਜਾਓ।
1: ਮੈਨੂੰ ਹਰ ਦਾ ਮਾਂ ਪੁੱਛਦੀ ਏ, ਤੇਰਾ ਪਤਾ ਗ੍ਰਾਂ ਪੁੱਛਦੀ ਏ, ਲੋਕਾਂ ਲੁੱਤੀ ਲਾਈ ਲੱਗਦਾ ਖੌਰੇ ਮੈਨੂੰ ਤਾਂ ਪੁੱਛਦੀ ਏ, ਕਿਹਦੇ ਪਿੱਛੇ ਫਿਰਦਾ ਰਹਿਣਾ ਸਾਰਾ ਦਿਨ ਘਰ ਨੀ ਟਿਕਦਾ, ਨਵੀਆਂ ਨਵੀਆਂ ਸ਼ਰਟਾਂ ਪਾ ਕੇ ਰੋਜ਼ ਹੀ ਫੱਬਿਆ ਦਿਖਦਾ ਏ ਤੂੰ, ਕਿਹੜਾ ਟੂਣਾ ਟੱਪਿਆ ਪੁੱਤਰਾ, ਕਿਹੜੀ ਏ ਜਿਹਨੇ ਸਾਧੂ ਕੀਤਾ, ਪਿਆਰ ਵਿਆਰ ਨੀ ਤੈਨੂੰ ਮੁੰਡਿਆ, ਕਿਸੇ ਨੇ ਕਾਲਾ ਜਾਦੂ ਕੀਤਾ। ਕਿੱਦਾਂ ਦੱਸਾਂ ਮਾਂ ਮੇਰੀ ਨੂੰ, ਕਿੱਦਾਂ ਦੱਸਾਂ ਮਾਂ ਮੇਰੀ ਨੂੰ, ਤੂੰ ਕੱਢ ਲੈ ਗਈ ਜਾਂ ਮੇਰੀ ਨੂੰ, ਕਿਹਦੇ ਪਿੱਛੇ ਫਿਰਦਾ ਵਾ ਮੈਂ, ਕਿਹਦੇ ਕਰਕੇ ਫੱਬਦਾ ਰਹਿਣਾ, ਮਾਰ ਮਾਰ ਕੇ ਸਰਚਾਂ ਵਰਚਾਂ, ਹਰ ਥਾਂ ਤੈਨੂੰ ਲੱਭਦਾ ਰਹਿਣਾ, ਕਿਹਦੇ ਕਰਕੇ ਐਪਲ ਲਿਆਏ, ਕਿਉਂ ਮੈਂ ਖਰਚਾ ਵਾਧੂ ਕੀਤਾ, ਧਾਗੇ ਧੁੱਗੇ ਤੋੜ ਨੀ ਸਕਦੇ, ਤੂੰ ਜਿਹੜਾ ਵਾ ਜਾਦੂ ਕੀਤਾ।
0: ਵਾਹ ਵਾਹ ਵਾਹ, ਧਾਗੇ ਧੁੱਗੇ ਤੋੜ ਨੀ ਸਕਦੇ, ਤੂੰ ਜਿਹੜਾ ਜਾਦੂ ਕੀਤਾ, ਤੁਹਾਡੀ ਕਲਮ ਨੇ ਜੀ ਸਾਡੇ ਤੇ ਜਾਦੂ ਕੀਤਾ। ਥੈਂਕ ਯੂ ਸੋ ਮਚ ਸਾਡੇ ਨਾਲ ਬਣਨ ਲਈ। ਉਮੀਦ ਕਰਦਾ ਹੁਣ ਜਦੋਂ ਤੁਹਾਡੇ ਨਾਲ ਅਗਲੀ ਵਾਰੀ ਗੱਲਬਾਤ ਹੋਵੇ ਇਸ ਫਾਰਮਲ ਸਟਰਕਚਰ ਦੇ ਅੰਦਰ, ਤੇ ਤੁਹਾਡੀ ਪਹਿਲੀ ਕਿਤਾਬ ਦੀ ਅਨਾਊਂਸਮੈਂਟ ਕਰਦੇ ਹੋਈਏ ਜਾਂ ਫਿਰ ਇਹ ਅਨਾਊਂਸ ਕਰਦੇ ਹੋਈਏ ਕਿ ਪਹਿਲੀ ਕਿਤਾਬ ਜੀ ਬਾ ਕਮਾਲ ਬਹੁਤ ਜ਼ਿਆਦਾ ਮਕਬੂਲ ਹੋਈ ਹੈ, ਪਹਿਲਾ ਦੂਜਾ ਤੀਜਾ ਚੌਥਾ ਐਡੀਸ਼ਨ ਵਿਕਣ ਨੂੰ ਆਇਆ ਜੀ, ਥੈਂਕ ਯੂ ਉਪਕਾਰ ਜੀ, ਵਸਦੇ ਰਹੋ।
1: ਥੈਂਕ ਯੂ ਕ੍ਰਿਸ਼ਨ ਭਾਜੀ,
0: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇਹ ਸੀਗੇ ਜੀ ਸਾਡੇ ਨਾਲ ਉਪਕਾਰ ਜੀ। ਤੁਹਾਨੂੰ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਇਹ ਸਾਡਾ ਅਸੀਂ ਇੱਕ ਸੈਗਮੈਂਟ ਸ਼ੁਰੂ ਕੀਤਾ ਜਿਹਦੇ ਅੰਦਰ ਅਸੀਂ ਖੁਦ ਕਿਊਰੇਟ ਕਰਦੇ ਹਾਂ ਜਾਂ ਫਿਰ ਸਾਨੂੰ ਮੈਸੇਜਿਸ ਆਉਂਦੇ ਆ, ਸਾਨੂੰ ਦੱਸਿਆ ਜਾਂਦਾ ਕਿ ਜੀ ਇੱਕ ਫਲਾਨੀ ਥਾਂ ਬਹੁਤ ਵਧੀਆ ਰਾਈਟਰ ਆ, ਇੱਕ ਫਲਾਨੀ ਥਾਂ ਬਹੁਤ ਵਧੀਆ ਵਾਰਤਕ ਲਿਖਣ ਵਾਲਾ, ਕਵਿਤਾ ਲਿਖਣ ਵਾਲਾ ਜਾਂ ਫਿਰ ਜਸਟ ਓਰੇਟਰੀ ਸਕਿੱਲਸ ਰਿਸਾਈਟੇਸ਼ਨ ਕਰਨ ਵਾਲਾ, ਤਾਂ ਫਿਰ ਸਾਡੇ ਤੋਂ ਰਹਿਣ ਨਹੀਂ ਹੁੰਦਾ ਸੀ ਕਹਿੰਦੇ ਕਿ ਆਈਏ ਗੱਲਾਂ ਬਾਤਾਂ ਕਰੀਏ, ਖਾਸ ਕਰਕੇ ਨਵੇਂ ਟੈਲੈਂਟਸ ਦੇ ਨਾਲ, ਖਾਸ ਕਰਕੇ ਯੰਗ ਨੌਜਵਾਨ ਪੀੜ੍ਹੀ ਨਾਲ, ਖਾਸ ਕਰਕੇ ਉਹ ਲੋਕਾਂ ਨਾਲ ਜੋ ਸਾਡੇ ਆਉਣ ਵਾਲੇ ਪੋਪ ਕਲਚਰ ਦਾ, ਜਿਹਨੂੰ ਆਪਾਂ ਪੋਪੂਲਰ ਕਲਚਰ ਕਹਿੰਦੇ ਹਾਂ, ਉਹਦਾ ਹਿੱਸਾ ਨੇ ਅਤੇ ਵਧੀਆ ਲਿਖਦੇ ਨੇ, ਅਤੇ ਅਸੀਂ ਫਿਰ ਇਹੀ ਕੋਸ਼ਿਸ਼ ਕਰਦੇ ਕਿ ਵਧੀਆ ਲਿਖਣ ਵਾਲਿਆਂ ਨੂੰ ਵਧੀਆ ਸੁਣਨ ਵਾਲਿਆਂ ਨਾਲ ਮਿਲਾਈਏ। ਸੋ ਇਹ ਸੀ ਜੀ ਅੱਜ ਦਾ ਛੋਟਾ ਜਿਹਾ ਇੰਟਰਵਿਊ ਸਾਡਾ ਉਪਕਾਰ ਗਿੱਲ ਜਿਹਦੇ ਨਾਲ। ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਪਸੰਦ ਆਇਆ ਹੋਏਗਾ। ਜੇ ਤੁਸੀਂ ਵੀ ਕਿਸੇ ਰਾਈਟਰ ਨੂੰ ਜਾਣਦੇ ਹੋ ਜਾਂ ਫਿਰ ਤੁਸੀਂ ਖੁਦ ਇੱਕ ਬਡਿੰਗ ਰਾਈਟਰ ਹੋ ਤਾਂ ਤੁਸੀਂ ਆਪਣਾ ਕੰਮ ਸਾਡੇ ਨਾਲ ਸ਼ੇਅਰ ਕਰੋ। ਤੁਹਾਨੂੰ ਪਤਾ ਸਾਡੇ ਸਾਰੇ ਸੋਸ਼ਲ ਮੀਡੀਆਜ਼ ਪੇਜਸ ਦਾ ਫੋਨ ਨੰਬਰ ਦਾ, ਉਹ 'ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣਾ ਕੰਮ ਜਾਂ ਫਿਰ ਆਪਣੇ ਕਿਸੇ ਯਾਰ ਮਿੱਤਰ ਦੋਸਤ ਮੰਮੀ ਪਾਪਾ ਭਈਆ ਦੀਦੀ ਚਾਚਾ ਚਾਚੀ ਜਿਹੜੇ ਵੀ ਨੇ ਹੈ ਨਾ, ਉਹਨਾਂ ਦਾ ਕੰਮ ਸਾਡੇ ਨਾਲ ਸ਼ੇਅਰ ਕਰੋ ਅਤੇ ਅਸੀਂ ਫਿਰ ਉਹਨਾਂ ਨੂੰ ਇੱਥੇ ਫੀਚਰ ਕਰਾਂਗੇ। ਮੈਂ ਅਜੀ ਕ੍ਰਿਸ਼ਨਾ ਤੁਹਾਡੇ ਤੋਂ ਲਵਾਂਗਾ ਇਜਾਜ਼ਤ। ਸਵਸਥ ਰਹੇ, ਮਸਤ ਰਹੇ ਅਤੇ ਸੁਣਦੇ ਰਹੇ ਰੇਡੀਓ ਹਾਂਜੀ 1674 AM।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ,
1: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
1: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
1: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
1: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
0: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options bhi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji re hawale nal pao 3 saal di free service. Chadston Ford, ready, set, Ford.

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वड्डा तजुर्बा बंसल इमीग्रेशन का, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ये स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 पे या फिर विजिट करो bansalimmigration.com.au।
2: बलजीत, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
0: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਲੈ ਕੇ ਹੋਏ ਹਾਂ ਹਾਜ਼ਰ, ਜਿਸ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਭਾਅ ਜੀ ਸਾਡੇ ਨਾਲ ਹਰ ਵਾਰ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਨੇ, ਚਾਹੇ ਉਹ ਸਾਹਿਤ ਦੇ ਨਾਲ ਜੁੜੀ ਹੋਵੇ, ਚਾਹੇ ਉਹ ਸਮਾਜ ਦਾ ਕੋਈ ਸਰਕਾਰ ਹੋਵੇ ਅਤੇ ਚਾਹੇ ਉਹ ਧਾਰਮਿਕ ਰੰਗਤ ਹੋਵੇ। ਅੱਜ ਜਿਹੜਾ ਖਾਸ ਦਿਹਾੜਾ ਹੈਗਾ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਕਿਉਂਕਿ ਅੱਜ ਦੇ ਟੌਪਿਕ ਦੇ ਨਾਲ ਵੀ ਉਹ ਜੁੜਿਆ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ। ਵੈਸੇ ਇਹਨਾਂ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਦੋਂ ਨਾਂ ਲੈਂਦੇ ਹਾਂ ਤਾਂ ਬੜੇ ਸਾਰੇ ਜਿਹੜੇ ਕੰਟਰੋਵਰਸੀਜ਼ ਉਹਦੇ ਨਾਲ ਜੁੜੀਆਂ ਹੋਈਆਂ, ਬੜੀ ਸਾਰੀ ਸਿਆਸਤ ਉਹਦੇ ਨਾਲ ਜੁੜੀ ਹੋਈ ਹੈ। ਔਰ ਅਕਾਲ ਤਖਤ ਸਾਹਿਬ ਦੀ ਸਿਰਜਣਾ ਜਦੋਂ ਹੋਈ ਸੀ ਔਰ ਅੱਜ ਮੌਜੂਦਾ ਦੌਰ ਦੇ ਵਿੱਚ ਅਕਾਲ ਤਖਤ ਸਾਹਿਬ ਜਿਸ ਸਿਚੁਏਸ਼ਨ ਦੇ ਵਿੱਚ ਹੈਗਾ, ਇਸ ਪੂਰੇ ਜਿਹੜਾ ਇਹ ਪਰਿਕਰਨ ਚੱਲ ਰਿਹਾ ਹੈਗਾ ਇਹਦੇ ਉੱਤੇ ਜਿਹੜੀਆਂ ਟਿੱਪਣੀਆਂ ਉਹ ਵੀ ਆਪਾਂ ਲਵਾਂਗੇ ਪ੍ਰੀਤਮ ਸਿੰਘ ਰੁਪਾਲ ਭਾਅ ਜੀ ਦੀਆਂ। ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜਿਹੜੇ ਇਸ ਵਕਤ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੜ, ਉਹਨਾਂ ਨੇ ਹੁਣ ਪੰਜਾਬ ਸਰਕਾਰ ਨੂੰ, ਜਿਹੜਾ ਪੰਜਾਬ ਸਰਕਾਰ ਨੇ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026 ਲਿਆਂਦਾ, ਉਸ ਕਾਨੂੰਨ ਸੰਬੰਧੀ ਇਤਰਾਜ਼ ਜਤਾਏ ਸੀਗੇ ਔਰ ਹੁਣ ਇੱਕ ਮਹੀਨੇ ਦਾ ਸਮਾਂ ਦਿੱਤਾ ਕਿ ਉਹਦੇ ਵਿੱਚ ਆਪਣੇ ਜਿਹੜੇ ਜਿਹੜੇ ਇਤਰਾਜ਼ ਹੈਗੇ ਨੇ ਉਹਨਾਂ ਨੂੰ ਦੂਰ ਕਰ ਲਿਆ ਜਾਵੇ। ਪਰ ਹੁਣ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਹੁਕਮ ਦੇ ਉੱਤੇ ਜਾਂ ਉਹਨਾਂ ਦੇ ਆਦੇਸ਼ ਦੇ ਉੱਤੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਔਰ ਇਹਦੇ 'ਤੇ ਬਹਿਸ ਛਿੜ ਗਈ ਹੈ। ਖਾਸ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਿਹੜੇ ਨੇ ਉਹਨਾਂ ਨੇ ਜਿਹੜੇ ਪੁਨਰ ਅਕਾਲੀ ਦਲ ਪੁਨਰ ਸੁਰਜੀਤ ਸੰਗਠਨ ਦੇ ਪ੍ਰਧਾਨ ਵੀ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਇਤਰਾਜ਼ ਜਤਾਇਆ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਨਿਸ਼ਾਨਾ ਸਾਧਿਆ ਹੈਗਾ ਔਰ ਸਾਬਕਾ ਜਥੇਦਾਰ ਨੇ ਕਿਹਾ ਕਿ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਹਨਾਂ ਪੱਕਾ ਇਹ ਆਖਣਾ ਸੀ ਕਿ ਜਥੇਦਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਕਾਨੂੰਨ ਨੂੰ ਰੱਦ ਕਿਵੇਂ ਕਰ ਸਕਦਾ, ਇਹਨਾਂ ਸੋਧਾਂ ਦਾ ਆਦੇਸ਼ ਵੀ ਕਿਵੇਂ ਦੇ ਸਕਦਾ। ਪਰ ਹੁਣ ਸਿੱਖ ਵਿਦਵਾਨ ਜਿਹੜੇ ਹੈਗੇ ਨੇ ਉਹ ਬੇਸ਼ੱਕ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਦੇ ਆਦੇਸ਼ ਨੂੰ ਸਭ ਤੋਂ ਸਰਵੋਤਮ ਮੰਨਦੇ ਨੇ, ਇਹਦਾ ਕੋਈ ਸੰਵਿਧਾਨਕ ਆਧਾਰ ਹੈ ਨਹੀਂ ਹੈ, ਨੈਸ਼ਨਲ ਟੀਵੀ ਚੈਨਲਸ ਦੇ ਉੱਤੇ ਬਹਿਸ ਛਿੜ ਪਈ ਹੈ ਕਿ ਅਕਾਲ ਤਖਤ ਉੱਪਰ ਹੈ ਜਾਂ ਸੰਵਿਧਾਨ ਉੱਪਰ ਹੈ, ਕਿਉਂਕਿ ਸਰਕਾਰ ਦੀ ਵਿਧਾਨ ਸਭਾ ਦੇ ਵਿੱਚੋਂ ਹੀ ਇਹ ਕਾਨੂੰਨ ਨਿਕਲ ਕੇ ਜਾਣਾ। ਇਹ ਇੱਕ ਅੱਡ ਬਹਿਸ ਦਾ ਵਿਸ਼ਾ ਹੈਗਾ। ਇਸ ਕਾਨੂੰਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਔਰ ਉਹਨਾਂ ਦੇ ਉੱਤੇ ਵਿਸ਼ਲੇਸ਼ਣ ਪ੍ਰੀਤਮ ਸਿੰਘ ਰੁਪਾਲ ਭਾਅ ਜੀ ਅਲੱਗ ਤੋਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਦੇ ਚੁੱਕੇ ਨੇ, ਦਿੰਦੇ ਰਹਿੰਦੇ ਨੇ, ਅੱਗੇ ਨੂੰ ਵੀ ਜੋ ਹੋਊਗਾ ਉਹਦੇ 'ਚੋਂ ਤੁਸੀਂ ਸੁਣ ਸਕਦੇ ਹੋ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ। ਪਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਹੈ, ਸੋ ਸ਼ੁਰੂਆਤ ਪਹਿਲਾਂ ਉੱਥੋਂ ਕਰਦੇ ਹਾਂ ਜਿੱਥੋਂ ਹੋਈ ਸੀ ਅਤੇ ਕਿਉਂ ਇਸ ਦੀ ਲੋੜ ਮਹਿਸੂਸ ਕੀਤੀ ਗਈ ਸੀ ਸਿੱਖ ਭਾਈਚਾਰੇ 'ਚ, ਅਤੇ ਅੱਜ ਦੀ ਤਰੀਕ ਦੇ ਵਿੱਚ ਜਿੱਥੇ ਆ ਕੇ ਕਹਾਣੀ ਖੜ ਗਈ ਹੈ, ਇੰਨਿਆਂ ਲੋਕਾਂ ਨੂੰ ਕੀ ਉਂਗਲ ਚੁੱਕਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ। ਜਿਹੜੇ ਗੈਰ ਸਿੱਖ ਵੀ ਨੇ ਇੱਦਾਂ ਨਹੀਂ ਕਿ ਨਹੀਂ ਗੱਲ ਕਰ ਸਕਦੇ, ਕੋਈ ਰੋਕ ਟੋਕ ਥੋੜ੍ਹੇ, ਸਾਡੇ ਤਾਂ ਦਰਬਾਰ ਸਾਹਿਬ ਦੇ ਵੀ ਚਾਰ ਦਰਵਾਜ਼ੇ ਨੇ, ਪਰ ਮਾਮਲੇ ਦੀ ਸਮਝ ਤੋਂ ਬਗੈਰ ਹੀ ਜਿਹੜੇ ਲੋਕ ਇਸ ਮਾਮਲੇ 'ਚ ਵਿਦਵਾਨ ਬਣ ਰਹੇ ਹੈਗੇ ਨੇ, ਇਸ ਸਿਚੁਏਸ਼ਨ 'ਤੇ ਲਿਆ ਕੇ ਖੜ੍ਹੇ ਕਰ ਦੇਣ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਉਹਦੇ 'ਤੇ ਵੀ ਗੱਲ ਕਰਨੀ ਹੈਗੀ ਹੈ। ਅਤੇ ਇਹਦੇ ਵਿਕਲਪ ਕੀ ਹੋ ਸਕਦੇ ਨੇ, ਆਪਸ਼ਨਸ ਕੀ ਹੋ ਸਕਦੀਆਂ ਨੇ, ਉਹਦੇ 'ਤੇ ਵੀ ਆਪਾਂ ਚਰਚਾ ਕਰ ਸਕਦੇ ਹਾਂ। ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਅ ਜੀ ਦਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਹਾਂਜੀ ਭਾਅ ਜੀ, ਇੱਕ ਗੱਲ ਤਾਂ ਬੇਅਦਬੀ ਵਿਰੋਧ ਕਾਨੂੰਨ ਦੀ ਜਿਹੜੀ ਗੱਲ ਹੈਗੀ ਉਹ ਇੱਕ ਵੱਖਰੀ ਗੱਲ ਹੈ, ਉਹਦੇ ਉਹ ਇੱਕ ਪੋਲੀਟੀਕਲ ਵਿਸ਼ਾ ਹੈਗਾ, ਉਹਦੇ 'ਤੇ ਵੀ ਆਪਾਂ ਜੇ ਸਮਾਂ ਲੱਗਿਆ ਤਾਂ 5-10 ਮਿੰਟ ਉਹਦੇ 'ਤੇ ਵੀ ਗੱਲ ਕਰ ਸਕਦੇ। ਪਰ ਸਿਰਜਣਾ ਦਿਵਸ ਹੈਗਾ ਅਤੇ ਸਵਾਲ ਪਹਿਲਾਂ ਇਤਿਹਾਸ ਤੋਂ ਗੱਲ, ਸਵਾਲ ਨਹੀਂ ਹੈਗਾ ਪਰ ਪਹਿਲਾਂ ਇਤਿਹਾਸ ਦੀ ਗੱਲ, ਕਿਵੇਂ ਜਿਹੜੀ ਸੀਗੀ ਔਰ ਕਿਸ ਦੌਰ ਦੇ ਵਿੱਚ ਜਿਹੜੀ 6ਵੇਂ ਪਾਤਸ਼ਾਹ ਨੇ ਲੋੜ ਮਹਿਸੂਸ ਕੀਤੀ ਸੀਗੀ ਅਕਾਲ ਤਖਤ ਸਾਹਿਬ ਨੂੰ ਸਿਰਜਣ ਦੀ, ਅਤੇ ਇਹ ਇੱਕ ਬਿਲਕੁਲ ਵੱਖਰਾ ਵਿਸ਼ਾ ਹੈਗਾ, ਕਿਉਂਕਿ ਜੇ ਦੂਸਰੇ ਧਰਮਾਂ ਨੂੰ ਦੇਖੋ ਤੁਸੀਂ ਤਾਂ ਇਸ ਕਿਸਮ ਦੀ ਕੋਈ ਸੰਸਥਾ ਜਾਂ ਇਸ ਕਿਸਮ ਦਾ ਜਿਹੜਾ ਇੱਕ ਕੋਈ ਤਖ਼ਤ ਜਾਂ ਇਸ ਕਿਸਮ ਦੀ ਇੱਕ ਕੋਈ ਬੋਡੀ ਨਹੀਂ ਹੈਗੀ ਜਿਹਨੂੰ ਜਵਾਬਦੇਹ ਹੋ ਸਕੇ ਪੂਰੀ ਦੀ ਪੂਰੀ ਸੰਗਤ ਜਾਂ ਪੂਰੀ ਦਾ ਪੂਰਾ ਜਿਹੜਾ, ਜੇ ਤੁਸੀਂ ਅਸੀਂ ਹਿੰਦੂ ਧਰਮ ਦੀ ਵੀ ਗੱਲ ਕਰਦੇ ਹੈਗੇ ਤਾਂ ਸ਼ਕਤੀਪੀਠ ਹੈਗੇ ਨੇ ਪਰ ਜਵਾਬਦੇਹ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਇਸਲਾਮ ਧਰਮ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜੇ ਬੋਰਡ ਹੈਗੇ ਨੇ ਜਾਂ ਕਾਨੂੰਨ ਉੱਥੇ ਵੀ ਬਣਦੇ ਹੈਗੇ ਨੇ, ਜਿਵੇਂ ਸ਼ਰੀਆ ਕਾਨੂੰਨ ਦੀ ਗੱਲ ਕਰਦੇ ਹੈਗੇ ਹਾਂ ਅਸੀਂ, ਹੋਰਾਂ ਦੀ ਗੱਲ ਕਰਦੇ ਹਾਂ, ਕ੍ਰਿਸਚੈਨਿਟੀ ਦੇ ਵਿੱਚ ਵੀ ਹੈਗਾ, ਯਹੂਦੀ ਧਰਮ ਦੇ ਵਿੱਚ ਵੀ ਹੈਗਾ। ਪਰ ਇੱਕ ਮਤ ਹੋ ਕੇ ਪੂਰਾ ਧਰਮ ਜਿਹਦੇ ਅੱਗੇ ਨਤਮਸਤਕ ਹੋ ਜਾਂਦਾ ਇਸ ਸੰਸਥਾ ਦੀ ਲੋੜ ਜਾਂ ਇਸ ਤਰੀਕੇ ਦੀ ਇੱਕ ਗੱਦੀ ਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਸੀ ਉਸ ਦੌਰ ਦੇ ਵਿੱਚ ਔਰ ਕਿਵੇਂ ਗੁਰੂ ਸਾਹਿਬ ਨੂੰ ਇੰਨਾ ਯਕੀਨ ਸੀਗਾ ਕਿ ਵਾਕਈ ਇਹਦੇ ਅੱਗੇ ਝੁਕਣਾ ਲਾਜ਼ਮੀ ਹੋਏਗਾ
1: ਅਸਲ ਵਿੱਚ ਗੌਤਮ ਜੀ ਜਿਹੜਾ ਇਹ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਇਹ ਜਿੱਦਾਂ ਤੁਸੀਂ ਦੂਸਰੇ ਜਿਹੜੇ ਹੈ ਤੁਲਨਾ ਕਰਕੇ ਕੰਪੈਰੀਜ਼ਨ ਕਰਕੇ ਬਾਕੀ ਜਿਹੜੇ ਰਿਲੀਜ਼ਨ ਨੇ ਜਾਂ ਜਿਹੜੇ ਆਸਥਾ ਦੇ ਕੇਂਦਰ ਨੇ ਤੇ ਉਹਨਾਂ ਨਾਲ ਤੁਸੀਂ ਕਰਕੇ ਦੱਸਿਆ ਪਹਿਲੀ ਗੱਲ ਤਾਂ ਜਿਹੜਾ ਹੈ ਸਿੱਖ ਧਰਮ ਇਹ ਜਾਂ ਇਹ ਆਪਾਂ ਕਹਿ ਲਈਏ ਕਿ ਸਿੱਖ ਇਤਿਹਾਸ ਉਧਰ ਨੂੰ ਤੁਰਦੇ ਹਾਂ ਤੇ ਉਹਦੇ ਵਿੱਚ ਵੀ ਜਿਹੜਾ ਬਾਕੀ ਧਰਮਾਂ ਦੇ ਨਾਲੋਂ ਇਹਦੇ ਚ ਕਾਫੀ ਭਿੰਨਤਾਵਾਂ ਨੇ ਕਈ ਇਸ਼ੂਜ ਨੂੰ ਕਈ ਮਾਮਲਿਆਂ ਨੂੰ ਲੈ ਕੇ ਸਾਰੇ ਧਰਮਾਂ ਦਾ ਕਲਚਰ ਦੇ ਨਾਲ ਉਸ ਮੌਕੇ ਦੀ ਰਾਜਨੀਤੀ ਦੇ ਨਾਲ ਇੱਕ ਤਰੀਕੇ ਦਾ ਜਿਹੜਾ ਉਹ ਸੰਬੰਧ ਹੁੰਦਾ ਤੇ ਪਰ ਇਹ ਵੀ ਇੱਥੇ ਕਿਉਂਕਿ ਇੱਕ ਤਾਂ ਇਹ ਵੀ ਸਭ ਤੋਂ ਬਾਅਦ ਜਿਹੜਾ ਹੈ ਇਹ ਹੋਣ ਦੇ ਵਿੱਚ ਆਇਆ ਸਾਰਾ 15ਵੀਂ ਸਦੀ ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਹੁਣ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਦੂਜੇ ਧਰਮਾਂ ਚ ਹੋਰ ਕਿਉਂਕਿ ਪਹਿਲੀ ਪਾਤਸ਼ਾਹੀ ਨੇ ਜਿਵੇਂ ਦੇਖਿਆ ਕਿ ਕਿੱਥੇ ਉਹ ਜਿਹੜੀਆਂ ਕਿਸੇ ਵੇਲੇ ਕੁਛ ਚੰਗੀਆਂ ਭਾਵਨਾਵਾਂ ਨਾਲ ਗੱਲ ਸ਼ੁਰੂ ਕੀਤੀ ਸੀ ਬਾਅਦ ਚੋਂ ਕੁਰੀਤੀਆਂ ਬਣ ਗਈਆਂ ਤੇ ਉਹਦੀ ਪ੍ਰੈਕਟਿਸ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਗਿਆ ਉਹਨਾਂ ਨੇ ਫਿਰ ਬਹੁਤ ਸਾਰਾ ਕੁਝ ਜਿਹੜਾ ਪ੍ਰੈਕਟੀਕਲੀ ਦੇਖ ਕੇ ਕਿ ਕਿਹੜੀ ਚੀਜ਼ ਕਿਵੇਂ ਹੋਣੀ ਚਾਹੀਦੀ ਹੈ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਪੂਰੀ ਤੁਸੀਂ ਬਾਣੀ ਦੇਖ ਲਓ ਕਿਸੇ ਧਰਮ ਦੀ ਕਿਸੇ ਧਰਮ ਦੀ ਪ੍ਰੈਕਟਿਸ ਦੀ ਉਵੇਂ ਨਿੰਦਾ ਨਹੀਂ ਕੀਤੀ ਤੇ ਪਰ ਜਿੱਧਰ ਨੂੰ ਲੋਕ ਤੁਰ ਪਏ ਤੇ ਉਹਦੀ ਪੂਰੀ ਜਿਹੜੀ ਆ ਉਹ ਨਿੰਦਾ ਕੀਤੀ ਆ ਖਾਸ ਕਰਕੇ ਪੁਜਾਰੀਆਂ ਨੂੰ ਲੈ ਕੇ ਜਿਹੜੀ ਹੋਰ ਸਾਰੀ ਗੱਲ ਨੂੰ ਕਹਿ ਕੇ ਜਦੋਂ ਕਹਿੰਦੇ ਵੀ ਵੇਦ ਵੀ ਝੂਠੇ ਨੀ ਕਿਤੇਬ ਵੀ ਝੂਠੀ ਨੀ ਪਰ ਇਹ ਵੀ ਜਿਹੜਾ ਹੈ ਉਹਦੇ ਤੇ ਅੱਗੇ ਲੋਕਾਂ ਨੂੰ ਦੱਸਣਾ ਕਿਹਨੇ ਹੋਰ ਹੈ ਗੜਬੜ ਉੱਥੇ ਹੈ ਸੋ ਇਹੋ ਜਿਹੀਆਂ ਗੱਲਾਂ ਤੋਂ ਇਹ ਇੱਕ ਨਵੀਂ ਸ਼ੁਰੂਆਤ ਹੋਈ ਤੁਸੀਂ ਦਰਬਾਰ ਸਾਹਿਬ ਬਾਰੇ ਦੱਸ ਹੀ ਦਿੱਤਾ ਜਦੋਂ ਪੰਜਵੇਂ ਪਾਤਸ਼ਾਹ ਨੇ ਇਹਦੀ ਨੀਂਹ ਰੱਖੀ ਤਾਂ ਇਸ ਤਰੀਕੇ ਨਾਲ ਕਿ ਇਹ ਕਿਸੇ ਇੱਕ ਧਰਮ ਜਾਂ ਇੱਕ ਆਸਥਾ ਦਾ ਏਦਾਂ ਕੇਂਦਰ ਨਹੀਂ ਹੈ ਇਹ ਸਾਰੇ ਵਰਨਾਂ ਲਈ ਜੋ ਵਰਨ ਕੋ ਸਾਂਝਾ ਅਕਸਰ ਕਿਹਾ ਜਾਂਦਾ ਹੈ ਉਹਦੇ ਲਈ ਸਾਂਝੀ ਜਗ੍ਹਾ ਹੈ ਕੋਈ ਵੀ ਆ ਸਕਦਾ ਹੈ ਇੱਕ ਖਾਸ ਮਰਿਆਦਾ ਦੇ ਨਾਲ ਆ ਕੇ ਜਿਹੜਾ ਹੈ ਬਾਣੀ ਸੁਣ ਸਕਦਾ ਕੀਰਤਨ ਸੁਣ ਸਕਦਾ ਲੰਗਰ ਛਕ ਸਕਦਾ ਇਹ ਸਾਰੀ ਗੱਲ ਹੁਣ ਮਸਲਾ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੀ ਹੋਣ ਦਾ ਅਕਾਲ ਤਖ਼ਤ ਸਾਹਿਬ ਦੇ ਬਣਨ ਦਾ ਸਥਾਪਨਾ ਦਾ ਸਿਰਜਣਾ ਦਾ ਤੇ ਇਹ ਦੇਖੋ ਹੁਣ ਤੱਕ ਉਦੋਂ ਤੋਂ ਲੈ ਕੇ ਤੇ ਜਿਹੜਾ ਹੈ ਰਾਜਨੀਤੀ ਦੇ ਨਾਲ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਾਵਸਥਾ ਰਿਹਾ ਹੀ ਹੈ ਤੇ ਅੱਜ ਹੁਣ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਜਿਹੜੀ ਗੱਲ ਉਦੋਂ ਜਿੱਥੋਂ ਕ੍ਰੀਤੀਆਂ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਫਿਰ ਇਹਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੱਤਾ ਵਾਲੀਆਂ ਜੁੜ ਗਈਆਂ ਪਹਿਲੀ ਗੱਲ ਤਾਂ ਆਪਾਂ ਉੱਥੋਂ ਸ਼ੁਰੂ ਕਰੀਏ 1606 ਦੇ ਵਿੱਚ ਛੇਵੇਂ ਪਾਤਸ਼ਾਹ ਨੇ ਇਹ ਲੋੜ ਮਹਿਸੂਸ ਕੀਤੀ ਕਿ ਜਿਹੜੀ ਪੀਰੀ ਦੇ ਨਾਲ ਮੀਰੀ ਕਿਉਂ ਜ਼ਰੂਰੀ ਹੈ ਅਕਾਲ ਤਖ਼ਤ ਨੂੰ ਤਾਂ ਅਕਸਰ ਅੰਗਰੇਜ਼ੀ ਵਾਲੇ ਲਿਖਦੇ ਵੀ ਜਿਹੜੀ ਹੈ ਹਾਈਐਸਟ ਜਿਹੜੀ ਹੈ ਟੈਂਪਲ ਸੀਟ ਲਿਖਦੇ ਆ ਸਿੱਖਾਂ ਦੀ ਤੇ ਜਾਂ ਕਈ ਇਹਨੂੰ ਪੋਪ ਦੇ ਜਾਂ ਵੈਟੀਕਨ ਦੇ ਨਾਲ ਜਿਹੜਾ ਹੈ ਉਹ ਸੰਗਿਆ ਦਿੰਦੇ ਆ ਇਸ ਤਰੀਕੇ ਦੀ ਤੇ ਪਰ ਇਹ ਹੈਗਾ ਵੀ ਇਹਦੀ ਉਦੋਂ ਜਿਹੜੀ ਉਹ ਲੋੜ ਕਿਉਂ ਮਹਿਸੂਸ ਹੁੰਦੀ ਹੈ ਉਦੋਂ ਸਭ ਤੋਂ ਇੱਕ ਵੱਡੀ ਗੱਲ ਇਹ ਆਈ ਕਿ ਇਹ ਕਿਉਂਕਿ ਇੱਥੇ ਉਦੋਂ ਰਾਜ ਮੁਗਲਾਂ ਦਾ ਸੀਗਾ ਤੇ ਮੁਗਲਾਂ ਨੇ ਆਪਣੇ ਤਰੀਕੇ ਦੇ ਨਾਲ ਜਾਂ ਆਪਣੇ ਰਣਨੀਤੀ ਦੇ ਨਾਲ ਇੱਥੇ ਰਾਜ ਕੀਤਾ ਜਦੋਂ ਆਪਾਂ ਦੇਖਦੇ ਹਾਂ ਚਲੋ ਆਪਾਂ ਉਸ ਇਤਿਹਾਸ ਚ ਨਹੀਂ ਪੈਂਦੇ ਫਿਰ ਗੱਲ ਹੋਰ ਲੰਬੀ ਹੋ ਜਾਣੀ ਹੈ ਤੇ ਜਦੋਂ ਆਪਾਂ ਬਾਬੇ ਨਾਨਕ ਨੇ ਸਿੱਧਾ ਬਾਬਰ ਦੇ ਨਾਲ ਇੰਟਲੈਕਚੁਅਲੀ ਕਲਮ ਦੇ ਨਾਲ ਮੱਥਾ ਲਾਇਆ ਤੇ ਬਾਬਰ ਨੂੰ ਉਸ ਗੱਲ ਤੇ ਝੁਕਣਾ ਪਿਆ ਤੇ ਇਹ ਗੱਲ ਸਮਝਣੀ ਪਈ ਕਿ ਗੱਲ ਅਸਲ ਚ ਕਿੱਥੇ ਪਈ ਹੈ ਤੇ ਫਿਰ ਹੌਲੀ ਹੌਲੀ ਅੱਗੋਂ ਗੱਲ ਵੱਧਦੀ ਜਿਹੜੀ ਅਕਬਰ ਤੱਕ ਗਈ ਅਕਬਰ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਏਦਾਂ ਤੇ ਸਿੱਖ ਧਰਮ ਨਾਲ ਵੀ ਜੋੜ ਕੇ ਏਦਾਂ ਦੀ ਗੱਲ ਅਕਬਰ ਬਾਰੇ ਜਿਹੜੀ ਉਹ ਕਹੀ ਜਾਂਦੀ ਹੈ ਤੇ ਪਰ ਜਦੋਂ ਫਿਰ ਜਹਾਂਗੀਰ ਵੇਲੇ ਮਸਲਾ ਜਿਹੜਾ ਸੀ ਉਹ ਬਦਲਿਆ ਸਾਰਾ ਤੇ ਜਿਹਦੇ ਕਰਕੇ ਪੰਜਵੇਂ ਪਾਤਸ਼ਾਹ ਨੂੰ ਸ਼ਹਾਦਤ ਜਿਹੜੀ ਆ ਉਹ ਦੇਣੀ ਪਈ ਤੇ ਉਦੋਂ ਜਿਹੜੀ ਸਾਰੀ ਗੱਲ ਉਹ ਪੀਰੀ ਤੱਕ ਆਪਾਂ ਕਹਿ ਸਕਦੇ ਹਾਂ ਜਾਂ ਸਪਿਰਚੁਅਲ ਅਧਿਆਤਮਕ ਜਿਹੜੀ ਰੂਹਾਨੀਅਤ ਦੀ ਗੱਲ ਸੀ ਪਰ ਉਹ ਰੂਹਾਨੀਅਤ ਦੇ ਵਿੱਚ ਜਿਹੜੀਆਂ ਸੱਚੀਆਂ ਗੱਲਾਂ ਸੀ ਤੇ ਜਾਂ ਜਿਹੜੀ ਉਸ ਰੂਹਾਨੀਅਤ ਦੀ ਪ੍ਰੈਕਟਿਸ ਜਿਹੜੀ ਉਸ ਵੇਲੇ ਜਿਹੜੇ ਉਸ ਵੇਲੇ ਹਾਲਾਂਕਿ ਗੁਰਦੁਆਰੇ ਇਸ ਰੂਪ ਦੇ ਵਿੱਚ ਉਹਨਾਂ ਦਾ ਨਾਂ ਉਦੋਂ ਗੁਰਦੁਆਰਾ ਸ਼ਬਦ ਭਾਵੇਂ ਨਹੀਂ ਸੀ ਵਰਤਿਆ ਜਾਂਦਾ ਪਰ ਕਿਉਂਕਿ ਜਿੱਥੇ ਜਾ ਕੇ ਗੁਰੂ ਬੈਠਦੇ ਸੀਗੇ ਤੇ ਉਹ ਥਾਂ ਤੇ ਉਹ ਗੁਰਧਾਮਾਂ ਦੇ ਉੱਪਰ ਉਹ ਸਥਾਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਪ੍ਰੈਕਟਿਸ ਨਾਲ ਨਾਲ ਚੱਲ ਰਹੀ ਸੀ, ਪ੍ਰੈਕਟੀਕਲੀ ਜਿਹੜੀ ਗੱਲ ਸੀ ਰੂਹਾਨੀਅਤ ਦੇ ਨਾਲ ਨਾਲ, ਉਹਦੇ ਤੋਂ ਜਿਹੜਾ ਸੀ ਉਹ ਜਹਾਂਗੀਰ ਬਹੁਤ ਔਖਾ ਸੀ। ਹੋਰ ਕਈ ਘਟਨਾਵਾਂ ਜਿਹੜੀਆਂ ਕਈ ਗੱਲਾਂ ਇਹਦਾ ਜਿਹੜਾ ਸੀ ਉਹ ਕਾਰਨ ਬਣੀਆਂ, ਤੇ ਜੋ ਫਿਰ ਅੱਗੇ ਨੌਵੇਂ ਪਾਤਸ਼ਾਹ ਤੱਕ ਚੱਲਦੇ ਹਾਂ ਆਪਾਂ, ਨੌਵੇਂ ਪਾਤਸ਼ਾਹੀ ਸ਼ਹਾਦਤ ਤੱਕ ਸਾਰੀ ਗੱਲ ਚੱਲੀ। ਪਰ ਪੰਜਵੇਂ ਪਾਤਸ਼ਾਹੀ ਸ਼ਹਾਦਤ ਤੋਂ ਬਾਅਦ ਛੇ ਪਾਤਸ਼ਾਹ ਨੇ ਇਹ ਗੱਲ ਜਿਹੜੀ ਸੀ ਉਹ ਸਮਝ ਲਈ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਜਿੰਨਾ ਚਿਰ ਤੁਸੀਂ ਆਪਣੀ ਰੂਹਾਨੀਅਤ ਦੇ ਨਾਲ ਨਾਲ ਜਿਹੜੀ ਮੀਰੀ ਦੀ ਗੱਲ ਹੈ ਤੇ ਤੁਸੀਂ ਨਹੀਂ ਕਰਦੇ, ਆਪਣੀ ਬਰਾਬਰ ਦੀ ਇੱਕ ਸੱਤਾ ਸਥਾਪਿਤ ਜਿਹੜੀ ਆ ਉਹ ਨਹੀਂ ਕਰਦੇ ਉਹਨਾਂ ਦਾ ਟਾਕਰਾ ਕਰਨ ਲਈ, ਤੇ ਕਿਉਂਕਿ ਉਹਨਾਂ ਕੋਲੇ ਤਾਂ ਸੱਤਾ ਹੈ, ਉਹਨਾਂ ਕੋਲੇ ਰਾਜ ਹੈ, ਤੇ ਉਹਨਾਂ ਕੋਲੇ ਧਰਮ ਉਸ ਰੂਪ ਚ ਨਹੀਂ, ਧਰਮ ਉਹਨਾਂ ਕੋਲੇ ਪਿੱਛੇ ਹੈ, ਸੈਕੰਡਰੀ ਰੂਪ ਦੇ ਵਿੱਚ ਪੈ ਜਾਵੇ, ਉਹਨਾਂ ਨੂੰ ਲੋੜ ਹੁੰਦੀ ਹੈ ਉਹ ਧਰਮ ਦੀ ਵਰਤੋਂ ਕਰ ਲੈਂਦੇ ਆ, ਜਦੋਂ ਨਹੀਂ ਲੋੜ ਹੁੰਦੀ ਤਾਂ ਉਹਨਾਂ ਨੂੰ ਵੀ ਕੁਛ ਨਹੀਂ ਸਮਝਦੇ। ਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹਦਾ ਇੱਕ ਮੁਕਾਬਲਾ ਜਿਹੜਾ ਸੀ ਉਸ ਤਰ੍ਹਾਂ ਦੀ ਇੱਕ ਸੱਤਾ ਦੇ ਨਾਲ ਕੀਤਾ ਜਾ ਸਕਦਾ ਹੈ, ਦਿੱਲੀ ਦੇ ਤਖ਼ਤ ਦਾ ਮੁਕਾਬਲਾ ਜਾਂ ਲਾਹੌਰ ਦੇ ਤਖ਼ਤ ਦਾ ਜਿਹੜਾ ਮੁਕਾਬਲਾ ਵੀ ਇੱਕ ਤਖ਼ਤ ਤੋਂ ਹੀ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਇਸ ਜਿਹੜੀ ਹੈ ਇਸ ਥੜੇ ਦੀ ਜਿਹੜੀ ਸਥਾਪਨਾ ਜਿਹੜੀ ਆ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਕਿ 9 ਫੁੱਟ ਉੱਚਾ ਜਿਹੜਾ ਸੀ ਇਹ ਥੜਾ ਬਣਾਇਆ ਗਿਆ, ਤੇ ਬਣਾਇਆ ਵੀ ਦਰਬਾਰ ਸਾਹਿਬ ਦੇ ਸਾਹਮਣੇ ਗਿਆ, ਤੇ ਬਣਾਇਆ ਵੀ ਇਸ ਤਰੀਕੇ ਦੇ ਨਾਲ ਗਿਆ ਕਿ ਜਿਹੜੀ ਦਰਬਾਰ ਸਾਹਿਬ ਦੀ ਆਸਥਾ ਹੈ ਜਾਂ ਜਿਹੜੀ ਆਪਾਂ ਜਿਹੜੀ ਪੀਰੀ ਵਾਲੀ ਗੱਲ ਕੀਤੀ ਹੈ ਜਾਂ ਸਪਿਰਚੁਅਲਿਜ਼ਮ ਵਾਲੀ ਗੱਲ ਕੀਤੀ ਹੈ ਉਹ ਵੱਡੀ ਰਹੇ ਫਿਰ ਵੀ। ਤੇ ਉਹਨਾਂ ਨੇ ਫਿਰ ਇਸ ਮੌਕੇ ਤੇ ਹੀ ਜੋ ਉਸ ਵੇਲੇ ਜਿਹੜੇ ਸੀਗੇ ਹੈਡ ਗ੍ਰੰਥੀ ਸੀਗੇ ਬਾਬਾ ਬੁੱਢਾ ਜੀ ਤੇ ਨਾਲ ਜੋ ਵਿਦਵਾਨ ਸਿੱਖ ਮਤ ਦੇ ਤੇ ਜਿਨ੍ਹਾਂ ਨੂੰ ਪਹਿਲੇ ਜਿਹੜੇ ਹੈ ਸਰਬਰਾਹ ਵੀ ਬਣਾਇਆ ਗਿਆ ਅਕਾਲ ਤਖ਼ਤ ਦੇ ਭਾਈ ਗੁਰਦਾਸ ਜੀ, ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਇਸ ਅਕਾਲ ਬੁੰਗਾ ਜਿਹਨੂੰ ਉਦੋਂ ਕਿਹਾ ਜਾਂਦਾ ਸੀ ਅਕਾਲ ਬੁੰਗੇ ਦੀ ਜਿਹੜੀ ਨੀਂਹ ਰੱਖੀ ਜਾਂ ਕਹਿ ਲਓ ਸਥਾਪਨਾ ਕੀਤੀ, ਸਿਰਜਣਾ ਕੀਤੀ। ਤੇ ਉਸੇ ਮੈਂ ਉਹਨਾਂ ਨੇ ਜਿਹੜੀਆਂ ਦੋ ਤਲਵਾਰਾਂ ਜਿਹੜੀਆਂ ਸੀ ਮੀਰੀ ਤੇ ਪੀਰੀ ਦੀਆਂ ਧਾਰਨ ਜਿਹੜੀਆਂ ਹੈ ਉਹ ਕੀਤੀਆਂ। ਹਾਲਾਂਕਿ ਉਸ ਤੋਂ ਪਹਿਲਾਂ ਇਹ ਪਰੰਪਰਾ ਸਾਡੇ ਸਿੱਖ ਗੁਰੂਆਂ ਚ ਹੈ ਨੀ ਸੀ ਜਿਹੜਾ ਹੈ ਸ਼ਾਸਤਰ ਧਾਰਨ ਕਰਨ ਲਈ, ਤੇ ਉਹਨਾਂ ਨੇ ਜਿਹੜੀ ਸੀ ਇਹ ਇੱਕ ਵੱਡੀ ਰਵਾਇਤ ਦੀ ਜਿਹੜੀ ਸ਼ੁਰੂ ਕੀਤੀ, ਜਿਹੜੀ ਗੱਲ ਫਿਰ ਦਸਵੇਂ ਪਾਤਸ਼ਾਹ ਵੇਲੇ ਜਾ ਕੇ ਬਹੁਤ ਸਪਸ਼ਟ ਹੋ ਜਾਂਦੀ ਹੈ ਜਦੋਂ ਪੰਜ ਪੈਰਾਂ ਦੀ ਜਿਹੜੀ ਸਾਜਣਾ ਹੁੰਦੀ ਹੈ। ਇੱਕ ਪੰਜ ਪੈਰਾਂ ਦੀ ਇੱਕ ਬਕਾਇਦਾ ਇੰਸਟੀਟਿਊਸ਼ਨ, ਪੰਜ ਪੈਰੇ ਆਪਣੇ ਆਪ ਚ ਕਹਿਣ ਨੂੰ ਇਹ ਨੀ ਸੀ ਕਿ ਉਹ ਇੱਕ ਦੁਨਿਆਵੀ ਤੌਰ ਤੇ ਜਾਂ ਭੌਤਿਕ ਸਰੀਰ ਸੀ, ਤੇ ਉਹ ਇੱਕ ਇੰਸਟੀਟਿਊਸ਼ਨ ਸੀ ਇੱਕ ਤਰੀਕੇ ਦੀ ਤੇ ਸੰਸਥਾ ਸੀ ਜੋ ਹੁਣ ਤੱਕ ਚੱਲ ਰਹੀ ਹੈ। ਤੇ ਉਦੋਂ ਫਿਰ ਉਹਨਾਂ ਨੇ ਜਿਹੜਾ ਸੀ ਇਹ ਨਾਲ ਜਿਹੜੀਆਂ ਸੀ ਇਹ ਜਿਹੜੀਆਂ ਤਲਵਾਰਾਂ ਜਿਹੜੀਆਂ ਉਹ ਦੋ ਕਿਰਪਾਨਾਂ ਸ੍ਰੀ ਸਾਹਿਬ ਕੋਲ ਵੀ ਆਪਾਂ ਸ਼ਬਦ ਵਰਤਦੇ ਹਾਂ ਤੇ ਉਹ ਜਿਹੜੀਆਂ ਸੀ ਉਹ ਧਾਰਨ ਕੀਤੀਆਂ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਜ ਹੈ ਉਹ ਧਰਮ ਦੇ ਜਿਹੜਾ ਅਧੀਨ ਹੈ, ਪਰ ਧਰਮ ਦੀ ਰਾਖੀ ਲਈ ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਜਿਹੜਾ ਹੈ ਤੁਹਾਡੇ ਕੋਲੇ ਤੁਹਾਡਾ ਹਥਿਆਰਬੰਦ ਹੋਣਾ ਜਾਂ ਤੁਹਾਡੇ ਕੋਲ ਸੱਤਾ ਹੋਣੀ ਵੀ ਲਾਜ਼ਮੀ ਹੈ। ਤੇ ਜਿਹਦੇ ਬਾਅਦ ਆਪਾਂ ਕਿੰਨੀਆਂ ਹੀ ਜਿਹੜੀਆਂ ਇਤਿਹਾਸਿਕ ਘਟਨਾਵਾਂ ਛੇਵੇਂ ਪਾਤਸ਼ਾਹ ਦੀਆਂ ਜਿਹੜੀਆਂ ਆਪਾਂ ਉਸ ਤੋਂ ਬਾਅਦ ਆਉਂਦੀਆਂ ਨੇ ਲੜਾਈਆਂ ਛੇਵੇਂ ਪਾਤਸ਼ਾਹ ਦੀਆਂ ਇੱਥੋਂ ਤੱਕ ਕਿ ਅੱਗੇ ਤੱਕ ਮਹਾਰਾਜ ਤੱਕ ਮਾਲਵੇ ਤੱਕ ਜਿਹੜੇ ਉਹ ਯੁੱਧ ਨੇ ਉਹ ਮੁਗਲਾਂ ਦੇ ਨਾਲ ਹੁੰਦੇ ਨੇ, ਕਦੇ ਬਾਜ ਪਿੱਛੇ ਲੜਾਈ ਹੁੰਦੀ ਹੈ, ਏਦਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਵੀ ਨੇ ਤੇ ਇਤਿਹਾਸਕ ਜਿਹੜੀ ਇਹ ਇੱਕ ਤਵਾਰੀਖ ਵੀ ਹੈ। ਤੇ ਅਲਟੀਮੇਟਲੀ ਜਿੱਥੇ ਜਾ ਕੇ ਫਿਰ ਛੇਵੇਂ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਹੈ, ਫਿਰ ਉਹਨਾਂ ਦੀ ਰਿਹਾਈ ਹੁੰਦੀ ਹੈ, ਨਾਲ ਜਿਹੜੇ ਹੋਰ 52 ਜਿਹੜੇ ਰਾਜੇ ਨੇ ਰਿਆਸਤੀ ਰਾਜਾਂ ਦੇ ਉਹ ਉਹਨਾਂ ਦੀ ਵੀ ਰਿਹਾਈ ਹੁੰਦੀ ਹੈ, ਇਹ ਸਾਰਾ ਕੁਛ ਚੱਲ ਰਿਹਾ। ਪਰ ਆਪਾਂ ਕਿਉਂਕਿ ਗੱਲ ਅਕਾਲ ਤਖ਼ਤ ਸਾਹਿਬ ਦੀ ਕਰ ਰਹੇ ਹਾਂ, ਉਹਨਾਂ ਦੀ ਸਥਾਪਨਾ ਦੀ ਕਰ ਰਹੇ ਹਾਂ, ਤੇ ਉਦੋਂ ਇਹ ਗੱਲ ਇੱਕ ਬੜੀ ਸਾਫ਼ ਤੇ ਸਪਸ਼ਟ ਸੀ, ਭਾਵੇਂ ਅਕਾਲ ਤਖ਼ਤ ਸਾਹਿਬ ਇੱਕ ਵੱਡੀ ਜਗ੍ਹਾ ਉਹ ਬਣਾਈ ਗਈ ਜਿੱਥੇ ਇਸ ਤਰ੍ਹਾਂ ਦਾ ਕੋਈ ਡਿਸੀਜਨ ਕੌਮ ਨੂੰ ਦੇਣਾ ਹੈ, ਕਿਉਂਕਿ ਉਹ ਡਿਸੀਜਨ ਦਰਬਾਰ ਸਾਹਿਬ ਦੇ ਤਾਬਿਆ ਬੈਠਾ ਕੋਈ ਹੈੱਡ ਗ੍ਰੰਥੀ ਜਾਂ ਹੋਰ ਉੱਥੋਂ ਡਿਸੀਜਨ ਨਹੀਂ ਸੀ ਦੇ ਸਕਦਾ, ਕਿਉਂਕਿ ਉਹ ਡਿਸੀਜਨ ਦੁਨਿਆਵੀ ਸੀ। ਤੇ ਇਸ ਕਰਕੇ ਉਹ ਸਾਰੇ ਦੁਨਿਆਵੀ ਜਿਹੜੇ ਫੈਸਲੇ ਲੈਣ ਵਾਸਤੇ, ਤੇ ਕਿਉਂਕਿ ਦਰਬਾਰ ਸਾਹਿਬ ਤਾਂ ਸਾਰੇ ਵਰਨਾਂ ਨੂੰ ਸਾਂਝਾ, ਤੇ ਸਾਰੇ ਵਰਨਾਂ ਨੂੰ ਨੀ ਸਾਂਝਾ, ਸਾਰੀ ਮਨੁੱਖਤਾ ਨੂੰ ਸਾਂਝਾ। ਉੱਥੇ ਤਾਂ ਸਾਰੇ ਇੱਕ ਬਰਾਬਰ ਨੇ, ਜਿਹੜਾ ਨਤਮਸਤਕ ਜਾ ਕੇ ਹੁੰਦਾ ਉੱਥੇ ਕਿਸੇ ਦੀ ਇਹ ਜਾਂਚ ਨਹੀਂ ਕੀਤੀ ਜਾਂਦੀ ਕਿ ਸਾਧ ਹੈ ਚੋਰ ਹੈ ਡਾਕੂ ਹੈ ਕੌਣ, ਉੱਥੇ ਤਾਂ ਜਿਹੜਾ ਜਾ ਕੇ ਨਤਮਸਤਕ ਹੁੰਦਾ ਕਿਉਂਕਿ ਉਹ ਪੁਰਾਣੀ ਹੈ। ਤੇ ਉਹ ਦਰਬਾਰ ਸਾਹਿਬ ਦੀ ਤਾਂ ਬਿਲਕੁਲ ਹੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਆ ਉਹ ਸਾਰੀ ਪ੍ਰੈਕਟਿਸ ਹੈ, ਤੇ ਉਹ ਉਵੇਂ ਜਿਹੜਾ ਚੱਲ ਰਿਹਾ। ਤੇ ਫਿਰ ਜਿਹੜੀ ਇੱਕ ਸੱਤਾ ਦੇ ਨਾਲ ਵੱਡੀ ਸੱਤਾ ਦੇ ਨਾਲ ਟਾਕਰਾ ਲੈਣ ਲਈ ਕੰਸੋਲੀਡੇਸ਼ਨ ਸਾਰੀ ਗੱਲ ਫਿਰ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਂ ਉਸ ਵੇਲੇ ਅਕਾਲ ਬੁੰਗੇ ਤੋਂ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ। ਤੇ ਉਹ ਸ਼ੁਰੂਆਤ ਛੇਵੇਂ ਪਾਤਸ਼ਾਹ ਨੇ ਕੀਤੀ ਤੇ ਖੁਦ ਭਾਈ ਗੁਰਦਾਸ ਜੀ ਨੂੰ ਉਹਦੇ ਸਰਬਰਾਹ ਲਾਇਆ ਜਾਂ ਮੁਖੀ ਲਾਇਆ, ਕੁਛ ਵੀ ਜਿਹੜਾ ਹੁਣ ਆਪਾਂ ਜਥੇਦਾਰ ਕਹਿੰਦੇ ਹਾਂ, ਕਿਉਂਕਿ ਉਹ ਤਾਂ ਜਥੇਦਾਰ ਸ਼ਬਦ ਹੈ ਨੀ ਸੀ। ਜਥੇਦਾਰ ਤਾਂ ਸ਼ਬਦ ਬਾਅਦ ਵਿੱਚ ਜਦੋਂ ਜਥੇ ਬਣਨੇ ਸ਼ੁਰੂ ਹੋਏ, ਲੜਾਈਆਂ ਜੰਗਾਂ ਯੁੱਧਾਂ ਦੀਆਂ ਗੱਲਾਂ ਹੋਈਆਂ, ਉਦੋਂ ਇਹ ਸ਼ਬਦ ਜਿਹੜਾ ਹੈ ਉਹ ਕੋਇਨ ਹੋਇਆ ਜਾਂ ਇਹ ਸ਼ਬਦ ਸਾਹਮਣੇ ਆਇਆ। ਤੇ ਫੇਰ ਜਿਹੜਾ ਹੈ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਤੋਂ ਬਾਅਦ ਜਿਹੜਾ ਹੈਗਾ, ਫੇਰ ਜਿਹੜਾ ਕੁਛ ਸਮਾਂ ਜਦੋਂ ਏਦਾਂ ਦਾ ਆਇਆ, ਜਦੋਂ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੱਕ ਜਦੋਂ ਇੱਕ ਤਰੀਕੇ ਦਾ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹੈ ਮਸੰਦਾਂ ਦਾ ਜਿਹੜਾ ਹੈ ਜ਼ਿਆਦਾ ਕਬਜ਼ਾ ਰਿਹਾ, ਕਾਬਜ਼ ਰਹੇ, ਕਿਉਂਕਿ ਸਿੱਖੀ ਸਾਰੀ ਉਹ ਸਪਰੈਡ ਹੋ ਗਈ, ਉਸ ਪੂਰੇ ਆਲੇ ਦੁਆਲੇ ਫੈਲ ਗਈ। ਤੇ ਦਸਵੇਂ ਪਾਤਸ਼ਾਹ ਤੱਕ, ਕਿਉਂਕਿ ਨੌਵੇਂ ਪਾਤਸ਼ਾਹ ਜਿਹੜੇ ਸੀਗੇ ਗੁਰੂ ਤੇਗ ਬਹਾਦਰ, ਉਹਨਾਂ ਨੇ ਅਨੰਦਪੁਰ ਸਾਹਿਬ ਵਸਾ ਲਿਆ ਸੀਗਾ ਤੇ ਤੁਹਾਨੂੰ ਚੱਕ ਨਾਨਕੀ ਦੇ ਨਾਂ ਤੇ ਵਸਾਇਆ ਤੇ ਬਾਅਦ ਚ ਅਨੰਦਪੁਰ ਸਾਹਿਬ ਨਾਂ ਰੱਖਿਆ ਗਿਆ। ਤੇ ਕਿਉਂਕਿ ਇਸ ਪਾਸੇ ਨੂੰ ਸਾਰੀ ਉਹ ਕਹਾਣੀ ਤੁਰ ਗਈ ਸੀ, ਤੇ ਫਿਰ ਇੱਥੋਂ ਇਹ ਜਿਹੜੀ ਅਣਦੇਖੀ ਰਹੀ ਜਾਂ ਮੀਣਿਆਂ ਦਾ ਖਾਸ ਕਰਕੇ ਪੁੱਤਰ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ, ਜਿਹਨਾਂ ਨੂੰ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਤੇ ਉਹ ਵੀ ਕਾਬਜ਼ ਰਹੇ। ਤੇ ਜਾਂ ਮਸੰਦ ਜਿਹੜੇ ਸੀਗੇ ਇੱਕ ਤਰ੍ਹਾਂ ਦੇ ਉਹ ਕਾਬਜ਼ ਰਹੇ। ਤੇ ਉਦੋਂ ਕੋਈ ਇੱਥੋਂ ਕੋਈ ਡਿਸੀਜਨ ਜਾਂ ਕੋਈ ਉਸ ਰੂਪ ਦੇ ਵਿੱਚ ਇਹ ਵੀ ਨਹੀਂ ਆਇਆ, ਠੀਕ ਆ ਆਪਣੇ ਤਰੀਕੇ ਦੇ ਨਾਲ ਉਹ ਜੇ ਕੋਈ ਇੱਥੋਂ ਕੋਈ ਗੱਲ ਜਾਂਦੀ ਸੀ ਜਾਂ ਹੁਕਮਨਾਮਾ ਉਹ ਜਾਂਦਾ ਸੀ ਉਹ ਕਰਦੇ ਸੀ, ਜਿਹੜੇ ਰਿਕਾਰਡ ਤੇ ਜਿੰਨੇ ਕੁ ਐਵੀਡੈਂਸ ਜਿਹੜੇ ਹੈਗੇ ਆ ਇਹਦੇ ਮਿਲਦੇ ਆ। ਤੇ ਕਿਉਂਕਿ ਜਿਹੜਾ ਹੁਕਮਨਾਮਾ ਸ਼ਬਦ ਵੀ ਅਸਲ ਦੇ ਵਿੱਚ ਉਹ ਹੁਣ ਤਾਂ ਖੈਰ ਇੱਕ ਆਮ ਸ਼ਬਦ ਇਹ ਬਣ ਗਿਆ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਵਾਕ ਲੈਂਦੇ ਹਾਂ ਆਪਾਂ, ਤੇ ਉਹਦੇ ਲਈ ਅਕਸਰ ਹੁਣ ਸਾਡੇ ਸਿਆਸਤ ਦੇ ਵਿੱਚ ਵੀ ਧਰਮ ਦੇ ਵਿੱਚ ਵੀ ਹੁਕਮਨਾਮਾ ਸ਼ਬਦ ਵਰਤਣ ਲੱਗ ਗਏ, ਸਾਡੇ ਪਾਠੇ ਵੀ ਹੁਕਮਨਾਮਾ ਵਰਤਣ ਲੱਗ ਗਏ। ਹਾਲਾਂਕਿ ਜਿਹੜਾ ਹੈ ਸ਼ਬਦ ਮੁੱਖ ਵਾਕ ਸੀਗਾ ਹੁਣ ਤੱਕ ਜਿਹੜਾ ਹਿਸਟਰੀ ਦੇ ਵਿੱਚ ਵੀ ਕਦੇ ਇੱਦਾਂ ਦਾ ਹੁਕਮਨਾਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾਂ ਬਾਣੀ ਦੇ ਨਾਲ ਨਹੀਂ ਆਇਆ, ਉੱਥੋਂ ਮੁੱਖ ਵਾਕ ਹੀ ਆਇਆ। ਤੇ ਹੁਣ ਕਿਉਂਕਿ ਜਿਹੜੇ ਹੁਕਮਨਾਮੇ ਹੁੰਦੇ ਸੀ ਜਾਂ ਤਾਂ ਉਹ ਗੁਰੂ ਸਾਹਿਬ ਭੇਜਦੇ ਸੀ ਤੇ ਜਾਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਸੀ, ਅਕਾਲ ਤਖ਼ਤ ਸਾਹਿਬ ਕਿਉਂਕਿ ਉਸ ਵੇਲੇ ਤੱਕ ਇੱਕ ਸਥਾਪਿਤ ਹੋ ਚੁੱਕਿਆ ਸੀ। ਤੇ ਬਾਅਦ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਫਿਰ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਇਹਦੇ ਸਰਬਰਾਹ ਲਾਇਆ, ਜਦੋਂ ਸਾਰਾ ਦਰਬਾਰ ਸਾਹਿਬ ਦਾ ਸੰਭਾਲਿਆ ਤੇ ਜਦੋਂ ਮਸੰਦਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨੀ ਪਈ, ਕਿਉਂਕਿ ਉਹਨਾਂ ਨੇ ਆਪਣੇ ਆਪਣੇ ਖੇਮੇ ਆਪਣੇ ਆਪਣੇ ਤਰੀਕੇ ਨਾਲ ਇੱਕ ਲੁੱਟ ਦਾ ਸਾਧਨ ਬਣਾ ਲਿਆ ਸੀ। ਹਾਲਾਂਕਿ ਕਿਸੇ ਵੇਲੇ ਮਸੰਦ ਪ੍ਰਥਾ ਬੜੀ ਵਧੀਆ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ, ਮੰਜੀ ਪ੍ਰਥਾ ਜਾਂ ਮਸੰਦ ਪ੍ਰਥਾ ਦੇ ਗੁਰੂਆਂ ਨੇ ਕੀਤੀ ਸੀ, ਉਹਦਾ ਜਿਹੜਾ ਸੀ ਉਹ ਫਿਰ ਉਹ ਖਾਤਮਾ ਕਰਨਾ ਪਿਆ। ਤੇ ਹੁਣ ਗੱਲ ਅਸਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਦਸਵੇਂ ਪਾਤਸ਼ਾਹ ਦੇ ਜਿਹੜਾ ਹੈ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਜਿੱਦਾਂ ਦੇ ਪੰਜਾਬ ਦੇ ਹਾਲਾਤ ਆਪਾਂ ਨੂੰ ਪਤਾ ਹੈ ਬਣੇ ਜਾਂ ਉਹ ਇਸ ਖਿੱਤੇ ਦੇ ਹਾਲਾਤ ਬਣੇ ਜਿੱਥੇ ਕਬਜ਼ੇ ਹੋਏ, ਕਬਜ਼ਿਆਂ ਦਾ ਜਿਹੜੇ ਭਾਵੇਂ ਉਹ ਅਬਦਾਲੀ ਹੋਵੇ ਭਾਵੇਂ ਕੋਈ ਹੋਰ ਹਮਲਾਵਰ ਹੋਵੇ, ਕਿਉਂਕਿ ਦਰਬਾਰ ਸਾਹਿਬ ਜਿਹੜਾ ਹੈ ਉਹਨਾਂ ਦੇ ਹਮਲਿਆਂ ਦਾ ਇੱਕ ਟਾਰਗੇਟ ਹੁੰਦਾ ਸੀ, ਇੱਥੇ ਸਿੱਖ ਸੰਗਤ ਜੁੜਦੀ ਸੀ ਤੇ ਇੱਥੇ ਚੜਾਵਾ ਵੀ ਚੜਦਾ ਸੀ ਤੇ ਇੱਥੇ ਇੱਥੋਂ ਤੱਕ ਕਿ ਦਸਵੰਧ ਵੀ ਜਿਹੜਾ ਸੀਗਾ ਉਹ ਲੋਕ ਲੈ ਕੇ ਆਉਂਦੇ ਸੀ ਤੇ ਉਹਨਾਂ ਦਾ ਇੱਕ ਲੁੱਟਦਾ, ਤੇ ਦੂਜਾ ਇਹ ਸੀ ਕਿ ਉਹ ਖਾਸ ਕਰਕੇ ਕਿਉਂਕਿ ਉਹਨਾਂ ਨੂੰ ਅਜੂ ਆਪਾਂ ਅਬਦਾਲੀ ਦੀ ਗੱਲ ਕਰਦੇ ਹਾਂ ਜਾਂ ਮੱਸਾ ਰੰਗੜ ਦੀ ਜਾਂ ਹੋਰਾਂ ਦੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਜਿਹੜੀ ਪੋਲੀਟੀਕਲ ਪਾਵਰ ਵੀ ਜਿਹੜੀ ਮਿਲਦੀ ਹੈ ਜਾਂ ਜਿਹੜੀ ਇਹਨਾਂ ਨੂੰ ਰਾਜਸੀ ਸੱਤਾ ਰਾਜਸੀ ਜਿਹੜੀ ਤਾਕਤ ਮਿਲਦੀ ਹੈ ਲੜਨ ਦੀ ਸਾਡੇ ਖਿਲਾਫ ਜਾਂ ਬਗਾਵਤ ਕਰਨ ਦੀ ਜਾਂ ਗਰੀਲਾ ਯੁੱਧ ਲੜਨ ਦੀ ਉਹ ਇੱਥੋਂ ਮਿਲਦੀ ਹੈ। ਤੇ ਇਸ ਕਰਕੇ ਵਾਰ ਵਾਰ ਜਿਹੜਾ ਹੈ ਟਾਰਗੇਟ ਦਰਬਾਰ ਸਾਹਿਬ ਹੁੰਦਾ ਰਿਹਾ, ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹਰ ਰੋਜ਼ ਦੀ ਜਿਹੜੀ ਮਰਿਆਦਾ ਹੈ ਤੇ ਉਹ ਵੀ ਬੰਦ ਹੁੰਦੀ ਰਹੀ, ਭਾਵੇਂ ਅਬਦਾਲੀ ਨੇ ਹਮਲਾ ਕਰਕੇ ਇੱਥੇ, ਕਿਉਂਕਿ ਇਤਿਹਾਸਕਾਰ ਤੱਕ ਅਲੱਗ ਅਲੱਗ ਉਹਦੇ ਚ ਅਕਾਊਂਟਸ ਨੇ ਹਿਸਟੋਰੀਅਨਸ ਦੇ, ਤੇ ਉਹ ਕੁਛ ਮੰਨਣ ਯੋਗ ਵੀ ਨੇ ਕੁਛ ਨਹੀਂ ਵੀ ਨੇ, ਕੋਈ ਕਹਿੰਦੇ ਕਿ ਇਹਦੇ ਚ ਰੇਤਾ ਭਰਾਤਾ ਸੀ ਇਹਦੇ ਚ ਤੇ ਗਊਆਂ ਦਾ ਜਿਹੜਾ ਸੀਗਾ ਉਹ ਹੱਡੀਆਂ ਵਗੈਰਾ ਹੋਰ ਭਰਾਤਾ, ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਚੱਲਦੀਆਂ ਨੇ। ਤੇ ਪਰ ਆਪਣਾ ਜਿਹੜਾ ਹੈਗਾ ਗੱਲ ਮੁੱਖ ਅਕਾਲ ਤਖ਼ਤ ਸਾਹਿਬ ਦੇ ਨਾਲ ਆ ਜਿਹੜੀ, ਤੇ ਉੱਥੋਂ ਫਿਰ ਉਸ ਤੋਂ ਬਾਅਦ ਹੈ ਦਸਵੇਂ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਹਾਲਾਤ ਜਿਹੜੇ ਉਹ ਬਦਲਦੇ ਆ, ਤੇ ਉਹ ਹਾਲਾਤ ਫਿਰ ਇਸ ਰੂਪ ਦੇ ਵਿੱਚ ਬਦਲਦੇ ਆ ਕਿ ਸਿੱਖਾਂ ਨੂੰ ਜਿਹੜਾ ਹੈ ਉਹ ਗਰੀਲਾ ਵਾਰਫੇਅਰ ਚ ਜਾਣਾ ਪਿਆ, ਤੇ ਉਸ ਰੂਪ ਦੇ ਵਿੱਚ ਜਿਹੜਾ ਹੈ ਥੋੜਾ ਮੋਟਾ ਜਿਹੜਾ ਪ੍ਰਬੰਧ ਨਿਰਮਲਿਆਂ ਦੇ ਹੱਥ ਦੇ ਵਿੱਚ ਰਿਹਾ, ਤੇ ਉਦੋਂ ਫਿਰ ਜਿਹੜੀ ਸੀ ਉਹ ਜਥੇਦਾਰ ਸ਼ਬਦ ਉਦੋਂ ਵੀ ਨੀ ਸੀ ਵਰਤਿਆ ਜਾਂਦਾ, ਉਦੋਂ ਵੀ ਜਿਹੜਾ ਸੀ ਮੁੱਖ ਸੇਵਾਦਾਰ ਜਾਂ ਸਰਬਰਾਹ ਇਹ ਸ਼ਬਦ ਵਰਤੇ ਜਾਂਦੇ ਸੀ। ਤੇ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਅਥਾਰਟੀ ਦੀ ਬਣੀ ਕਿ ਉਹ ਲਾਵੇ ਕੌਣ, ਕਿਉਂਕਿ ਪਹਿਲਾਂ ਤਾਂ ਗੁਰੂ ਸਾਹਿਬ ਨੇ ਖੁਦ ਲਾਏ ਸੀ, ਪਾਤਸ਼ਾਹ ਨੇ ਲਾਏ, ਵਾਹਿਗੁਰੂ ਪਾਤਸ਼ਾਹ ਨੇ ਲਾਏ, ਵੀ ਜਿਹੜੀ ਠੀਕ ਹੈ ਮੀਣਿਆਂ ਦਾ ਵੀ ਜਿਹੜਾ ਹੈ ਕਾਬਜ਼ ਰਹੇ ਉਹ। ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਪਰੰਪਰਾ ਗੁਰੂ ਸਾਹਿਬ ਖੁਦ ਜਿਹੜੀ ਦੇ ਕੇ ਗਏ ਸੀਗੇ ਦਸਵੇਂ ਪਾਤਸ਼ਾਹ ਸਰਬੱਤ ਖਾਲਸਾ ਦੀ, ਤੇ ਫਿਰ ਸਰਬੱਤ ਖਾਲਸਾ ਨੇ ਆਪਣੇ ਹੱਥ ਚ ਲਈ ਇਹ ਗੱਲ ਕਿ ਜਿਹੜੀ ਹੈ ਉਹਦੀ ਜਿਹੜੀ ਉੱਥੇ ਮੁੱਖ ਮੁਖੀ ਦੀ ਜਾਂ ਮੁੱਖ ਸੇਵਾਦਾਰ ਦੀ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੀ ਇੱਕ ਤਰੀਕੇ ਦੀ ਸਰਬਰਾਹ ਦੀ ਜਿਹੜੀ ਹੈ ਉਹ ਫਿਰ ਜਿਹੜੀ ਆ ਉਹ ਸਰਬੱਤ ਖਾਲਸਾ ਉਹਦੀ ਕਰੇ। ਤੇ ਜਿਹਨਾਂ ਨੇ ਭਾਈ ਮਨੀ ਸਿੰਘ ਤੋਂ ਬਾਅਦ, ਕਿਉਂਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ ਜਿਹਨਾਂ ਨੂੰ ਬੰਦ ਕਟਾਉਣ ਦਾ ਜਿਹੜਾ ਹੁਕਮ ਜਿਹੜਾ ਦਿੱਤਾ ਗਿਆ ਸੀ, ਕਿਉਂਕਿ ਉਸ ਵੇਲੇ ਭਾਈ ਮਨੀ ਸਿੰਘ ਸਰਬਰਾਹ ਸੀ, ਉਹੀ ਹੈੱਡ ਗ੍ਰੰਥੀ ਸਾਰਾ ਉਹਨਾਂ ਕੋਲੇ ਸੀਗਾ। ਤੇ ਫਿਰ ਜਿਹੜਾ ਸੀ ਸਰਬੱਤ ਖਾਲਸਾ ਜਦੋਂ ਹੁੰਦਾ, ਤੇ ਸਰਬੱਤ ਖਾਲਸਾ ਫਿਰ ਜਾ ਕੇ 18ਵੀਂ ਸਦੀ ਦੇ ਵਿੱਚ ਜਿਹੜਾ ਹੈ 1722 ਦੇ ਵਿੱਚ, ਤੇ ਉਹ ਫਿਰ ਦਰਬਾਰਾ ਸਿੰਘ ਨੂੰ ਉਹਦੇ ਲਾਉਂਦੇ ਨੇ ਜਿਹੜੇ ਨੇ ਸਰਬਰਾਹ। ਤੇ ਫਿਰ ਉਹ ਸਰਬੱਤ ਖਾਲਸਾ ਦੀ ਹੀ ਪਰੰਪਰਾ ਰਹੀ। ਉਦੋਂ ਬਾਅਦ ਕਪੂਰ ਸਿੰਘ ਨੂੰ ਲਾਇਆ, ਜੱਸਾ ਸਿੰਘ ਆਲੂਵਾਲੀਆ ਵੀ ਸਰਬੱਤ ਖਾਲਸਾ ਵੱਲੋਂ ਰਹੇ, ਜਿਹਨਾਂ ਨੇ ਕਾਫੀ ਕੰਮ ਕੀਤਾ ਦਰਬਾਰ ਸਾਹਿਬ ਦੀ ਸਾਂਭ ਸੰਭਾਲ ਦਾ ਵੀ ਹੋਰ। ਤੇ ਫਿਰ ਅਕਾਲੀ ਫੂਲਾ ਸਿੰਘ ਨੂੰ ਜਿਹੜਾ ਹੈ ਤੇ ਉਹ ਲਾਇਆ ਗਿਆ। ਤੇ ਉਂਝ ਕਿਹਾ ਜਾਂਦਾ ਹੈ, ਹਾਲਾਂਕਿ ਕਿਤੇ ਕੋਈ ਉਹਦਾ ਐਵੀਡੈਂਸ ਨਹੀਂ, ਕਿ ਖੁਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਜਦੋਂ ਬਾਗਡੋਰ ਆਉਂਦੀ ਹੈ 1801 ਤੋਂ ਬਾਅਦ, ਤੇ ਵੀ ਉਹ ਕੁਛ ਸਮਾਂ ਉਹ ਵੀ ਖੁਦ ਵੀ ਰਹੇ, ਤੇ ਪਰ ਉਦਾਂ ਦਾ ਕਿਤੇ ਕੋਈ ਇਹ ਉਦੋਂ ਐਵੀਡੈਂਸ ਕੋਈ ਕਿਤੋਂ ਵੀ ਮਿਲਦਾ ਨੀ। ਤੇ ਕਿਉਂਕਿ ਅਕਾਲੀ ਫੂਲਾ ਸਿੰਘ ਦਾ ਜਿਹੜਾ ਹੈ ਉਹੀ ਨਾਂ ਆਉਂਦਾ, ਤੇ ਜਿਹਦੇ ਚ ਅਕਾਲੀ ਫੂਲਾ ਸਿੰਘ ਹੀ ਸੀ ਜਿਹਨਾਂ ਨੇ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਤਨਖਾਹ ਲਾਤੀ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਮਾਮਲਾ ਸਰਬੱਤ ਖਾਲਸਾ ਤੋਂ ਬਦਲ ਕੇ ਫਿਰ ਬੁੱਢਾ ਦਲ ਕੋਲ ਆ ਜਾਂਦਾ, ਕਿਉਂਕਿ ਉਦੋਂ ਇੱਕ ਤਰੀਕੇ ਦੀ ਪਾਵਰ ਬਣ ਚੁੱਕਿਆ ਸੀ ਬੁੱਢਾ ਦਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਹੜਾ ਹੈ ਦੌਰਾਨ ਹੀ। ਤੇ ਕਿਉਂਕਿ ਬੁੱਢਾ ਦਲ ਉਦੋਂ ਦੀ ਇੱਕ ਫੋਰਸ ਸੀ, ਇੱਕ ਲੜਾਈ ਕਰਨ ਵਾਲੀ ਫੋਰਸ ਸੀ, ਹਥਿਆਰਬੰਦ, ਜਿਹਨਾਂ ਨੂੰ ਆਪਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿ ਦਿੰਦੇ ਹੁਣ ਦੀ। ਤੇ ਫਿਰ ਅਪੁਆਇੰਟਮੈਂਟ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਦੀ ਉਹ ਕਰਦੇ ਨੇ, ਤੇ ਜਿਹਦੇ ਚ ਹਨੂੰਮਾਨ ਸਿੰਘ, ਪ੍ਰਹਲਾਦ ਸਿੰਘ ਉਹਨਾਂ ਦੇ ਨਾਂ ਆਉਂਦੇ ਨੇ। ਤੇ ਜਦੋਂ ਅੰਗਰੇਜ਼ ਫਿਰ ਸ਼ਾਮਿਲ ਕਰਦੇ ਆ 1849 ਦੇ ਵਿੱਚ ਆ ਕੇ, ਤੇ ਫਿਰ ਸਿਚੁਏਸ਼ਨ ਉਦੋਂ ਬਾਅਦ ਫਿਰ ਅੰਗਰੇਜ਼ਾਂ ਨੂੰ ਸਮਝ ਆਉਂਦੀ ਹੈ, ਜਿਵੇਂ ਮੁਗਲਾਂ ਨੂੰ ਉਸ ਸਮਝ ਆਈ ਸੀ ਕਿ ਜਿਹੜਾ ਹੈ ਅਕਾਲ ਤਖ਼ਤ ਜਾਂ ਦਰਬਾਰ ਸਾਹਿਬ ਇਹ ਇੱਕ ਵੱਡੀ ਸਪਿਰਚੁਅਲ ਪਾਵਰ ਹੈ, ਤੇ ਇੱਕ ਵੱਡੀ ਜਿਹੜੀ ਹੈ ਇੱਕ ਤਰੀਕੇ ਦੀ ਅਥਾਰਟੀ ਹੈ, ਟੈਂਪਰਲ ਅਥਾਰਟੀ ਵੀ ਇਹੀ ਹੈ, ਤੇ ਜੇ ਆਪਾਂ ਇਹਦੇ ਤੇ ਕਿਸੇ ਤਰੀਕੇ ਨਾਲ ਕਾਬਜ਼ ਜਿਹੜਾ ਹੈ ਜੇ ਹੋ ਸਕਦੇ ਆ। ਕਿਉਂਕਿ ਉਸ ਤੋਂ ਬਾਅਦ ਪ੍ਰਹਲਾਦ ਸਿੰਘ ਤੋਂ ਬਾਅਦ ਜਿਹੜੇ ਹੈ ਬ੍ਰਿਟਿਸ਼ਰਜ਼ ਨੇ ਆਪਣੇ ਵੀ ਜਿਹੜੇ ਹੈਗੇ ਆਪਣੇ ਵੱਲੋਂ ਵੀ ਜਿਹੜੇ ਸਰਬਰਾਹ ਅਪੁਆਇੰਟ ਕੀਤੇ, ਤੇ ਜਿਹਨਾਂ ਦੇ ਵਿੱਚ ਅਰੂੜ ਸਿੰਘ ਦਾ ਨਾਂ ਹੁਣ ਤੱਕ ਚੱਲਦਾ ਹੈ, ਜਿਹੜਾ ਆਪਣਾ ਜਿਹੜੇ ਹੈਗੇ ਆ ਸਾਡੇ ਮਾਨ ਸਾਹਿਬ, ਜਿਹੜੇ ਦੂਜੇ ਮਾਨ ਸਾਹਿਬ ਨੇ ਅਕਾਲੀ ਦਲ ਅੰਮ੍ਰਿਤਸਰ ਵਾਲੇ, ਸਿਮਰਜੀਤ ਮਾਨ ਕਹਿ ਜਾਂਦਾ ਕਿ ਉਹ ਉਹਨਾਂ ਦੇ ਨਾਨਾ ਜੀ ਸੀ, ਇੱਦਾਂ ਦੀ ਗੱਲ ਜਿਹੜੀ ਚੱਲਦੀ ਹੈ ਕਿ ਅਰੂੜ ਸਿੰਘ ਦਾ ਇਸ ਕਰਕੇ ਨਾਂ ਚੱਲਦਾ ਕਿਉਂਕਿ ਅਰੂੜ ਸਿੰਘ ਨੇ ਜਿਹੜਾ ਸੀਗਾ ਡਾਇਰ ਨੂੰ, ਤੇ ਜਿਹਨੇ ਜਿਹੜੇ ਜਲਿਆਂਵਾਲੇ ਬਾਗ ਦੇ ਉੱਤੇ ਜਿਹਨੇ ਹਮਲਾ ਕੀਤਾ ਸੀ, ਇਹਨੇ ਹੱਥੇ ਭਾਰਤੀਆਂ ਨੂੰ ਮਾਰਿਆ ਸੀ, ਕਿ ਉਹਨੂੰ ਸਿਰੋਪਾਲ ਦਿੱਤਾ ਸੀ, ਇਸ ਕਰਕੇ ਜਿਹੜਾ ਸੀਗਾ ਅਰੂੜ ਸਿੰਘ ਦਾ ਨਾਂ ਕਾਫੀ ਰਹਿੰਦਾ, ਜੋ ਉਸ ਵੇਲੇ ਸਰਬਰਾਹ ਰਿਹਾ, ਕਿਉਂਕਿ ਅੰਗਰੇਜ਼ਾਂ ਵੇਲੇ ਜਿਹੜੇ ਸੀ ਕਈ ਸਰਬਰਾਹ ਰਹੇ ਸਮੇਂ ਸਮੇਂ, ਉਹਨਾਂ ਚੋਂ ਠੀਕ ਵੀ ਸੀ, ਇਹ ਨਹੀਂ ਕਿ ਸਾਰੇ ਕੋਈ ਉਦਾਂ ਅੰਗਰੇਜ਼ਾਂ ਦੇ ਪਿੱਠੂ ਸੀ ਜਾਂ ਉਦਾਂ ਦੀ ਗੱਲ ਕਰੇ। ਜੋਤ ਸਿੰਘ ਨੂੰ ਲਾਇਆ, ਮੰਗਲ ਸਿੰਘ ਜਿਹਨੂੰ ਅੰਮ੍ਰਿਤਸਰ ਦੇ ਇੱਕ ਨਵੇਂ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਹੈ, ਮੰਗਲ ਸਿੰਘ ਜਿਹਨੇ ਇੱਕ ਸਿਨੇਮਾ ਵੀ ਬਣਾਇਆ ਉੱਥੇ, ਤੇ ਉਹ ਉਹਨੂੰ ਲਾਇਆ, ਫਿਰ ਇਸ ਤਰ੍ਹਾਂ ਮਾਨ ਸਿੰਘ ਨੂੰ ਲਾਇਆ, ਅਰਜਨ ਸਿੰਘ ਚਾਹਲ ਜਵਾਲਾ ਸਿੰਘ ਰਹੇ। ਤੇ ਪਰ ਇਹ ਸੀਗਾ ਕਿ ਅਰੂਪ ਸਿੰਘ ਦਾ ਨਾਂ ਇਸ ਕਰਕੇ ਫਿਰ ਉਹ ਜ਼ਿਆਦਾ ਇਸ ਨਾਲ ਆਉਂਦਾ। ਤੇ ਫਿਰ ਜਦੋਂ ਐਜੀਟੇਸ਼ਨ ਸ਼ੁਰੂ ਹੁੰਦੀ ਹੈ, ਖਾਸ ਕਰਕੇ ਗੁਰਦੁਆਰਿਆਂ ਦਾ ਜਦੋਂ ਜਿਹੜਾ ਉਹ ਆਜ਼ਾਦੀ ਦਾ ਮੋਰਚਾ ਲੱਗਦਾ, ਉਹਦੇ ਚ ਕਿੰਨੇ ਮੋਰਚੇ ਸ਼ਾਮਿਲ ਹੁੰਦੇ ਆ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ, ਤੇ ਜਾਂ ਫਿਰ ਜੈਤੋ ਦਾ ਮੋਰਚਾ ਹੋਵੇ, ਤੇ ਉਦੋਂ ਬਾਅਦ ਹੀ ਜਿਹੜਾ ਹੈ ਉਹ ਅਕਾਲੀ ਦਲ ਬਣਦਾ ਹੈ, ਸਿੱਖ ਇਕੱਠੇ ਹੋ ਕੇ ਇੱਕ ਪੋਲੀਟੀਕਲ ਪਾਵਰ ਉਹ ਬਾਅਦ ਚ ਬਣਦੀ ਹੈ, ਭਾਵੇਂ ਪਹਿਲਾਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੱਕ ਧਾਰਮਿਕ ਤੌਰ ਤੇ, ਕਿਉਂਕਿ ਪਾਰਟੀ ਦਾ ਨਾ ਹੀ ਅਕਾਲੀ ਦਲ ਹੈ, ਅਕਾਲ ਤੋਂ ਜਿਹੜੀ ਉਹ ਗੱਲ ਆਈ ਹੈ, ਤੇ ਉਦੋਂ ਫਿਰ ਜਿਹੜੀ ਹੈ ਇਹ ਸਿਚੁਏਸ਼ਨ ਬਦਲਦੀ ਹੈ। ਤੇ ਉਦੋਂ ਫਿਰ ਦਰਬਾਰ ਸਾਹਿਬ ਦੇ ਵਿੱਚ ਫਿਰ ਸਰਬੱਤ ਖਾਲਸਾ ਜਿਹੜਾ ਹੈ ਜੁੜਦਾ, ਤੇ ਇਸ ਤੋਂ ਬਾਅਦ ਜਦੋਂ ਅਰੂੜ ਸਿੰਘ ਨੂੰ ਲਾ ਕੇ ਫਿਰ ਤੇਜਾ ਸਿੰਘ ਪੁੱਚਰ ਜਿਹੜੇ ਆ ਉਹ ਸਰਬੱਤ ਖਾਲਸਾ ਦੁਆਰਾ ਇੱਕ ਸਰਬਰਾਹ ਦੇ ਤੌਰ ਤੇ ਜਾਂ ਜਹਿਦਾਰ ਦੇ ਤੌਰ ਤੇ ਆਪਾਂ ਕਹਿ ਲੈਂਦੇ ਉਹਨਾਂ ਨੂੰ ਲਾਉਂਦਾ। ਤੇ ਉਦੋਂ ਬਾਅਦ ਤਾਂ ਕਿਉਂਕਿ 1820 ਦੇ ਵਿੱਚ ਇਹ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਂਦੀ ਹੈ, ਭਾਵੇਂ ਉਦੋਂ ਅਜੇ ਐਕਟ ਨਹੀਂ ਸੀ ਪਾਸ ਹੋਇਆ ਤੇ ਬਕਾਇਦਾ ਉਹਨਾਂ ਨੂੰ ਉਹ ਕਾਨੂੰਨੀ ਮਾਨਤਾ ਨਹੀਂ ਸੀ, ਪਰ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੀ ਉਹ ਸਾਰਾ 1920 ਚ ਹੀ ਸ਼ੁਰੂ ਹੋ ਗਿਆ ਸੀ ਕਿ ਇੱਕ ਪ੍ਰਬੰਧਕ ਸਾਰੇ ਗੁਰਦੁਆਰਿਆਂ ਦਾ ਇੱਕ ਕਮੇਟੀ ਕੋਲੇ ਹੋਵੇ, ਉਹਨੇ ਉਹਦਾ ਨਾਂ ਉਸ ਰੂਪ ਚ SGPC ਜਿਵੇਂ ਹੁਣ ਆਪਾਂ ਕਹਿੰਦੇ ਭਾਵੇਂ ਉਵੇਂ ਨਹੀਂ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਣ ਗਈ ਸੀ। ਤੇ ਉਦੋਂ ਬਾਅਦ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਜਿਹੜਾ ਸੀ ਉਹ ਆਪਣੇ ਹੱਥ ਚ ਰੱਖਿਆ। ਤੇ ਪਰ ਇੱਕ ਗੱਲ ਇੱਥੇ ਜਿਹੜੀ ਮੈਂ ਸਪਸ਼ਟ ਕਰਾਂ ਆਪਣਾ ਗੌਤਮ ਜੀ, ਉਹ ਇਹ ਕਿ ਭਾਵੇਂ ਅਪੁਆਇੰਟਮੈਂਟ ਕਹਿ ਲਓ ਜਾਂ ਕੁਛ ਵੀ ਕਹਿ ਲਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ, ਤੇ ਉਦੋਂ ਜਿਸ ਤਰੀਕੇ ਦੇ ਨਾਲ ਹੁਣ ਏਦਾਂ ਨੀ ਸੀ ਕਿ ਰਾਤੇ ਰਾਤ ਬਦਲ ਲਿਓ। ਤੇ ਉਦੋਂ ਭਾਵੇਂ ਜਿਹੜਾ ਸੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਸੀ, ਪਰ ਬਾਅਦ ਦੇ ਵਿੱਚ ਜਦੋਂ ਇੱਕ ਤਰੀਕੇ ਦੀ ਕਹਿ ਲਓ ਕਿ ਸੇਵਾ ਦਾ ਮੌਕਾ ਦਿੱਤਾ ਜਾਣਾ, ਜਿਹਨੂੰ ਆਪਾਂ ਜਿਹਦੇ ਲਈ ਆਪਾਂ ਅਕਸਰ ਤਾਜਪੋਸ਼ੀ ਸ਼ਬਦ ਵਰਤਦੇ, ਫਿਰ ਇੱਥੇ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਤਾਜ ਦੀ ਗੱਲ ਨਹੀਂ ਸੀ। ਤੇ ਉਦੋਂ ਫਿਰ ਸਾਰੀਆਂ ਸਿੱਖ ਜਥੇਬੰਦੀਆਂ ਜਿਹਦੇ ਚ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਸਾਰੀਆਂ ਆ ਕੇ ਪੱਗਾਂ ਸਰੋਪਾ ਉਹ ਦਿੰਦੀਆਂ ਸੀ, ਤਾਂ ਕਿਤੇ ਜਾ ਕੇ ਉਹਨਾਂ ਨੂੰ ਜਿਹੜੀ ਸੀ ਇੱਕ ਮਾਨਤਾ ਪੂਰਵ ਸਿੱਖ ਜਗਤ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਅਕਾਲ ਤਖ਼ਤ ਦੇ ਮੁਖੀ ਵਜੋਂ ਜਥੇਦਾਰ ਵਜੋਂ ਜੋ ਵੀ ਸ਼ਬਦ ਹੈ ਤੇ ਉਹ ਮਿਲਦੀ ਸੀ। ਤੇ ਇਹ ਪ੍ਰੈਕਟਿਸ ਭਾਵੇਂ SGPC ਕੋਲ ਰਹੀ, ਪਰ ਉਹਨੂੰ ਇਸ ਤਰ੍ਹਾਂ ਸਿਆਸੀ ਤਰੀਕੇ ਨਾਲ ਉਹ ਚ ਕੋਈ ਦਖਲ ਨਹੀਂ ਰਿਹਾ, ਪਤਾ ਹੀ ਹੁੰਦਾ ਸੀ ਕਿ ਕੌਣ ਬੰਦਾ ਕਾਬਲ ਹੈ ਕੌਣ ਯੋਗ ਹੈ, ਤੇ ਉਸ ਲਾਇਆ ਤੇ ਉਹਨਾਂ ਤੇ ਕਦੇ ਕੋਈ ਕਿਸੇ ਤਰੀਕੇ ਦੇ ਜਿਹੜੇ ਉਹ ਮਤਭੇਦ ਵੀ ਜਿਹੜੇ ਨਹੀਂ ਰਹੇ। ਤੇ ਫਿਰ ਜਿਹੜਾ ਹੈਗਾ ਹੌਲੀ ਹੌਲੀ ਇਹ ਜਿਹੜਾ ਮਾਮਲਾ ਬਦਲਦਾ ਗਿਆ, ਇਹ ਮਾਮਲਾ ਫਿਰ ਸਾਰਾ ਇਹ ਚੱਲਿਆ 1984 ਤੱਕ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ। ਤੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਅਕਾਲ ਤਖ਼ਤ ਇਸੇ ਕਰਕੇ ਲਾਈਨ ਲਾਈਟ ਦੇ ਵਿੱਚ ਆਇਆ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਫਿਜੀਕਲੀ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਅਕਾਲ ਤਖ਼ਤ ਸਾਹਿਬ ਦਾ ਹੋਇਆ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜਨਮ ਸੁਰੇਂਦਰ ਸਿੰਘ ਭਾਈ ਅਮਰੀਕ ਸਿੰਘ ਹੋਰ ਜਿਹੜੇ ਨਾਲ ਬਾਬਾ ਠਾਰਾ ਸਿੰਘ ਹੋਰ ਸੀ ਉਹ ਸਾਰੇ ਉੱਥੇ ਸੀਗੇ, ਤੇ ਉਹਨਾਂ ਦੀ ਰਿਹਾਇਸ਼ੀ ਇੱਕ ਤਰੀਕੇ ਦੇ ਨਾਲ ਉੱਥੇ ਸੀ, ਤੇ ਉਸੇ ਨੂੰ ਟਾਰਗੇਟ ਜਿਹੜਾ ਸੀ ਕੀਤਾ ਗਿਆ। ਫਿਰ ਇਹ ਜ਼ਿਆਦਾ ਉਸ ਤੋਂ ਬਾਅਦ ਫਿਰ ਲਾਈਮ ਲਾਈਟ ਦੇ ਵਿੱਚ ਆਇਆ। ਉਸ ਵੇਲੇ ਕਿਰਪਾਲ ਸਿੰਘ ਸੀ ਇਹਦੇ ਜਥੇਦਾਰ, ਉਹ ਵੀ SGPC ਨੇ ਜਿਹੜਾ ਸੀਗਾ ਤੇ ਉਹਨਾਂ ਨੂੰ ਲਾਇਆ ਹੋਇਆ ਸੀ, ਹਾਲਾਂਕਿ ਕਿਰਪਾਲ ਸਿੰਘ ਉਸ ਤੋਂ ਪਹਿਲਾਂ ਵੀ ਰਹੇ ਆ, ਤੇ ਫਿਰ ਵਿਚੋਂ ਸਾਧੂ ਸਿੰਘ ਭੌਰਾ ਲਾਏ ਗਏ, ਪਰ ਉਦੋਂ ਕਿਰਪਾਲ ਸਿੰਘ ਸੀ। ਤੇ ਇਹ ਸਾਰਾ ਕੁਛ ਜਿਹੜਾ ਸੀ ਇੰਨਾ ਨੁਕਸਾਨ ਹੋਣ ਦੇ ਬਾਅਦ ਫਿਰ ਉਹ ਫਿਰ ਲਗਾਤਾਰ ਉਹਨਾਂ ਨੂੰ ਬੁਲਾਇਆ ਜਾਂਦਾ ਰਿਹਾ, ਜਿਹੜਾ ਹੈ ਜਿਹੜਾ ਸਿੱਧਾ ਪ੍ਰਸਾਰਣ ਹੁੰਦਾ ਸ਼ਬਦ ਕੀਰਤਨ ਦਾ, ਉਹਦੇ ਦੌਰਾਨ ਵੀ ਕਿਰਪਾਲ ਸਿੰਘ ਨੂੰ ਕਿਹਾ ਵੀ ਤੁਸੀਂ ਕਹੋ ਸੁਰੱਖਿਅਤ ਆ ਸਾਰਾ ਕੁਛ, ਤੇ ਵੀ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਚ ਥੋੜੀ ਜੀ ਜਿਹੜਾ ਗੁੱਸਾ ਸਟੇਟ ਪ੍ਰਤੀ ਜਾਂ ਸਰਕਾਰ ਪ੍ਰਤੀ ਉਹ ਘੱਟ ਹੋਏਗਾ। ਤੇ ਉਹ ਕਹਿੰਦੇ ਵੀ ਰਹੇ ਕਿ ਕੋਠਾ ਸਾਹਿਬ ਸੁਰੱਖਿਅਤ ਹੈ ਤੇ ਸ਼ਾਖਾਨਾ ਸੁਰੱਖਿਅਤ ਹੈ ਬੰਦੀ ਗੱਲ, ਤੇ ਉਹਦਾ ਖਮਿਆਜਾ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਫਿਰ ਇਸ ਗੱਲ ਦਾ ਭੁਗਤਣਾ ਪਿਆ। ਤੇ ਪਰ ਇਹ ਵੀ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਜਿਸ ਤਰੀਕੇ ਦੀ ਬਣੀ ਆ ਉਹ ਕਾਫੀ ਜਿਹੜੀ ਫਲੂਡ ਹੋ ਗਈ, ਜਿਹਦੇ ਕਰਕੇ ਜਿਸ ਕਰਕੇ ਜਾਂ ਜਿਸ ਕਾਰਨ ਕਰਕੇ ਜਿਹੜਾ ਸੀ ਉਹ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ ਤੇ ਜਿਵੇਂ ਆਪਾਂ ਕਹਿ ਲਿਆ ਕਿ ਸਿਰਜਣਾ ਹੋਈ ਸੀ ਜਿਹੜੇ ਵਿਚਾਰ ਦੇ ਨਾਲ ਸਿੰਘ ਪਾਤਸ਼ਾਹ ਨੇ, ਉਹ ਫਿਰ ਸਾਰਾ ਕੁਛ ਜਿਹੜਾ ਸੀ ਉਹ ਉਲਟ ਹੋ ਗਿਆ ਜਿਵੇਂ ਆਪਾਂ ਹੁਣ ਸੋਚਦੇ ਹਾਂ। ਹੁਣ ਕਿਉਂਕਿ ਉਹ ਅਕਾਲੀ ਰਾਜਨੀਤੀ ਦੇ ਇੰਨਾ ਅਧੀਨ ਆ ਗਿਆ, ਇੰਨਾ ਉਹਨੂੰ ਆਪਣੇ ਉਹਨੇ ਮਤਹਿਤ ਕਰ ਲਿਆ, ਕਿਉਂਕਿ SGPC ਸਾਰੀ ਅਕਾਲੀ ਦਲ ਦੇ ਇਹ ਕਹਿ ਲਓ ਕਿ ਉਹਦੇ ਪ੍ਰਭਾਵ ਚ ਆ ਜਾਂ ਉਹਦੇ ਮਤਹਿਤ ਇੱਕ ਤਰ੍ਹਾਂ ਦੀ, ਤੇ ਕਿਉਂਕਿ ਮੈਂਬਰਾਂ ਨੂੰ ਜਿਹੜੀਆਂ ਟਿਕਟਾਂ ਨੇ ਉਹ ਵੀ ਅਕਾਲੀ ਦਲ ਦਿੰਦਾ ਹੈ, ਚੋਣ ਵੀ ਉਹਨਾਂ ਦੀ ਹੁੰਦੀ ਹੈ, ਤੇ ਫਿਰ ਪ੍ਰਧਾਨ ਦੀ ਚੋਣ ਵੀ ਅਕਾਲੀ ਦਲ ਦਾ ਪ੍ਰਧਾਨ ਦੱਸਦਾ ਕਿਹਨੂੰ ਚੁਣਨਾ, ਫਿਰ ਜਿਹੜੀ ਅਪੁਆਇੰਟਮੈਂਟ ਉਹ SGPC ਕਰਦੇ ਆ, ਕਰ ਦੱਸਦੇ ਜਿਹੜਾ ਕਦੋਂ ਬਦਲਣਾ, ਕਿੰਨੇ ਦਿਨ ਰਹਿਣਾ, ਉਹ SGPC ਦੇ ਜਿਹੜਾ ਉਸ ਤੇ ਹੈ, ਰੈਮੋ ਕਰਮ ਤੇ ਹੈ। ਤੇ ਸੋ ਉਹ ਫਿਰ ਹੁਣ ਸਿਚੁਏਸ਼ਨ ਆਪਣੀ ਇੱਥੋਂ ਤੱਕ ਆ ਗਈ ਵੀ ਜਿਹਦੀ ਥੋੜਾ ਚਿਰ ਇਹ ਰਿਹਾ ਵੀ 1984 ਤੋਂ ਬਾਅਦ ਅਕਾਲੀ ਦਲ ਵੀ ਉਦੋਂ ਸਖ਼ਤ ਤੇ ਚਾਇਆ ਹੋਇਆ ਸੀ, ਤੇ ਉਦੋਂ ਕੁਛ ਜਿਹੜੀਆਂ ਉਹ ਫੋਰਸ ਸੀਗੀਆਂ ਜਿਹਨਾਂ ਨੂੰ ਲੱਗਿਆ ਕਿ ਧਰਮ ਨੂੰ ਬਚਾਉਣਾ ਹੈ ਜਾਂ ਕਿਸ ਤਰੀਕੇ ਦੇ ਨਾਲ, ਤੇ ਇੱਥੇ ਆਪਣਾ ਕੋਈ ਮਕਸਦ ਉਹਨੂੰ ਕੋਈ ਪੋਲੀਟੀਕਲੀ ਏਦਾਂ ਬੱਲੇ ਬੱਲੇ ਕਰਨ ਦਾ ਜਾਂ ਕੰਡੈਮ ਕਰਨ ਦਾ ਨਹੀਂ ਹੈ। ਤੇ ਪਰ ਇਹ ਹੈ ਕਿ ਉਸ ਤੋਂ ਬਾਅਦ ਸਰਬੱਤ ਖਾਲਸਾ ਜੁੜਿਆ, ਦੋ ਤਿੰਨ ਵਾਰ ਜੁੜਿਆ, ਤੇ ਜਿਹਦੇ ਚ ਪੰਥਕ ਕਮੇਟੀ ਨਿਕਲੀ ਸਾਰਾ ਕੁਛ। ਉਦੋਂ ਫਿਰ ਜਸਵੀਰ ਸਿੰਘ ਰੋਡੇ ਨੂੰ ਲਾਇਆ ਗਿਆ, ਉਹ ਬਾਹਰ ਸੀ, ਬਾਹਰੋਂ ਆਏ ਫਿਰ ਉਹਨੂੰ ਅਰੈਸਟ ਕਰ ਲਿਆ, ਉਹਨਾਂ ਦੀ ਥਾਂ ਤੇ ਗੁਰਦੇਵ ਸਿੰਘ ਕੌਂਕੇ ਨੂੰ ਐਕਟਿੰਗ ਜਿਹੜਾ ਹੈ ਉਹ ਜਥੇਦਾਰ ਲਾਇਆ ਗਿਆ। ਤੇ ਗੁਰਦੇਵ ਸਿੰਘ ਕੌਂਕੇ ਵੀ 6 ਸਾਲ ਤੋਂ ਵੱਧ ਸਮਾਂ ਐਕਟਿੰਗ ਜਥੇਦਾਰ ਰਹੇ ਤੇ, ਪਰ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਤੇ ਉਸ ਨੂੰ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਫੜ ਕੇ ਲਿਆ ਕੇ ਉਦੋਂ ਬਾਅਦ ਉਹ ਐਲੀਮੀਨੇਟ ਕਰਤਾ, ਤੇ ਪਤਾ ਨੀ ਲੱਗਿਆ ਉਹ ਕਿੱਧਰ ਗਏ, ਹੁਣ ਤੱਕ ਨੀ ਪਤਾ। ਤੇ ਉਂਝ ਇਹ ਗੱਲ ਜਿਹੜੀ ਸੀ ਉਦੋਂ ਪਤਾ ਲੱਗ ਗਿਆ ਸੂਤਰਾਂ ਤੋਂ ਕਿ ਉਹਨਾਂ ਨੂੰ ਜਿਹੜਾ ਹੈ ਟੋਰਚਰ ਦੇ ਦੌਰਾਨ ਉਹ ਮਾਰੇ ਗਏ, ਸ਼ਹੀਦ ਕਰਤਾ, ਏਦਾਂ ਦੀਆਂ ਗੱਲਾਂ। ਤੇ ਸੋ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਜਿਹੜੀਆਂ ਹੈ SGPC ਫਿਰ ਇਕੱਠੀ ਹੁੰਦੀ ਹੈ, ਫਿਰ ਕੰਸੋਲੀਡੇਟ ਹੁੰਦੀ ਹੈ ਪਾਵਰ ਇਹਨਾਂ ਕੋਲੇ, ਜਦੋਂ ਜਿਹੜਾ ਹੈ ਜਿਹੜੀ ਹੈ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਹੈ ਰਾਜੀਵ ਗਾਂਧੀ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ, ਤੇ ਫਿਰ ਇੱਧਰ ਨੂੰ ਫਿਰ ਧਿਆਨ ਜਾਂਦਾ ਹੈ, ਫਿਰ ਜਿਹੜੀ ਅਪੁਆਇੰਟਮੈਂਟ ਫਿਰ SGP ਦੇ ਹੱਥ ਚ ਆਉਂਦੀ ਹੈ, ਜਦੋਂ ਦਰਸ਼ਨ ਸਿੰਘ ਨੂੰ ਫਿਰ ਲਾਇਆ ਗਿਆ, ਜਿਹੜੇ ਉਹਨਾਂ ਨੂੰ ਉੱਥੇ ਲਿਆਂਦਾ ਗਿਆ। ਤੇ ਫਿਰ ਹੌਲੀ ਹੌਲੀ ਫਿਰ ਭਾਈ ਰਣਜੀਤ ਸਿੰਘ ਆਏ, ਤੇ ਫਿਰ ਤਾਂ ਕਿੰਨੇ ਹੀ ਬਦਲੇ, ਫਿਰ ਜੋ ਵੀ ਸੂਟ ਨਹੀਂ ਸੀ ਕਰਦਾ ਉਹਨੂੰ ਬੜੀ ਛੇਤੀ SGPC ਜਿਹੜੀ ਹੈ ਉਹ ਬਦਲਦੀ ਰਹੀ ਹੈ, ਤੇ ਉਦੋਂ ਹੁਣ ਤੱਕ ਜਿਹੜਾ ਫਿਰ ਇਹ ਸਾਰਾ ਇਸ਼ੂ ਜਿਹੜਾ ਉਹ ਚੱਲ ਰਿਹਾ। ਤੇ ਪਰ ਇਹ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਦੀ ਮਹਾਨਤਾ ਜਾਂ ਅਕਾਲ ਤਖ਼ਤ ਦੀ ਜਿਹੜਾ ਰੈਲੇਵੈਂਸ ਹੈ, ਜਿਹੜਾ ਸਾਰਥਕਤਾ, ਉਹ ਤਾਂ ਨਹੀਂ ਘਟਦੀ। ਪਰ ਇੱਕ ਗੱਲ ਜਿਹੜੀ ਗੌਤਮ ਜੀ ਇਹਦੇ ਚ ਇਹ ਹੈ ਵੱਡੀ, ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਆਭਾ ਹੈ ਜਾਂ ਜਿਸ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਨੇ ਉਹ ਥੜਾ ਸਾਹਿਬ ਜਾਂ ਅਕਾਲ ਬੁੰਗਾ ਬਣਾਇਆ ਸੀ, ਤੇ ਉਹ ਫਿਰ ਕਿਤੇ ਹੁਣ ਰਹਿਣ ਨੀ ਦਿੱਤੀ ਗਈ, ਨਾ ਇਹਦੇ ਜਥੇਦਾਰਾਂ ਨੇ ਰਹਿਣ ਦਿੱਤੀ, ਤੇ ਨਾ ਹੀ ਜਿਹੜਾ ਹੈ ਪੋਲੀਟੀਕਲ ਪਾਰਟੀ ਖਾਸ ਕਰਕੇ ਅਕਾਲੀ ਦਲ ਹੀ ਇਹਦੇ ਚ ਮੇਨ ਹੈ, ਉਹ ਇਸ ਕਰਕੇ ਜ਼ਿੰਮੇਵਾਰ ਹੈ, ਤੇ ਕਾਂਗਰਸ ਇਸ ਕਰਕੇ ਜ਼ਿੰਮੇਵਾਰ ਰਹੀ ਕਿ ਉਹਨਾਂ ਨੇ ਸਮਝਿਆ ਨੀ ਸੈਂਕਟਿਟੀ ਕਿੰਨੀ ਹੈ ਜੀ। ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਜੇ ਉਹ ਕਹਿੰਦੇ ਕਿਸੇ ਦਰਬਾਰ ਸਾਹਿਬ ਨੂੰ ਬਚਾਇਆ ਸੀ, ਉਧਰ ਕਿਸੇ ਤੋਪ ਦਾ ਮੂੰਹ ਨੀ ਕੀਤਾ, ਕਿਸੇ ਟੈਂਕ ਦਾ ਮੂੰਹ ਨੀ ਕੀਤਾ, ਤੇ ਉਹਨਾਂ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਕਿ ਅਕਾਲ ਤਖ਼ਤ ਸਾਹਿਬ ਦੀ ਵੀ ਜਿਹੜੀ ਇੰਪੋਰਟੈਂਸ ਹੈ, ਇੱਕ ਇਤਿਹਾਸਕ ਹੈ, ਵੀ ਉਹਨੂੰ ਵੀ ਕਿਉਂ ਕੀਤਾ। ਹਾਲਾਂਕਿ ਆਪਾਂ ਇਹ ਦੂਸਰਾ ਪੱਖ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਅੰਦਰ ਜੋ ਵੀ ਜਿਹੜੀ ਪੇਂਟਿੰਗ ਸੀਗੀਆਂ ਉਸ ਵੇਲੇ, ਵਾਲ ਪੇਂਟਿੰਗ ਜਾਂ ਮਿਨੀਏਚਰ ਪੇਂਟਿੰਗ, ਤੇ ਜਾਂ ਜਿਹੜੀ ਫਰੈਸਕ ਉਦੋਂ ਉਹ ਚੱਲਦੀ ਸੀ ਆਪਣੇ ਵੇਲੇ ਦੀ, ਉਹਦੀ ਇੱਕ ਬੜੀ ਆਰਕਾਈਵਲ ਵੈਲਿਊ ਸੀ ਜਿਹੜੀ ਉਹ ਖਤਮ ਕਰ ਦਿੱਤੀ ਗਈ, ਬਿਲਕੁਲ ਉਹ ਸਾਰੀਆਂ ਢਹਿ ਢੇਰੀ ਹੋ ਗਈਆਂ, ਤੇ ਜਿਸ ਕਰਕੇ ਫਿਰ ਉਹਨੂੰ 2 ਵਾਰੀ ਦੁਬਾਰਾ ਬਣਾਇਆ ਗਿਆ। ਤੇ ਇਹ ਜਿਹੜਾ ਹੈ ਆਪਾਂ ਅਕਾਲ ਤਖ਼ਤ ਬਾਰੇ ਜਿਹੜਾ ਹੈ ਆਪਾਂ ਗੱਲਬਾਤ ਕਰ ਰਹੇ ਸੀ। ਹਾਂਜੀ
0: ਜੀ, ਬਹੁਤ ਸੋਹਣਾ ਤੁਸੀਂ ਇਤਿਹਾਸ ਤੋਂ 6ਵੀਂ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਦਾ ਦੱਸਿਆ, ਔਰ ਇਹਦੇ 'ਚ ਜਿਹੜਾ ਇੱਕ ਮਾੜਾ ਦੌਰ ਵੀ ਆਇਆ ਸੀਗਾ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ ਗਈਆਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ, ਅੱਜ ਕੱਲ੍ਹ ਤੁਸੀਂ ਦੱਸਿਆ ਕਿ ਉਦੋਂ ਗੁਰਮਤਾ ਕਹਿ ਦਿੰਦੇ ਸੀ ਜਾਂ ਮੁੱਖ ਵਾਕ ਕਹਿ ਦਿੰਦੇ ਸੀ ਉਹਦੇ ਜ਼ਰੀਏ, ਅਤੇ ਫਿਰ ਉਸ ਤੋਂ ਬਾਅਦ 84 ਦਾ ਦੌਰ ਵੀ ਆਇਆ। ਇੱਕ ਜਿਹੜੀ ਚੀਜ਼ ਹੁਣ ਅੱਜ ਕੱਲ੍ਹ ਜਿਹੜੇ ਸਵਾਲ ਉੱਠ ਰਹੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਹੁੰਦਾ ਹੈ ਉਹ ਸੰਵਿਧਾਨਕ ਅਧਿਕਾਰ ਨਹੀਂ ਰੱਖਦਾ ਹੈਗਾ, ਕਿਉਂਕਿ ਸੰਵਿਧਾਨ ਇੱਕ ਵੱਖਰੀ ਚੀਜ਼ ਹੈ, ਇਸ ਲਈ ਉਹ ਸਰਕਾਰ ਨੂੰ ਕਾਨੂੰਨ ਦੇ ਵਿੱਚ ਬਦਲਾਅ ਦਾ ਸੁਝਾਅ ਤਾਂ ਦੇ ਸਕਦੇ ਨੇ ਪਰ ਕਾਨੂੰਨ ਬਦਲਣ ਦਾ ਹੁਕਮ ਨਹੀਂ ਦੇ ਸਕਦੇ। ਹੁਣ ਜਦੋਂ ਇਹ ਗੱਲ ਉੱਠ ਰਹੀ ਹੈ ਕਿ ਜਦੋਂ ਸਾਬਕਾ ਜਥੇਦਾਰ ਵੀ ਇਹ ਕਹਿੰਦੇ ਨੇ ਕਿ 2008 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਸੰਬੰਧੀ ਕਾਨੂੰਨ ਬਣਾਇਆ ਸੀ ਤਾਂ ਉਦੋਂ ਉਹਨਾਂ ਨੇ ਅਕਾਲੀ ਦਲ ਨੂੰ ਭੰਗ ਕਰਨ ਦੀ ਗੱਲ ਕਹਿਤੀ ਸੀਗੀ, ਉਦੋਂ ਨਹੀਂ ਹੋਇਆ ਅਕਾਲੀ ਦਲ ਭੰਗ, ਔਰ ਉਹਨਾਂ ਨੂੰ ਵਿਧਾਇਕਾਂ ਨੂੰ ਤਲਬ ਤੱਕ ਨਹੀਂ ਸੀ ਕੀਤਾ, ਐਤਕੀ ਕੀਤਾ ਗਿਆ। ਖੈਰ ਉਹ ਮਸਲਾ ਨਹੀਂ ਹੈ, ਪਰ ਜਿਹੜੇ ਅਕਾਲ ਤਖ਼ਤ ਸਾਹਿਬ ਦੀ ਇੱਕ ਨੈਤਿਕ ਅਤੇ ਧਾਰਮਿਕ ਅਧਿਕਾਰ ਰੱਖਣ ਦੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ। ਕਾਨੂੰਨੀ ਤੌਰ 'ਤੇ ਕੋਈ ਜੁਰਮਾਨਾ ਜਾਂ ਕੈਦ ਦੀ ਸਜ਼ਾ ਤਾਂ ਨਹੀਂ ਦਿੰਦੇ ਪਰ ਹਾਂ ਧਾਰਮਿਕ ਸਜ਼ਾ ਜ਼ਰੂਰ ਦਿੰਦੇ ਨੇ, ਜਿੱਦਾਂ ਤੁਸੀਂ ਇਤਿਹਾਸ ਦੇ ਵਿੱਚ ਵੀ ਦੱਸਿਆ ਹੈਗਾ। ਸਵਾਲ ਇਹ ਉੱਠਦੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਕਿ ਇੱਕ ਹੋਰ ਬਾਡੀ ਜਿਹੜੀ ਕਿ ਡੈਮੋਕ੍ਰੈਟਿਕ ਬਾਡੀ ਹੈਗੀ ਹੈ, ਜਿਹਨੂੰ ਇੱਕ ਸੰਵਿਧਾਨ ਦੇ ਦੁਆਰਾ ਹੀ ਸਿਰਜਿਆ ਗਿਆ ਸੀਗਾ ਐਸ ਜੀ ਪੀ ਸੀ, ਉਹਦੇ ਵਿੱਚੋਂ ਇਹ ਨਿਕਲ ਕੇ ਆਉਣ ਵਾਲੇ ਜਿਹੜੇ ਰਹਿਨੁਮਾਈ ਕਰਦੇ ਹੈਗੇ ਨੇ, ਅਤੇ ਉਹਦੀ ਜਦੋਂ ਗੱਲ ਆਉਂਦੀ ਹੈ ਐਸ ਜੀ ਪੀ ਸੀ ਦੀ, ਤਾਂ ਉਹਦੀਆਂ ਤਾਂ ਇਲੈਕਸ਼ਨ ਵੀ ਨਹੀਂ ਹੋਈਆਂ ਹੈਗੀਆਂ, ਔਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ ਸਵਾਲ ਉੱਠਦੇ ਹੈਗੇ ਨੇ ਕਿ ਇੱਕ ਪੋਲੀਟੀਕਲ ਪਾਰਟੀ ਦੀ ਅਜ਼ਾਰੇਦਾਰੀ ਦੇ ਤਹਿਤ ਚੱਲਦੀ ਹੈ ਜਾਂ ਉਹਦੇ ਕੰਟਰੋਲ ਦੇ ਵਿੱਚ ਚੱਲਦੀ ਹੈ, ਹਾਲਾਂਕਿ ਦਿਖਾਇਆ ਜਾਂਦਾ ਹੈ ਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਹੈ, ਬਟ ਉਹ ਇੱਕ ਬਹੁਤ ਵਾਇਬਲ ਨਹੀਂ ਹੈਗਾ ਉਹ, ਔਰ ਉਹ ਟਿਕਾਊ ਵੀ ਨਹੀਂ ਹੈ, ਔਰ ਉਹਨੂੰ ਮੰਨਿਆ ਵੀ ਨਹੀਂ ਜਾ ਸਕਦਾ ਹੈਗਾ। ਕੀ ਇੱਕ ਪੋਲੀਟੀਕਲ ਪਾਰਟੀ ਦੀ ਮੋਨੋਪਲੀ ਹੈ ਅਕਾਲ ਤਖ਼ਤ ਸਾਹਿਬ ਅੱਜ ਦੀ ਤਰੀਕ ਦੇ ਵਿੱਚ, ਜਿੰਨਾ ਇਤਿਹਾਸ ਤੁਸੀਂ ਦੱਸਿਆ, ਕੀ ਉਹ ਉਸ ਆਪਣੀ ਇੰਡੀਪੈਂਡੈਂਟ ਰਿਲੀਜੀਅਸ ਬਾਡੀ ਦੀ ਪਛਾਣ ਨੂੰ ਬਰਕਰਾਰ ਰੱਖ ਪਾ ਰਿਹਾ ਹੈਗਾ?
1: ਅਸਲ ਦੇ ਵਿੱਚ ਜਿਹੜਾ ਗੌਤਮ ਜੀ, ਇਹ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਬਹੁਤ ਵੱਡਾ ਸਵਾਲ ਹੈ। ਇੱਕ ਇੱਕ ਗੱਲ ਜਿਹੜੀ ਹੈ ਉਹ ਐਸ ਜੀ ਪੀ ਸੀ ਨੂੰ ਵੀ ਇਸ ਗੱਲ ਦੀ ਸਮਝ ਹੈਗੀ ਹੈ, ਹੋਰ ਪੋਲੀਟੀਕਲ ਜਿੱਥੇ ਵੀ ਅਥਾਰਟੀ ਆ ਉਹਨੂੰ ਇਸ ਗੱਲ ਦੀ ਸਮਝ ਹੈਗੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਅਥਾਰਟੀ ਆ ਉਹਨੂੰ ਪੂਰੀ ਦੁਨੀਆਂ ਦੇ ਸਿੱਖ ਮੰਨਦੇ ਆ, ਤੇ ਉਹ ਅਜੇ ਵੀ ਮੰਨਦੇ ਆ, ਤੇ ਇਹ ਨੀ ਕਿ ਇਹਦੇ ਨਾਲ ਜਿਹੜਾ ਹੈ ਉਹ ਮੰਨਣੋਂ ਹਟ ਗਏ ਨੇ। ਤੇ ਹੁਣ ਮਸਲਾ ਇਹ ਹੈ ਕਿ ਇਹ ਇੱਕ ਜਿਹੜੀ ਨੈਤਿਕ ਜਾਂ ਇੱਕ ਅਖਲਾਕੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿੰਨਾ ਕੁ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਤੇ ਤੁਸੀਂ ਕਿੰਨਾ ਕੁ ਜਾਂ ਅਖਲਾਕੀ ਤੌਰ ਤੇ ਜਾਂ ਨੈਤਿਕ ਤੌਰ ਤੇ ਹੋਰ ਤੁਸੀਂ ਥੱਲੇ ਜਾ ਸਕਦੇ ਹੋ ਕਿ ਤੁਸੀਂ ਐਡੀ ਵੱਡੀ ਸੰਸਥਾ ਨੂੰ, ਐਡੀ ਵੱਡੀ ਇੰਸਟੀਟਿਊਸ਼ਨ ਨੂੰ, ਐਡੀ ਵੱਡੀ ਇੱਕ ਅਥਾਰਟੀ ਨੂੰ ਤੁਸੀਂ ਦਾਤੇ ਜਿਹੜਾ ਹੈ ਲਾ ਦਿੱਤਾ, ਜਿਹਦੀ ਸਥਾਪਨਾ ਜਿਹੜੀ ਹੈ ਉਹ ਜਿਵੇਂ ਪਾਤਸ਼ਾਹ ਨੇ ਕੀਤੀ ਸੀ, ਉੱਥੇ ਬੈਠਾ ਜਿਹੜਾ ਹੈਗਾ ਹੁਣ ਜਥੇਦਾਰ ਜੀ ਨੂੰ ਆਪਾਂ ਕਹਿੰਦੇ ਹਾਂ, ਉਹ ਇੱਥੋਂ ਹੀ ਗੱਲ ਸ਼ੁਰੂ ਕਰਦਾ ਜਿੱਥੋਂ ਮੈਂ ਕੀਤੀ ਹੈ ਕਿ ਪਰ ਕੀ ਜਿਹੜੇ ਹੈ ਉਹ ਸਾਰੀ ਉਹਦੀ ਜਿਹੜੀ ਪ੍ਰੈਕਟਿਸ ਹੈ ਉਹ ਉਵੇਂ ਹੀ ਹੈ ਜਿਵੇਂ ਹੋਣੀ ਚਾਹੀਦੀ ਹੈ, ਜਾਂ ਜਿਵੇਂ ਸਿੱਖ ਧਰਮ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਸਿੱਖ ਮਰਿਆਦਾ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਨੇ, ਜਾਂ ਇੱਕ ਧਿਰ ਨਾਲ ਖੜਨ, ਇਹ ਬਹੁਤ ਵੱਡਾ ਜਿਹੜਾ ਹੈਗਾ ਉਹ ਸਵਾਲ ਹੈ। ਜਿਹੜੇ ਤੁਸੀਂ ਦੇਖੋ ਗੱਲ ਕੀਤੀ ਹੈ ਕਿ ਦੁਨਿਆਵੀ ਅਦਾਲਤਾਂ ਨਾਲ ਜਿਹੜਾ ਕੋਈ ਉਵੇਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਨਾ ਹੀ ਹੁੰਦਾ, ਤੇ ਦੂਸਰੀ ਗੱਲ ਇਹ ਹੈ ਕਿ ਸਰਕਾਰ ਨੂੰ ਆਦੇਸ਼ ਦੇਣ ਦਾ ਮਤਲਬ ਨਹੀਂ, ਇੰਨਾ ਤਾਂ ਖੈਰ ਸੋਚ ਸਮਝ ਕੇ ਉਹ ਵੀ ਚੱਲ ਰਿਹਾ, ਉਹਨਾਂ ਨੇ ਸਿਰਫ ਜਿਹੜੇ ਸਿੱਖ MLA ਉਹਨਾਂ ਨੂੰ ਬੁਲਾਇਆ, ਤੇ ਹੁਣ ਸਿੱਖ MLA ਨੂੰ ਜਿਹੜਾ ਸੀ ਇਹ ਕਿਹਾ ਕਿ ਤੁਸੀਂ ਇਹਦੇ ਚ ਆ ਜਿਹੜੀਆਂ ਨੇ ਉਹ ਤਰਮੀਮਾਂ ਕਰੋ, ਜਿਹੜੀ ਗੱਲ ਜਿਹੜਾ ਸੀ ਅਕਾਲ ਤਖ਼ਤ ਦਾ ਜਥੇਦਾਰ ਜੀ ਭੂਮਿਕਾ ਬੰਦ ਹੈ ਗਿਆਨੀ ਕੁਲਜੀਤ ਸਿੰਘ ਗੜਗੱਜ ਦੀ ਮੈਂ ਗੱਲ ਕਰਦਾ, ਹਾਲਾਂਕਿ ਉਹ ਆਪਣੇ ਆਪ ਨੂੰ ਬਹੁਤ ਸਿਆਣਾ ਗੁਣੀ ਗਿਆਨੀ ਸਮਝਦਾ ਹੋਏਗਾ ਵੀ, ਤੇ ਪਰ ਹੁਣ ਦੇਖੋ ਕਮਾਲ ਦੀ ਗੱਲ, ਉਹਨਾਂ ਨੇ ਇਹ ਆਦੇਸ਼ ਦਿੱਤਾ ਕਿ ਇਹ ਜਾ ਕੇ ਤੁਸੀਂ ਬਦਲੋ, ਇਹ ਸਾਰਾ ਕੁਛ ਚੇਂਜ ਕਰੋ, ਹੁਣ ਦੱਸੋ, ਤੇ ਚੀਮਾ ਨੇ ਇਹ ਕਹਿਤਾ। ਹੁਣ ਅਕਾਲ ਤਖ਼ਤ ਦਾ ਜਿਹੜਾ ਹੁਕਮ ਹੈ ਉਹ ਸਿਰਫ ਸਿੱਖਾਂ ਵਾਸਤੇ ਹੁੰਦਾ, ਤੇ ਉਹ ਸਿੱਖ MLA ਤਾਂ ਉਹਨੂੰ ਫਾਲੋ ਕਰਨ ਜਾਂ ਨਾ ਕਰਨ ਉਹਨਾਂ ਤੇ ਹੈ, ਬਾਕੀਆਂ ਤੇ ਕਿਵੇਂ ਹੋਏਗਾ? ਜੇ ਉਹ ਕੱਲ ਨੂੰ ਅਮੈਂਡਮੈਂਟ ਜਿਹੜੀ ਇਹ ਕਿਵੇਂ ਜਿਵੇਂ ਚਾਹੁੰਦੇ ਉਹ ਕਰਕੇ ਕਰਦੇ ਵੀ ਹੈ, ਜੇ ਗਵਰਨਰ ਕਹੇ ਵੀ ਮੈਂ ਨਹੀਂ ਹੁਣ ਕਰਦਾ ਬਾਰ ਬਾਰ ਇਹਨੂੰ ਚੇਂਜ, ਗਵਰਨਰ ਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਨਹੀਂ ਹੋ ਸਕਦਾ ਕਿਉਂਕਿ ਉਹ ਹਿੰਦੂ ਹੈ। ਸੋ ਇਹ ਜਿਹੜੇ ਬਹੁਤ ਵੱਡੇ ਸਵਾਲ ਨੇ, ਬਹੁਤ ਵੱਡੀਆਂ ਇਹਦੇ ਨਾਲ ਉਲਝਣਾਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ, ਤੇ ਜਿਹੜੀ ਗੱਲ ਨਾ ਤਾਂ ਗੜਗੱਜ ਨੂੰ ਸਮਝ ਹੈ, ਨਾ ਇਹਨੂੰ ਪਹਿਲਾਂ ਵਾਲਿਆਂ ਨੂੰ ਸਮਝ ਸੀ, ਤੇ ਨਾ ਇਹ ਅਕਾਲੀ ਦਲ ਨੂੰ ਸਮਝ ਹੈ, ਨਾ ਇਸ ਜੀਡੀ ਦੇ ਪ੍ਰਧਾਨ ਨੂੰ ਸਮਝ ਹੈ ਕਿ ਅਸੀਂ ਕਿਸ ਪਾਸੇ ਨੂੰ ਸਾਰੀ ਗੱਲ ਜਿਹੜੀ ਤੋੜ ਲਈ ਹੈ ਇਹ, ਕਿਉਂਕਿ ਹੁਣ ਲੋਕ ਪਾ ਰਹੇ ਆ ਪੁਰਾਣੀਆਂ, ਇਹੀ ਕੁਲਦੀਪ ਸਿੰਘ ਗੜਗੱਜ ਤੋਂ ਸਮਾਣਾ ਮੋਰਚੇ ਚ ਬੋਲ ਰਹੇ ਆ, ਤੇ ਉਦੋਂ ਉਹ ਕਹਿੰਦੇ ਆ ਕਿ ਸਰਕਾਰ ਸਮਰੱਥ ਹੈ ਵਿਧਾਨ ਸਭਾ ਕਾਨੂੰਨ ਬਣਾਵੇ, ਕਿਉਂ ਨੀ ਸਖ਼ਤ ਕਾਨੂੰਨ ਬਣਾਉਂਦੀ? ਹੁਣ ਕਹਿੰਦੇ ਸਖ਼ਤ ਕਾਨੂੰਨ ਕਿਉਂ ਬਣਾਤਾ ਜਦੋਂ ਹੁਣ ਇਸ ਸੀਟ ਤੇ ਆ ਇੱਥੋਂ ਜਦੋਂ ਫੈਸਲਾ, ਕਿਉਂਕਿ ਉਹ ਅਕਾਲੀ ਦਲ ਨੂੰ ਇਹ ਮਨਜ਼ੂਰ ਨੀ, ਅਕਾਲੀ ਦਲ ਨੂੰ ਮਨਜ਼ੂਰ ਨੀ, ਐਸ ਜੀ ਪੀ ਦੇ ਪ੍ਰਧਾਨ ਨੂੰ ਨੀ ਮਨਜ਼ੂਰ, ਤੇ ਉਹਨੂੰ ਨੀ ਮਨਜ਼ੂਰ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਨਜ਼ੂਰ। ਮੈਨੂੰ ਤਾਂ ਯਾਦ ਆਉਂਦੀ ਹੁੰਦੀ ਆ ਇੱਕ ਸਾਡੇ ਦਾਦੀ ਬਾਸ ਸੁਣਾਉਂਦੀ ਹੁੰਦੀ ਸੀ, ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ, ਉਹ ਕਦੇ ਕਿਸੇ ਕੋਲੇ ਜਾਂਦੀ ਹੈ ਕਦੇ ਕਿਸੇ ਕੋਲੇ, ਤੇ ਇਹ ਹਾਲਾਤ ਇਹਨਾਂ ਨੇ ਇੱਦਾਂ ਸਿੱਖੀ ਦੇ ਕਰ ਦਿੱਤੇ ਨੇ, ਤੇ ਕਿਉਂਕਿ ਅਸਲ ਤਾਂ ਕਿਉਂਕਿ ਹੁਣ ਤੱਕ ਇਹੀ ਰਿਹਾ, ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ 1999 ਦੀ ਜਿਹੜੀ ਹੈ ਵਿਸਾਖੀ ਤੋਂ ਪਹਿਲਾਂ ਬਦਲਿਆ ਗਿਆ ਜਦੋਂ, ਤੇ ਹਾਲਾਂਕਿ ਉਹਨਾਂ ਨੂੰ ਦੇਖ ਲਿਆ ਸੀ ਕਿ ਬਾਦਲ ਦਾ ਰੱਥ ਕੀ ਹੈ ਜਾਂ ਜ਼ਿਆਦਾ ਐਸ ਜੀ ਪੀ ਸੀ ਮੈਂਬਰ ਬਾਦਲ ਨਾਲ ਨੇ, ਉਹਨਾਂ ਨੇ ਰਿਜ਼ਾਈਨ ਕਰਤਾ ਸੀ, ਪਰ ਨਹੀਂ ਉਹਨਾਂ ਦਾ ਰਿਜ਼ਾਈਨ ਮੰਨਿਆ, ਤੇ ਉਹਨਾਂ ਨੂੰ ਬਕਾਇਦਾ ਹਾਊਸ ਬੁਲਾ ਕੇ ਹਾਊਸ ਚ ਤੇ ਕੱਢ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਜਿਹੜਾ ਸੀ ਉਹ ਲਾਇਆ। ਤੇ ਉਦੋਂ ਬਾਅਦ ਜਿਸ ਤਰੀਕੇ ਦਾ ਜਿਹੜਾ ਦਖਲ ਐਸ ਜੀ ਪੀ ਸੀ ਦੇ ਵਿੱਚ ਇਹ ਸ਼ੁਰੂ ਹੋਇਆ ਕੰਮ ਕਿ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਚੋਂ ਜਿਹੜਾ ਹੈਗਾ ਐਸ ਜੀ ਪੀ ਸੀ ਦਾ ਪ੍ਰਧਾਨ ਉਹਦੇ ਲਿਫਾਫੇ ਚੋਂ ਨਿਕਲਦਾ, ਇਹ ਹੁੰਦਾ ਰਿਹਾ ਕਿ ਪਰਚੀ ਆਈ ਹੈ ਦੱਸੋ ਕਿਹਦੀ ਆਈ ਹੈ ਕਿ ਨਹੀਂ। ਜਿਹੜੇ ਪ੍ਰਧਾਨ ਉਹ ਲਾਏ ਨੇ ਉਹ ਇਸ ਤਰ੍ਹਾਂ ਹੀ ਲਾਏ ਨੇ, ਕੋਈ ਬਾਕੀ ਸਾਰੇ ਮੰਨ ਲੈਂਦੇ ਸੀ ਹੱਥ ਖੜੇ ਕਰਕੇ। ਕੁਛ ਜਿਹੜੇ ਦੂਜੇ ਪਾਸੇ ਹੁੰਦੇ ਸੀ ਉਹ ਵਿਰੋਧ ਵੀ ਕਰਦੇ ਸੀ, ਕੀ ਫਰਕ ਪੈਂਦਾ ਸੀ, ਕਿਉਂਕਿ ਸਰਬਸੰਮਤੀ ਥੋੜੀ ਹੁੰਦੀ ਸੀ, ਬਹੁਤ ਸੰਮਤੀ ਦਾ ਫੈਸਲਾ ਹੁੰਦਾ ਸੀਗਾ। ਭਾਵੇਂ ਬੀਬੀ ਜਗੀਰ ਕੌਰ ਲਾਈ ਗਈ ਹੋਵੇ, ਭਾਵੇਂ ਬਡੂੰਗਰ ਸਾਹਿਬ ਲਾਏ ਗਏ ਹੋਣ, ਫਿਰ ਮੱਕੜ ਸਾਹਿਬ ਲਾਏ ਗਏ ਹੋਣ, ਤੇ ਉਸ ਤੋਂ ਬਾਅਦ ਆ ਹੁਣ ਇਹ ਜਿਹੜੀ ਹੈ ਲੌਂਗੋਵਾਲ, ਫਿਰ ਹੁਣ ਧਾਮੀ ਸਾਹਿਬ ਤੱਕ ਦੀ ਜੋ ਗੱਲ ਚੱਲਦੀ। ਤੇ ਫਿਰ ਉਹ ਧਾਮੀ ਨੇ ਕੀ ਜੇ ਉਹ ਕਹਿਣਗੇ, ਕਿਉਂਕਿ ਉਹਨਾਂ ਦਾ ਲਾਇਆ ਹੋਇਆ ਬੰਦਾ, ਫਿਰ ਉਹ ਵੀ ਗੱਲ ਦੱਸਦੇ ਜਿਹੜੇ ਜਹੇਦਾਰ ਕੌਣ ਲਾਉਣੇ। ਤੇ ਇਹ ਕਦੇ ਹੁੰਦਾ ਕਿ ਏਦਾਂ ਤੁਸੀਂ ਫੈਸਲਾ ਲੈ ਕੇ ਇਸ ਤਰ੍ਹਾਂ ਬਦਲੋ। ਤੁਸੀਂ ਪਿਛਲੀ ਹਿਸਟਰੀ ਆਪਾਂ ਦੇਖੀ ਹੈ, 23 ਸਾਲ ਅਕਾਲ ਤਖ਼ਤ ਦੇ ਜਹੇਦਾਰ ਜਾਂ ਸਰਬਰਾਹ ਜਾਂ ਮੁਖੀ ਰਹੇ ਨੇ, 25-25 ਸਾਲ ਰਹੇ ਨੇ। ਇਹ ਹੈ ਕਿ 6 ਮਹੀਨਿਆਂ ਬਾਅਦ ਬਦਲ ਦੋ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਫੈਸਲਾ ਸਾਡੇ ਤਰੀਕੇ ਨਾਲ ਹੋਵੇ। ਹੁਣ ਇੱਥੇ ਤਾਂ ਬਹੁਤ ਬੁਰੀ ਤਰ੍ਹਾਂ ਕੁੜਕੀ ਦੇ ਵਿੱਚ ਫਸ ਗਏ 2-3 ਇਹਨਾਂ ਇਸ਼ੂਜ ਨੂੰ ਲੈ ਕੇ। ਤੇ ਜਿਹੜਾ ਇਸ਼ੂ ਬਣਦਾ ਹੀ ਨੀ ਜਹੇਦਾਰ ਦੇ ਵਿਚਾਰਨ ਦਾ ਜਾਂ ਹੋਰ ਆ, ਉਹਦੇ ਤੇ ਉਹ ਗੱਲ ਕਰ ਰਹੇ ਨੇ। ਜੇ ਮੈਂ ਚਲੋ ਗੱਲ ਸਾਡੀ ਲੰਬੀ ਹੁੰਦੀ ਹੈ ਗੌਤਮ ਜੀ, ਮੁੱਖ ਮੰਤਰੀ ਦੀਆਂ ਕੁਛ ਵੀਡੀਓ ਇਹ ਜਾਰੀ ਹੋਈਆਂ, ਤੇ ਅਕਾਲ ਤਖ਼ਤ ਸਾਹਿਬ ਤਾਂ ਇਹ ਮੰਨਦੇ ਹੀ ਨੀ ਵੀ ਤਸਵੀਰਾਂ ਹੁੰਦੀਆਂ ਸਾਡੇ ਗੁਰੂਆਂ ਦੀਆਂ ਕੋਈ, ਤੇ ਨਾ ਹੀ ਕਿਤੇ ਤਰਜੀਹ ਦਿੰਦਾ, ਨਾ ਹੀ ਸਿੱਖੀ ਦੇ ਵਿੱਚ ਹੈ, ਨਾ ਹੀ ਕਿਤੇ ਪੰਥਕ ਮਰਿਆਦਾ ਦੇ ਵਿੱਚ ਹੈ। ਅਸੀਂ ਤਾਂ ਇਹ ਮੂਰਤੀ ਪੂਜਾ ਵੱਲ ਦਾ ਵਿਰੋਧ ਕੀਤਾ, ਤੇ ਨਾ ਹੀ ਕੋਈ ਫੋਟੋ ਕਿਸੇ ਗੁਰੂ ਦੀ ਹੈ, ਤੇ ਨਾ ਹੀ ਉਹਨੂੰ ਮਾਨਤਾ ਦਿੱਤੀ ਜਾ ਸਕਦੀ ਹੈ। ਉਹਨੂੰ ਲੈ ਕੇ ਐਡਾ ਵੱਡਾ ਇੱਕ ਬਾਵੇਲਾ ਜਿਹੜਾ ਹੈ ਉਹ ਖੜਾ ਕਰਤਾ, ਤੇ ਇੱਕ ਮੁੱਖ ਮੰਤਰੀ ਨੂੰ ਅੱਜ ਤੱਕ ਕਦੇ ਕਿਸੇ ਮੁੱਖ ਮੰਤਰੀ ਨੂੰ ਜਾਂ ਹੋਰ ਏਦਾਂ ਅਕਾਲ ਤਖ਼ਤ ਨੇ ਕਦੇ ਵੀ ਦੋਖੀ ਜਾਂ ਇਹ ਨਹੀਂ ਸਿੱਖਿਆ। ਇੱਥੋਂ ਤੱਕ ਇੰਦਰਾ ਗਾਂਧੀ ਨੇ, ਗਿਆਨੀ ਜੈਲ ਸਿੰਘ ਨੇ ਉਦੋਂ ਰਾਸ਼ਟਰਪਤੀ ਸੀ ਜਦੋਂ ਅਕਾਲ ਤਖ਼ਤ ਢਾਹਿਆ ਗਿਆ, ਤੇ ਉਦੋਂ ਬਾਅਦ ਦੇ ਜਹੇਦਾਰਾਂ ਨੇ ਉਹਨਾਂ ਨੂੰ ਕਦੇ ਏਦਾਂ ਦਾ ਫਤਵਾ ਨਹੀਂ ਦਿੱਤਾ ਸੀ ਕਿ ਇਹ ਗੁਰੂ ਦੋਖੀ ਹੈ ਜਾਂ ਏਦਾਂ ਏਦਾਂ ਦੀ ਜਿਹੜੀ, ਕਿਉਂਕਿ ਇਹ ਅਨਾੜੀ ਨੇ ਆਪਣੇ ਅਥੋਸ ਤੋਂ, ਆਪਣੇ ਇਤਿਹਾਸ ਤੋਂ ਤੇ ਆਪਣੀ ਤਵਾਰੀਖ ਤੋਂ ਇਹ ਬੰਦੇ ਲੀਗੇਸੀ ਤੋਂ ਜਾਣੂ ਨਹੀਂ ਹੈਗੇ ਜਾਂ ਜਾਣ ਬੁੱਝ ਕੇ ਕਰਦੇ ਨੇ। ਇਹਨਾਂ ਨੂੰ ਇਹ ਕਿ ਚੱਲ ਜਾਣਾ, ਤੇ ਉਹਦੇ ਨਾਲ ਕੀ ਫਰਕ ਹੋ ਗਿਆ? ਇਹਨਾਂ ਨੇ ਪੋਸਟਰ ਵੀ ਲਵਾ ਤੇ ਗੁਰਦੁਆਰਿਆਂ ਚ, ਤੇ ਉਹ ਇਕੱਠ ਤਾਂ ਉਵੇਂ ਹੋ ਰਹੇ ਨੇ, ਲੋਕ ਉਵੇਂ ਜਾ ਰਹੇ ਨੇ, ਕੀ ਉਹਦੇ ਚ ਰਹਿ ਜਾਂਦੀ ਹੈ? ਇਸ ਤੋਂ ਪਹਿਲਾਂ ਵੀ ਪੋਲੀਟੀਕਲੀ ਜਿੰਨੇ ਵੀ ਅਕਾਲ ਤਖ਼ਤ ਤੋਂ ਫੈਸਲੇ ਕਰਾਏ ਗਏ, ਭਾਵੇਂ ਨਿਰੰਕਾਰੀਆਂ ਦਾ ਭਾਂਡਾ ਛੇਕਿਆ ਗਿਆ, ਭਾਵੇਂ ਸੱਚੇ ਸੌਦੇ ਵਾਲੇ ਨੂੰ ਜਿਹੜਾ ਸੀ ਉਹ ਇਹ ਕਰਦਾਨਿਆ ਗਿਆ, ਤੇ ਪਰ ਕਿਉਂਕਿ ਪ੍ਰੈਕਟੀਕਲੀ ਜਿਹੜੇ ਫੈਸਲੇ ਲਾਗੂ ਹੋ ਨਹੀਂ ਸਕਦੇ, ਤੇ ਉਸ ਰੂਪ ਦੇ ਵਿੱਚ ਇਹ ਕੋਈ ਛੋਟੀ ਜਿਹੀ ਪੰਚਾਇਤ ਦਾ ਫੈਸਲਾ ਜਾਂ ਇੱਕ ਕਬੀਲੇ ਦਾ ਫੈਸਲਾ ਜਾਂ ਇੱਕ ਖਾਸ ਬਰਾਦਰੀ ਦਾ ਫੈਸਲਾ ਥੋੜੀ ਹੈ। ਸਿੱਖ ਜਗਤ ਕਿੱਥੋਂ ਤੱਕ ਬੈਠਾ ਹੈ ਤੇ ਪੂਰੀ ਦੁਨੀਆਂ ਦੇ ਵਿੱਚ, ਤੇ ਜਿਹਨੇ ਫਾਲੋ ਕਰਨਾ ਫੈਸਲਾ, ਤੁਸੀਂ ਉਹ ਫੈਸਲੇ ਲੈਂਦੇ ਕਿਉਂ ਜਿਹੜੇ ਤੁਸੀਂ ਮੰਨਦੇ ਨੀ? ਇਸ ਕਰਕੇ ਜਿਹੜੀ ਗੌਤਮ ਜੀ ਹੁਣ ਜਿਹੜੀ ਸੀ ਉਹ ਗੱਲ ਠੀਕ ਹੈ, ਸਾਰੀ ਅੱਜ ਵੀ ਸਾਰੀ ਸੰਗਤ ਸਾਰੀ ਸਿੱਖ ਜਗਤ ਨਤਮਸਤਕ ਹੈ, ਸਿਰ ਝੁਕਦਾ ਹੈ, ਪਰ ਉਹ ਇਹਨਾਂ ਨੇ ਜਿਹੜੀ ਉਹ ਗੱਲ ਉਹ ਰਹਿਣ ਨਹੀਂ ਦਿੱਤੀ। ਕਿੰਨਾ ਲੰਬਾ ਸਮਾਂ ਜਿਹੜਾ ਸਪੋਕਸਮੈਨ ਦੇ ਸੰਪਾਦਕ ਸੀ, ਪਿੱਛੇ ਜੀ ਉਹਨਾਂ ਦੀ ਮੌਤ ਹੋ ਗਈ, ਤੇ ਉਹਨਾਂ ਨੂੰ ਜਿਹੜਾ ਸੀ ਇਹਨਾਂ ਨੇ ਛੇਕੀ ਰੱਖਿਆ ਪੰਥ ਚੋਂ, ਫਿਰ ਕੀ ਲੋਕਾਂ ਨੇ ਅਖਬਾਰ ਪੜ੍ਹਨਾ ਬੰਦ ਕਰਤਾ ਸਿੱਖਾਂ ਨੇ, ਜਾਂ ਕੀ ਸਿੱਖਾਂ ਨੂੰ ਉਹਦੇ ਲਈ ਅਖਬਾਰ ਲਈ ਲਿਖਣਾ ਬੰਦ ਕਰਤਾ, ਉੱਥੇ ਨੌਕਰੀ ਕਰਨੀ ਬੰਦ ਕਰਤੀ, ਕੀ ਫਰਕ ਪਿਆ ਉਹਦੇ ਨਾਲ? ਜੇ ਫਰਕ ਪਿਆ ਸਿਰਫ ਇੰਨਾ ਕਿ ਤੁਸੀਂ ਇੱਕ ਉਹਦੀ ਜਿਹੜੀ ਉਹ ਸਾਰੀ ਆਬਾ ਜਿਹੜਾ ਸਟੇਟਸ ਹੈ ਉਹਨੂੰ ਜਿਹੜਾ ਹੈਗਾ ਤੁਸੀਂ ਦਾ ਤੇ ਜਿਹੜਾ ਲਾ ਦਿੱਤਾ, ਫਿਰ ਹੌਲੀ ਹੌਲੀ ਤਾਂ ਤੁਸੀਂ ਇਹ ਹੋਏਗਾ, ਕੋਈ ਮੰਨੇਗਾ ਹੀ ਨੀ, ਕੋਈ ਕਹੇਗਾ, ਇਹ ਤਾਂ ਜੀ ਐਵੇਂ ਕਹਿ ਦਿੰਦੇ ਆ, ਇਹ ਜਿਹੜੀ ਹੈ ਕੀ ਖਾਸ ਗੱਲ ਹੈ। ਤੇ ਹੁਣ ਦੂਜੇ ਪਾਸੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਭਾਵੇਂ ਕੋਈ ਦੇਰ ਆਵੇ ਸਵੇਰ ਆਵੇ, ਇੱਕ ਵਾਰੀ ਉੱਥੇ ਜਾਣਾ ਹੀ ਪੈਂਦਾ ਭੁੱਲ ਬਖਸ਼ਾਉਣ ਵਾਸਤੇ, ਤੇ ਠੀਕ ਹੈ ਇਹ ਗੱਲ, ਉੱਥੇ ਗਿਆਨੀ ਜੈਲ ਸਿੰਘ ਵੀ ਗਿਆ, ਬੂਟਾ ਸਿੰਘ ਵੀ ਗਿਆ, ਸੁਰਜੀਤ ਸਿੰਘ ਬਰਨਾਲਾ ਵੀ ਗਿਆ, ਉਹ ਅਲੱਗ ਗੱਲ ਹੈ, ਉਹਨਾਂ ਦੀ ਇੱਕ ਪੋਲੀਟੀਕਲ ਲੋੜ ਹੈ, ਤੇ ਜੇ ਉਹ ਆਪਾਂ ਸਮਝੀਏ ਕੋਈ ਜ਼ਮੀਰ ਦੀ ਆਵਾਜ਼ ਤੇ ਗਏ ਤਾਂ ਇਹ ਐਵੇਂ ਭੁਲੇਖਾ, ਜੇ ਜ਼ਮੀਰ ਦੀ ਆਵਾਜ਼ ਤੇ ਜਾਂਦਾ ਤਾਂ ਸੁਖਬੀਰ ਬਾਦਲ ਨੇ ਜਿਹੜਾ 2 ਦਸੰਬਰ 2024 ਦਾ ਫੈਸਲਾ ਸੀ ਉਹਦੇ ਤੇ ਅਕਾਲੀ ਦਲ ਭੰਗ ਕਰਕੇ ਸਾਰਾ ਦੁਬਾਰਾ ਮੈਂਬਰਸ਼ਿਪ ਕਿਉਂ ਨਾ ਕੀਤੀ, ਉਹਨੇ ਕਿਉਂ ਆਪਣੇ ਕੋਲ ਸਾਰਾ ਕੁਛ ਰੱਖਿਆ, ਸਾਰਾ ਦਫ਼ਤਰ ਸਾਰਾ ਰਿਕਾਰਡ ਕਿਉਂ ਰੱਖਿਆ? ਸੋ ਇਹ ਜਿਹੜਾ ਹੈ ਇਸ ਰੂਪ ਦੇ ਵਿੱਚ ਹੁਣ ਜਿਹੜਾ ਹੈ ਇਸ ਪਾਸੇ ਲਿਆ ਕੇ ਇੰਨਾ ਜ਼ਿਆਦਾ ਖਲਾਰਾ ਪਾ ਦਿੱਤਾ, ਤੇ ਮੈਂ ਇਹਨੂੰ ਇਹ ਕਹਿਣਾ ਕਿ ਸ਼ਾਇਦ ਸਿੱਖਾਂ ਨੂੰ ਜਾਂ ਲੀਡਰਸ਼ਿਪ ਨੂੰ, ਸਿੱਖਾਂ ਨੂੰ ਤਾਂ ਸਮਰੱਥ ਹੈਗੀ ਹੈ ਬਹੁਤ, ਲੀਡਰਸ਼ਿਪ ਨੂੰ ਸਮਰੱਥ ਆ ਜੇ, SGPC ਨੂੰ ਸਮਰੱਥ ਆ ਜੇ ਕਿ ਇਸ ਤੋਂ ਵੱਧ ਹੋਰ ਨਾ ਇਹ ਏਦਾਂ ਉਛਾਲਣ ਤੇ ਇਸ ਦੀ ਆਬਾ ਨੂੰ, ਇਹਦੇ ਸਟੇਟਸ ਨੂੰ। ਹਾਂਜੀ
0: ਜੀ, ਇੱਕ ਆਖਰੀ ਗੱਲ ਇਹਦੇ ਤੇ ਜ਼ਰੂਰ ਕਰਨੀ ਚਾਹਾਂਗੇ ਪ੍ਰੀਤਮ ਭਾਅ ਜੀ, ਇਹਦੇ 'ਚ ਜਿਵੇਂ ਠੀਕ ਹੈ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੇ ਕਿਹਾ ਕਿ ਇਹ ਕਾਹਲੀ ਚ ਲਿਆਂਦਾ ਗਿਆ ਕਾਨੂੰਨ ਹੈਗਾ ਤੇ ਇੰਟਰਨਲ ਸਟੇਕ ਹੋਲਡਰ ਯਾਨੀ SGPC ਜਾਂ ਅਕਾਲ ਤਖ਼ਤ ਦੇ ਨਾਲ ਸਲਾਹ ਨਹੀਂ ਕੀਤੀ, ਠੀਕ ਹੋ ਗਿਆ। ਪਲੱਸ ਇਹ ਕਾਨੂੰਨ ਦਾ ਦਾਇਰਾ ਵੀ ਬਹੁਤ ਵਿਸ਼ਾਲ ਹੈਗਾ। ਰਿਲੀਜੀਅਸ ਸੈਕਰੀਲੇਜ ਯਾਨੀ ਕਿ ਧਾਰਮਿਕ ਬੇਅਦਬੀ ਸਿਰਫ ਉਹਦਾ ਇੱਕ ਹਿੱਸਾ ਹੈਗਾ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲਾ, ਪਰ ਉਹਦੇ 'ਚ ਕੁਰਾਨ ਦੀ ਬੇਅਦਬੀ, ਉਹ 'ਚ ਗੀਤਾ ਦੀ ਬੇਅਦਬੀ, ਉਹ ਸਾਰੀਆਂ ਚੀਜ਼ਾਂ ਵੀ ਉਹਦੇ 'ਚ ਐਡ ਹੈਗੀਆਂ ਨੇ। ਹਾਲਾਂਕਿ ਉਹਨਾਂ ਧਰਮਾਂ ਦੀ ਤਰਫ ਤੋਂ ਹਾਲ ਫਿਲਹਾਲ ਕੋਈ ਇਤਰਾਜ਼ ਆਇਆ ਨਹੀਂ ਹੈਗਾ, ਬਟ ਠੀਕ ਹੈ। ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਹੈਗੀ ਹੈ ਕਿ ਮੁੱਖ ਮੰਤਰੀ ਦੀ ਤਰਫ ਤੋਂ ਬਹੁਤ ਜ਼ਿਆਦਾ ਰੱਜ ਗੱਜ ਕੇ ਪ੍ਰਚਾਰ ਕਰ ਦਿੱਤਾ ਗਿਆ ਹੋਊਗਾ, ਇਸੇ ਕਰਕੇ ਅਕਾਲ ਤਖ਼ਤ ਨੂੰ ਇੱਕ ਪੋਲੀਟੀਕਲ ਰੀਜ਼ਨ ਹੋ ਸਕਦਾ। ਪਰ ਮੇਰਾ ਮੈਂ ਇੱਕ ਸਵਾਲ ਵੀ ਪੁੱਛਣਾ ਚਾਹੁੰਦਾ, ਮੈਂ ਇੱਕ ਨਾਲੇ ਇਹਦੇ 'ਤੇ ਵਿਚਾਰ ਵੀ ਲੈਣਾ ਚਾਹੁੰਦਾ। ਇੱਕ ਜਦੋਂ SGPC ਦੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਡੈਮੋਕ੍ਰੇਟਿਕ ਸੋਸਾਇਟੀ, ਇੱਕ ਬਾਡੀ ਹੈਗੀ ਹੈ, ਲੋਕਤੰਤਰੀ ਤਰੀਕੇ ਦੇ ਨਾਲ ਚੁਣੀ ਜਾਂਦੀ ਹੈ, ਅਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਰਕਾਰਾਂ ਜਦੋਂ ਅਸਫਲ ਹੋ ਜਾਂਦੀਆਂ ਨੇ ਅਤੇ ਲੋਕਤੰਤਰ ਉੱਥੇ ਹੁੰਦਾ, ਤਾਂ ਲੋਕਤੰਤਰੀ ਬਾਡੀ ਜਿਹੜੀ ਹੁੰਦੀ ਹੈ ਉਹ ਹੁਣ ਜਦੋਂ ਸਵਾਲ ਇਹ ਪੈਦਾ ਹੋਣ ਲੱਗ ਗਏ ਨੇ ਕਿ ਅਕਾਲ ਤਖ਼ਤ 'ਤੇ ਯਕੀਨ ਮੰਨੀਏ ਨਾ ਮੰਨੀਏ, ਇਹ ਸਿਰਫ ਇੱਕ ਪਾਰਟੀ ਦਾ ਚਲਾਇਆ ਹੋਇਆ ਹੈਗਾ, ਇੱਦਾਂ ਦੇ ਬਹੁਤ ਸਾਰੇ ਜਦੋਂ ਦਵੰਦ ਜੇ ਪੈਦਾ ਹੋਣ ਲੱਗ ਜਾਣ, ਜਦੋਂ ਇਤਰਾਜ਼ ਹੋਣ ਲੱਗ ਜਾਣ, ਤਾਂ ਫਿਰ ਲੋਕਤੰਤਰੀ ਪ੍ਰਣਾਲੀ ਦੇ ਰਾਹੀਂ ਹੀ ਕਿਉਂ ਨਹੀਂ, ਜਦੋਂ ਸਿੱਖ ਸੰਗਤ ਦੀ ਆਵਾਜ਼ ਆਪਾਂ ਕਹਿ ਰਹੇ ਹਾਂ ਤਾਂ ਸਿੱਖ ਸੰਗਤਾਂ ਦੀ ਆਵਾਜ਼ ਹੀ ਕਿਉਂ ਨਹੀਂ ਪੁੱਛੀ ਜਾਂਦੀ? ਕਿਉਂ ਨਹੀਂ ਇੱਦਾਂ ਹੁੰਦਾ ਕਿ SGPC ਇੱਕ, ਕਿਉਂਕਿ ਸਿੰਸ ਇਟਸ ਅ ਡੈਮੋਕ੍ਰੇਟਿਕ ਔਰਗਨਾਈਜੇਸ਼ਨ, ਤਾਂ ਇੱਕ ਰੈਫਰੈਂਡਮ ਕਰਵਾ ਲਵੇ ਸਿੱਖ ਲੋਕਾਂ ਤੋਂ ਜਾਂ ਪੰਜਾਬ ਦਿਆਂ ਲੋਕਾਂ ਤੋਂ ਪੁੱਛ ਲਿਆ ਜਾਵੇ। ਔਰ ਪੰਜਾਬ ਸਰਕਾਰ ਉੱਦਾਂ ਵੀ ਬੜੇ ਖਰਚੇ ਕਰਦੀ ਹੀ ਹੈ, ਬੜੇ ਸਾਰੇ ਸਰਵੇਖਣ ਹੁੰਦੇ ਨੇ, ਕੋਈ ਡਰੱਗ ਸਰਵੇ, ਕੋਈ ਫਲਾਣਾ ਸਰਵੇ, ਤਾਂ ਇੱਕ ਸਰਵੇਖਣ ਜੇ ਰੈਫਰੈਂਡਮ ਇੱਦਾਂ ਦਾ ਵੀ ਹੋ ਜਾਵੇ ਕਿ ਉਹਦੇ 'ਚ ਪੰਜਾਬ ਦੇ ਹੀ ਲੋਕਾਂ ਤੋਂ ਪੁੱਛ ਲਿਆ ਜਾਵੇ ਕਿ ਇਸ ਕਾਨੂੰਨ ਨੂੰ ਉਹ ਮੰਨਦੇ ਨੇ ਹਾਂ ਜਾਂ ਨਾ ਦੇ ਵਿੱਚ, ਕਿਉਂਕਿ ਇਸ ਕਿਸਮ ਦੀ ਉਦਾਹਰਨ ਹੈਗੀ ਹੈ, ਅਸੀਂ ਦੁਨੀਆ ਭਰ ਦੇ ਵਿੱਚ ਦੇਖਿਆ ਅਲੱਗ ਅਲੱਗ ਧਰਮਾਂ 'ਚ। ਠੀਕ ਹੈ, ਆਪਾਂ ਉਹਨੂੰ ਇੱਦਾਂ ਨਹੀਂ ਕਹਿੰਦੇ ਕਿ ਪੰਜਾਬ ਸਿੱਖ ਧਰਮ ਦੇ ਨਾਲ ਜੋੜ ਦਿੱਤਾ ਜਾਵੇ, ਪਰ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵਾਰ ਹੋ ਚੁੱਕੇ ਆ। ਇੱਕ ਰਿਲੀਜੀਅਸ ਬਿੱਲ ਜਦੋਂ 1896 ਦੇ ਵਿੱਚ ਪੇਸ਼ ਕਰਨਾ ਸੀ, ਉਦੋਂ ਜਿਹੜੀਆਂ ਕ੍ਰਿਸਚਨ ਬਾਡੀ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ, ਤਾਂ 1896 'ਚ ਉਦੋਂ ਹਾਲੇ ਆਸਟ੍ਰੇਲੀਆ ਸੰਵਿਧਾਨਕ ਬਣਿਆ ਵੀ ਨਹੀਂ ਸੀ, ਇੱਕ ਕੌਂਸਟੀਟਿਊਟ ਇੱਥੇ ਦਾ ਬਣਿਆ ਵੀ ਨਹੀਂ ਸੀ, ਪਰ ਫਿਰ ਵੀ ਇੱਕ ਰੈਫਰੈਂਡਮ ਹੋ ਗਿਆ ਸੀ। ਆਇਰਲੈਂਡ ਦੇ ਵਿੱਚ ਵੀ ਬਲੈਸਫੈਮੀ ਦੇ ਉੱਤੇ ਰੈਫਰੈਂਡਮ ਹੋ ਚੁੱਕਿਆ। ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਅੰਦਰ ਅਸੀਂ ਇਹ ਦੇਖਿਆ ਕਿ ਰੈਫਰੈਂਡਮ, ਔਰ ਸਿੱਖ ਧਰਮ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸੌਖਾ ਹੈ, ਕਿਉਂਕਿ ਸਾਡੇ ਕੋਲ ਇੱਕ ਡੈਮੋਕ੍ਰੇਟਿਕ ਔਰਗਨਾਈਜੇਸ਼ਨ ਹੈ ਜਿਹੜੀ ਇੰਨੀ ਤਾਕਤ ਵੀ ਰੱਖਦੀ ਹੈ ਔਰ ਦਮ ਵੀ ਰੱਖਦੀ ਹੈਗੀ, ਔਰ ਨਾਲ ਨਾਲ ਉਹਨਾਂ ਦੇ ਕੋਲ ਐਡਾ ਵੱਡਾ ਸਿਸਟਮ ਵੀ ਹੈਗਾ। ਅਤੇ ਜੇ ਅਕਾਲ ਤਖ਼ਤ ਦੇ ਫਿਲਹਾਲ ਕੁਛ ਇੱਕ ਕਾਰਜਕਾਰੀ ਆਕਾਵਾਂ ਦੇ ਉੱਤੇ ਯਕੀਨ ਨਹੀਂ ਹੈ, ਤਾਂ ਫਿਰ ਕਿਉਂ ਨਹੀਂ ਇੱਕ ਰੈਫਰੈਂਡਮ ਹੋ ਜਾਂਦਾ?
1: ਵੈਸੇ ਤੁਹਾਡਾ ਜਿਹੜਾ ਹੈ ਸਵਾਲ ਤਾਂ ਬੜਾ ਕਮਾਲ ਦਾ ਤੇ ਵਾਜਬ ਵੀ ਲੱਗਦਾ, ਪਰ ਦੇਖੋ ਇਹਦੇ 'ਚ ਦੋ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਹਨ। ਅਕਾਲੀ ਦਲ ਚਾਹੁੰਦਾ ਹੈ ਅਕਾਲ ਤਖ਼ਤ ਨੂੰ ਇੱਕ ਪੈਰਲਲ, ਇੱਕ ਮਤਵਾਜੀ ਸਰਕਾਰ ਦੇ ਤੌਰ ਤੇ ਵਰਤਣਾ, ਤੇ ਜਿਹੜੀ ਵੱਡੀ ਡਿਮਾਂਡ ਬੇਅਦਬੀ ਵਾਲੀ ਜਦੋਂ ਤੋਂ ਇਹ ਘਟਨਾ ਵਾਪਰੀ ਹੈ 2015 ਤੋਂ, ਸਿੱਖ ਜਗਤ ਵੱਲੋਂ ਉੱਠ ਰਹੀ ਹੈ, ਧਰਨੇ ਮਜ਼ਾਰੇ ਆ, ਸਮਾਣਾ ਮੋਰਚਾ, ਤੇ ਕਿ ਕਾਨੂੰਨ ਬਣਾਇਆ ਜਾਵੇ, ਕਾਨੂੰਨ ਬਣਾਇਆ ਜਾਵੇ। ਉਹ ਰੈਫਰੈਂਡਮ ਹੀ ਇੱਕ ਤਰ੍ਹਾਂ ਦਾ, ਜਦੋਂ ਉੱਥੇ ਸੰਗਤਾਂ ਆ ਕੇ ਜਿਹੜੀਆਂ ਜੁੜਦੀਆਂ ਨੇ, ਤੇ SGPC ਖੁਦ

ਐਲਾਨ ਕਰਦਾ ਵੀ SGPC ਕਹਿੰਦੇ ਵੀ ਦੇਖੋ ਜੀ, ਹੁਣ ਤਾਂ ਕਾਂਗਰਸ ਵਾਲੇ ਵੀ ਕਹਿਣ ਲੱਗ ਗਏ ਜੀ SGPC ਇੱਕ ਸੰਸਥਾ ਜੀ, ਦੇਖੋ ਇਹਨੂੰ ਪੁੱਛਣਾ ਚਾਹੀਦਾ ਸੀ, ਇਹਦੀ ਜਾਇਜ਼ ਰਾਏ ਲੈਣੀ ਚਾਹੀਦੀ। ਕੀ ਰਾਏ ਦੇ ਸਕਦੇ, SGPC ਨੇ ਰਾਏ ਦੇਣੀ ਵੀ ਨਹੀਂ ਸੀ। ਦੂਜੀ ਗੱਲ ਇਹ ਕਿ ਜਿਹੜਾ ਹੁਣ ਤੱਕ ਇੱਕ ਗੱਲ ਤੇ ਇਹ ਕਸਟੋਡੀਅਨ ਦੇ ਬਹੁਤ ਰੌਲਾ ਪਾਉਂਦੇ ਆ, ਤੇ ਮੈਂ ਸਮਝਦਾ ਕਿ ਜਿਹੜੀ ਜਿੱਥੇ ਕਿਤੇ ਵੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਦੀ, ਉਹ ਗੁਰਦੁਆਰਿਆਂ ਚ ਚੱਕੇ ਗਏ ਨੇ। ਕਿਉਂ ਜਿੱਥੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਚੋਰੀ ਹੁੰਦਾ ਭਾਵੇਂ ਸਹਿਮਤੀ ਨਾਲ ਚੱਕਿਆ ਜਾਂਦਾ, ਕਿ ਉਹ ਜ਼ਿੰਮੇਵਾਰ ਨਹੀਂ ਗਏ। ਤੇ ਦੂਜੀ ਗੱਲ ਜਿਹੜੀ ਇਹ ਹੈ ਕਿ ਇਹਦੇ ਤੇ ਰੈਫਰੈਂਡਮ ਦੀ ਜਿਹੜੀ ਲੋੜ ਹੈ SGPC ਦੀ, SGPC ਤਾਂ ਖੁਦ ਸਰੂਪ ਜਿਹੜੇ ਹੈਗੇ ਆ ਉਹ 300 ਕਿੰਨੇ 82 ਹੈ, ਉਹਨਾਂ ਦਾ ਉਹਨੂੰ ਹਿਸਾਬ ਨੀ ਕਿ ਕਿੱਥੇ ਚਲੇ ਗਏ ਕਿੱਧਰ ਚਲੇ ਗਏ, ਉਹਨੇ ਕੀ ਰੈਫਰੈਂਡਮ ਕਰਾਉਣਾ ਸੀਗਾ। ਉਹਨੂੰ ਲੱਗਦਾ ਵੀ ਹੁਣ ਅਸਲ ਦੇ ਵਿੱਚ ਤਾਂ ਇਹੀ ਲੱਗਦਾ ਨਾ ਕਿ ਹੁਣ ਉਹ ਗੱਲ ਦੁਬਾਰਾ ਨਾ ਨਿਕਲਿਆ ਕਿਤੇ, ਕਿ ਉਹ ਜਿਹੜੇ ਸਰੂਪ ਆ ਜਿਹਦੇ ਪਿੱਛੇ ਐਡਾ ਵੱਡਾ ਮੋਰਚਾ ਆਪਣਾ ਬੰਦੇ ਵਡਾਲੇ ਹੋਰਾਂ ਨੇ ਲਾਇਆ, ਜਿਹੜੇ ਇੱਕ ਬੱਲੇ ਸਿੰਘ ਸਿਰਸਾ ਨੇ ਉਹਨਾਂ ਨੇ ਇਹ ਲਾਇਆ ਕਿ ਸਰੂਪ ਗਏ ਕਿੱਥੇ ਗਏ, ਦਰਬਾਰ ਸਾਹਿਬ ਦੇ ਬਾਹਰ ਜਿਹੜੀ ਹੈ ਹੈਰੀਟੇਜ ਸਟਰੀਟ ਤੇ ਧਰਨੇ ਮੁਜ਼ਾਹਰੇ ਹੁੰਦੇ ਰਹੇ। ਸੋ ਇਹ ਜਿਹੜਾ ਹੈ ਇਹ ਬੜਾ ਇੱਕ ਪੇਚੀਦਾ ਜਿਹੜਾ ਉਹ ਮਸਲਾ ਬਣ ਗਿਆ ਜਾਂ ਇਹਨੂੰ ਬਣਾ ਦਿੱਤਾ ਗਿਆ। ਹੁਣ ਜਿਹੜਾ 2008 ਦੇ ਵਿੱਚ ਵੀ ਕਾਨੂੰਨ ਬਣਿਆ ਸੀਗਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪ੍ਰਕਾਸ਼ਨ ਬਾਰੇ ਸੀ, ਉਹ ਅਕਾਲੀ ਸਰਕਾਰ ਨੇ ਬਣਾਇਆ ਸੀ, ਇਹਨਾਂ ਨੇ ਉਹ ਚ ਅਮੈਂਡਮੈਂਟ ਕਰਕੇ ਆ ਜੋੜ ਤੇ ਵੀ ਪ੍ਰਕਾਸ਼ਨ ਤਾਂ ਚਲੋ ਕਰੇ ਕੋਈ ਚੱਕਰ ਨੀ SGPC ਤੇ, ਪਰ ਉਹਦੀ ਸਾਂਭ ਸੰਭਾਲ ਜਿਹੜੀ ਆ ਜਾਂ ਜਿਹਦੇ ਤੇ ਕੋਈ ਏਦਾਂ ਦੀ ਹੁੰਦੀ ਆ ਤਾਂ ਵਿੱਚ ਆ ਗੱਲਾਂ ਨੇ, ਉਹਦੇ ਚ ਉਹਨਾਂ ਨੇ ਉਮਰ ਕੈਦ ਤੇ ਹੋਰ ਜੁਰਮਾਨੇ ਨਾਲ ਉਹ ਐਡ ਕਰਤੇ। ਤੇ ਮੈਂ ਕਹਿੰਦਾ ਵੀ ਇੱਕ ਧਿਰ ਇਹ ਵੀ ਕਹਿੰਦੀ ਹੈ ਕਿ ਕਾਨੂੰਨ ਬਣਾਉਣ ਦੀ ਲੋੜ ਕੀ ਹੈ, ਸ਼ਬਦ ਗੁਰੂ ਹੈ ਉਹ ਵਿਚਾਰ ਹੈ, ਉਹ ਇੱਕ ਡਾਕਟਰ ਹੈ, ਸਿਧਾਂਤ ਹੈ, ਉਹਦੇ ਬੇਅਦਬੀ ਹੋ ਹੀ ਨੀ ਸਕਦੀ। ਕੀ ਪੱਤਰੇ ਪਾੜਨ ਨਾਲ ਜਾਂ ਅਗਨ ਭੇਂਟ ਕਰਨ ਨਾਲ ਬੇਅਦਬੀ ਕਿਵੇਂ ਹੋ ਗਈ, ਇੱਕ ਧਿਰ ਸਿੱਖਾਂ ਦੀ ਇਹ ਵੀ ਕਹਿੰਦੀ ਹੈ। ਪਰ ਦੇਖੋ ਇੱਕ ਗੱਲ ਬੜੀ ਸਾਫ਼ ਹੈ, ਕਿਉਂਕਿ ਇੱਕ ਸਕ੍ਰਿਪਚਰ ਹੈ ਜਿਹੜਾ ਤੇ ਉਹਦਾ ਇੱਕ ਆਪਣਾ ਸਤਿਕਾਰ ਹੁੰਦਾ, ਉਹ ਸਤਿਕਾਰ ਰਹਿਣਾ ਵੀ ਚਾਹੀਦਾ। ਤੇ ਇੱਕ ਗੱਲ ਤੁਸੀਂ ਇਹਦੇ ਨਾਲ ਹੀ ਕੀਤੀ ਸੀ, ਬਾਕੀ ਸਕ੍ਰਿਪਚਰ ਦੀ ਜਿਹਦੇ ਚ ਕੁਰਾਨ ਹੈ, ਜਿਹਦੇ ਚ ਗੀਤਾ ਜਾਂ ਹੋਰ ਹੈ, ਕਰਤਾ ਨੇ ਜਹਿਦਾਰ ਵੀ ਨਹੀਂ ਕੀਤੀ, ਉਹਦਾ ਹੀ ਬਣਨਾ ਚਾਹੀਦਾ। ਪਰ ਇੱਥੇ ਮੈਂ ਇੱਕ ਸਪਸ਼ਟ ਕਰਦਾ, ਬਹੁਤ ਲੋਕਾਂ ਨੂੰ ਅਜੇ ਸਮਝ ਨਹੀਂ, ਕਿਉਂਕਿ ਜਦੋਂ ਪਿੱਛੇ ਜੇ ਕਿਸੇ ਨੇ ਇੱਥੇ ਇੱਕ ਘਟਨਾ ਵਾਪਰੀ, ਆ ਜਿਹੜੀਆਂ ਹੁਣ ਲੋਕਲ ਬੋਡੀ ਦੀਆਂ ਚੋਣਾਂ ਹੋਈਆਂ, ਇਹਦੇ ਚ ਝਾੜੂ ਕਿਸੇ ਨੇ ਖਿਲਾਰਤਾ ਤੋੜਤਾ ਅਕਸਰ, ਉਸ ਤੋਂ ਬਾਅਦ ਤਾਂ ਇਹ ਸਟੇਜਾਂ ਤੇ ਰਾਜਾ ਬਣਿੰਗ ਇਹ ਪ੍ਰਤਾਪ ਸਿੰਘ ਬਾਗਲਾ ਸਾਰੇ ਕਰਨ ਲੱਗ ਗਏ, ਤੇ ਉਹਦੇ ਖਿਲਾਫ ਹੈਗਾ ਕੇਸ ਦਰਜ ਹੋ ਗਿਆ। ਕਿਸੇ ਨੇ ਇਹ ਫਵਾਹ ਵੀ ਫੈਲਾਈ, ਇੱਥੇ ਚੱਲਦਾ ਰਿਹਾ ਸਾਡਾ ਸੋਸ਼ਲ ਮੀਡੀਆ ਤੇ ਤਾਂ ਕੁਛ ਵੀ ਕਹਿ ਦਿਓ ਕਿ ਦੇਖੋ ਜੀ ਉਸੇ ਕਾਨੂੰਨ ਤਹਿਤ ਝਾੜੂ ਦੀ ਬੇਅਦਬੀ ਦਾ ਵੀ ਜਿਹੜਾ ਹੈਗਾ ਉਹ ਕੇਸ ਦਰਜ ਹੋ ਗਿਆ। ਵੀ ਭਲਾ ਕਿਵੇਂ ਹੋਜੂ, ਕਿਉਂਕਿ ਜਿਹੜੇ ਕਾਨੂੰਨ ਦਾ ਐਕਟ ਦਾ ਨਾਂ ਹੀ ਜਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੈ ਐਕਟ ਹੈਗਾ, ਉਹਦੇ ਚ ਇੱਕ ਝਾੜੂ ਕਿੱਥੋਂ ਆ ਗਿਆ? ਮਤਲਬ ਕਿ ਏਦਾਂ ਦੀ ਜਿਹੜੀ ਉਹ ਕਾਫੀ ਜਿਹੜੀ ਉਹ ਗੱਲ ਇਸ ਰੂਪ ਦੇ ਵਿੱਚ ਚੱਲ ਰਹੀ ਹੈ, ਤੇ ਨਾ ਹੀ ਇਸ ਕਾਨੂੰਨ ਦੇ ਤਹਿਤ ਗੀਤਾ ਆਉਂਦੀ ਹੈ, ਨਾ ਹੀ ਇਹਦੇ ਤਹਿਤ ਕੁਰਾਨ ਸ਼ਰੀਫ ਆਉਂਦੀ ਹੈ, ਨਾ ਹੀ ਬਾਈਬਲ ਆਉਂਦੀ ਹੈ। ਤੇ ਦੂਜੀ ਗੱਲ, ਗੀਤਾ ਨੂੰ ਕੁਰਾਨ ਸ਼ਰੀਫ ਨੂੰ ਬਾਈਬਲ ਉਹ ਸਕ੍ਰਿਪਚਰ ਹੈਗੇ ਆ, ਪਵਿੱਤਰ ਗ੍ਰੰਥ ਹੋ ਸਕਦੇ ਆ, ਧਾਰਮਿਕ ਗ੍ਰੰਥ ਹੋ ਸਕਦਾ, ਪਰ ਉਹਨੂੰ ਗੁਰੂ ਦਾ ਦਰਜਾ ਨਹੀਂ ਹੈ। ਇਹੀ ਕਾਰਨ ਹੈ ਕਿ ਇੰਨਾ ਇਹ ਸੋਚ ਸਮਝ ਕੇ ਬੋਝ ਬੋਝ ਕੇ ਪੈਰ ਧਰ ਕੇ ਕੀਤਾ ਗਿਆ, ਪਰ ਕਿਉਂਕਿ ਪੋਲੀਟੀਕਲੀ ਅਕਾਲੀ ਦਲ ਨੂੰ ਸੂਟ ਨਹੀਂ ਕਰਦਾ, ਇਸ ਕਰਕੇ ਹੁਣ ਅਕਾਲ ਤਖ਼ਤ ਤੋਂ ਇਹ ਅਸੀਂ ਇਹ ਸਾਰੀ ਗੱਲ ਜਿਹੜੀ ਉਹ ਕਰਤੀ, ਕਿਉਂਕਿ 2027 ਬਹੁਤ ਨੇੜੇ ਆ ਰਹੀ ਹੈ। ਅਕਾਲੀ ਦਲ ਨੂੰ ਹੁਣ ਫੇਰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਅਸੀਂ ਕਿੱਥੇ ਖੜਾਂਗੇ, ਪਿਛਲੇ ਵਾਰੀ ਤਾਂ ਇਹਨਾਂ ਦੀਆਂ 3 ਸੀਟਾਂ ਆ ਗਈਆਂ ਸੀ, ਤੇ ਹੁਣ ਕਿਤੇ ਕਿਤੇ ਵੀ ਨਹੀਂ। ਫਿਰ ਉਹਨਾਂ ਨੂੰ ਹੈਗਾ ਕਿ ਆਪਾਂ ਇੱਕ ਪੈਰਲਲ ਇੱਕ ਇਹ ਸਰਕਾਰ ਜਿਹੜੀ, ਮੈਂ ਕਹਿੰਦਾ ਕਿ ਮਤਵਾਜ਼ੀ ਸਰਕਾਰ ਬਣਾ ਕੇ ਤੇ ਵੀ ਏਦਾਂ ਦਾ ਬਾਂਹ ਮਰੋੜੀਏ। ਤੇ ਉਹ ਠੀਕ ਹੈ, ਸਾਰੇ ਚਲੇ ਗਏ, ਕਾਂਗਰਸੀ ਵੀ ਚਲੇ ਗਏ, ਇੱਥੇ ਆਮ ਆਦਮੀ ਪਾਰਟੀ ਦੇ ਵੀ ਚਲੇ ਗਏ, ਤੇ ਕਾਂਗਰਸ ਤਾਂ ਆਪਣੇ ਰੋਣੇ ਰੋਈ ਗਏ, ਸਾਨੂੰ ਤਾਂ ਵਿਧਾਨ ਸਭਾ ਤੇ ਬੋਲਣ ਨਹੀਂ ਦਿੱਤਾ ਜਾਂਦਾ, ਇਹ ਵਾਹ। ਤੇ ਚਲੋ ਕਰਤਾ ਹੈ ਜਹਿਦਾਰ ਨੇ ਆਪਣਾ ਇਹ ਹੁਕਮ ਵੀ ਦਿੱਤਾ, ਉਹਨਾਂ ਨੇ ਮੰਨ ਵੀ ਲਿਆ, ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਉਹ ਰਿਲੀਜ਼ ਹੋ ਗਿਆ, ਤੇ ਥੋੜਾ ਜਿਹਾ ਰਾਹਤ ਸੁੱਖ ਦਾ ਸਾਹ ਆ ਕਿ ਚਲੋ ਇਸ ਪਾਸੇ ਦਾ ਕਿਹੜਾ ਛੁੱਟਿਆ ਹੁਣ। ਪਰ ਉਹ ਮਹੀਨੇ ਦੇ ਅੰਦਰ ਅੰਦਰ ਦੁਬਾਰਾ ਸੈਸ਼ਨ ਬੁਲਾ ਕੇ ਜੋ ਕਰਨਗੇ ਵੀ ਉਹ ਚ ਕਿਹੜੀਆਂ ਕਿਹੜੀਆਂ ਸੋਧਾਂ ਕਰਨਗੇ, ਅਕਾਲ ਤਖ਼ਤ ਨੇ ਉਹ ਚ ਕੀ ਸੋਧਾਂ ਸਜਾਉਣੀਆਂ ਨੇ ਜਾਂ ਕਿੰਨਾ ਕੁ ਉਹ ਜੇ ਦੇਖੋ ਅਕਾਲ ਤਖ਼ਤ ਦੇ ਨਾਲ ਕੋਈ ਬੁੱਧੀਜੀਵੀ ਜਾਂ ਵਿਦਵਾਨ ਜੁੜੇ ਹੋਏ ਆ ਤਾਂ ਉਹ ਜਹਿਦਾਰ ਨੂੰ ਇਹ ਮਤ ਦੇ ਸਕਦੇ ਸੀ ਕਿ ਤੁਸੀਂ ਜਿਹੜੇ ਆ ਜਿੱਧਰ ਨੂੰ ਤੁਰੇ ਹੋਏ ਹੋ ਤੁਸੀਂ ਅਕਾਲੀ ਦਲ ਦੇ ਕਹਿਣ ਤੇ ਨਾ ਕਰੋ, ਤੇ ਪਰ ਨਹੀਂ ਇਹ ਗੱਲ ਉਸ ਪਾਸੇ ਨੂੰ ਹਜੇ ਤੁਰੀ ਜਿੰਨਾ ਚਿਰ ਗੜਗੜ ਸਾਹਿਬ, ਕਿਉਂਕਿ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਤਾਂ SGPC ਦੇ ਲਾਏ ਹੋਏ ਸੀ ਨਾ, ਤੇ ਜਦੋਂ ਉਹਨਾਂ ਨੂੰ ਇਹ ਗੱਲ ਅੰਦਰੋਂ ਜ਼ਮੀਰ ਉਹਨਾਂ ਦੀ ਕਹਿਣ ਲੱਗੀ ਵੀ ਆ ਏਦਾਂ ਕਰਕੇ ਉਹ ਅਕਾਲ ਤਖ਼ਤ ਵੱਲੋਂ ਜਿਹੜੇ ਸੀ ਇਹ ਮਾਮਲਾ ਜਿਹੜਾ ਹੈਗਾ ਭਾਵੇਂ ਉਹ ਬਰਗਾੜੀ ਵਾਲਾ ਹੋਵੇ ਭਾਵੇਂ ਹੋਰ ਹੋਵੇ, ਤਾਂ ਉੱਥੇ ਅਕਾਲੀ ਦਲ ਨੂੰ ਜਾਂ ਇਹਨਾਂ ਨੂੰ ਬੁਲਾ ਕੇ, ਤੇ ਕਿਉਂਕਿ ਇਹਨਾਂ ਦੀ ਸਰਕਾਰ ਵੇਲੇ ਹੋਇਆ ਤੇ ਉਹ ਪੁੱਛਿਆ ਜਾ ਸਕਦਾ, ਉੱਥੇ ਉਦੋਂ ਉਹ ਸਰੈਂਡਰ ਕਰਕੇ ਬਾਅਦ ਦੇ ਵਿੱਚ ਉਹ ਜਿਹੜੇ ਸੀਗੇ ਆਪਣਾ ਉਹ ਕਰਕੇ ਸਾਰੀ ਗੱਲ ਤੋਂ ਭੱਜ ਗਏ ਜਿਵੇਂ ਆਪਾਂ ਕਹਿੰਦੇ ਹਾਂ, ਤੇ ਹੁਣ ਉਦੋਂ ਬਾਅਦ ਉਹਨਾਂ ਤੇ ਕੋਈ ਐਕਸ਼ਨ ਨੀ, ਕਿਉਂਕਿ ਉਹਨਾਂ

0: ਜਥੇਦਾਰ ਹੀ ਬਦਲਤੇ, ਨਵਾਂ ਜਥੇਦਾਰ ਆਪਣੇ ਮੁਤਾਬਕ ਦਾ ਤਾਂ ਹਮੇਸ਼ਾ ਹੀ ਹੋਇਆ। ਜਦੋਂ ਭਾਈ ਰਣਜੀਤ ਸਿੰਘ ਨੇ ਕਿਹਾ 1998 ਦੇ ਵਿੱਚ ਕਿ 99 ਦੀ ਜਿਹੜੀ ਵਿਸਾਖੀ ਹੈ ਉਹ ਉਦੋਂ ਤੱਕ ਤੁਸੀਂ ਖਾਲਸਾ ਸਾਜਣਾ ਦਿਵਸ ਦਾ 300 ਸਾਲ ਆ ਰਿਹਾ, ਕੋਈ ਵੀ ਧੜਾ ਅੱਡ ਅੱਡ ਨਾ ਕਰੇ, ਜਿਸਦਾ ਟੌਲਾ ਤੇ ਬਾਦਲ ਦੀ ਉਹ ਲੜਾਈ ਤਿੱਖੀ ਹੋ ਗਈ ਸੀ, ਉਦੋਂ ਤੱਕ ਤੁਸੀਂ ਕੁਛ ਨੀ ਕਰਨਾ। ਉਹਨੂੰ ਬਦਲਤਾ, ਬਦਲ ਕੇ ਆਪਣਾ ਜਿਹੜਾ ਸੀ ਉਹ ਬੰਦਾ ਗਿਰਨੀਪੁਰ ਉਸ ਨੂੰ ਲਾਤਾ ਤੇ ਪ੍ਰਧਾਨ ਬਦਲਤਾ। ਤੇ ਇਹ ਜਦੋਂ ਤੁਹਾਡੇ ਹੱਥ ਚ ਚਾਬੀ ਹੈ, ਇੱਕ ਅਪੁਆਇੰਟਿੰਗ ਅਥਾਰਟੀ SGPC ਹੈ, ਤੇ ਉਹ ਤਾਂ ਫਿਰ ਇੱਕ ਮੁਲਾਜ਼ਮ ਦੇ ਲੈਵਲ ਤੇ ਤੁਸੀਂ ਲੈ ਆਏ ਜਾਏਗਾ ਉਹਨੂੰ। ਤੇ ਇਹ ਇਹ ਕਾਫੀ ਜਿਹੜੀਆਂ ਇਹ ਗੱਲਾਂ ਨੇ, ਲੰਬੀ ਬਹਿਸ ਦਾ ਜਿਹੜਾ ਹੈਗਾ ਗੌਤਮ ਜੀ ਵਿਸ਼ਾ। ਤੇ ਕੁੱਲ ਮਿਲਾ ਕੇ ਤਾਂ ਇਹ ਕਿਹਾ ਜਾ ਸਕਦਾ ਕਿ ਛੇਵੇਂ ਪਾਤਸ਼ਾਹ ਨੇ ਰੱਖਿਆ ਸੀ ਕਿ ਇਹ ਧਰਮ ਦੇ ਅਧੀਨ ਹੋਵੇ ਤੇ ਸਾਰਾ ਕੁਛ, ਤੇ ਜਿਹੜਾ ਹੈਗਾ ਉਹ ਧਰਮ ਦੀ ਗੱਲ ਉੱਪਰ ਹੋਵੇ। ਉਹਨਾਂ ਨੇ ਅਕਾਲ ਤਖ਼ਤ ਦਾ ਸਟਰਕਚਰ ਵੀ ਇਸ ਹਿਸਾਬ ਨਾਲ ਬਣਾਇਆ ਸੀ ਤੇ ਕਿ ਜਿਹੜਾ ਹੈਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਅਕਾਲ ਤਖ਼ਤ ਸਾਹਿਬ ਵਾਲੇ ਜਿਹੜੇ ਗੁਰਦੁਆਰੇ ਚ ਹੁੰਦਾ ਉਹ ਟੇਢਾ ਹੁੰਦਾ ਹੈਗਾ, ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੁੰਦਾ ਤੇ ਉਹ ਏਦਾਂ ਉਹ ਬਣਾਇਆ ਗਿਆ ਸੀ ਸਾਰਾ। ਤੇ ਪਰ ਇਹ ਹੋ ਗਿਆ ਉਲਟ, ਹੁਣ ਹੁਣ ਧਰਮ ਰਾਜਨੀਤੀ ਦੇ ਥੱਲੇ ਹੋ ਗਿਆ ਤੇ ਜਿਵੇਂ ਉਹਦੀ ਉਹ ਰਾਜਨੀਤੀ ਚਾਹੁੰਦੀ ਹੈ ਉਸ ਤਰ੍ਹਾਂ ਦੀ ਉਹ ਗੱਲ ਜਿਹੜੀ ਉਹ ਚੱਲਦੀ ਹੈ। ਸੋ ਇਹ ਜਿਹੜਾ ਹੈ ਸਿਚੁਏਸ਼ਨ ਇਸ ਕਰਕੇ ਜ਼ਿਆਦਾ ਫਲੂਡ ਹੋ ਗਈ।
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ, ਔਰ ਬੜੀ ਵਿਸਥਾਰ ਦੇ ਵਿੱਚ ਅਸੀਂ ਚਰਚਾ ਕੀਤੀ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜੋ ਕੁਛ ਇਹਦੇ 'ਚ ਚੱਲ ਰਿਹਾ ਹੈਗਾ। ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਏਗਾ। ਫਿਲਹਾਲ ਧੰਨਵਾਦ ਪ੍ਰੀਤਮ ਜੀ।
0: ਹਾਂਜੀ, ਸ਼ੁਕਰੀਆ ਬਹੁਤ ਬਹੁਤ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅਕਾਲ ਤਖ਼ਤ ਸਿਰਜਣਾ ਦਿਵਸ ਮੌਕੇ ਦੇ ਉੱਤੇ ਇਹ ਖਾਸ ਪੇਸ਼ਕਸ਼। ਕਿਵੇਂ ਲੱਗੀ ਤੁਹਾਨੂੰ? facebook.com/hanjisydney, info@hanji.com.au ਜਾਂ ਫਿਰ 0472-6164 ਨੰਬਰ ਦੇ ਉੱਤੇ ਮੈਸੇਜ ਕਰਕੇ ਵੀ ਤੁਸੀਂ ਆਪਣੀ ਫੀਡਬੈਕ ਭੇਜ ਸਕਦੇ ਹੋ। ਦਿਓ ਇਜਾਜ਼ਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਇੱਕ ਦੇਸ਼ ਪੰਜਾਬ ਕੀ ਗੱਲ ਕੀਜੀਏ।

0: ਹਕੂਮਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਹਾਂਜੀ ਹਾਂਜੀ ਓਏ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰੀਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ, ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੇ ਖਿੜੇ ਮੱਥੇ ਤੁਸੀਂ ਘਰੋਂ ਨਿਕਲਦੇ ਹੋ ਤੇ ਫਿਰ ਸਾਰਾ ਦਿਨ ਤੁਹਾਡਾ ਖਿੜਿਆ ਰਹਿੰਦਾ, ਤੁਹਾਨੂੰ ਸਾਰੇ ਖਿੜੇ ਮੱਥੇ ਵਾਲੇ ਲੋਕ ਟੱਕਰਦੇ ਨੇ। ਜਿੱਦਾਂ ਦੀ ਐਨਰਜੀ ਤੁਸੀਂ ਸਵੇਰੇ ਘਰੋਂ ਲੈ ਕੇ ਨਿਕਲਦੇ ਹੋ ਉਸੇ ਤਰ੍ਹਾਂ ਦੀ ਅੱਗੋਂ ਐਨਰਜੀ ਤੁਹਾਨੂੰ ਸਾਰਾ ਦਿਨ ਮਿਲਦੀ। ਕੌਣ ਨਹੀਂ ਚਾਹੁੰਦਾ ਕਿ ਮੈਨੂੰ ਸਾਰੇ ਖਿੜੇ ਮੱਥੇ ਜੀ ਆਇਆ ਆਖਣ? ਤੇ ਫਿਰ ਸਭ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਇਹ ਬਦਲਾਅ ਲਿਆਉਣਾ ਜ਼ਰੂਰੀ। ਆਓ ਫਿਰ ਇਹ ਖੁਸ਼ੀ ਲੈ ਕੇ ਅੱਗੇ ਵੱਧਦੇ ਹਾਂ, ਉਸ ਰੱਬ ਦਾ ਸ਼ੁਕਰਾਨਾ ਕਰਦੇ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਪਿੰਡ ਦੇ ਵਿੱਚ ਇੱਕ ਬੰਦੇ ਨੂੰ ਰੱਬ ਦੇ ਉੱਤੇ ਬੜੀ ਅਥਾਹ ਸ਼ਰਧਾ ਸੀ। ਉਹਨੂੰ ਲੱਗਦਾ ਸੀ ਕਿ ਜੋ ਵੀ ਰੱਬ ਮੇਰੇ ਲਈ ਕਰੂਗਾ ਬਹੁਤ ਵਧੀਆ ਕਰੂਗਾ। ਉਹਨੇ ਕਿਤੇ ਕਥਾ ਸੁਣੀ ਤੇ ਉਹਨੂੰ ਪੰਨਲੇ ਪੰਨ ਲਿਆ ਕਿ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਰੱਬ ਤੁਹਾਡੇ ਸਾਰੇ ਕਾਰਜ ਆਪ ਸਵਾਰਦਾ। ਜਿਹੜੀ ਜਗ੍ਹਾ ਦੇ ਉੱਤੇ ਨੌਕਰੀ ਕਰਦਾ ਸੀ ਉਸ ਜਗ੍ਹਾ ਦੇ ਉੱਤੇ ਕੋਈ ਪੈਸੇ ਵੀ ਖਾਸ ਨਾ ਬਣਦੇ, ਪਰ ਫਿਰ ਵੀ ਉਹ ਰੱਬ ਦੇ ਉੱਤੇ ਡੋਰੀਆਂ ਸੁੱਟ ਕੇ ਉਸੇ ਜਗ੍ਹਾ ਦੇ ਉੱਤੇ ਕੰਮ ਕਾਰ ਕਰਦਾ ਰਿਹਾ। ਘਰਵਾਲੀ ਬਥੇਰਾ ਕਹਿੰਦੀ ਇੰਨੇ ਕੁ ਦੇ ਨਾਲ ਗੁਜ਼ਾਰਾ ਨਹੀਂ ਹੋਣਾ, ਹੁਣ ਤਾਂ ਸਾਡੇ ਬੱਚਾ ਵੀ ਹੋ ਗਿਆ, ਸਾਡਾ ਦੋਵਾਂ ਦਾ ਗੁਜ਼ਾਰਾ ਚੱਲ ਜਾਂਦਾ ਸੀ, ਹੁਣ ਨਾਲ ਕੁਛ ਹੋਰ ਹੱਥ ਪੈਰ ਮਾਰਨਾ ਪੈਣਾ। ਪਰ ਉਹਦੇ ਉੱਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਉਹਨੂੰ ਲੱਗਦਾ ਸੀ ਕਿ ਜਿੱਥੇ ਮੈਨੂੰ ਰੱਬ ਨੇ ਰੱਖਿਆ ਮੈਂ ਉੱਥੇ ਖੁਸ਼ ਹਾਂ, ਜਿੱਥੇ ਉਹਦੀ ਮਰਜ਼ੀ ਹੋਈ ਉਹਨੇ ਆਪੇ ਲੈ ਜਾਣਾ। ਇੱਕ ਦਿਨ ਅਚਾਨਕ ਉਹਦਾ ਪੁੱਤ ਬਿਮਾਰ ਪੈ ਗਿਆ। ਘਰਵਾਲੀ ਕੰਮ 'ਤੇ ਭੱਜੀ ਭੱਜੀ ਆਈ ਜੀ, ਉਹਨੂੰ ਹਕੀਮ ਦੇ ਕੋਲ ਲੈ ਕੇ ਜਾਓ। ਕੰਮ ਤੋਂ ਛੁੱਟੀ ਲੈ ਕੇ ਘਰ ਆਇਆ, ਹਕੀਮ ਦੇ ਕੋਲ ਲੈ ਕੇ ਗਿਆ ਤਾਂ ਉਹਨੇ ਅੱਗੇ ਕਿਤੇ ਹੋਰ ਲੈ ਕੇ ਜਾਣ ਦੇ ਲਈ ਕਿਹਾ। ਸ਼ਾਇਦ ਇਹਨੇ ਪੈਸੇ ਨਹੀਂ ਸੀ, ਇਸ ਵਜ੍ਹਾ ਦੇ ਕਰਕੇ ਘਰੇ ਹੀ ਕੋਈ ਨਾ ਕੋਈ ਓੜ ਪੋੜ ਕਰਨੇ ਸ਼ੁਰੂ ਕਰ ਦਿੱਤੇ। ਦੂਰ ਲੈ ਕੇ ਜਾਣ ਦੇ ਵਿੱਚ ਖਰਚਾ ਵੀ ਹੋਣਾ ਸੀ, ਜਿੱਥੇ ਕੰਮ ਕਰਦਾ ਸੀ ਪੈਸੇ ਮੰਗੇ, ਉਹਨਾਂ ਨੇ ਐਡਵਾਂਸ ਦੇ ਵਿੱਚ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਹੌਲੀ ਹੌਲੀ ਬੱਚੇ ਦੀ ਬਿਮਾਰੀ ਵੱਧ ਗਈ, ਬੱਚੇ ਦੇ ਸਿਰਹਾਣੇ ਬਹਿ ਕੇ ਰੱਬ ਦੇ ਅੱਗੇ ਅਰਦਾਸ ਬੇਨਤੀ ਕਰਦਾ ਰਿਹਾ। ਇੱਕਦਮ ਅਚਾਨਕ ਉਹਨੂੰ ਇਹ ਲੱਗਾ ਕਿ ਬੱਚਾ ਬਿਲਕੁਲ ਠੀਕ ਹੋ ਗਿਆ, ਉਹਦੇ ਰੋਣ ਦੀ ਆਵਾਜ਼ ਬੰਦ ਹੋ ਗਈ। ਬੜੀ ਖੁਸ਼ੀ ਹੋਈ, ਸ਼ੁਕਰਾਨੇ ਦੇ ਵਿੱਚ ਅਰਦਾਸ ਕੀਤੀ ਆਪਣੇ ਰੱਬ ਦੀ। ਘੁੰਮ ਕੇ ਆਣ ਬੱਚੇ ਦੇ ਸਿਰਹਾਣੇ ਬੈਠਾ ਤਾਂ ਕੀ ਵੇਖਦਾ, ਬੱਚਾ ਦੁਨੀਆਂ 'ਤੇ ਨਹੀਂ ਰਿਹਾ, ਇਕਲੌਤਾ ਪੁੱਤ ਦੁਨੀਆਂ ਤੋਂ ਚਲਾ ਗਿਆ। ਵਹੁਟੀ ਨੇ ਇਸ ਸਾਰੇ ਕੁਛ ਦੇ ਲਈ ਘਰਵਾਲੇ ਨੂੰ ਜ਼ਿੰਮੇਵਾਰ ਠਹਿਰਾਇਆ। ਤੇਰੇ ਸਾਹਮਣੇ ਉਹ ਮਰ ਰਿਹਾ ਸੀ, ਤੂੰ ਹੱਥ 'ਤੇ ਹੱਥ ਧਰ ਕੇ ਬੈਠਾ ਰਿਹਾ, ਮੈਂ ਤੈਨੂੰ ਕਦੀ ਮਾਫ ਨਹੀਂ ਕਰ ਸਕਦੀ, ਮੈਂ ਹੁਣ ਤੇਰੇ ਨਾਲ ਨਹੀਂ ਰਹਿ ਸਕਦੀ। ਵਹੁਟੀ ਘਰ ਛੱਡ ਕੇ ਚਲੇ ਗਈ ਤਾਂ ਘਰ ਰਹਿਣ ਦਾ ਹੋਰ ਕੋਈ ਕਾਰਨ ਨਹੀਂ ਸੀ। ਦਿਮਾਗ ਦੇ ਉੱਤੇ ਡੂੰਘਾ ਅਸਰ ਹੋਇਆ, ਇੱਧਰ ਉੱਧਰ ਘੁੰਮਦਾ ਫਿਰਦਾ ਘਰੋਂ ਬੇਕਾਰ। ਬੁਰੇ ਹਾਲਾਤ ਨੇ ਕਦੀ ਕਦਾਈ ਸੋਚਦਾ ਕਿ ਮੇਰਾ ਕੀ ਕਸੂਰ, ਮੈਂ ਤਾਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਜੋ ਮੈਂ ਸੁਣਿਆ ਉਸ ਹਿਸਾਬ ਦੇ ਨਾਲ ਕੀਤਾ, ਜੋ ਮਨਜ਼ੂਰ ਸੀ ਰੱਬ ਨੂੰ ਹੋਇਆ, ਮੇਰਾ ਇਹਦੇ ਵਿੱਚ ਕੀ ਕਸੂਰ ਸੀ।
ਇੱਦਾਂ ਮੈਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੀਦਾ। ਇੱਕ ਦਿਨ ਅਚਾਨਕ ਇੱਕ ਫਕੀਰ ਲਾਗੋਂ ਲੰਘਿਆ। ਫਕੀਰ ਨੇ ਬੁਰੇ ਹਾਲਾਤ ਵੇਖੇ ਅਤੇ ਮੋਢੇ 'ਤੇ ਹੱਥ ਧਰ ਕੇ ਪੁੱਛ ਹੀ ਲਿਆ, ਭਗਤਾ ਕੀ ਗੱਲ, ਠੀਕ ਠਾਕ ਹੈ? ਜਦੋਂ ਲੱਭ ਹੀ ਰਿਹਾ ਸੀ ਕਿ ਕੋਈ ਆਣ ਮੇਰੇ ਮੋਢੇ 'ਤੇ ਹੱਥ ਧਰੇ, ਕਿਸੇ ਨਾਲ ਮੈਂ ਦੁੱਖ ਸੁੱਖ ਸਾਂਝਾ ਕਰਾਂ, ਦੱਸਾਂ ਕਿ ਮੈਂ ਵੀ ਸੱਚਾ, ਮੇਰੇ ਨਾਲ ਕੀ ਹੋਈ ਆ। ਫਕੀਰ ਨੂੰ ਜਦੋਂ ਸਾਰੀ ਗਾਥਾ ਸੁਣਾਈ ਤਾਂ ਫਕੀਰ ਨੇ ਆਪਣਾ ਕੁੱਤਾ ਉਸ ਬੰਦੇ ਦੇ ਪਿੱਛੇ ਛੱਡ ਦਿੱਤਾ। ਆਪਣੀ ਜਾਨ ਬਚਾਉਣ ਦੇ ਲਈ ਭੱਜ ਕੇ ਜਾ ਰੁੱਖ 'ਤੇ ਚੜ੍ਹਿਆ। ਫਕੀਰ ਨੇ ਕੁੱਤੇ ਨੂੰ ਆਵਾਜ਼ ਮਾਰੀ ਅਤੇ ਬੰਦੇ ਨੂੰ ਥੱਲੇ ਉਤਰਨ ਦੇ ਲਈ ਕਿਹਾ। ਬੰਦਾ ਚੰਗਾ ਬੋਲਦਾ ਫਕੀਰ ਵੱਲ ਨੂੰ ਵੱਧਦਾ ਆਵੇ। ਮੈਂ ਸੋਚਿਆ ਸੀ ਤੂੰ ਰੱਬ ਦਾ ਬੰਦਾ ਹੈ, ਭਲਾ ਬੰਦਾ ਹੈ, ਚੰਗਾ ਬੰਦਾ ਹੈ, ਮੈਨੂੰ ਨਹੀਂ ਸੀ ਪਤਾ ਤੇਰਾ ਦਿਮਾਗ ਹਿੱਲਿਆ, ਮੇਰੀ ਗਲਤੀ, ਮੈਨੂੰ ਤੇਰੇ ਨਾਲ ਗੱਲ ਹੀ ਨਹੀਂ ਸੀ ਕਰਨੀ ਚਾਹੀਦੀ, ਮੈਂ ਆਪਣੇ ਦੁੱਖੜੇ ਤੇਰੇ ਨਾਲ ਸਾਂਝੇ ਕੀਤੇ ਅਤੇ ਤੂੰ ਮੇਰੇ ਪਿੱਛੇ ਕੁੱਤਾ ਛੱਡਤਾ। ਫਕੀਰ ਕਹਿਣ ਲੱਗਾ, ਮਾਫ਼ੀ ਚਾਹੁੰਦਾ ਸ਼੍ਰੀਮਾਨ, ਮੈਨੂੰ ਨਹੀਂ ਸੀ ਪਤਾ ਕਿ ਤੁਹਾਨੂੰ ਰੁੱਖ 'ਤੇ ਨਹੀਂ ਚੜ੍ਹਨਾ ਆਉਂਦਾ। ਇੱਕਦਮ ਸੋਚਦਾ ਕਿ ਹਾਂ, ਇਹੋ ਜਿਹੇ ਰੁੱਖ 'ਤੇ ਤਾਂ ਨਹੀਂ ਚੜ੍ਹਨਾ ਆਉਂਦਾ, ਪਰ ਫਿਰ ਵੀ ਚਲੋ ਮੈਂ ਜਾਨ ਬਚਾਉਣ ਦੇ ਲਈ ਚੜ੍ਹ ਗਿਆ। ਫਕੀਰ ਕਹਿਣ ਲੱਗਾ, ਜਦੋਂ ਤੇਰੇ ਪੁੱਤ ਦੁਆਰੀ ਵਾਰੀ ਸੀ ਉਦੋਂ ਤੇ ਤੂੰ ਖਲੋਤਾ ਰਿਹਾ, ਜੇ ਤੈਨੂੰ ਨਹੀਂ ਸੀ ਚੜ੍ਹਨਾ ਆਉਂਦਾ ਰੁੱਖ 'ਤੇ ਹੁਣ ਵੀ ਖਲੋਤਾ ਰਹਿੰਦਾ, ਕੁੱਤਾ ਵੱਧ ਤੋਂ ਵੱਧ ਤੇਰੀ ਲੱਤ 'ਤੇ ਦੰਦੀ ਵੱਢ ਲੈਂਦਾ, ਇੱਕ ਨਹੀਂ ਤੇ ਦੂਸਰੀ 'ਤੇ ਵੀ ਵੱਢ ਲੈਂਦਾ, ਤੇਰੀ ਜਾਨ 'ਤੇ ਨਹੀਂ ਸੀ ਜਾਣੀ, ਕਿਉਂ ਭੱਜਾ ਅੱਗੇ ਲੱਗ ਕੇ, ਕਿਉਂ ਆਪਣੀ ਜਾਨ ਬਚਾਉਣ ਦੇ ਲਈ ਭੱਜਾ, ਆਪਣੀਆਂ ਲੱਤਾਂ ਬਚਾਉਣ ਦੇ ਲਈ ਭੱਜਾ, ਅਤੇ ਜੇ ਇੱਦਾਂ ਹੀ ਭੱਜਣਾ ਸੀ ਤਾਂ ਫਿਰ ਆਪਣੇ ਪੋਤਾ ਰੀ ਕਿਉਂ ਨਹੀਂ ਭੱਜਿਆ, ਉਦੋਂ ਤਾਂ ਤੂੰ ਲਾਗੇ ਬਹਿ ਕੇ ਅਰਦਾਸਾਂ ਕਰਦਾ ਰਿਹਾ, ਹੱਥ 'ਤੇ ਹੱਥ ਧਰ ਕੇ ਬੈਠਾ ਰਿਹਾ, ਅਤੇ ਹੁਣ ਵੀ ਕਿਉਂ ਨਾ ਅਰਦਾਸਾਂ ਕਰ ਲਈਆਂ, ਪਹਿਲਾਂ ਮੈਨੂੰ ਇਸ ਚੀਜ਼ ਦਾ ਜਵਾਬ ਦੇ ਕਿ ਹੁਣ ਕਿਉਂ ਭੱਜਾਂ। ਅੱਛਾ, ਜਵਾਬ ਤਾਂ ਨਹੀਂ ਸੀ ਕੋਈ ਕੋਲ, ਪਰ ਕਹਿਣ ਲੱਗਾ, ਜੋ ਮੈਂ ਤੁਹਾਡੇ ਵਰਗੇ ਭਲੇ ਪੁਰਸ਼ਾਂ ਕੋਲੋਂ ਸੁਣਿਆ, ਮੈਂ ਤਾਂ ਉਹੀ ਜ਼ਿੰਦਗੀ ਸਾਰੀ ਮੰਨਿਆ, ਰੱਬ ਸਾਰਾ ਕੁਛ ਕਰਨ ਵਾਲਾ, ਤੁਹਾਡੇ ਹੱਥ ਵੱਸ ਕੁਛ ਨਹੀਂ, ਜੋ ਕਰਨਾ ਉਹਨੇ ਕਰਨਾ, ਉਹਦੇ 'ਤੇ ਡੋਰੀਆਂ ਸੁੱਟਣੀਆਂ, ਅਤੇ ਮੈਂ ਤਾਂ ਉਹੀ ਚੀਜ਼ਾਂ ਮੰਨੀਆਂ, ਮੈਂ ਗਲਤ ਕੀ ਕੀਤਾ? ਤਾਂ ਫਕੀਰ ਹੱਸ ਕੇ ਕਹਿਣ ਲੱਗਾ, ਦੱਸਣ ਵਾਲੇ ਨੇ ਤੈਨੂੰ ਇਹ ਨਹੀਂ ਦੱਸਿਆ ਕਿ ਰੱਬ ਤੇਰੇ ਅੰਦਰ, ਰੱਬ ਕਿਤੇ ਬਾਹਰੋਂ ਥੋੜ੍ਹੀ ਲੈਣ ਜਾਣਾ, ਉਹ ਤੇਰੀਆਂ ਅੱਖਾਂ ਥਾਣੀ ਵੇਖਦਾ, ਤੇਰੀਆਂ ਨਾਸਾਂ ਥਾਣੀ ਸਾਹ ਲੈਂਦਾ, ਤੇਰੇ ਕੰਨਾਂ ਥਾਣੀ ਸੁਣਦਾ, ਤੇਰੇ ਸਰੀਰ ਰਾਹੀਂ ਮਹਿਸੂਸ ਕਰਦਾ ਜੋ ਆਸ ਪਾਸ ਹੋ ਰਿਹਾ, ਜੋ ਤੇਰੇ ਨਾਲ ਵਾਪਰ ਰਿਹਾ, ਤੂੰ ਦੁਖੀ ਹੁੰਦਾ, ਸਮਝ ਕੇ ਤੇਰੇ ਰੱਬ ਨੂੰ ਵੀ ਦੁੱਖ ਲੱਗਦਾ, ਜੇ ਕੋਈ ਦੁੱਖ ਤਕਲੀਫ ਸੀ ਤਾਂ ਉਹ ਤੈਨੂੰ ਵਿੱਚ ਵਿੱਚ ਸੰਕੇਤ ਜ਼ਰੂਰ ਦਿੰਦਾ ਹੋਊਗਾ ਕਿ ਕੁਛ ਨਾ ਕੁਛ ਕਰੀਏ, ਉਹ ਚਾਹੇ ਤੇਰੀ ਵਹੁਟੀ ਦੇ ਜ਼ਰੀਏ ਤੇਰੇ ਤੱਕ ਸੰਦੇਸ਼ ਪਹੁੰਚਾਉਂਦਾ ਹੋਵੇ ਕਿ ਸਾਨੂੰ ਵਧੇਰੇ ਕਮਾਈ ਦੀ ਲੋੜ ਹੈ, ਵੇਲੇ ਕੁ ਵੇਲੇ ਕਿਤੇ ਲੋੜ ਪੈ ਸਕਦੀ ਹੈ, ਉਹ ਤੇਰੀ ਵਹੁਟੀ ਦੇ ਜ਼ਰੀਏ ਤੇਰੇ ਤੱਕ ਸ਼ਾਇਦ ਸੰਦੇਸ਼ ਪਹੁੰਚਾਉਂਦਾ ਰਿਹਾ ਕਿ ਕਿਤੇ ਉਹ ਮੰਗ ਤੰਗ ਕਈ ਆਪਾਂ ਪੁੱਤ ਨੂੰ ਇਲਾਜ ਦੇ ਲਈ ਦੂਰ ਨੇੜੇ ਲੈ ਜਾਈਏ, ਪਰ ਉਹ ਅੰਦਰ ਵਾਲੀ ਆਵਾਜ਼ ਤਾਂ ਨਹੀਂ ਤੁਸੀਂ ਸੁਣੀ। ਕਈ ਵਾਰੀ ਆਪਾਂ ਗੱਲ ਸੁਣ ਲੈਂਦੇ ਹਾਂ, ਪੱਲੇ ਬੰਨ ਲੈਂਦੇ ਹਾਂ, ਪਰ ਉਹ ਅਸੀਂ ਅੱਧੀ ਅਧੂਰੀ ਗੱਲ ਸੁਣੀ ਹੁੰਦੀ ਹੈ,
ਪੂਰੀ ਗੱਲ ਆਪਾਂ ਨਹੀਂ ਸੁਣਦੇ, ਜਾਂ ਜਿੰਨੀ ਕੁ ਸੁਣੀ ਹੁੰਦੀ ਆ ਉਹ ਸਾਨੂੰ ਚੰਗੀ ਲੱਗਦੀ ਆ, ਪਰ ਉਸ ਤੋਂ ਅੱਗੇ ਸਾਡਾ ਸਫ਼ਰ ਨਹੀਂ ਚੱਲਦਾ। ਅਤੇ ਕਹਿੰਦੇ ਨੇ ਜਿਹੜੀ ਅਧੂਰੀ ਨੌਲੇਜ ਹੁੰਦੀ ਆ, ਅਧੂਰੀ ਜਾਣਕਾਰੀ ਹੁੰਦੀ ਆ, ਉਹ ਤੁਹਾਡੇ ਲਈ ਖਤਰਨਾਕ ਹੁੰਦੀ ਆ। ਅਧੂਰੀ ਜਾਣਕਾਰੀ ਤੇਰੇ ਲਈ ਖਤਰਨਾਕ ਰਹੀ, ਹਾਲੇ ਵੀ ਕੁਛ ਨਹੀਂ ਵਿਗੜਿਆ, ਹਾਲੇ ਵੀ ਤੂੰ ਜਾ ਕੇ ਆਪਣੀ ਵਹੁਟੀ ਦੇ ਨਾਲ ਗੱਲ ਕਰ ਸਕਦਾ, ਹਾਲੇ ਵੀ ਜਾ ਕੇ ਤੂੰ ਮਾਫ਼ੀ ਮੰਗ ਸਕਦਾ। ਸੱਚੇ ਦਿਲੋਂ ਜੇਕਰ ਤੂੰ ਆਪਣੀ ਗਲਤੀ ਮੰਨਦਾ ਅਤੇ ਉਸ ਤੋਂ ਪਹਿਲਾਂ ਉਹਦਾ ਅਹਿਸਾਸ ਕਰਦਾ ਅਤੇ ਅੱਗੇ ਤੋਂ ਉਸ ਗਲਤੀ ਨੂੰ ਸੁਧਾਰਨ ਦੀ ਗੱਲ ਕਰਦਾ ਤਾਂ ਉਹ ਜ਼ਰੂਰ ਤੈਨੂੰ ਮਾਫ਼ ਕਰ ਦੂਗੀ। ਆਖਿਰਕਾਰ ਜਿੰਨਾ ਪੁੱਤ ਤੇਰਾ ਉਨਾ ਹੀ ਉਹਦਾ, ਸੀ ਤਾਂ ਤੁਹਾਡੇ ਦੋਵਾਂ ਦਾ। ਰੱਬ ਨੇ ਚਾਹਿਆ ਤਾਂ ਇੱਦਾਂ ਦੇ ਧੀਆਂ ਪੁੱਤ ਹੋਰ ਬਥੇਰੇ। ਇਹਨਾਂ ਕਹਿ ਕੇ ਫਕੀਰ ਆਪਣੇ ਰਾਹੀ ਪਿਆ। ਇੱਦਾਂ ਦੇ ਸ਼ਾਇਦ ਬੜੇ ਮੁਕਾਮ ਆਉਂਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਹੁਣ ਕਰੀਏ ਕੀ। ਕਈ ਵਾਰੀ ਸਾਡੀ ਆਪਣੀ ਅਣਗਹਿਲੀ ਹੁੰਦੀ ਹੈ, ਕਈ ਵਾਰੀ ਸਾਡਾ ਆਪਣਾ ਸੁਭਾਅ ਸੁਸਤ ਹੁੰਦਾ, ਸਾਡਾ ਆਪਣਾ ਕੁਛ ਕਰਨ ਨੂੰ ਜੀ ਨਹੀਂ ਕਰਦਾ, ਅਸੀਂ ਬਹੁਤੀ ਹਿੰਮਤ ਆਪ ਨਹੀਂ ਕਰਨਾ ਚਾਹੁੰਦੇ, ਸੌਖਾ ਰਾਹ ਲੱਭਦੇ ਹਾਂ ਆਪਾਂ, ਅਤੇ ਫਿਰ ਆਪਾਂ ਉਹਨੂੰ ਕੋਈ ਨਾ ਕੋਈ ਕਾਰਨ ਦੇਣਾ ਹੁੰਦਾ। ਅਤੇ ਕਈ ਵਾਰੀ ਕਈ ਲੋਕ ਇੱਦਾਂ ਦਾ ਕਾਰਨ ਵੀ ਦੇ ਲੈਂਦੇ ਆ ਕਿ ਅਸੀਂ ਤਾਂ ਜੀ ਉਸ ਰੱਬ 'ਤੇ ਡੋਰੀਆਂ ਸੁੱਟ ਕੇ ਬੈਠੇ ਹਾਂ। ਹਾਂ, ਜ਼ਰੂਰ ਉਹਦੇ 'ਤੇ ਡੋਰੀਆਂ ਰੱਖਣੀਆਂ ਚਾਹੀਦੀਆਂ, ਉਹੀ ਸਾਰਾ ਕੁਛ ਕਰਨ ਵਾਲਾ। ਪਰ ਉਦੋਂ ਜਦੋਂ ਤੁਸੀਂ ਸਾਰੇ ਹੱਥ ਪੈਰ ਮਾਰ ਕੇ ਵੇਖ ਲਏ, ਜਦੋਂ ਤੁਸੀਂ ਆਪਣੇ ਸਾਰੇ ਯਤਨ ਕਰਕੇ ਵੇਖ ਲਏ, ਕਿਉਂਕਿ ਉਹਨੇ ਤੁਹਾਨੂੰ ਹੱਥ ਪੈਰ ਅੱਖਾਂ ਕੰਨ ਨੱਕ ਸੋਚਣ ਸਮਝਣ ਦੀ ਸੋਝੀ ਸਾਰਾ ਕੁਛ ਦੇ ਕੇ ਭੇਜਿਆ, ਪਰ ਫਿਰ ਵੀ ਆਪਾਂ ਜੇ ਉਹਦਾ ਇਸਤੇਮਾਲ ਨਾ ਕਰੀਏ, ਫਿਰ ਵੀ ਆਪਾਂ ਜੇ ਉਹਦੇ 'ਤੇ ਡੋਰੀਆਂ ਸੁੱਟ ਕੇ ਕਹੀਏ ਕਿ ਹੁਣ ਉਹ ਆਪੇ ਕਰੂ, ਤਾਂ ਇਹ ਕਿਤੇ ਨਾ ਕਿਤੇ ਤੁਹਾਡੀ ਸੁਸਤੀ ਵੀ ਹੋ ਸਕਦੀ ਹੈ। ਇਹ ਆਪਣੀ ਸੁਸਤੀ ਨੂੰ ਤੁਸੀਂ ਇੱਕ ਨਵਾਂ ਨਾਂ ਦਿੱਤਾ ਹੋ ਸਕਦਾ, ਕਿਉਂਕਿ ਕਰਦਾ ਤਾਂ ਉਹੀ ਆ, ਪਰ ਉਹ ਕਰਤਾ ਹੀ ਤੁਹਾਡੇ ਅੰਦਰ ਹੈ, ਉਹੀ ਤੁਹਾਡੇ ਅੰਦਰ ਹੋ ਕੇ ਵਿਚਰਦਾ। ਉਹਦੇ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਅਤੇ ਉਹ ਹੈ ਕਿੱਥੇ? ਉਹ ਹਰ ਇਨਸਾਨ ਦੇ ਅੰਦਰ, ਸੰਕੇਤ ਤਾਂ ਹਰ ਇੱਕ ਨੂੰ ਮਿਲਦੇ ਰਹਿੰਦੇ ਆ। ਜਦੋਂ ਤੁਸੀਂ ਕੁਛ ਬੁਰਾ ਕਰਨ ਲੱਗਦੇ ਹੋ ਉਦੋਂ ਵੀ ਸੰਕੇਤ ਮਿਲਦਾ, ਚੰਗਾ ਕਰਦੇ ਹੋ ਤੇ ਉਦੋਂ ਵੀ ਤੁਹਾਨੂੰ ਆਪਣੇ ਆਪ ਦੇ ਅੰਦਰ ਰੱਬ ਮਹਿਸੂਸ ਹੁੰਦਾ। ਸੋ ਆਪਣੀਆਂ ਊਣਤਾਈਆਂ ਨੂੰ, ਆਪਣੀਆਂ ਅਣਗਹਿਲੀਆਂ ਨੂੰ ਕਈ ਵਾਰੀ ਆਪਾਂ ਗਲਤ ਤਰ੍ਹਾਂ ਦੇ ਐਕਸਕਿਊਜ਼ ਦੇ ਲੈਂਦੇ ਹਾਂ। ਆਓ ਉਸ 'ਤੇ ਭਰੋਸਾ ਰੱਖ ਕੇ ਅੱਗੇ ਵਧੀਏ, ਪਰ ਨਾਲ ਦੀ ਨਾਲ ਆਪਣੇ ਆਪ ਦੇ ਉੱਤੇ ਵੀ ਵਿਸ਼ਵਾਸ ਰੱਖੀਏ। ਜੋ ਸਾਡੇ ਬੰਦ ਦੇ ਕਰਮ ਨੇ ਉਹ ਆਪਾਂ ਨਾਲ ਜਾਰੀ ਜ਼ਰੂਰ ਰੱਖੀਏ। ਹੱਥ 'ਤੇ ਹੱਥ ਧਰ ਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੋ ਹੁਣ ਉਹ ਕਰੂਗਾ ਆਪੇ ਚੰਗਾ ਕਰੀ ਜਾਊਗਾ। ਜੇ ਤਾਂ ਹੋਣਾ ਹੁੰਦਾ ਤਾਂ ਫਿਰ ਸਾਰੀ ਦੁਨੀਆ ਹੱਥ 'ਤੇ ਹੱਥ ਧਰ ਕੇ ਬੈਠੀ ਹੁੰਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬੜੀ ਵਧੀਆ ਲੱਗੀ ਮੈਨੂੰ ਗੱਲ ਤੇਰੀ। ਉਹਦੀ ਲੈਗਸੀ ਦੀ ਇੱਜ਼ਤ ਕਰਦਾ ਤੂੰ, ਬਿਲਕੁਲ ਸਾਡੇ ਵਾਂਗੂ ਬਲੂ ਬਲੱਡ।
1: ਤੁਹਾਡੇ ਬਲੂ ਬਲੱਡ ਤੇ ਸਾਡੀ ਲੈਗਸੀ 'ਚ ਫਰਕ, ਇਹਨੂੰ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚੱਲੀਏ
3: ਯਾਰ। ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ 310/2 ਮੇਨ ਸਟਰੀਟ, ਪੁਆਇੰਟ ਕੁੱਕ। ਕਾਲ 0493536042।
6: ਹਾਂਜੀ ਹਾਂ,

ਹੈਲੋ ਹੈਲੋ ਹੈਲੋ ਹੈਲੋ ਨਸ਼ਾ ਪੱਤਾ ਤਾਂ ਹਰੇਕ ਕਰਦਾ ਪਰ ਜਦੋਂ ਬੰਦੇ ਦੀ ਘਰ ਵਾਲੀ ਨੂੰ ਪਤਾ ਲੱਗਦਾ ਪਤਾ ਤਾਂ ਉਦੋਂ ਲੱਗਦਾ ਕਿਵੇਂ ਇੱਕ ਵਿਚਾਰੇ ਅਮਲੀ ਦੀ ਘਰ ਵਾਲੀ ਦੁੱਖ ਸੁਣਾ।

0: ready, set, go. Chadston Ford. Dandenong Road te tuhanu udik reha hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 3 saal di free service. Chadston Ford. Ready, set, Ford.
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ।
2: ਕੀ ਕਹਿ ਰਹੇ ਹੋ?
1: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਕੀ ਕਹਿ ਰਹੇ ਹੋ?
3: ਗਿੱਪੀ ਗ੍ਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: बलजीत, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ?
0: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ ਰੇਡੀਓ ਹਾਂਜੀ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦਾ ਵਿਚਾਰ ਕਿਸੇ ਕਹਾਣੀ ਚੋਂ ਨਹੀਂ ਹੈ, ਇਹ ਫੇਸਬੁੱਕ 'ਤੇ ਆਈਆਂ ਕੁਝ ਸਤਰਾਂ ਉਹਨਾਂ ਦੇ ਵਿੱਚੋਂ ਆ, ਜੇ ਅਸੀਂ ਲੱਭਣਾ ਚਾਹੀਏ ਤਾਂ। ਇਹ ਵਿਚਾਰ ਆ, ਅਸੀਂ ਕੀ ਬਣਨ ਨੂੰ ਕੀ ਕੀਤਾ ਅਤੇ ਕੀ ਬਣ ਗਏ। ਥੋੜ੍ਹਾ ਵੱਖਰਾ ਜਿਹਾ ਲੱਗੂਗਾ, ਪਰ ਅੱਗੇ ਸੁਣ ਕੇ ਸ਼ਾਇਦ ਤੁਹਾਨੂੰ ਜ਼ਿਆਦਾ ਸਮਝ ਆ ਸਕੇ। ਸਮਾਂ ਉਹ ਜਿਹੜਾ ਲੰਘ ਗਿਆ, ਪਰ ਉਹਦੀਆਂ ਯਾਦਾਂ ਹਾਲੇ ਵੀ ਤੁਹਾਡੇ ਕੋਲ ਨੇ, ਜਿਵੇਂ ਤੁਹਾਡਾ ਬਚਪਨ, ਤੁਹਾਡਾ ਪਿੰਡ, ਤੁਹਾਡਾ ਘਰ, ਪੰਜਵੀਂ ਤੱਕ ਜਿੱਥੇ ਸਲੇਟ ਨੂੰ ਜੀਵ ਨਾਲ ਚੱਬ ਕੇ ਕੈਲਸ਼ੀਅਮ ਦੀ ਕਮੀ ਪੂਰੀ ਕੀਤੀ, ਅਤੇ ਸਲੇਟੀਆਂ ਖਾਣਾ ਸ਼ਾਇਦ ਹਰ ਇੱਕ ਦੀ ਪੱਕੀ ਆਦਤ ਬਣੀ ਹੋਏਗੀ। ਪੜ੍ਹਾਈ ਦੀ ਜਿਹੜੀ ਚਿੰਤਾ, ਉਹ ਪੈਨਸਲ ਦਾ ਪਿਛਲਾ ਹਿੱਸਾ ਚੱਬ ਕੇ ਕਾਫੀ ਜਣੇ ਨੇ ਮਿਟਾਈ ਹੋਣੀ ਆ। ਲੱਗਦਾ ਤਾਂ ਇਹ ਵੀ ਸੀਗਾ ਕਿ ਕਿਤਾਬ ਦੇ ਵਿੱਚ ਮੋਰ ਦੇ ਖੰਭ ਰੱਖਣ ਨਾਲ ਪੜ੍ਹਾਈ ਵੱਧ ਆਊਗੀ, ਇਸ ਚੀਜ਼ ਦਾ ਤਾਂ ਪੱਕਾ ਵਿਸ਼ਵਾਸ ਹੁੰਦਾ ਸੀ। ਝੋਲੇ 'ਚ ਪਈਆਂ ਕਿਤਾਬਾਂ ਨੂੰ ਸੈੱਟ ਕਰਨ ਦੀ ਸੰਰਚਨਾ ਸਾਡਾ ਰਚਨਾਤਮਕ ਹੁਨਰ ਸੀਗਾ, ਵੀ ਹਰ ਕੋਈ ਕਾਪੀ ਕਿਤਾਬ ਪਈ ਸੋਹਣੀ ਲੱਗੇ। ਕਈ ਵਾਰੀ ਬਸਤੇ 'ਤੇ ਅੱਧਾ ਅੱਧਾ ਘੰਟਾ ਲਾ ਦੇਣਾ। ਹਰ ਸਾਲ ਜਦੋਂ ਨਵੀਂ ਕਲਾਸ 'ਚ ਹੁੰਦੇ ਤਾਂ ਕਾਪੀਆਂ ਕਿਤਾਬਾਂ ਉੱਤੇ ਜਿਲਦ ਚੜਾਉਣਾ, ਇੱਕ ਜੀਵਨ ਦਾ ਸਲਾਨਾ ਉਤਸਵ ਜਾਪਦਾ ਸੀ, ਸਾਲ 'ਚ ਆਉਣ ਵਾਲੀ ਇੱਕ ਵਾਰੀ ਸੈਲੀਬ੍ਰੇਸ਼ਨ। ਬੇਬੇ ਬਾਪੂ ਨੂੰ ਸਾਡੀ ਪੜ੍ਹਾਈ ਦਾ ਕੋਈ ਫਿਕਰ ਨਹੀਂ ਸੀ, ਅਤੇ ਨਾ ਹੀ ਪੜ੍ਹਾਈ ਦਾ ਉਹਨਾਂ ਦੀ ਜੇਬ ਦੇ ਉੱਪਰ ਕੋਈ ਬੋਝ। ਸਾਲਾਂ ਦੇ ਸਾਲ ਲੰਘ ਜਾਣ 'ਤੇ ਵੀ ਸ਼ਾਇਦ ਹੀ ਕਈਆਂ ਦੇ ਬੇਬੇ ਬਾਪੂ ਸਕੂਲਾਂ 'ਚ ਪੈਰ ਪਾਏ ਹੋਣਗੇ ਜਾਂ ਗਏ ਹੋਣਗੇ ਮਗਰ ਉਹਨਾਂ ਦੇ। ਇੱਕ ਦੋਸਤ ਨੂੰ ਡੰਡੇ 'ਤੇ ਭਾਲਣਾ ਅਤੇ ਇੱਕ ਨੂੰ ਸਾਈਕਲ ਦੇ ਕੈਰੀਅਰ 'ਤੇ, ਅਤੇ ਇੱਦਾਂ ਪਤਾ ਨਹੀਂ ਕਿੰਨਿਆਂ ਨੇ ਕਿੰਨੇ ਰਿਸ਼ਤੇ ਨਾਪੇ ਹੋਣੇ, ਬਸ ਹੁਣ ਯਾਦ ਨਹੀਂ। ਕੁਝ ਧੁੰਦਲੀਆਂ ਜਿਹੀਆਂ ਯਾਦਾਂ ਨੇ। ਸਕੂਲ 'ਚ ਮਾਸਟਰਾਂ ਤੋਂ ਕੁੱਟ ਖਾਣੀ ਅਤੇ ਮੁਰਗਾ ਬਣਦੇ ਹੋਏ ਸਾਡੀ ਈਗੋ ਨੇ ਸਾਨੂੰ ਕਦੀ ਪਰੇਸ਼ਾਨ ਨਹੀਂ ਕਰਨਾ। ਈਗੋ ਪਰੇਸ਼ਾਨ ਵੀ ਕਿੱਦਾਂ ਕਰੇ, ਉਦੋਂ ਪਤਾ ਹੀ ਨਹੀਂ ਸੀ ਈਗੋ ਹੁੰਦੀ ਕੀ ਹੈ। ਮਾਰ ਕੁਟਾਈ ਸਾਡੀ ਰੋਜ਼ਾਨਾ ਜ਼ਿੰਦਗੀ ਦੀ ਸਹਿਜ ਹੀ ਇੱਕ ਅਜਿਹੀ ਪ੍ਰਕਿਰਿਆ ਸੀ। ਕੁੱਟਣ ਵਾਲਾ ਵੀ ਖੁਸ਼ ਸੀ ਅਤੇ ਕੁੱਟ ਖਾਣ ਵਾਲਾ ਵੀ ਖੁਸ਼ ਸੀ। ਕੁੱਟ ਖਾਣ ਵਾਲਾ ਇਸ ਲਈ ਸੀਗਾ ਕਿ ਕੁੱਟ ਘੱਟ ਪਈ, ਕੁੱਟਣ ਵਾਲਾ ਇਸ ਲਈ ਖੁਸ਼ ਸੀਗਾ ਕਿ ਹੱਥ ਸਾਫ਼ ਕਰ ਲਿਆ, ਖਾਸ ਕਰਕੇ ਫੱਟੀਆਂ ਨਾਲ ਲੜਾਈ। ਅਤੇ ਨਾ ਹੀ ਅਸੀਂ ਦੱਸ ਸਕੇ ਕਿ ਅਸੀਂ ਬੇਬੇ ਬਾਪੂ ਨੂੰ ਕਿੰਨਾ ਪਿਆਰ ਕਰਦੇ ਹਾਂ, ਕਿਉਂਕਿ ਸਾਨੂੰ ਬੇਬੇ ਬਾਪੂ ਨੂੰ ਆਈ ਲਵ ਯੂ ਨਹੀਂ ਨਾ ਕਹਿਣਾ ਆਉਂਦਾ। ਅਤੇ ਹੁਣ ਧਿਆਨ ਮਾਰਿਓ ਹਾਂ, ਕੋਈ ਲੈਂਡ ਲਾਰਡ ਹੈ, ਕੋਈ ਮਿਲੇਨੀਅਰ ਹੈ, ਕੋਈ ਟਰੱਕ ਚਲਾਉਂਦਾ, ਕੋਈ ਟੈਕਸੀ, ਕਿਸੇ ਦਾ ਆਪਣਾ ਬਿਜ਼ਨਸ ਹੈ, ਕਿਸੇ ਦੀਆਂ ਆਪਣੀਆਂ ਟੈਕਸੀਆਂ, ਕਿਸੇ ਦਾ ਆਪਣਾ ਕਾਰੋਬਾਰ। ਜੇ ਪਿੱਛੇ ਕਦੀ ਝਾਤ ਮਾਰੋ ਤਾਂ ਡਿੱਗਦੇ ਸੰਭਲਦੇ ਸੰਘਰਸ਼ ਕਰਦੇ ਦੁਨੀਆ ਦਾ ਹਿੱਸਾ ਬਣ ਚੁੱਕੇ ਤੁਸੀਂ। ਕੁਝ ਤੇ ਮੰਜ਼ਲਾਂ 'ਤੇ ਪਹੁੰਚ ਗਏ ਨੇ, ਕੁਝ ਹਾਲੇ ਰਸਤਿਆਂ ਦੇ ਸਾਥੀ ਨੇ, ਅਤੇ ਕੁਝ ਨਾ ਕੁਝ ਕਿਤੇ ਨਾ ਕਿਤੇ ਗਵਾਚ ਗਏ ਨੇ। ਅਸੀਂ ਦੁਨੀਆ 'ਚ ਹੁਣ ਕਿਤੇ ਵੀ ਹੋਈਏ, ਪਰ ਸੱਚ ਇਹ ਹੈ ਕਿ ਸਾਨੂੰ ਹਕੀਕਤਾਂ ਨੇ ਪਾਲਿਆ, ਅਸੀਂ ਸੱਚ ਦੀ ਦੁਨੀਆ 'ਚ ਜਿਉਂ ਰਹੇ ਸੀਗੇ। ਹੁਣ ਵੀ ਆਲੇ ਦੁਆਲੇ ਕਦੀ ਧਿਆਨ ਮਾਰਿਓ, ਅੱਖਾਂ ਬੰਦ ਕਰਿਓ, ਪਹਿਲੇ ਖਿਆਲ ਸ਼ਾਇਦ ਉਹ ਹੀ ਬਚਪਨ ਵਾਲੇ ਆਉਣਗੇ, ਹੱਸਦਿਆਂ ਖੇਡਦਿਆਂ ਦੇ, ਤੁਰਦਿਆਂ ਫਿਰਦਿਆਂ ਦੇ, ਝੇਡਾਂ ਕਰਦਿਆਂ ਦੇ, ਸ਼ਰਾਰਤਾਂ ਕਰਦਿਆਂ ਦੇ, ਕੁੱਟ ਖਾਂਦਿਆਂ ਦੇ, ਲੜਦਿਆਂ ਦੇ, ਝਗੜਦਿਆਂ ਦੇ, ਮਾਂ ਬਾਪ ਦੇ ਨਾਲ ਹੱਸਦਿਆਂ ਦੇ, ਤੰਗ ਕਰਦਿਆਂ ਦੇ, ਕਿੰਨੇ ਹੀ ਪਲ ਜਿਹਨੂੰ ਤੁਸੀਂ ਸੱਚ ਦੀ ਦੁਨੀਆ ਕਹਿ ਸਕਦੇ ਹੋ। ਆਪੋ ਆਪਣੀ ਕਿਸਮਤ ਦੇ ਨਾਲ ਦੋ ਹੱਥ ਕਰਦੇ ਅੱਜ ਵੀ ਅਸੀਂ ਸੁਪਨਾ ਬੋਲ ਰਹੇ ਹਾਂ।
ਤੇ ਸ਼ਾਇਦ ਇਹੋ ਹੀ ਸੁਪਨਾ ਬੁਣਨਾ ਸਾਨੂੰ ਜਿੰਦਾ ਵੀ ਰੱਖ ਰਿਹਾ। ਵਰਨਾ ਤੁਸੀਂ ਸੋਚ ਕੇ ਦੇਖੋ ਕਿ ਜੋ ਤੁਸੀਂ ਇਹ ਜ਼ਿੰਦਗੀ ਲਈ ਕਰ ਆਏ ਹੋ ਉਹਦੇ ਸਾਹਮਣੇ ਇਹ ਅੱਜ ਦਾ ਦਿਨ ਕੁਝ ਵੀ ਨਹੀਂ, ਇਹ ਵਰਤਮਾਨ ਕੁਝ ਵੀ ਨਹੀਂ। ਅਸੀਂ ਚੰਗੇ ਸੀ ਜਾਂ ਮਾੜੇ ਸੀ, ਪਰ ਹਰ ਕੋਈ ਇਹ ਜ਼ਰੂਰ ਚਾਹੁੰਦਾ ਹੋਊਗਾ ਕਿ ਉਹ ਸਮਾਂ ਫਿਰ ਤੋਂ ਪਰਤ ਆਵੇ। ਸਮਾਂ ਤਾਂ ਨਹੀਂ ਪਰਤ ਸਕਦਾ, ਪਰ ਬਚਪਨ ਦੇ ਪੰਨਿਆਂ ਨੂੰ ਜ਼ਰੂਰ ਫਰੋਲਿਆ ਜਾ ਸਕਦਾ। ਅਤੇ ਸੱਚ ਜਾਣਿਓ, ਜਿੰਨੀ ਵਾਰ ਵੀ ਤੁਸੀਂ ਬਹਿ ਕੇ ਇਹਨਾਂ ਬਚਪਨ ਦੇ ਪੰਨਿਆਂ ਨੂੰ ਫਰੋਲੋਗੇ, ਤੁਸੀਂ ਇੱਕ ਵਾਰੀ ਫਿਰ ਤੋਂ ਜੀ ਉੱਠੋਗੇ। ਤੁਸੀਂ ਜੋ ਵੀ ਹੋ, ਜਿੱਥੇ ਵੀ ਹੋ, ਜਿੱਦਾਂ ਵੀ ਹੋ, ਕਾਫੀ ਹਿੱਸੇਦਾਰੀ ਉਸ ਬਚਪਨ ਦੀ ਹੈ। ਅਤੇ ਹੁਣ ਵੀ ਚੱਕੋ ਨਾ, ਜਿੱਦਣ ਬੱਚੇ ਬਣਨ ਨੂੰ ਜੀ ਕਰੇ ਜ਼ਰੂਰ ਬਣ ਜਿਓ। ਇੱਕ ਚੰਗੇ ਇਨਸਾਨ ਤਾਂ ਪਤਾ ਨਹੀਂ ਹੈਗੇ ਬਣਨਾ ਜਾਂ ਨਹੀਂ, ਪਰ ਜਿਹੜੀ ਚੀਜ਼ ਹੰਢਾਲੀ ਉਹਨੂੰ ਮੁੜ ਚੇਤਿਆਂ ਜ਼ਰੂਰ ਕੀਤਾ ਜਾ ਸਕਦਾ। ਬਚਪਨ ਨੂੰ ਸਿਰਫ ਚੇਤਾ ਨਹੀਂ ਕਰਨਾ, ਕੋਰੇ ਵੀ ਹੋਣਾ, ਜਿੱਦਾਂ ਮਾਸਟਰਾਂ ਦੀ ਕੁੱਟ ਉਦੋਂ ਬਿਨਾਂ ਈਗੋ ਤੋਂ ਬਰਦਾਸ਼ਤ ਕੀਤੀ, ਹੁਣ ਇੱਦਾਂ ਕਈਆਂ ਦੇ ਸ਼ਬਦਾਂ ਦੇ ਵਾਰ ਬੰਦਾ ਈਗੋ ਵਾਲੀ ਕੰਧ ਨਾ ਵਿੱਚ ਲਿਆਏ, ਇਹਨੇ ਮੈਨੂੰ ਮਿਲਿਆ ਨਹੀਂ, ਇਹਨੇ ਮੈਨੂੰ ਫੋਨ ਨਹੀਂ ਕੀਤਾ, ਅਤੇ ਬਚਪਨ 'ਚ ਆਪ ਹੀ ਮੋਢੇ 'ਤੇ ਹੱਥ ਧਰ ਕੇ ਬੁਲਾ ਲੈਣਾ, ਹਾਂ ਭਾਈ ਕਿੱਦਾਂ ਖੇਡਣ ਚੱਲੇਗਾ। ਅਤੇ ਹੁਣ ਇੱਕ ਫੋਨ ਨਾ ਆਉਣ 'ਤੇ ਬੰਦਾ 6-6 ਮਹੀਨੇ ਮੈਸੇਜ ਤੱਕ ਨਹੀਂ ਕਰਦਾ। ਉਹੀ ਬਚਪਨ ਜਿਹੜਾ ਵੱਡਾ ਹੋ ਗਿਆ। ਕਦੀ ਕਦੀ ਬਚਪਨੇ 'ਚ ਜ਼ਰੂਰ ਜਾਓ, ਕਦੀ ਕਦੀ ਕੋਰੇ ਜ਼ਰੂਰ ਬਣੋ, ਸੱਚ ਦੀ ਦੁਨੀਆ 'ਚ ਜ਼ਰੂਰ ਜਾਓ। ਇਹ ਅੱਜ ਦਾ ਵਿਚਾਰ ਐਡਵੋਕੇਟ ਬੇਅੰਤਜੀਤ ਹੋਣਾ ਨੇ ਲਿਖ ਕੇ ਭੇਜਿਆ ਸੀ, ਸਾਡੇ ਨਾਲ ਸਾਂਝਾ ਕੀਤਾ ਸੁਖਦੀਪ ਸਿੰਘ ਘੁੰਮਣ ਹੋਣਾ ਨੇ। ਬਹੁਤ ਬਹੁਤ ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0464-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: प्राण लाल मुथुट 11 रुपए, डॉक्टर बीडी साह 21 रुपए, इंदर मेडिकल स्टोर 51 रुपए, सबोदय ज्ञान इंटरनेशनल 101 रुपए, कांति सरन मुद्गल 101 रुपए।
3: है,
2: गलती मारे से भी तो हुई है ना।
3: सच

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
3: ਹਾਂਜੀ ਰੇਡੀਓ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ। ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332852 ਤੇ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ ਹਾਂਜੀ

ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ

ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਤ ਕਲਮ

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨ ਵੇਖਣ ਸੁਣਨ ਨ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸੇਈ ਤੁਨਰੂ, ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸੇ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਤੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ ਸੁਨ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਕਾਰਤ ਕੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਮਲਸੂਰ ਤਿਨ ਮੈਂ ਰਾਮ ਲਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ

ਅਰ ਅਠਣ ਅਵਾਰ ਆਢੀਠ ਧਰਮ ਅਤ ਢੀਠ ਕਰਮ ਅਨ ਬਰਨ ਅਨੰਤ ਦਾਤਾ ਮੰਤ ਹਰ ਬੋਲ ਮਨਾ ਸੰਤੋ ਪ੍ਰਸਾਦ ਕਰਨਾਲੇ ਅਰ ਕਾਲੇ ਹੈ ਕਲਖੰਡਲ ਹੈ ਮੈਂ ਮੰਡਲ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬਵਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗਜਾਨੀ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਵਪਾਸੀ ਹੈ ਸਰਵਨਾਸੀ ਹੈ ਕਰਨਾਕਰ ਹੈ ਬਸਵਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਕਲਖੰਡਸ ਹੈ ਪਰ ਤੇ ਪਰ ਹੈ ਕਰਨਾਕਰ ਹੈ ਅਜਪਾਜਪ ਹੈ ਅਤਪਾਤਵ ਹੈ ਅਗਰਤਾਕ੍ਰਿਤਾ ਹੈ ਅੰਮ੍ਰਿਤਾਮ੍ਰਿਤਾ ਹੈ ਅੰਮ੍ਰਿਤਾਮ੍ਰਿਤਾ ਹੈ ਕਰਨਾਕ੍ਰਿਤ ਹੈ ਅਗਰਤਾਕ੍ਰਿਤਾ ਹੈ ਤਰਨੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਰ ਨਾਇਕ ਹੈ ਕਲਗਾਇਕ ਹੈ ਬਿਸੰਬਰ ਹੈ ਕਰਨਾਲਯ ਹੈ ਨਿਰਮਨਾਇਕ ਹੈ ਸਰੂਪਾਇਕ ਹੈ ਭਵ ਪੰਜਨ ਹੈ ਅਰਗੰਜਨ ਹੈ ਰਵਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾਕਰ ਹੈ ਹਰਤਾਹਰ ਹੈ ਪਰਮਾਤਮਾ ਹੈ ਸਰਵਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪਜਾਂਗ ਪੁਰਾ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸਿੰਘ ਸ਼ਾਂਤ ਰੂਪੇ ਨਮੋ ਪਰੰਗ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦ ਭੂਤੇ ਕਲੰਕਾਰ ਰੂਪੇ ਅਕਲੰਕਾਰ ਲੰਕੇ ਨਮੋ ਆਸੇ ਆਸੇ ਨਮੋ ਬੰਗ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਡਾ ਅਨਾਥੇ ਪਰਮਾਥੇ ਅਜੂਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਅਭਰਮੰਗ ਅਗਜੇ ਅਲੇਖੇ ਪੁਜਾਂਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸੁਮਸਤਰ ਪ੍ਰਨਾਸੇ ਅਗੰਜਨ ਅਨਾਮੇ ਸੁਮਸਤਲ ਨਿਵਾਸੇ ਨਿਰਕਾਮੰਗ ਬਭੂਤੇ ਸੁਮਸਤੰਗ ਸਰੂਪੇ ਕੁਕਰਮੰਗ ਪ੍ਰਨਾਸੀ ਸੋ ਧਰਮੰਗ ਪ੍ਰਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕੁਰੰਦਾ ਸੁਮਸਤਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀ ਮੇ ਹਰਿਅੰਗ ਕਰਿਅੰਗ ਕਰੀਮ ਰਹੀ ਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੁਯੰਬੰ ਸੁਮੰਗ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਭੂਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਭੂਤੇ ਤੋ ਪ੍ਰਸਾਦ ਸੋਈਏ ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜੁਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰਨਿਆਵਸੀਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪਤ ਅੰਕੁਨਾ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਹਜਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੁਪਤ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਤ ਦੁਬਾ ਸੁਸਾਜ ਸਨਾਹ ਦੁਰਜਾਨ

ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਤੈ ਸਨਮੁਖ ਸਿੱਖ ਕੋਈ ਜੂ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ।

ਆਓ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

0: ਸ੍ਰੀ ਗੁਰੂ ਜੀ ਕੀ ਫਤਿਹ।
1: ਗੁਰੂਵਰ ਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਸ ਮੁਬਾਰਕ ਅਸਥਾਨ ਤੋਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਮਰੋਹ, ਚਾਵਰ ਛਾਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੁਹਾਵਣੇ ਤਖਤ ਤੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਫੁਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿਚ ਪਾ ਕੇ ਨਵਾਜਿਆ ਹੈ, ਤਿੰਨ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅਤੇ ਵੱਖ ਵੱਖ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਆਪਣੇ ਘਰਾਂ ਵਿਚ ਬੈਠੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਅਸੀਸਾਂ ਬਖਸ਼ੀਸਾਂ ਨੂੰ ਪ੍ਰਾਪਤ ਕਰ ਰਹੇ ਸਮੂਹ ਗੁਰੂ ਖਾਲਸਾ ਜੀਓ ਆਪ ਵੱਡ ਭਗੜੇ ਹੋ। ਮੈਂ ਆਰੰਭ ਦੇ ਵਿਚ ਇਕ ਨਿੱਕੀ ਜੀ ਬੇਨਤੀ ਕਰਨੀ ਚਾਹੁੰਦਾ ਹਾਂ। ਜਿੱਥੇ ਅੱਜ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਮੁਖਵਾਕ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੀ ਸਾਂਝ ਕਰਨੀ ਹੈ, ਉੱਥੇ ਅੱਜ ਸਿੱਖ ਇਤਿਹਾਸ ਦਾ ਬੜਾ ਹੀ ਅਹਿਮ ਦਿਹਾੜਾ ਹੈ। ਬਲਕਿ ਅੱਜ ਦੇ ਦਿਨ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨਿਰਮਾਣ ਜਾਂ ਇੰਜ ਕਹਿ ਲਈਏ ਸਿਰਜਣਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਰਕੇ ਸਮੁੱਚੀ ਮਾਨਵਤਾ ਨੂੰ ਇਹ ਦਰਸਾ ਦਿੱਤਾ ਕਿ ਅਸਲ ਦੇ ਵਿਚ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨੇ ਚਲ ਚਾਓ ਛੱਤ। ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੋਈ ਉੱਥੇ ਅਧਿਆਤਮਕਤਾ ਦੀ ਪਹਿਰੇਦਾਰੀ ਦੀ ਗੱਲ ਚੱਲੀ। ਜ਼ਾਬਰ ਤੇ ਜ਼ੁਲਮ ਨੂੰ ਠੱਲਣਾ ਕਿਵੇਂ ਹੈ, ਇਸ ਮਹਾਨ ਅਸਥਾਨ ਦੀ ਪਰੰਪਰਾ ਰਵਾਇਤ ਇਸ ਦਾ ਸਿੱਖ ਇਤਿਹਾਸ ਦੇ ਵਿਚ ਹੀ ਨਹੀਂ ਬਲਕਿ ਵਿਸ਼ਵ ਦੇ ਵਿਚ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਵਸਦਾ ਹੈ ਇਸ ਦਾ ਕੀ ਪ੍ਰਭਾਵ ਹੈ, ਇਸ ਨੂੰ ਵੀ ਅਸੀਂ ਅੱਜ ਸਮਝਣ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਪਰ ਸਭ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਨੂੰ ਸਰਵ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਆਓ ਹੁਣ ਅਸੀਂ ਸਤਿਗੁਰਾਂ ਦੀ ਅਸੀਸ ਪ੍ਰਾਪਤ ਕਰੀਏ ਤਾਂ ਕਿ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰ ਸਕੀਏ। ਇਸ ਵਾਸਤੇ ਬੜੇ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੋ ਜੀ।

0: ਅੱਜ ਦਾ ਪਾਵਨ ਮੁੱਖ ਵਾਕ ਨਿਰੰਕਾਰੀ ਨਿਰੰਜਣੀ ਜੋਤ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤੀਸਰੇ ਜੋਤੀ ਸਰੂਪ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਰਾਗ ਧਨਾਸਰੀ ਦੇ ਅੰਦਰ ਉਚਾਰਨ ਕੀਤਾ ਹੋਇਆ ਪਹਿਲਾ ਸ਼ਬਦ ਹੈ ਜਿਸ ਨੂੰ ਸੰਗੀਤ ਦੀ ਦੁਨੀਆ ਅੰਦਰ ਬਲਕਿ ਕੀਰਤਨ ਦੀ ਦੁਨੀਆ ਅੰਦਰ ਘਰ ਦੂਸਰੇ ਵਿੱਚ ਗਾਉਣ ਦੀ ਹਦਾਇਤ ਹੈ ਅਤੇ ਇਸ ਪਾਵਨ ਸ਼ਬਦ ਦੇ ਕੁੱਲ ਚਾਰ ਪਦੇ ਹਨ। ਇਹ ਪਾਵਨ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 663 ਤੋਂ ਆਰੰਭ ਹੋ ਕੇ 664 ਦੇ ਉੱਪਰ ਸੰਪੂਰਨ ਹੁੰਦਾ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਜਦੋਂ ਤੋਂ ਮਨੁੱਖ ਨੇ ਧਰਮ ਦੀ ਦੁਨੀਆਂ ਦੇ ਅੰਦਰ ਪ੍ਰਵੇਸ਼ ਕੀਤਾ ਤੇ ਇਸ ਨੇ ਰੱਬੀ ਦਾਤਾ ਨੂੰ ਹੀ ਦਾਤਾ ਕਰਕੇ ਪੂਜਣਾ ਸ਼ੁਰੂ ਕਰ ਦਿੱਤਾ। ਕੋਈ ਕਿਸੇ ਮਨੁੱਖ ਨੂੰ ਇਸ ਤੋਂ ਮੰਨ ਬੈਠਾ, ਕੋਈ ਪਸ਼ੂ ਨੂੰ, ਕੋਈ ਪੰਛੀ ਨੂੰ ਤੇ ਕੋਈ ਕਿਸੇ ਦਰਖਤ ਨੂੰ। ਗੱਲ ਕੀ, ਜਿਵੇਂ ਜਿਵੇਂ ਕਿਸੇ ਦੀ ਆਪਣੀ ਸੋਚ ਸੀ, ਸਮਝ ਪਈ, ਉਹਨੇ ਉਸ ਦੇ ਮੁਤਾਬਕ ਆਪਣਾ ਆਪਣਾ ਭਗਵਾਨ ਮਿਥ ਲਿਆ। ਔਰ ਕੱਲਾ ਆਪਣਾ ਆਪਣਾ ਭਗਵਾਨ ਹੀ ਨਾ ਮਿਥਿਆ, ਆਪਣੇ ਆਪਣੇ ਰੱਬ ਦਾ ਅਸਥਾਨ ਤੇ ਆਪਣੀ ਮਰਜ਼ੀ ਦੇ ਨਾਲ ਰੱਬ ਦਾ ਨਾਮ ਵੀ ਮਿਥ ਲਿਆ। ਅੱਜ ਤੱਕ ਅਸੀਂ ਦੇਖਦੇ ਆ ਰਹੇ ਹਾਂ, ਜ਼ਿਆਦਾਤਰ ਅਸੀਂ ਇਹੀ ਦਰਸਾਉਣਾ ਚਾਹੁੰਦੇ ਹਾਂ, ਜਿਸ ਅਸਥਾਨ ਤੇ ਮੈਂ ਜਾਂਦਾ ਹਾਂ ਉਹ ਰੱਬ ਦਾ ਘਰ ਹੈ, ਜਿੱਥੇ ਤੂੰ ਜਾਣਾ ਹੈ ਉਹ ਨਹੀਂ। ਜਿਸ ਰੱਬ ਨੂੰ ਮੈਂ ਮੰਨਦਾ ਹਾਂ ਉਹ ਸਹੀ ਹੈ, ਜਿਹਨੂੰ ਤੂੰ ਮੰਨਦਾ ਉਹ ਗਲਤ ਹੈ। ਜਿਹੜਾ ਮੈਂ ਨਾਮ ਜਪਦਾ ਹਾਂ ਉਹ ਸਹੀ ਹੈ, ਜਿਹੜਾ ਤੂੰ ਜਪਦਾ ਹੈ ਉਹ ਠੀਕ ਨਹੀਂ। ਇਸੇ ਤਰ੍ਹਾਂ ਦੀ ਖਲਜਣ ਦੇ ਵਿੱਚੋਂ ਭੋਲੀ ਭਾਲੀ ਮਾਨਵਤਾ ਜਿਹੜੀ ਸੀ ਨਿਕਲਣ ਦੀ ਬਜਾਏ ਹੋਰ ਉਲਝਦੀ ਗਈ ਤੇ ਕੁਝ ਲੋਕਾਂ ਨੇ, ਜਿਨ੍ਹਾਂ ਨੇ ਧਰਮ ਦੇ ਨਾਮ ਦੇ ਉੱਪਰ ਆਪਣਾ ਰੋਟੀ ਪਾਣੀ ਚਲਾਇਆ ਹੋਇਆ ਸੀ, ਉਹਨਾਂ ਨੇ ਵੀ ਸੱਚ ਕਹਿਣ ਦੀ ਹਿੰਮਤ ਨਾ ਕੀਤੀ, ਸਮਝਾਉਣ ਦਾ ਯਤਨ ਨਾ ਕੀਤਾ। ਆਪਸ ਦੇ ਵਿੱਚ ਬਖੇੜੇ ਖੜੇ ਹੋ ਗਏ। ਭਾਈ ਗੁਰਦਾਸ ਦੀ ਵਾਰ ਦੇ ਵਿੱਚੋਂ ਅਸੀਂ ਥੋੜੀ ਜਿਹੀ ਸਾਂਝ ਕਰ ਲੈਂਦੇ ਹਾਂ, ਭਾਵੇਂ ਕਿ ਉਸ ਵੇਲੇ ਮਤ ਮਜ਼ਬਤਾਂ ਬਹੁਤ ਸਨ ਪਰ ਦੋਹਾਂ ਦੀ ਖਿੱਚੋ ਤਾਣ ਬਹੁਤ ਹੁੰਦੀ ਸੀ, ਇਸਲਾਮ ਮਤ ਔਰ ਹਿੰਦੂ ਮਤ ਦੀ। ਚਾਰ ਵਰਨ ਚਾਰ ਮਜ਼ਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖਸ਼ੀਲੀ ਤਕਬਰੀ ਖਿੱਚੋ ਤਾਣ ਕਰੇਣ ਤਿੰਘਾਣੇ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੋ ਹਿੰਦੂ ਲੁਬਾਣੇ। ਇੱਥੋਂ ਤੱਕ ਵੰਡ ਵਖਰੇਵੇਂ ਹੋ ਗਏ ਕਿ ਕੋਈ ਰਾਮ ਕਹਿਣ ਵਾਸਤੇ ਤਿਆਰ ਨਹੀਂ ਤੇ ਕੋਈ ਅੱਲਾ ਕਹਿਣ ਵਾਸਤੇ ਤਿਆਰ ਨਹੀਂ। ਕੋਈ ਕਹਿ ਰਿਹਾ ਹੈ ਜੇ ਤੁਸੀਂ ਰਾਮ ਕਹਿ ਦਿੱਤਾ ਤੁਸੀਂ ਮਲੇਸ਼ ਹੋ ਜਾਵੋਗੇ, ਔਰ ਕੋਈ ਕਹਿ ਰਿਹਾ ਹੈ ਜੇ ਤੁਸੀਂ ਅੱਲਾ ਕਹਿ ਦਿੱਤਾ ਤੁਸੀਂ ਕਾਫਰ ਹੋ ਜਾਵੋਗੇ। ਸੋ ਕਹਿਣ ਤੋਂ ਮੁਰਾਦ ਉਸ ਗੱਲ ਨੂੰ ਸਮਝ ਆਉਣਾ, ਜਿਵੇਂ ਅਸੀਂ ਪੜ੍ਹਦੇ ਹਾਂ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਗੁਰੂ ਨਾਨਕ ਸਾਹਿਬਾਨ ਤੋਂ ਪਹਿਲਾਂ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਬਹੁਤ ਸਾਰੀਆਂ ਰੱਬੀ ਰੂਹਾਂ ਹੋਈਆਂ, ਜਿਨ੍ਹਾਂ ਨੂੰ ਅਸੀਂ ਭਗਤ ਸਾਹਿਬਾਨ ਕਹਿ ਕੇ ਨਿਵਾਜਦੇ ਹਾਂ ਤੇ ਜਿਨ੍ਹਾਂ ਦੇ ਅੰਮ੍ਰਿਤ ਬੋਲ ਵੀ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਇਸ ਮੁਬਾਰਕ ਗ੍ਰੰਥ ਦੇ ਅੰਦਰ ਦਰਜ ਕਰਕੇ ਤਿੰਨਾਂ ਨੂੰ ਮਾਣ ਸਨਮਾਨ ਬਖਸ਼ਿਆ। ਉਹਨਾਂ ਨੇ ਸੱਚ ਦੀ ਗੱਲ ਕੀਤੀ, ਹੱਕ ਦੀ ਗੱਲ ਕੀਤੀ, ਪਰ ਬਹੁਤ ਸਾਰੇ ਪੁਜਾਰੀ ਵਰਗ ਨੇ, ਜਾਤ ਬਿਮਾਨੀ ਲੋਕਾਂ ਨੇ ਇਹਨਾਂ ਨੂੰ ਸ਼ੂਦਰ ਕਹਿਕੇ ਦੁਰਕਾਰਿਆ, ਛੁਟਕਾਰਿਆ, ਇਹਨਾਂ ਦੀ ਵਿਚਾਰਧਾਰਾ ਨੂੰ ਸਹਿਮੀਅਤ ਕੀ ਦੇਣੀ ਸੀ। ਸਗੋਂ ਉਹ ਹਕੂਮਤ ਦੀ ਸ਼ਹਿ ਦੇ ਉੱਪਰ ਹਕੂਮਤ ਦੇ ਆਸਰੇ ਦੇ ਨਾਲ ਉਹਨਾਂ ਨੂੰ ਸਜਾਵਾਂ ਦਵਾਉਣ ਤੋਂ ਵੀ ਢੇਲਣਾ ਗੁਜ਼ਾਰੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਜਗਤ ਜਲੰਦੇ ਨੂੰ ਠਾਰਨ ਵਾਸਤੇ ਆਏ, ਜਿਵੇਂ ਅਸੀਂ ਪੜ੍ਹਦੇ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਸਿਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੇ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਤਰਤ ਲੁਕਾਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਗਿਆਨਤਾ ਦੇ ਹਨੇਰੇ ਵਿੱਚ ਠੇਡੇ ਠੋਕਰਾਂ ਖਾਂਦੇ ਹੋਏ ਇਹਨਾਂ ਵਿਅਕਤੀਆਂ ਨੂੰ ਇਸ ਮਨੁੱਖਤਾ ਨੂੰ ਇਹ ਗੱਲ ਸਮਝਾਈ ਕਿ ਅਸਲ ਦੇ ਵਿੱਚ ਭਾਈ ਰੱਬ ਦੇ ਨਾਮ ਦੇ ਉੱਪਰ ਲੜੋ ਨਾ, ਉਹ ਕੇਵਲ ਤੇ ਕੇਵਲ ਇੱਕ ਹੈ, ਉਹ ਕੇਵਲ ਤੇ ਕੇਵਲ ਇੱਕ ਹੈ, ਉਹੀ ਇੱਕ ਸੁਪਰੀਮ ਪਾਵਰ ਹੈ ਜਿਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਹੋਇਆ। ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ ਹੈ, ਸਹਿਭੰਗ ਉਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਉਹ ਵੀ ਉਸਨੇ ਆਪਣੀ ਮੌਜ ਦੇ ਵਿੱਚ ਆਪਣੀ ਹੋਂਦ ਨੂੰ ਦਰਸਾਉਣ ਵਾਸਤੇ ਇਹ ਸਾਰਾ ਕੌਤਕ ਰਚਿਆ ਹੈ। ਜਿਵੇਂ ਅਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰ ਆਸਨ ਜਿੱਥੋਂ ਚਾਹੋ। ਜਿੱਥੇ ਉਸਨੇ ਆਪਣੇ ਆਪ ਨੂੰ ਪੈਦਾ ਕੀਤਾ, ਆਪਣੇ ਨਾਉ ਨੂੰ ਤਰਾਇਆ, ਆਪਣੇ ਹੁਕਮ ਦੇ ਵਿੱਚ ਉਸ ਕਾਦਰ ਨੇ ਕੁਦਰਤ ਨੂੰ ਸਿਰਜਿਆ ਤੇ ਫਿਰ ਕੁਦਰਤ ਕਰਕੇ ਵਸਿਆ ਸੋਇਆ। ਉਹ ਜਗਤ ਦਾ ਕਰਤਾ ਆਪਣੀ ਰਚਨਾ ਆਪਣੀ ਕਿਰਤ ਦੇ ਵਿੱਚ ਵਿਆਪਕ ਹੋ ਗਿਆ। ਜੇ ਉਹ ਜਗਤ ਦਾ ਕਰਤਾ ਆਪਣੀ ਕਿਰਤ ਵਿੱਚ ਵਿਆਪਕ ਹੈ, ਉਹ ਜਰੇ ਜਰੇ ਦੇ ਵਿੱਚ ਸਮੋਇਆ ਹੋਇਆ ਹੈ, ਅਕਾਲ ਪੁਰਖ ਜਿਹਦੇ ਉੱਪਰ ਸਮੇਂ ਦਾ ਕੋਈ ਮੌਤ ਦਾ ਕੋਈ ਪ੍ਰਭਾਵ ਨਹੀਂ, ਜੋ ਸਰਬ ਵਿਆਪਕ ਹੈ, ਫਿਰ ਯਾਦ ਰੱਖ ਬੰਦਿਆ ਉਸ ਦੀ ਜੋਤ ਤਾਂ ਤੇਰੇ ਅੰਦਰ ਵੀ ਹੈ। ਤੂੰ ਇਸ ਗੱਲ ਨੂੰ ਸਮਝਿਆ ਨਹੀਂ ਕਿ ਇਹ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਕਹੇ ਕਬੀਰੇ ਰਾਮ ਕੀ ਅੰਸ਼, ਤੇਰੀ ਆਤਮਾ ਜਿਹੜੀ ਇਹ ਪਰਮਾਤਮਾ ਦੀ ਅੰਸ਼ ਹੈ, ਤੈਨੂੰ ਸਵੈ ਦੀ ਪੜਚੋਲ ਕਰਨ ਦੀ ਜ਼ਰੂਰਤ ਸੀ, ਪਰ ਤੂੰ ਮਤਾਂ ਮਤੰਤਰਾਂ ਦੀਆਂ ਪਰੰਪਰਾਵਾਂ ਦੇ ਵਿੱਚ ਉਲਝ ਕੇ ਰਹਿ ਗਿਆ। ਉਸ ਇੱਕੋ ਅਹੰਕਾਰ ਨੇ ਆਪਣੀ ਮੌਜ ਦੇ ਵਿੱਚ ਜਿਹੜਾ ਸੰਸਾਰ ਪੈਦਾ ਕੀਤਾ ਹੋਇਆ, ਇਹ ਵੀ ਉਸ ਸੱਚੇ ਪਾਤਸ਼ਾਹ ਦਾ ਘਰ ਹੈ। ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਉਹ ਬਾਹਰ ਨਹੀਂ ਹੈ, ਉਹ ਸਰਵ ਵਿਆਪਕ ਹੈ, ਔਰ ਤੇਰੇ ਅੰਦਰ ਵੀ ਉਸਦੀ ਜੋਤ ਹੈ। ਤੇਰੇ ਮਨੁੱਖੀ ਜੀਵਨ ਜਿਉਣ ਦੇ ਕਈ ਮਕਸਦ ਹੋ ਸਕਦੇ ਨੇ, ਕੋਈ ਸ਼ੱਕ ਨਹੀਂ, ਪਰ ਅਸਲ ਦੇ ਵਿੱਚ ਤੇਰਾ ਮੇਨ ਮਕਸਦ ਕੀ ਹੈ? ਤੂੰ ਕਿਹੜੀ ਵਿਧ ਹੈ, ਕਿਹੜਾ ਢੰਗ ਹੈ ਜਿਹਦੇ ਨਾਲ ਇਸ ਮਨੁੱਖੀ ਜੀਵਨ ਨੂੰ ਆਤਮਕ ਆਨੰਦ ਦੇ ਸਹਿਤ ਮਾਣ ਸਕੇ? ਇਸ ਵਾਸਤੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਗੱਲ ਨੂੰ ਅਸੀਂ ਸਮਝਣਾ ਸੀ ਕਿ ਜਿਹੜਾ ਵਾਹਿਗੁਰੂ ਅਕਾਲ ਪੁਰਖ ਸਰਵ ਵਿਆਪਕ ਹੈ, ਜਿਸ ਦੀ ਪੈਦਾ ਕੀਤੀ ਸ੍ਰਿਸ਼ਟੀ ਦੇ ਵਿੱਚ ਅਸੀਂ ਆਏ ਹਾਂ, ਜਿਸ ਨੇ ਆਪਣੀ ਨੂਰਾਨੀ ਜੋਤ ਸਾਡੇ ਸਰੀਰ ਦੇ ਅੰਦਰ ਟਿਕਾਈ ਹੋਈ ਹੈ, ਸਾਡੇ ਮਨੁੱਖੀ ਜੀਵਨ ਦਾ ਅਧਿਆਤਮਕ ਤੌਰ ਤੇ ਮਕਸਦ ਹੈ ਉਸ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਕਰਨੀ। ਬੇਸ਼ੱਕ ਰੱਬ ਸਾਥੋਂ ਦੂਰ ਨਹੀਂ ਹੈ, ਕੋਈ ਸ਼ੱਕ ਨਹੀਂ, ਅਸੀਂ ਲੱਭਦੇ ਫਿਰਦੇ ਹਾਂ, ਉਹ ਦੂਰ ਨਹੀਂ ਹੈ, ਉਹ ਗਵਾਚਿਆ ਨਹੀਂ ਹੈ, ਉਹ ਅੰਦਰ ਹੈ। ਪਰੰਤੂ ਸ਼ਰਤ ਇਹ ਸੀ ਕਿ ਸੇ ਅੱਖੜੀਆਂ ਬੇਅੰਨ ਜਿੰਨੀ ਡਸੰਦੋ ਮਾਪਰੀ, ਆਪਣੇ ਅੰਦਰ ਉਸਦੇ ਦੀਦਾਰ ਕਰਨੀ ਸੀ, ਉਹਦੇ ਨਾਲ ਪ੍ਰੇਮ, ਉਸ ਨਾਲ ਮੁਹੱਬਤ ਕਰਨੀ ਸੀ। ਅਸੀਂ ਉਹ ਕਰਨ ਤੋਂ ਵੀ ਹੁਣੇ ਰਹਿ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੇ ਸਰਲ ਜਿਹੇ ਸ਼ਬਦਾਂ ਦੇ ਵਿੱਚ ਸਾਨੂੰ ਸਮਝਾ ਦਿੱਤਾ, ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਇਓ, ਕਿਉਂਕਿ ਗੋਬਿੰਦ ਭਾਉ ਭਗਤ ਕਾ ਭੁੱਖਾ ਹੈ। ਅਸੀਂ ਉਸ ਪ੍ਰਭੂ ਪਿਆਰੇ ਦੇ ਪ੍ਰੇਮ ਲਾਪ ਦੇ ਪਾਤਰ ਬਣ ਕੇ ਇਸ ਮਨੁੱਖੀ ਜੀਵਨ ਨੂੰ ਆਤਮਕ ਆਨੰਦ ਸਹਿਤ ਮਾਣਦਿਆਂ ਹੋਇਆਂ ਤਿਸ ਦੇ ਅੰਦਰ ਅਭੇਦਤਾ ਨੂੰ ਪ੍ਰਾਪਤ ਕਰਨਾ ਹੈ। ਪਰ ਇਹ ਤੇਰੇ ਆਪਣੇ ਯਤਨਾਂ, ਤੇਰੇ ਆਪਣੀਆਂ ਚਲਾਕੀਆਂ ਨਾਲ ਹੋਣ ਵਾਲੇ ਨਹੀਂ ਹੈ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਫਿਰ ਬਖਸ਼ਿਸ਼ ਸਾਨੂੰ ਪ੍ਰਾਪਤ ਕਿਵੇਂ ਹੋਵੇ? ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੜਾ ਤਰਸ ਕਰਦੇ ਨੇ, ਜਦੋਂ ਛੋਟੇ ਮੰਗਲ ਸਰੂਪ ਦੇ ਰਾਹੀਂ ਕਿਰਪਾ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਅਕਾਲ ਪੁਰਖ ਇੱਕ ਹੈ, ਇੱਕ ਰਸ ਵਿਆਪਕ ਹੈ ਤੇ ਉਸ ਦੇ ਪ੍ਰੇਮ ਲਾਪ ਦੇ ਪਾਤਰ ਅਸੀਂ ਕੇਵਲ ਤੇ ਕੇਵਲ ਸਤਿਗੁਰੂ ਦੀ ਕਿਰਪਾ ਨਾਲ ਹੋ ਸਕਦੇ। ਮੈਂ ਇੱਥੇ ਵੀ ਇੱਕ ਨਿੱਕੀ ਜਿਹੀ ਬੇਨਤੀ ਕਰ ਦੇਵਾਂ, ਅੱਜ ਕੋਈ ਨਵੀਂ ਗੱਲ ਨਹੀਂ, ਬੜੇ ਲੰਮੇ ਸਮੇਂ ਤੋਂ ਹਰ ਬੰਦਾ ਗੁਰੂ ਹੀ ਬਣਨਾ ਚਾਹੁੰਦਾ, ਚੇਲਾ ਨਹੀਂ ਬਣਨਾ ਚਾਹੁੰਦਾ, ਅੱਜ ਵੀ ਬੜੀ ਦੌੜ ਲੱਗੀ ਹੋਈ ਹੈ। ਗੁਰੂ ਨਾਨਕ ਦਾ ਸਿੱਖ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਭਟਕ ਜਾਵੇ ਤਾਂ ਬੜੀ ਅਫਸੋਸ ਵਾਲੀ ਗੱਲ ਹੈ, ਕਿਉਂਕਿ ਵਿੱਚ ਸਤਿਗੁਰ ਆਪ ਰੱਖਿਆ ਹੁਣ ਕਰ ਪ੍ਰਗਟ ਆਖ ਸੁਣਾਇਆ, ਤੇ ਸਤਿਗੁਰੂ ਦੀ ਡੈਫੀਨੇਸ਼ਨ ਸਤਿਗੁਰਾਂ ਨੇ ਗੁਰਬਾਣੀ ਅੰਦਰ ਹੀ ਸਮਝਾਈ ਹੈ, ਸਤਿ ਪੁਰਖ ਜਿਣ ਜਾਣਿਆ ਸਤਿਗੁਰ ਤਿਸਕਾ ਨਾਉ। ਜਾਂ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਵਿਧਾ ਬਿਨ ਸਜਾਏ ਹਰ ਪਰਮ ਪਦ ਲਈਏ ਤੇ ਸਿੱਖ ਦਾ ਸਤਿਗੁਰੂ ਕਿਹੜਾ ਹੈ ਪ੍ਰਤੱਖ ਤੇ ਸਮਰੱਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦਾ ਇੱਕੋ ਇੱਕ ਮਹਾਨ ਸਤਿਗੁਰੂ ਜਿਹੜਾ ਨਾ ਮਾਨਵਤਾ ਦੇ ਨੋਟਾਂ ਦਾ ਭੁੱਖਾ ਹੈ ਤੇ ਨਾ ਵੋਟਾਂ ਦਾ ਭੁੱਖਾ ਹੈ ਉਹਦਾ ਸੁਭਾਅ ਐਸਾ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਧ ਸੁਆਮੀ ਸੰਧਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕਰਦਿਆਂ ਹੋਇਆ ਤੁਹਾਨੂੰ ਮੈਨੂੰ ਸਮਝਾਉਣ ਦਾ ਯਤਨ ਕੀਤਾ ਹੈ ਅਸੀਂ ਦੁਨਿਆਵੀ ਜ਼ਿੰਦਗੀ ਨੂੰ ਗੁਜ਼ਾਰਨ ਦੇ ਵਾਸਤੇ ਦੁਨਿਆਵੀ ਰੰਗ ਤਮਾਸ਼ਿਆਂ ਨੂੰ ਮਾਨਣ ਭੋਗਣ ਦੇ ਵਾਸਤੇ ਦੁਨਿਆਵੀ ਧਨ ਨੂੰ ਬਹੁਤ ਅਹਿਮੀਅਤ ਦਿੰਦੇ ਹਾਂ ਠੀਕ ਹੈ ਦੁਨਿਆਵੀ ਧਨ ਤੋਂ ਬਿਨਾਂ ਸਮਾਜ ਨਹੀਂ ਚੱਲਦਾ ਸੰਸਾਰ ਨਹੀਂ ਚੱਲਦਾ ਆਪਣੀ ਰੋਜੀ ਰੋਟੀ ਦੀ ਖਾਤਰ ਸਾਨੂੰ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ ਤੇ ਸਤਿਗੁਰੂ ਸਾਨੂੰ ਰੋਕਦੇ ਵੀ ਨਹੀਂ ਉਹ ਤਾਂ ਸਗੋਂ ਸਾਨੂੰ ਇਹ ਕਹਿੰਦੇ ਨੇ ਕਿ ਘਾਲ ਖਾਏ ਕਿਸੇ ਹੱਥੋਂ ਦੇ ਨਾਨਕਰਾ ਪਛਾਣੇ ਸੇ ਜਿਵੇਂ ਕਿ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂੜ ਨਾ ਲੱਗੀਏ ਪਾਏ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਹੁਣ ਹੋਇਆ ਕਿ ਬੰਦੇ ਦਾ ਸਾਰੇ ਦਾ ਸਾਰਾ ਧਿਆਨ ਪੈਸੇ ਦੇ ਉੱਪਰ ਕੇਂਦਰਿਤ ਹੈ ਕਿਸੇ ਢੰਗ ਦੇ ਨਾਲ ਅਸੀਂ ਪੈਸਾ ਜਿਹੜਾ ਉਸਨੂੰ ਇਕੱਤਰ ਕਰ ਲਈਏ ਵੱਧ ਤੋਂ ਵੱਧ ਅਸੀਂ ਸਰਮਾਏਦਾਰੀ ਵਾਲਾ ਜੀਵਨ ਜੀਵੀਏ ਫਿਰ ਇਹਨਾਂ ਧਨ ਦੌਲਤ ਇਕੱਠਾ ਕਰਨ ਦੇ ਵਾਸਤੇ ਉਹ ਹਰ ਤਰ੍ਹਾਂ ਦਾ ਵਿੰਗਾ ਟੇਢਾ ਯਤਨ ਵੀ ਅਪਣਾਉਂਦਾ ਹੈ ਕਈ ਤਰ੍ਹਾਂ ਦੇ ਯਤਨ ਕਰਦਾ ਹੈ ਕਰ ਕਰ ਪਾਪ ਦਰਬ ਕੀਆ ਪੈਸੇ ਨੂੰ ਇਕੱਠਿਆਂ ਕੀਤਾ ਜਾਂ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ ਪੈਸਾ ਇਕੱਠਾ ਕੀਤਾ ਇਹ ਪੈਸਾ ਕਈ ਵਾਰ ਉਹਦੇ ਲਈ ਦੁਖਦਾਇਕ ਬਣ ਗਿਆ ਜਿਸ ਨੂੰ ਆਪਾਂ ਅੱਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸਲ ਦੇ ਵਿੱਚ ਨਾਮ ਧਨ ਐਸਾ ਧਨ ਹੈ ਜਿਹੜਾ ਲੋਕ ਤੋਂ ਲੈ ਕੇ ਪਰਲੋਕ ਤੱਕ ਸਾਡੇ ਨਾਲ ਨਿਭ ਸਕਦਾ ਹੈ ਦੁਨਿਆਵੀ ਧਨ ਦੇ ਨਾਲ ਕੇਵਲ ਅਸੀਂ ਦੁਨਿਆਵੀ ਵਸਤੂਆਂ ਖਰੀਦ ਸਕਦੇ ਹਾਂ ਜਿਨ੍ਹਾਂ ਦੇ ਨਾਲ ਸਾਡੇ ਸਰੀਰ ਨੂੰ ਕੋਈ ਸਹੂਲਤ ਮਿਲ ਸਕੇ ਸੁੱਖ ਮਿਲ ਸਕੇ ਬਲਕਿ ਸੁੱਖ ਨਾ ਹੀ ਬਹੁਤਾ ਧਨ ਖਾਟੇ ਉਹ ਲੋਕ ਅਮੀਰ ਹੋ ਗਏ ਧਨਵਾਨ ਹੋ ਗਏ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲਿਆ ਦੁਨੀਆਂ ਦਾ ਹਰ ਬੰਦਾ ਅਮੀਰ ਹੋਣਾ ਚਾਹੁੰਦਾ ਹੈ ਤੇ ਗੱਲ ਚੰਗੀ ਵੀ ਹੈ ਪਰ ਕੱਲਾ ਪੈਸੇ ਕਰਕੇ ਅਮੀਰ ਹੋਣਾ ਚਾਹੁੰਦਾ ਹੈ ਪੈਸੇ ਨਾਲ ਅਮੀਰ ਤਾਂ ਨਹੀਂ ਬਣਦੀ ਜਿਣਕੇ ਪੱਲੇ ਧਨ ਵਸੇ ਤਿਨਕਾ ਨਾਉ ਫਕੀਰ ਜਿਣਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀ ਅਸੀਂ ਧਨਵੰਤ ਬਣਨਾ ਚਾਹੁੰਦੇ ਹਾਂ ਧਨਵਾਨ ਬਣਨਾ ਚਾਹੁੰਦੇ ਹਾਂ ਤੇ ਉਹ ਕੇਵਲ ਤੇ ਕੇਵਲ ਇੱਕ ਪ੍ਰਭੂ ਪਿਆਰੇ ਦੇ ਸ਼ਬਦ ਵਿੱਚ ਸੁਰਤ ਜੋੜਨ ਦੇ ਨਾਲ ਉਸ ਦੇ ਨਾਮ ਵਿੱਚ ਜੁੜਨ ਦੇ ਨਾਲ ਸਾਨੂੰ ਪ੍ਰਾਪਤੀ ਹੋ ਸਕਦੀ ਹੈ ਪਰ ਇਹ ਨਾਮ ਰੂਪੀ ਧਨ ਜਿਹੜਾ ਹੈ ਸਕੂਨ ਦੇਣ ਵਾਲਾ ਆਤਮਕ ਆਨੰਦ ਦੇਣ ਵਾਲਾ ਇਹ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਨੂੰ ਪ੍ਰਾਪਤ ਹੋ ਸਕਦਾ ਹੈ ਆਓ ਸ਼ਬਦ ਦੀ ਸਾਂਝ ਕਰੀਏ
1: ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ
0: ਕਹਿੰਦੇ ਪਰਮੇਸ਼ਰ ਦਾ ਨਾਮ ਰੂਪੀ ਧਨ ਅਜਿਹਾ ਹੈ ਜਿਹੜਾ ਅਮੁੱਕ ਹੈ ਕਦੇ ਮੁੱਕਦਾ ਹੀ ਨਹੀਂ ਕਦੀ ਇਹਦੇ ਵਿੱਚ ਤੋਟ ਆਉਂਦੀ ਨਹੀਂ ਤੇ ਕਦੀ ਇਹ ਜਾਂਦਾ ਵੀ ਨਹੀਂ ਕਿਉਂਕਿ ਦੁਨਿਆਵੀ ਧਨ ਜਿਹੜਾ ਹੁੰਦਾ ਹੈ ਨਾ ਉਹਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਇੱਕ ਬੰਨੇ ਅਸੀਂ ਪੈਸੇ ਕਮਾਈ ਜਾਂਦੇ ਹਾਂ ਦੂਜੇ ਪਾਸੇ ਅਸੀਂ ਉਹਨਾਂ ਨੂੰ ਖਰਚੀ ਵਰਚੀ ਜਾਂਦੇ ਹਾਂ ਤੇ ਇਸ ਤਰ੍ਹਾਂ ਖਰਚਾਂ ਵਰਚਿਆਂ ਦੇ ਵਿੱਚ ਲੱਗ ਕੇ ਜਾਂ ਕੇਵਲ ਤੇ ਕੇਵਲ ਦੁਨੀਆਂ ਦੀ ਸ਼ੋਹਰਤ ਪ੍ਰਾਪਤ ਕਰਨ ਵਾਸਤੇ ਦੁਨੀਆਂ ਨੂੰ ਗੁੰਮਰਾਹ ਕਰਨ ਵਾਸਤੇ ਕਈ ਵਾਰ ਸਰਕਾਰਾਂ ਅਜਿਹੀਆਂ ਸਹੂਲਤਾਂ ਦਿੰਦੀਆਂ ਤੇ ਅਸੀਂ ਵੇਖਦੇ ਹਾਂ ਉਹ ਰੋਂਦੀਆਂ ਰਹਿੰਦੀਆਂ ਨੇ ਸਰਕਾਰ ਦਾ ਖਜ਼ਾਨਾ ਖਾਲੀ ਹੈ ਕੋਈ ਵਿਰਲੀ ਸਰਕਾਰ ਹੀ ਹੋਵੇਗੀ ਖਜ਼ਾਨਾ ਖਾਲੀ ਹੈ ਪਰ ਸੱਚੀ ਸਰਕਾਰ ਦਾ ਖਜ਼ਾਨਾ ਜਿਹੜਾ ਉਹ ਕਦੀ ਖਾਲੀ ਨਹੀਂ ਹੁੰਦਾ ਖਾਵੇ ਖਰਚੇ ਰਲ ਮਿਲ ਭਾਈ ਖਾਵੇ ਖਰਚੇ ਰਲ ਮਿਲ ਭਾਈ ਟੋਟਣਾ ਆਵੇ ਵੱਧ ਹੋ ਜਾਈ ਇਹ ਐਸਾ ਖਜ਼ਾਨਾ ਹੈ ਨਾ ਕਦੀ ਇਹ ਮੁੱਕਦਾ ਹੈ ਨਾ ਇਹਦੇ ਵਿੱਚ ਕਦੇ ਕੋਈ ਟੋਟ ਆਉਂਦੀ ਹੈ ਤੇ ਨਾ ਹੀ ਇਹ ਕਿਤੇ ਜਾਂਦਾ ਹੈ ਇਸ ਵਾਸਤੇ
1: ਪੂਰੇ ਸਤਿਗੁਰ ਦੀਆ ਦਿਖਾਏ
0: ਔਰ ਪੂਰੇ ਸਤਿਗੁਰੂ ਨੇ ਕਿਰਪਾ ਕਰਕੇ ਇਹ ਸਾਨੂੰ ਹਰ ਨਾਮ ਰੂਪੀ ਧਨ ਜਿਹੜਾ ਉਹ ਦਿਖਾ ਦਿੱਤਾ ਹੈ। ਇੱਕ ਅਸੀਂ ਭਗਤ ਰਵਿਦਾਸ ਜੀ ਦੇ ਬੋਲਾਂ ਦੇ ਵਿੱਚੋਂ ਸਾਂਝ ਕਰ ਲਈਏ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਕਹਿੰਦੇ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਫਿਰਦਾ ਹੈ, ਦੇਖਦਾ ਹੈ, ਸੁਣਦਾ। ਅਸੀਂ ਕਿਸੇ ਨੂੰ ਮਿਲਦੇ ਗਿਲਦੇ ਪਹਿਲਾਂ ਅਸੀਂ ਇਹੀ ਪੁੱਛਦੇ, ਕਾਰੋਬਾਰ ਕਿਵੇਂ ਚੱਲ ਰਿਹਾ, ਬੱਚੇ ਕੀ ਕਰਦੇ ਨੇ, ਕਿੰਨਾ ਕੁ ਕਮਾ ਲੈਂਦੇ ਹੋ। ਹਾਲੇ ਕਿ ਇਹ ਵੀ ਇਹ ਕਿ ਜੇ ਉਹ ਕਮਾ ਲੈਂਦਾ ਤਾਂ ਉਹਨੇ ਸਾਨੂੰ ਕਿਹੜਾ ਦੇ ਦੇਣਾ, ਉਹ ਤਾਂ ਆਪਣੀ ਮਿਹਨਤ ਕਰ ਰਿਹਾ ਨਾ। ਪਰ ਸਾਡੀ ਆਦਤ ਬਣੀ ਹੋਈ, ਅਸੀਂ ਇਹੀ ਵੇਖਦੇ ਹਾਂ, ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਣ ਲਗਤ ਹੈ। ਹਰ ਵੇਲੇ ਅੰਦਰੋਂ ਸਹਿਮਿਆ ਹੋਇਆ, ਕਿਹੜੇ ਢੰਗ ਨਾਲ ਮੈਂ ਛਾਲ ਫਰੇਮ ਕਰਕੇ ਪੈਸੇ ਨੂੰ ਇਕੱਠਿਆਂ ਕਰ ਸਕਦਾ, ਜੇ ਇਕੱਠਾ ਹੋ ਗਿਆ ਫਿਰ ਮੈਂ ਟੈਕਸ ਤੋਂ ਕਿਵੇਂ ਬਚਣਾ, ਕਿਤੇ ਇਹ ਪੈਸਾ ਮੇਰੀ ਮੌਤ ਦਾ ਕਾਰਨ ਬਣ ਜਾਵੇ, ਮੇਰੇ ਬੱਚਿਆਂ ਦੇ ਵਿੱਚ ਵੰਡ ਵਿਹਾਰ ਦੇ ਕਾਰਨ ਕਰਕੇ ਮੈਨੂੰ ਦੁੱਖ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ। ਅਸਲ ਦੇ ਵਿੱਚ ਜੋ ਨਾਮ ਰੂਪੀ ਧਨ ਹੈ, ਸਕੂਨ ਦੇਣ ਵਾਲਾ ਧਨ ਹੈ, ਜਿਹੜਾ ਸਾਨੂੰ ਆਤਮਕ ਨਾ ਦਿੰਦਾ। ਦੁਨਿਆਵੀ ਪੈਸੇ ਦੀ ਗੱਲ ਛੱਡੀਏ, ਜੇ ਬੰਦੇ ਨੂੰ ਰਾਜ ਸਤਾ ਵੀ ਪ੍ਰਾਪਤ ਹੋ ਜੇ, ਉਹ ਕਦੀ ਆਤਮਕ ਤੌਰ ਤੇ ਸੁਖੀ ਨਹੀਂ ਜੇ ਹੁੰਦਾ, ਕਦੀ ਆਤਮਕ ਤੌਰ ਤੇ ਸੁਖੀ ਨਹੀਂ ਹੁੰਦਾ। ਅਜੇ ਵੀ ਉਹਦੇ ਮਨ ਦੀ ਇੱਕ ਲਲਸਾ ਹੁੰਦੀ, ਖਿੱਚ ਹੁੰਦੀ ਹੈ ਦੁਨਿਆਵੀ ਧਨ ਨੂੰ ਕਮਾਉਣ ਵਾਸਤੇ। ਕਿਤੇ ਮੇਰੀ ਅਮੀਰੀ ਜਾਂਦੀ ਨਾ ਰਹੇ, ਇਸ ਵਾਸਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਇਹ ਧਨ ਅਖੁੱਟ ਨਾਨ ਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ।
1: ਆਪਣੇ ਸਤਿਗੁਰ ਕਾਉ ਸਾਧ ਬਲ ਜਾਈ।
0: ਇਸ ਵਾਸਤੇ ਭਾਈ ਮੈਂ ਆਪਣੇ ਸਤਿਗੁਰੂ ਤੋਂ ਸਦਾ ਹੀ ਬਲਹਾਰੀ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਔਰ ਸਾਨੂੰ ਜਾਣਾ ਚਾਹੀਦਾ ਹੈ।
1: ਗੁਰ ਕਿਰਪਾ ਤੇ ਹਰ ਮਨ ਵਸਾਈ,
0: ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਸਕਦੇ ਹਾਂ। ਤੁਸੀਂ ਕਈ ਵਾਰ ਦੇਖਿਆ ਹੋਣਾ, ਆਪਾਂ ਬਾਣੀ ਪੜ੍ਹਦੇ ਹਾਂ, ਕੋਈ ਵੀ ਹੈ, ਕਿਸੇ ਵੀ ਮਤ ਮਤੰਤਰ ਨਾਲ ਸੰਬੰਧਿਤ ਹੋਵੇ, ਵੇਦ ਪੜ੍ਹਨ ਵਾਲਾ ਹੋਵੇ, ਗੀਤਾ ਪੜ੍ਹਨ ਵਾਲਾ, ਕੁਰਾਨ ਮਜੀਦ ਪੜ੍ਹਨ ਵਾਲਾ, ਕੋਈ ਵੀ, ਅਸੀਂ ਜਦੋਂ ਧਾਰਮਿਕ ਗ੍ਰੰਥ ਪੋਥੀਆਂ ਨੂੰ ਪੜ੍ਹਦੇ ਹਾਂ ਜਾਂ ਰੱਬੀ ਯਾਦ ਵਿੱਚ ਜੁੜਦੇ ਹਾਂ, ਸਾਡਾ ਮਨ ਜਿਹੜਾ ਹੈ ਉਹ ਟਿਕਦਾ ਨਹੀਂ, ਧਰਵਾਸ ਨਹੀਂ ਬਣਦਾ। ਇੱਕ ਬੇਨਤੀ ਕਰਾਂ ਗੁਰਮੁਖੋ, ਜਦੋਂ ਵੀ ਤੁਸੀਂ ਘਰ ਨਿਤਨੇਮ ਕਰਨ ਲੱਗਦੇ ਹੋ, ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗਦੇ ਹੋ, ਸਹਿਜ ਪਾਠ ਕਰਨ ਲੱਗਦੇ ਹੋ, ਜਾਂ ਇੰਜ ਕਹਿ ਲਈਏ ਅਸੀਂ ਖੰਡ ਪਾਠ ਦੀ ਡਿਊਟੀ ਕਰਦੇ ਹਾਂ, ਜਾਂ ਕੀਰਤਨੀਏ ਤੌਰ ਤੇ, ਕਥਾ ਵਾਚਕ ਦੇ ਤੌਰ ਤੇ, ਇੱਕ ਵਾਰ ਸਾਨੂੰ ਬੇਨਤੀ ਜ਼ਰੂਰ ਕਰ ਲੈਣੀ ਚਾਹੀਦੀ ਕਿ ਸੱਚੇ ਪਾਤਸ਼ਾਹ, ਜੇ ਤੁਸੀਂ ਇੰਨਾ ਰਹਿਮ ਕਰਨ ਲੱਗੇ ਹੋ ਮੇਰੇ ਉੱਪਰ, ਇੰਨਾ ਤਰਸ ਕਰਨ ਲੱਗੇ ਹੋ, ਆਪਣੀ ਅੰਮ੍ਰਿਤਮਈ ਬਾਣੀ ਮੇਰੀ ਰਸਨਾ ਤੇ ਲਿਆਉਣ ਲੱਗੇ ਹੋ, ਇੰਨਾ ਕੁ ਜ਼ਰੂਰ ਤਰਸ ਕਰਿਓ, ਤੁਹਾਡੇ ਅੰਮ੍ਰਿਤ ਬੋਲ ਮੇਰੇ ਚੈਨ ਵਿੱਚ, ਮੇਰੇ ਮਨ ਦੇ ਵਿੱਚ ਵੀ ਵਸ ਜਾਣ, ਮੈਨੂੰ ਆਪ ਜੀ ਦੇ ਅੰਮ੍ਰਿਤ ਬਚਨਾਂ ਦੀ ਸੋਝੀ ਆ ਜਾਵੇ। ਗੁਰੂ ਕਿਰਪਾ ਕਰੇਗਾ ਤੇ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਸਾਡੇ ਮਨ ਦੇ ਅੰਦਰ ਟਿਕ ਜਾਵੇਗਾ, ਆਪਣੀ ਚਲਾਕੀ ਜਾਂ ਆਪਣੀ ਚਤੁਰਾਈ ਦੇ ਨਾਲ ਨਹੀਂ, ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਦੇ ਨਾਲ।
1: ਸੇ ਧਨਵੰਤ ਹਰ ਨਾਮ ਲਿਵ ਲਾਏ।
0: ਅਸਲ ਦੇ ਵਿੱਚ ਧਨਵਾਨ ਕੌਣ ਨੇ, ਅਮੀਰ ਕੌਣ ਨੇ, ਇਹ ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਰਹਾਉ ਵਾਲਾ ਬੰਦ ਜਿਹੜਾ ਹੁੰਦਾ ਉਹ ਸਾਰੇ ਸ਼ਬਦ ਦਾ ਮਜਬੂਨ ਹੁੰਦਾ ਹੈ, ਬਲਕਿ ਕੇਂਦਰੀ ਭਾਵ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਸੇ ਧਨਵੰਤ, ਉਹ ਅਮੀਰ ਨੇ, ਧਨਵਾਨ ਨੇ, ਹਰ ਨਾਮ ਲਿਵ ਲਾਏ, ਜਿਨ੍ਹਾਂ ਨੇ ਪ੍ਰਭੂ ਪਿਆਰੇ ਦੇ ਨਾਮ ਦੇ ਨਾਲ ਆਪਣੀ ਲਿਵ ਨੂੰ ਲਾਇਆ ਹੋਇਆ ਹੈ, ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਸੁਰਤ ਸ਼ਬਦ ਦੀ ਸੁਮੇਲਤਾ

0: ਆਏ
1: ਪੂਰੇ ਗੁਰੂ ਨੇ ਕਿਰਪਾ ਕੀਤੀ ਇਹ ਨਾਮ ਰੂਪੀ ਧਨ ਜਿਹੜਾ ਸੀ ਉਹ ਦਿਖਾ ਦਿੱਤਾ ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਥਾ ਸਤਿਗੁਰੂ ਤੁਹਾਨੂੰ ਮੈਨੂੰ ਬੜੇ ਪਿਆਰ ਨਾਲ ਸਮਝਾਉਂਦੇ ਨੇ ਜਦੋਂ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਵਾਹਿਗੁਰੂ ਅਕਾਲ ਪੁਰਖ ਤੇਥੋਂ ਬਾਹਰ ਨਹੀਂ ਹੈ ਤੇਥੋਂ ਦੂਰ ਨਹੀਂ ਹੈ ਲੇਕਿਨ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਅਸੀਂ ਇਸ ਸਕੂਨ ਦੇਣ ਵਾਲੇ ਆਤਮਕ ਆਨੰਦ ਦੇਣ ਵਾਲੇ ਉਸ ਪ੍ਰਭੂ ਪਿਆਰੇ ਦੇ ਔਰ ਉਸਦੇ ਨਾਮ ਦੇ ਦਦਾਰ ਨਹੀਂ ਕਰ ਪਾਉਂਦੇ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ ਬਸਤ ਅਗੋਚਰ ਪਾਈ ਘੱਟ ਦੀਪਕ ਰਹਿਆ ਸੁਮਾਈ ਅਸੀਂ ਬਾਹਰੀ ਤੌਰ ਤੇ ਬੜੇ ਦੀਵੇ ਜਗਾਉਣੇ ਆ ਬੜੀਆਂ ਜੋਤਾਂ ਜਗਾਉਣੇ ਆ ਮੈਂ ਰੋਕਦਾ ਨਹੀਂ ਕਿ ਉਹ ਤੁਹਾਡਾ ਹੈ ਬਾਲੋ ਮੈਂ ਰੋਕਦਾ ਨਹੀਂ ਪਰ ਇਹ ਬਾਹਰੀ ਤੌਰ ਤੇ ਸਾਡੇ ਜਗਾਏ ਹੋਏ ਦੀਵੇ ਜਗਾਈਆਂ ਹੋਈਆਂ ਜੋਤਾਂ ਸਾਡੇ ਅੰਦਰਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦੀਆਂ ਸਤਿਗੁਰਾਂ ਦੀ ਬਾਣੀ ਹੈ ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਏਤਾ ਚਾਨਣ ਹੁੰਦਿਆਂ ਗੁਰਬਿਣ ਘੋਰ ਅੰਧਾਰ ਅਸੀਂ ਬੇਨਤੀ ਕਰਦੇ ਫਿਰ ਸਤਿਗੁਰੂ ਅਗਿਆਨਤਾ ਦਾ ਹਨੇਰਾ ਖਤਮ ਕਿਵੇਂ ਹੋਵੇਗਾ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਸ਼ਬਦ ਉਜਾਰੋ ਦੀਪਾ ਸਤਿਗੁਰੂ ਦੇ ਸ਼ਬਦ ਦਾ ਗਿਆਨ ਦਾ ਦੀਵਾ ਅੰਦਰ ਜਗਾ ਤੇਰੇ ਅੰਦਰੋਂ ਅਗਿਆਨਤਾ ਖਤਮ ਹੋਵੇਗੀ ਇਥੋਂ ਵੱਧ ਕੇ ਹੋਰ ਕੁਛ ਨਹੀਂ ਆਪਣੇ ਅੰਦਰੋਂ ਅਗਿਆਨਤਾ ਨੂੰ ਖਤਮ ਕਰ ਇੱਕ ਅਰਜ਼ ਕਰਾਂ ਗੁਰਮੁਖੋ ਮਨੁੱਖ ਜਿਹੜਾ ਕਿਸੇ ਨਾ ਕਿਸੇ ਮਤ ਮਤੰਤਰ ਨਾਲ ਜੁੜਿਆ ਹੋਇਆ ਹੈ ਧਰਮ ਸਥਾਨ ਬਣੇ ਹੋਏ ਨੇ ਇਹ ਸਾਡੀਆਂ ਧਰਮਸ਼ਾਲਾ ਨੇ ਸਾਨੂੰ ਧਰਮ ਦੀ ਵਿਦਿਆ ਦਿੱਤੀ ਜਾਂਦੀ ਹੈ ਪਰ ਬੰਦੇ ਨੇ ਇਹ ਬਣਾਏ ਹੋਏ ਧਰਮ ਸਥਾਨ ਜਿਨ੍ਹਾਂ ਨੂੰ ਉਹ ਭਗਵਾਨ ਦਾ ਘਰ ਕਹਿੰਦਾ ਹੈ ਪਰ ਭਗਵਾਨ ਦੇ ਘਰ ਜਾ ਕੇ ਵੀ ਭਗਵਾਨ ਨਹੀਂ ਮੰਨਦਾ ਉਹ ਕੇਵਲ ਤੇ ਕੇਵਲ ਜ਼ਮੀਨ ਜਾਇਦਾਦ ਵਿੱਚ ਵਾਧਾ ਹੋ ਜਾਏ ਧਨ ਦੌਲਤ ਵਿੱਚ ਵਾਧਾ ਹੋ ਜਾਏ ਬੱਚੇ ਸੈਟਲ ਹੋ ਜਾਣ ਅਸੀਂ ਨਾਮ ਨਹੀਂ ਮੰਗਦੇ ਅਸੀਂ ਗੁਰੂ ਪਰਮੇਸ਼ਰ ਦਾ ਪਿਆਰ ਨਹੀਂ ਮੰਗਦੇ ਧਰਮ ਸਥਾਨ ਅਸੀਂ ਰੱਬ ਦੇ ਨਾਂ ਤੇ ਬਣਾਏ ਹੋਏ ਨੇ ਪਰ ਰੱਬ ਦੇ ਘਰ ਵਿੱਚ ਜਾ ਕੇ ਰੱਬ ਨੂੰ ਨਹੀਂ ਦੁਨਿਆਵੀ ਧਨ ਹੀ ਮੰਗਦੇ ਹਾਂ ਜਿਵੇਂ ਅਸੀਂ ਕਈ ਵਾਰ ਵਿਦਵਾਨਾਂ ਦੇ ਕੋਲ ਇਹ ਸੁਣਿਆ ਵਿਚਾਰਿਆ ਹੋਵੇਗਾ ਕਿ ਮਨੁੱਖ ਨੇ ਤੇ ਇੱਕ ਦਿਨ ਪੱਕਾ ਹੀ ਮੁਕਰਰ ਕਰ ਲਿਆ ਨਾ ਕਿ ਇਸ ਦਿਨ ਆਪਾਂ ਪੈਸੇ ਦੀ ਪੂਜਾ ਹੀ ਕਰਨੀ ਹੈ ਇਸ ਦਿਨ ਆਪਾਂ ਪੈਸੇ ਦੀ ਪੂਜਾ ਕਰਨੀ ਲਕਸ਼ਮੀ ਦੀ ਪੂਜਾ ਹੀ ਕਰਨੀ ਹੈ ਹੌਲੀ ਹੌਲੀ ਉਹ ਲਕਸ਼ਮੀ ਦੀ ਪੂਜਾ ਦਾ ਦਿਨ ਜਿਹੜਾ ਸੀ ਦੀਪਾਂ ਵਾਲੀ ਬਣ ਗਿਆ ਜਿਹਨੂੰ ਆਪਾਂ ਦੀਵਾਲੀ ਕਹਿੰਦੇ ਹਾਂ ਇਹ ਤਾਂ ਇੱਕ ਦਿਨ ਮਿਥ ਲਿਆ ਕਿ ਅੱਜ ਅਸੀਂ ਪੈਸਾ ਹੀ ਮੰਗਣਾ ਹੈ ਅੱਜ ਮਾਇਆ ਨੇ ਘਰ ਆਉਣਾ ਅਸੀਂ ਦਾ ਸਤਿਕਾਰ ਕਰਨਾ ਹੈ ਪਰ ਕਦੀ ਮੰਗਿਆ ਹੀ ਨਹੀਂ ਕਿ ਦਾਤਾ ਹੇ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਕਰ ਸਾਰੀ ਦਿਨ ਤੇਰੇ ਨੇ ਕਿਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਹੀ ਸਾਨੂੰ ਚੇਤਾ ਆ ਜਾਵੇ ਤੇਰਾ ਕਿਤੇ ਇੱਕ ਪਲ ਇੱਕ ਨਿਮਕ ਹੀ ਸਾਡੀ ਸੁਰਤ ਸ਼ਬਦ ਨਾਲ ਜੁੜ ਜਾਵੇ ਤੂੰ ਸਭ ਕੁਝ ਸਾਨੂੰ ਦੇਈ ਜਾਂਦਾ ਹੈ ਜੋ ਅਸੀਂ ਮੰਗਦੇ ਹਾਂ ਜੋ ਨਹੀਂ ਮੰਗਦੇ ਤੂੰ ਉਹ ਵੀ ਦੇਈ ਜਾਂਦਾ ਹੈ ਪਰ ਸੱਚੀ ਗੱਲ ਕੀ ਹੈ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਇਹ ਬੇਨਤੀ ਅਸੀਂ ਨਹੀਂ ਕੀਤੀ
2: ਰਹਾਓ ਆਵ ਗੁਣ ਕਾਟ ਗੁਣ ਹਿਰਦੈ ਸਮਾਏ
1: ਗੁਰੂ ਕਿਵੇਂ ਕਿਰਪਾ ਕਰਦਾ ਹੈ ਪਰਮੇਸ਼ਰ ਦਾ ਨਾਮ ਸਾਡੇ ਅੰਦਰ ਟਿਕੇ ਕਿਵੇਂ ਇਸ ਗੱਲ ਨੂੰ ਵੀ ਥੋੜਾ ਜਿਹਾ ਸਮਝਣਾ ਠੀਕ ਹੈ ਤੁਹਾਡੀ ਭਾਵਨਾ ਮਾੜੀ ਨਹੀਂ ਬੜੀ ਚੰਗੀ ਗੱਲ ਹੈ ਜਿਹੜਾ ਬੰਦਾ ਬਾਹਰੀ ਤੌਰ ਤੇ ਗੁਰੂ ਦੇ ਦੀਦਾਰ ਨਹੀਂ ਕਰ ਸਕਿਆ ਉਹ ਅੰਦਰੂਨੀ ਤੌਰ ਤੇ ਕਿਵੇਂ ਕਰੇਗਾ ਅਸੀਂ ਬਾਹਰੀ ਤੌਰ ਤੇ ਆਉਣੇ ਹਾਂ ਗੁਰੂ ਦੇ ਦੀਦਾਰ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਔਰ ਮਾਲਾ ਸਾਹਿਬ ਚੜਾਉਂਦੇ ਹਾਂ ਚੰਦੋਆ ਸਾਹਿਬ ਸੋਹਣਾ ਕਿ ਗੁਰੂ ਪਾਤਸ਼ਾਹ ਜੀ ਦਾ ਸੋਹਣਾ ਤਖ਼ਤ ਹੋਣਾ ਚਾਹੀਦਾ ਇਹ ਸਾਡੀ ਭਾਵਨਾ ਹੈ ਤੇ ਭਾਵਨਾ ਮਾੜੀ ਨਹੀਂ ਬੜੀ ਚੰਗੀ ਗੱਲ ਹੈ ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਅਸੀਂ ਗੁਰੂ ਕੋਲ ਜਾ ਕੇ ਬੇਨਤੀ ਕੀਤੀ ਮੈਨੂੰ ਦੁੱਖਾਂ ਕਲੇਸ਼ਾਂ ਤੋਂ ਮੁਕਤ ਕਰੋ ਜਿਹੜੀ ਗੱਲ ਸਾਨੂੰ ਗੁਰੂ ਨੇ ਸਮਝਾਈ ਉਹ ਤਾਂ ਅਸੀਂ ਸਮਝੀ ਨਹੀਂ ਕਿਸੇ ਡਾਕਟਰ ਦੇ ਕੋਲ ਚਲੇ ਗਏ ਉਹਨੂੰ ਅਸੀਂ ਜਲਦੀ ਜਲਦੀ ਗਏ ਜੀ ਪੇਨ ਕਿਲਰ ਦੇ ਦਿਓ ਡਾਕਟਰ ਸਾਹਿਬ ਦਰਦ ਬੜੀ ਹੋ ਰਹੀ ਹੈ ਦੇ ਦਿੱਤੀ ਡਾਕਟਰ ਨੂੰ ਤਾਂ ਪੁੱਛਿਆ ਹੀ ਨਹੀਂ ਜੇ ਸਿਰ ਪੀੜ ਹੋ ਰਹੀ ਹੈ ਦਰਦ ਹੋ ਰਹੀ ਹੈ ਇਹਦਾ ਕਾਰਨ ਕੀ ਹੈ ਇਹਦਾ ਯੋਗ ਟ੍ਰੀਟਮੈਂਟ ਕੀਤਾ ਜਾਵੇ ਤਾਂ ਕਿ ਮੁੜ ਮੈਨੂੰ ਇਹ ਤਕਲੀਫ ਨਾ ਹੋਵੇ ਕਿਸੇ ਨੇ ਪੁੱਛ ਵੀ ਲਿਆ ਲੋੜੀਂਦੇ ਤਸਤ ਵੀ ਹੋ ਗਏ ਬੜੇ ਸੋਹਣੇ ਢੰਗ ਦੇ ਨਾਲ ਡਾਕਟਰ ਨਾਲ ਗੱਲ ਕੀਤੀ ਹਕੀਮ ਨਾਲ ਉਹਨੇ ਬੜੇ ਪਥ ਪਰਹੇਜ਼ ਦੱਸੇ ਪਥ ਪਰਹੇਜ਼ ਸੁਣ ਵੀ ਲਏ ਪਰ ਮੰਨਿਆ ਇੱਕ ਵੀ ਨਾ ਦਵਾਈ ਵੀ ਲੈ ਆਂਦੀ ਸਿਰਹਾਣੇ ਥੱਲੇ ਰੱਖ ਲਈ ਜਾਂ ਗਵਾਂਢੀਆਂ ਦੇ ਘਰ ਸੁੱਟਤੀ ਪਥ ਪਰਹੇਜ਼ ਕੀਤਾ ਇਹਨਾਂ ਤੇ ਤੰਦਰੁਸਤੀ ਕਿਵੇਂ ਆਵੇਗੀ पूछत पथ कतहे मार्गन तारे पग प्रीतम के देश कैसे बतन के जाइये। पूछत है बैद खात औखद न संजम से कैसे मिटे रोग सुख सहज समाइये। जे असि दुखा कलेशा तो छुटकारा पाना चाहते सी असि गुरु साहब नु पुछदे। जो असि गुरबाणी पढ़ते हाँ ताई मैं बेनती करता हूं हर एक सिख नु आप सहज पाठ करना चाहिए है, आप विचार के बाणी पढ़नी चाहिए। सतगुरु साडी जिंदगी दे विंदो इन्हां तिन्नां तापां नूं दूर कर दिंदे ने जिहदे बारे असीं कहिंदे तीने ताप निवार नहारा दुख हंता सुख रास ताको बिगड़ ना को लागे जाके प्रभ आगे अरदास। पर शर्त की है गुरसिख मीत चलो गुर चाली जो गुर कहे सोई पल मानो हर हर कथा निराली। उस गल नूं असीं स्वीकार करन तो दूर चले जाने हां जिस कारण करके साडी जिंदगी दे अंदर ए तपश बनी रहिंदी है और गुरु कृपा करके साडे अंदरों औकड़ां नूं खत्म करदा है साडियां बुरियाईयां नूं खत्म करदा है सानूं समझाउंदा है ना मेरे पुत ए गुनाह नहीं करना किसी नाल ईरखा नहीं करनी किसी नाल साड़ा नहीं रखना किसी का बुरा नहीं सोचना। गुरु सानूं निक्की निक्की निक्की निक्की गल समझाउंदा है अवगण काट गुण रिदे समाए चंगे गुण सत संतोख दया धर्म तीरज आदि वर्गे साडे हिरदे दे विच समा जांदे ने गुरु दी कृपा नाल।
2: पूरे गुर कै सहज सुभाए
1: कहिंदे पूरे गुरु दी कृपा दे नाल अंदरली सहजताई बन जांदी है जदों असीं प्यार विच भिज के गुरु दे बचनां नूं पढ़दे सुणदे और पढ़ सुन के उहनां नूं असीं सत करके मन्नदे हां। सुनिया मन्निया मन कीता पाओ अंतरगत तीर्थ मनाओ फिर साडे अंदर जिहड़ा कालापन बनिया होया है उसकी धीरजता बनती है साडे मन दे अंदर उठदे हुए तरह तरह दे फुरने विकल्प जिहड़े ने उह रुकने शुरू हो जांदे ने अंदर दी सहजताई दे नाल आत्मक आनंद बनदा है।
2: पूरे गुर की साची बाणी
1: पूरे गुरु दी रसना तो उच्चारण कीती होई सदा थिर रहण वाले प्रभु प्यारे दी सिफत सलाह वाले बोल कहिंदे बोल भी सच्चे ने ते सिख दा हिरदा ते गदगद हो जाना चाहिदा है क्योंकि गुरु अमरदास जी जदों समझाउंदे ने कि सतगुरु बिना होर कच्ची है बाणी बाणी तां कच्ची सतगुरु बाजो होर कच्ची बाणी कहिंदे कच्चे सुनदे कच्चे कच्ची आख वखाणी हर हर नित करे रसना कहिया कछु ना जानी चित जनका हिर लिया माया बोलन पैरवाणी। असीं कहिंदे सतगुरु फिर तुसीं दसो केड़ी बाणी पढ़ीए ते मेरे पातशाह किडे प्यार नाल आवाज मारदे ने आवो सिख सतगुर के प्यारियो गावो सच्ची बाणी बाणी तां गावो गुरु केरी बाणिया सिर बाणी
2: सुख मन अंतर सहज समाणी।
1: अगर असि उस प्रभु प्यारे दी सिफत सलाह वाले बोल गुरु दी कृपा दे नाल पढ़दे सुनदे ते मन दे अंदर वसाउने आ ते साडे मन दे अंदर सुकून पैदा हुंदा है जिहड़ा आत्मक सुख असि बाहरो लभदे तुरे फिरदे ओ बाहरो नहीं मिलदा साडे अंदरों प्राप्त हुंदा है। सुख मन अंतर मन दे अंदर ओ सुख ओ शांत ओ सहज अवस्था जिहदे विच टिके ਸਾਨੂੰ ਜ਼ਿੰਦਗੀ ਦਾ ਲੁਤਫ ਉਠਾਉਣ ਦਾ ਮੌਕਾ ਮਿਲਦਾ ਹੈ ਅਸੀਂ ਇਸ ਆਤਮਕ ਆਨੰਦ ਨੂੰ ਮਾਣ ਸਕਦੇ ਹਾਂ ਔਰ ਸਾਡੀ ਸਮਾਈ ਹੋ ਜਾਂਦੀ ਹੈ।
2: ਏਕ ਅਚਰਜ ਜਨ ਦੇਖੋ ਭਾਈ
1: ਕਹਿੰਦੇ ਨੇ ਹੇ ਭਰਾ ਜੀ ਇੱਕ ਕਿੱਡਾ ਅਚਰਜ ਦਾ ਭਰਾ ਕੌਤਕ ਹੈ ਇਹ ਤੁਸੀਂ ਵੀ ਇਹ ਜਿਹੜਾ ਹੈ ਦੇਖੋ।
2: ਦੁਬਦਾ ਮਾਰ ਹਰ ਮਨ ਵਸਾਈ
1: ਕਿ ਗੁਰੂ ਕਿੰਨਾ ਬਖਸ਼ਿੰਦ ਹੁੰਦਾ ਹੈ ਉਹ ਸਾਡੇ ਮਨ ਤੋਂ ਦੁਚਿੱਤਾਪਣ ਖਤਮ ਕਰ ਦਿੰਦਾ ਹੈ ਦੁਬਧਾ ਖਤਮ ਕਰ ਦਿੰਦਾ ਹੈ ਉਹ ਗੁਰੂ ਨਹੀਂ ਹੋ ਸਕਦਾ ਜਿਹੜਾ ਸਾਡਾ ਭਰਮਣਾ ਦੂਰ ਕਰ ਸਕੇ। ਇੱਕ ਬੇਨਤੀ ਕਰਾਂ ਗੁਰਮੁਖੋ ਉਹ ਸਿੱਖ ਨਹੀਂ ਹੋ ਸਕਦਾ ਜਿਹਦੇ ਮਨ ਚ ਸਵਾਲ ਨਾ ਉੱਠੇ ਜਿਹਦੇ ਮਨ ਵਿਚ ਕੁਝ ਸਿੱਖਣ ਦੀ ਚਾਹਤ ਨਾ ਹੋਵੇ ਕਿਉਂਕਿ ਸਿੱਖੀ ਸਿੱਖਿਆ ਗੁਰ ਵਿਚਾਰ। ਉਹ ਗੁਰੂ ਨਹੀਂ ਹੋ ਸਕਦਾ ਜਿਹੜਾ ਸਿੱਖ ਦੇ ਮਨ ਦਾ ਭਰਮ ਦੂਰ ਨਾ ਕਰ ਸਕੇ। ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਮਨੁੱਖੀ ਜੀਵਨ ਦੇ ਹਰ ਭਰਮ ਭੁਲੇਖੇ ਨੂੰ ਦੂਰ ਕਰਦੇ ਨੇ ਸਾਨੂੰ ਭਟਕਣਾ ਵਿੱਚੋਂ ਨਿਕਲਣ ਦਾ ਬਾਲੀ ਨਹੀਂ ਸਿਖਾਉਂਦੇ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਹਨ।
2: ਨਾਮ ਅਮੋਲਕ ਨਾ ਪਾਇਆ ਜਾਏ
1: ਪਰਮੇਸ਼ਰ ਦਾ ਨਾਮ ਜਿਹੜਾ ਉਹ ਇੰਨਾ ਮਹਿੰਗਾ ਹੈ ਉਹਨੂੰ ਅਸੀਂ ਖਰੀਦ ਨਹੀਂ ਸਕਦੇ। ਰੱਬ ਔਰ ਰੱਬ ਦਾ ਨਾਮ ਕਿਉਂਕਿ ਉਸਦਾ ਨਾਮ ਹੀ ਇੱਕੋ ਸ਼ਬਦ ਹੁਕਮ ਹੈ ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਦੁਨਿਆਵੀ ਪੈਸੇ ਦੀ ਗੱਲ ਛੱਡੀ ਅਸੀਂ ਸੋਨੇ ਦੀ ਵੀ ਗੱਲ ਕਰੀਏ ਜ਼ਿਆਦਾਤਰ ਅਸੀਂ ਸੋਨੇ ਦੀ ਅਹਿਮੀਅਤ ਦਿੰਦੇ ਨਾ ਜੀ ਤੇ ਸਤਿਗੁਰਾਂ ਦੇ ਬੋਲ ਨੇ ਕੰਚਨ ਸਿਉ ਪਾਈਏ ਨੀ ਤੋਲ ਮਨ ਦੇ ਰਾਮ ਲਿਆ ਹੈ ਮੋਲ। ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਅਸੀਂ ਦੁਨਿਆਵੀ ਧਨ ਦੌਲਤ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਖਰੀਦ ਨਹੀਂ ਸਕਦੇ। ਉਹ ਬੜਾ ਅਮੋਲਕ ਹੈ।
2: ਗੁਰ ਪ੍ਰਸਾਦ ਵਸੈ ਮਨ ਆਏ,
1: ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਦਾ ਨਾਮ ਸਾਡੇ ਮਨ ਦੇ ਅੰਦਰ ਵਸ ਸਕਦਾ ਹੈ। ਇਸ ਵਾਸਤੇ ਸਾਨੂੰ ਬੇਨਤੀ ਕਰਨੀ ਚਾਹੀਦੀ, ਸਤਿਗੁਰੂ ਤੁਸੀਂ ਬੜਾ ਦਰਸ ਕੀਤਾ, ਅੱਜ ਮੇਰੇ ਤੋਂ ਨਿਤਨੇਮ ਕਰਵਾਇਆ, ਅੱਜ ਤੁਹਾਡੀ ਬਖਸ਼ਿਸ਼ ਸੀ, ਕੀਰਤਨ ਹੋਇਆ, ਕਥਾ ਹੋਈ, ਸੰਗਤ ਨੇ ਮੇਰੀ ਬੜੀ ਸ਼ੋਭਾ ਕੀਤੀ, ਬੜਾ ਵਡਿਆਇਆ। ਇੱਕ ਤੇ ਮੈਨੂੰ ਹਉਮੈ ਹੰਕਾਰ ਤੋਂ ਬਚਾ ਕੇ ਰੱਖਿਓ, ਦੂਸਰਾ ਤਰਸ ਕਰਿਓ ਜਿਹੜੇ ਤੁਹਾਡੇ ਅੰਮ੍ਰਿਤਮਈ ਬੋਲ ਨੇ ਇਹ ਮੇਰੇ ਵੀ ਮਨ ਦੇ ਅੰਦਰ ਟਿਕ ਜਾਣ, ਮੈਨੂੰ ਇਹਨਾਂ ਸ਼ਬਦਾਂ ਦਾ ਆਨੰਦ ਆ ਜਾਵੇ।
2: ਸਭ ਮਹਿ ਵਸੈ ਪ੍ਰਭ ਏਕੋ ਸੋਏ,
1: ਗੁਰੂ ਨੇ ਤਰਸ ਕਰਦਿਆਂ ਹੋਇਆ ਇਸ ਨਾਮ ਦੇ ਚਾਨਣ ਦੇ ਵਿੱਚ ਗੁਰਮਤਿ ਦੀ ਰੋਸ਼ਨੀ ਦੇ ਅੰਦਰ ਇਹ ਦਿਖਾ ਦਿੱਤਾ ਕਿ ਇਹ ਨਹੀਂ ਹੈ ਕਿ ਵਾਹਿਗੁਰੂ ਅਕਾਲ ਪੁਰਖ ਇੱਕ ਦੇ ਵਿੱਚ ਹੈਗਾ ਤੇ ਦੂਜੇ ਵਿੱਚ ਨਹੀਂ ਹੈਗਾ। ਜਿਵੇਂ ਅਣਮਤੀਆਂ ਦੀ ਗੱਲ ਕਰ ਲਈਏ, ਜਿਹੜੇ ਸ਼ੈਤਾਨੀ ਦਿਮਾਗ ਵਾਲੇ ਲੋਕਾਂ ਨੇ ਵਰਨ ਵੰਡ ਕੀਤੀ ਸੀ ਕਿ ਸ਼ੂਦਰ ਹੈ ਜੀ, ਇਹਨਾਂ ਨੂੰ ਮੰਦਿਰ ਵਿੱਚ ਜਾਣ ਦਾ ਅਧਿਕਾਰ ਕੋਈ ਨਹੀਂ, ਰੱਬ ਦਾ ਨਾਮ ਜਪਣ ਦਾ ਅਧਿਕਾਰ ਕੋਈ ਨਹੀਂ, ਤੇ ਕਈਆਂ ਤੇ ਇੱਥੋਂ ਤੱਕ ਵੀ ਕਹਿਤਾ ਜੀ ਔਰਤ ਚ ਰੂਹ ਹੀ ਨਹੀਂ ਹੁੰਦੀ, ਅਖੇ ਆਤਮਾ ਹੀ ਨਹੀਂ ਹੁੰਦੀ ਇਹਦੇ ਵਿੱਚ। ਪਰ ਮੇਰੇ ਸਤਿਗੁਰੂ ਸਾਰੇ ਭਰਮ ਭੁਲੇਖੇ ਦੂਰ ਕਰਦੇ ਨੇ, ਕਹਿੰਦੇ ਸਭ ਮੇ ਵਸੇ ਪ੍ਰਭ ਇੱਕੋ ਸੋਏ। ਭਾਈ ਪ੍ਰਭੂ ਪਿਆਰਾ ਜਿਹੜਾ ਹੈ ਉਹ ਸਾਰਿਆਂ ਵਿੱਚ ਹੀ ਵਿਆਪਕ ਹੈ, ਉਹਦੇ ਘਰ ਦੇ ਵਿੱਚ ਕੋਈ ਊਚ ਨੀਚ ਨਹੀਂ ਹੈ, ਉਹਦੀਆਂ ਨਜ਼ਰਾਂ ਦੇ ਵਿੱਚ ਸਭ ਕੁਛ ਇੱਕ ਹੈ। ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਬੋ। ਹੁਣ ਕੱਲਾ ਉਹਨਾਂ ਨੂੰ ਮਨੁੱਖਤਾ ਦੇ ਵਿੱਚ ਹੀ ਨਹੀਂ, ਹਰ ਥਾਂ ਹੀ ਕਹਿੰਦੇ ਜੋ ਦਿਸੇ ਸੋ ਤੇਰਾ ਰੂਪ, ਮੈਂ ਜਿਹੜੇ ਪਾਸੇ ਨੂੰ ਵੇਖਦਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਮੈਨੂੰ ਆਪ ਜੀ ਦਾ ਹੀ ਰੂਪ ਨਜ਼ਰ ਹੀ ਆਉਂਦਾ ਹੈ।
2: ਗੁਰਮਤੀ ਘਾਟ ਪ੍ਰਗਟ ਹੋਏ,
1: ਗੁਰੂ ਦੀ ਮਤ ਲਿਆ ਹੀ, ਗੁਰੂ ਦੀ ਮਤ ਤੇ ਚੱਲਿਆ ਹੀ ਸਾਡੇ ਹਿਰਦਾ ਰੂਪੀ ਘਰ ਦੇ ਅੰਦਰ ਇਹ ਸੋਝੀ ਜਿਹੜੀ ਹੈ ਪ੍ਰਕਾਸ਼ਮਾਨ ਹੁੰਦੀ ਹੈ। ਗੁਰੂ ਦੇ ਬਖਸ਼ੇ ਹੋਏ ਗਿਆਨ ਦੇ ਦੁਆਰਾ ਹੀ ਸਾਨੂੰ ਇਸ ਅਕਲ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਨੇ ਇਸ ਵੱਡੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ,
2: ਸਹਿਜੇ ਜਿਨ ਪ੍ਰਭ ਜਾਣ ਪਛਾਣਿਆ,
1: ਸਹਿਜ ਅਵਸਥਾ ਦੇ ਵਿੱਚ ਆਤਮਿਕ ਡੋਲਤਾ ਦੇ ਵਿੱਚ ਟਿਕਦਿਆ ਹੋਇਆ ਜਿਨ੍ਹਾਂ ਨੇ ਪ੍ਰਭੂ ਪਿਆਰੇ ਨੂੰ ਜਾਣ ਲਿਆ, ਪਹਿਚਾਣ ਲਿਆ, ਬਲਕਿ ਸਾਂਝ ਕਰ ਲਿਆ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ, ਮਨ ਮਾਨੇ ਲੋਗ ਨਾ ਭਤੀਜੇ, ਨਾ ਭਤੀਜੇ ਤਉ ਕਿਆ ਤੀਜੇ। ਵੈਸੇ ਤੁਹਾਡੀ ਮੇਰੀ ਕਮਜ਼ੋਰੀ ਕੀ ਹੈ, ਅਸੀਂ ਦੂਜਿਆਂ ਨੂੰ ਵਿਖਾਉਣਾ ਚਾਹੁੰਦੇ ਜੀ ਮੇਰੇ ਤੇ ਬੜੀ ਰੱਬ ਦੀ ਕਿਰਪਾ ਹੈ। ਆ ਹੁਣ ਵੀ ਮੈਂ ਕਥਾ ਕਰਕੇ ਜਾਣਾ ਨਾ, ਮੈਨੂੰ ਬਹੁਤ ਸਾਰੇ ਗੁਰਮੁਖ ਪਿਆਰੇ ਇਹੋ ਜਿਹੇ ਮਿਲਣੇ, ਕਈ ਵਾਰ ਮਿਲਦੇ ਵੀ ਹੁੰਦੇ, ਬੜੀ ਕਿਰਪਾ ਜੀ ਸਾਡੇ ਉੱਪਰ ਜੀ, ਦਰਸ਼ਨ ਹੋ ਜਾਂਦੇ ਜੀ, ਬੜਾ ਤਰਸ ਹੈ ਜੀ। ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ, ਸ਼ੁਕਰਾਨਾ ਕਰਨਾ ਚਾਹੀਦਾ, ਬਲਕਿ ਆਪਣੀ ਹਉਮੈ ਨੂੰ ਪੱਠੇ ਨਹੀਂ ਪਾਉਣੇ ਚਾਹੀਦੇ। ਹੋ ਸਕਦਾ ਸਾਡੀ ਗੱਲ ਨਾਲ ਕੋਈ ਸਹਿਮਤ ਨਾ ਵੀ ਹੋਵੇ। ਕਹਿ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਕਈ ਰੱਬ ਦੇ ਘਰ ਦੀਆਂ ਗੱਲਾਂ ਕਰਦਾ ਹੈ, ਕੋਈ ਕਹਿੰਦਾ ਨਹੀਂ ਜੀ ਬੁੱਧ ਗ੍ਰਹਿ ਦੇ ਉੱਪਰ ਸਵਰਗ ਹੈ ਜੀ, ਕੋਈ ਕਹਿ ਰਿਹਾ ਮੈਂ ਸੂਰਜ ਤੋਂ ਹੋ ਆਇਆ ਜੀ। ਜਿਨ੍ਹਾਂ ਦੇ ਪੱਲੇ ਕੁਝ ਹੁੰਦਾ ਉਹ ਫਜ਼ੂਲ ਦੇ ਵਿੱਚ ਬੋਲਦੇ ਨਹੀਂ ਹੁੰਦੇ, ਇਸ ਗੱਲ ਨੂੰ ਸਮਝ ਲੈਣਾ। ਜਿਨ੍ਹਾਂ ਨੇ ਉਸ ਰਸ ਨੂੰ ਮਾਣ ਲਿਆ ਉਹ ਕਹਿੰਦੇ ਅਸੀਂ ਦੂਜਿਆਂ ਤੋਂ ਕੀ ਲੈਣਾ ਹੈ, ਕੋਈ ਮੰਨੇ ਨਾ ਮੰਨੇ ਸਾਡਾ ਇਹਦੇ ਨਾਲ ਕੀ ਗੱਲ। ਸਾਡਾ ਮਨ ਭਤੀਜਣਾ ਚਾਹੀਦਾ, ਸਾਡੇ ਮਨ ਅੰਦਰ ਆਪਣੇ ਗੁਰੂ ਦੇ ਪ੍ਰਤੀ ਪ੍ਰੀਤ ਹੋਣੀ ਚਾਹੀਦੀ ਹੈ ਤੇ ਗੁਰੂ ਦੇ ਪ੍ਰਤੀ ਪ੍ਰਤੀਤ ਹੋਣੀ ਚਾਹੀਦੀ ਹੈ। ਸਾਡਾ ਦੂਜਿਆਂ ਨੂੰ ਸਿਖਾਉਣ, ਸਮਝਾਉਣ ਔਰ ਉਹਨਾਂ ਨੂੰ ਆ ਜਿਹੜਾ ਉਰਝਾਉਣ ਦੇ ਵਿੱਚ ਕੀ ਰੱਖਿਆ ਹੋਇਆ ਕਿ ਅਸੀਂ ਕਿਸੇ ਦੀ ਖੁਸ਼ਾਮਦ ਪ੍ਰਾਪਤ ਕਰ ਸਕੀਏ।
2: ਨਾਨਕ ਨਾਮ ਮਿਲੈ ਮਨ ਮਾਨਿਆ,
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਨਾਮ ਮਿਲੇ ਮਨ ਮਾਨਿਆ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿਲ ਗਿਆ, ਅੰਦਰੋਂ ਬਾਹਰੋਂ ਰੱਤੇ ਗਏ, ਉਹਨਾਂ ਦਾ ਮਨ ਪਤੀਜ ਗਿਆ, ਉਹਨਾਂ ਦਾ ਪੂਰਨ ਗੁਰੂ ਤੇ ਭਰੋਸਾ ਹੋ ਗਿਆ, ਸਤਿਗੁਰੂ ਕਿਰਪਾ ਕਰਨ। ਆਪ ਸਾਰੀ ਸੰਗਤ ਬੜੇ ਪਿਆਰ ਨਾਲ ਟਿਕੀ ਹੋਈ ਹੋ, ਧੰਨ ਗੁਰੂ ਰਾਮਦਾਸ ਕਿਰਪਾ ਕਰਨ ਜੀ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤਰਸ ਕਰਨ ਮੇਰੇ ਸਤਿਗੁਰੂ, ਸਾਡਾ ਮਨ ਵੀ ਗੁਰੂ ਦੇ ਉੱਤੇ ਪਤੀਜ ਜਾਵੇ, ਸਾਡੇ ਮਨ ਦੇ ਅੰਦਰ ਵੀ ਗੁਰੂ ਦੇ ਪ੍ਰਤੀ ਪ੍ਰੀਤ ਤੇ ਪ੍ਰਤੀਤ ਜਾਗ ਪਵੇ। ਆਓ ਹੁਣ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੋ ਇਸ ਅਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਹੁੰਦੀ ਹੈ, ਉਹਨਾਂ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਆਪਾਂ ਸ਼ਬਦ ਦੀ ਸਾਂਝ ਕਰਦੇ ਹਾਂ।
2: ਰਾਗ ਮਾਰੂ ਬਾਣੀ ਕਬੀਰ ਜੀਓ ਕੀ।
1: ਰਾਗ ਮਾਰੂ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਹਿਲਾ ਸ਼ਬਦ ਹੈ। ਇਹਦੇ ਵਿੱਚ ਇੱਕ ਨੁਕਤਾ ਵੇਖਣਾ ਜੀ, ਰਾਗ ਮਾਰੂ ਬਾਣੀ ਕਬੀਰ ਜੀਓ ਕੀ। ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਮਹਾਨ ਗ੍ਰੰਥ ਦੀ ਸੰਪਾਦਨਾ ਕੀਤੀ ਤੇ ਉਹਨਾਂ ਨੇ ਵੱਡੇ ਸਤਿਗੁਰਾਂ ਦੇ ਪ੍ਰਥਾਏ ਵੀ ਔਰ ਆਪਣੇ ਲਈ ਵੀ ਸ਼ਬਦ ਵਰਤਿਆ ਹੈ ਮਹੱਲਾ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ। ਬਾਅਦ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਇਸ ਮਹਾਨ ਗ੍ਰੰਥ ਦੇ ਅੰਦਰ ਦਰਜ ਕੀਤੀ ਉਹਨਾਂ ਨੇ ਵੀ ਸ਼ਬਦ ਵਰਤਿਆ ਮਹੱਲਾ ਨੌਵਾਂ। ਪਰ ਜਿੱਥੇ ਇਹ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਦੀ ਗੱਲ ਆਈ ਉੱਥੇ ਉਹਨਾਂ ਦੇ ਨਾਲ ਜੀ ਸ਼ਬਦ ਵਰਤਿਆ ਹੋਇਆ ਹੈ। ਉਹਨਾਂ ਲਈ ਸ਼ਬਦ ਵੀ ਜਿਹੜਾ ਹੈ ਉਹ ਗੁਰਬਾਣੀ ਦੇ ਅੰਦਰ ਅਸੀਂ ਪੜ੍ਹ ਸਕਦੇ ਹਾਂ, ਭਗਤ ਵਰਤਿਆ ਹੋਇਆ ਹੈ। ਬਾਬਾ ਫਰੀਦ ਸਾਹਿਬ ਜੀ ਦੀ ਗੱਲ ਕਰ ਲਈਏ, ਬਾਣੀ ਭਗਤ ਬਾਣੀ ਸ਼ੇਖ ਫਰੀਦ ਜੀਓ ਕੀ, ਕਿੱਡੇ ਵਧੀਆ ਲਕਬ ਦੇ ਨਾਲ। ਪਰੰਤੂ ਅੱਜ ਕੁਝ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੇ ਵਾਦ ਵਿਵਾਦ ਪੈਦਾ ਕੀਤੇ ਜਾਂਦੇ ਨੇ ਜੀ, ਜਿਹੜੇ ਭਗਤ ਸਾਹਿਬਾਨ ਨੇ ਉਹਨਾਂ ਨੂੰ ਸਤਿਗੁਰੂ ਕਹੋ, ਤੁਸੀਂ ਉਹਨਾਂ ਨੂੰ ਸਤਿਗੁਰੂ ਕਿਉਂ ਨੀ ਕਹਿੰਦੇ? ਗੁਰਮੁਖੋ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹਾਂ ਤਾਂ ਸਤਿਗੁਰੂ ਤੋਂ ਬਾਹਰ ਥੋੜਾ ਨੇ? ਕੱਲੇ ਅਸੀਂ ਨਾਵਾਂ ਦੇ ਵਿੱਚ ਨਾ ਉਲਝਿਆ ਕਰੀਏ। ਹਾਂ, ਸਾਡੀ ਭਾਵਨਾ ਜਿਸ ਤਰ੍ਹਾਂ ਦੀ ਬਣੀ ਹੈ ਉਸ ਭਾਵਨਾ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ, ਪਰੰਤੂ ਸਿੱਖ ਭਾਈਚਾਰੇ ਦੇ ਅੰਦਰ ਐਸੀਆਂ ਉਲਝਣਾਂ ਨਹੀਂ ਖੜੀਆਂ ਕਰਨੀਆਂ ਚਾਹੀਦੀਆਂ।
2: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਵਾਹਿਗੁਰੂ ਅਕਾਲ ਪੁਰਖ ਇੱਕ ਹੈ, ਇੱਕ ਰਸ ਵਿਆਪਕ ਹੈ ਤੇ ਉਸ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਕੇਵਲ ਤੇ ਕੇਵਲ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
2: ਪੰਡਿਆ ਕਵਨ ਕੁਮਤ ਤੁਮ ਲਾਗੇ।
1: ਜੀ ਹਾਂ, ਸਭ ਤੋਂ ਪਹਿਲਾਂ ਜਿਹੜਾ ਸਨਾਤਨੀ ਮਤ ਦੀ ਅਸੀਂ ਗੱਲ ਕਰ ਲਈਏ, ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦ ਜਾਂ ਗਾਇਤਰੀ ਮੰਤਰ। ਆਮ ਇਹ ਵਿਚਾਰ ਸੀ ਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਨੇ ਤੇ ਸੰਸਕ੍ਰਿਤ ਦੇਵਤਿਆਂ ਦੀ ਭਾਸ਼ਾ ਹੈ ਤੇ ਦੇਵਤਿਆਂ ਦੀ ਭਾਸ਼ਾ ਨੂੰ ਕੇਵਲ ਬ੍ਰਾਹਮਣ ਹੀ ਪੜ੍ਹ ਸਕਦਾ, ਕੋਈ ਹੋਰ ਨਹੀਂ ਪੜ੍ਹ ਸਕਦਾ। ਫਿਰ ਉਹਨੇ ਛੇ ਕਰਮ ਆਪਣੇ ਅਧੀਨ ਰੱਖੇ ਹੋਏ ਸੀ, ਦਾਨ ਦੇਣਾ ਤੇ ਦਾਨ ਲੈਣਾ, ਵਿਦਿਆ ਪੜ੍ਹਨੀ ਤੇ ਵਿਦਿਆ ਪੜ੍ਹਾਉਣੀ, ਜੱਗ ਕਰਨਾ ਤੇ ਜੱਗ ਕਰਵਾਉਣਾ। ਉਹ ਆਪਣਾ ਅਧਿਕਾਰ ਖੇਤਰ ਸਮਝਦਾ ਸੀ। ਫਿਰ ਹੌਲੀ ਹੌਲੀ ਉਸ ਜਿਹੜਾ ਵਿਪਰ ਸੀ ਉਹ ਪੰਡਿਤ ਖਵਾਉਣ ਲੱਗਾ। ਪੰਡਿਤ ਦਾ ਮਤਲਬ ਹੁੰਦਾ ਗਿਆਨੀ, ਸਕਾਲਰ, ਵਿਦਵਾਨ। ਹੁਣ ਸਾਰੇ ਉਹਦੇ ਕੋਲ ਸਿੱਧ ਲੈਣ ਲੱਗ ਪਏ, ਉਹਦੀ ਮਰਜ਼ੀ ਹੈ ਉਹਨੇ ਕਿਸੇ ਨੂੰ ਕੀ ਸੇਧ ਦੇਣੀ ਹੈ। ਜਿਵੇਂ ਇਸਲਾਮ ਦੇ ਵਿੱਚ ਕਾਜੀ ਹੋ ਗਿਆ, ਮੁੱਲਾ ਮੁਲਾਣਾ ਹੋ ਗਿਆ, ਸਿੱਖਾਂ ਚ ਗ੍ਰੰਥੀ ਹੋ ਗਿਆ, ਪ੍ਰਚਾਰਕ, ਇੱਕ ਜਿੰਮੇਵਾਰੀ ਬਣਦੀ ਹੈ। ਕਹਿੰਦੇ ਨੇ ਪੰਡਿਆ ਕਮਨ ਕੁਮਤ ਤੁਮ ਲੱਗੇ। ਇਹ ਪਾਂਡੇ ਤੂੰ ਕਿਹੜੀ ਭੈੜੀ ਮੱਤੇ ਲੱਗਿਆ ਹੋਇਆ ਹੈ?
2: ਬੂਡੋ ਗੇ ਪਰਿਵਾਰ ਸਕਲ ਸਿਉ, ਰਾਮ ਨਾ ਜਪੋ ਅਭਾਗੇ।
1: ਕਹਿੰਦੇ ਇਹ ਭਾਗ ਹੈ ਪਾਂਡੇ, ਇਹ ਪੰਡਿਤ ਖਵਾਉਣ ਵਾਲੇ। ਵੇਖੋ, ਪੰਡਿਤ ਕੋਈ ਵੀ ਹੋ ਸਕਦਾ, ਵਿਦਵਾਨ ਕੋਈ ਵੀ ਹੋ ਸਕਦਾ, ਭਾਵੇਂ ਕਿ ਗੱਲ ਉੱਥੇ ਕਿਸੇ ਇੱਕ ਪਾਂਡੇ ਦੀ ਨਹੀਂ, ਇੱਕ ਬ੍ਰਾਹਮਣ ਦੀ ਗੱਲ ਨਹੀਂ। ਮੈਂ ਇੰਜ ਵੀ ਕਹਿ ਦੇਵਾਂ, ਇਹ ਚਰਚ ਦੇ ਪਾਸਟਰ ਦੇ ਵਾਸਤੇ ਵੀ ਹੈ, ਇਹ ਮਸਜਿਦ ਦੇ ਮੁਲਾਣੇ ਵਾਸਤੇ ਵੀ ਹੈ, ਗੁਰਦੁਆਰੇ ਦੇ ਗ੍ਰੰਥੀ ਪ੍ਰਚਾਰਕ ਵਾਸਤੇ ਵੀ, ਸਾਡੇ ਸਾਰਿਆਂ ਵਾਸਤੇ ਹੈ, ਜਿਹੜਾ ਵੀ ਆਪਣੇ ਆਪ ਨੂੰ ਗਿਆਨੀ, ਪੰਡਿਤ, ਵਿਦਵਾਨ ਸਦਾਉਂਦਾ ਹੈ। ਪੰਡਿਆ ਕਮਨ ਕੁਮਤ ਤੁਮ ਲਾਗੇ, ਬੂਡੋ ਗੇ ਪਰਿਵਾਰ ਸਕਲ ਸਿਉ, ਰਾਮ ਨਾ ਜਪੋ ਅਭਾਗੇ। ਇਹ ਭਾਗ ਹੀਣਿਆ, ਪਰਮੇਸ਼ਰ ਦਾ ਨਾਮ ਤੇ ਤੂੰ ਜਪਦਾ ਨਹੀਂ, ਉਹਤੇ ਤੇਰਾ ਯਕੀਨ ਭਰੋਸਾ ਤੇ ਬਣਦਾ ਨਹੀਂ। ਤੂੰ ਕੇਵਲ ਤੇ ਕੇਵਲ ਦੁਨੀਆਂ ਨੂੰ ਕਰਮ ਕਾਂਡਾਂ ਬਾਰੇ ਦੱਸਦਾ ਕਿ ਤੁਸੀਂ ਆਹ ਕਰ ਲਓ ਜੀ, ਤੁਸੀਂ ਐਂ ਕਰ ਲਓ ਜੀ, ਤੁਸੀਂ ਬਲੀਆਂ ਦੇ ਲਿਓ ਜੀ, ਤੁਸੀਂ ਉੱਥੇ ਫੁੱਲ ਪੱਤੀਆਂ ਚੜਾ ਲਓ ਜੀ। ਜਿਹੜੀ ਸੱਚ ਦੀ ਗੱਲ ਹੈ ਇਹ ਤੇਰਾ ਫਰਜ਼ ਬਣਦਾ ਸੀ, ਉਹ ਸੱਚ ਦੀ ਗੱਲ ਕਰ, ਪਰ ਉਹ ਸੱਚ ਤੋਂ ਤੂੰ ਵਿਹੂਣਾ ਹੋਣ ਕਰਕੇ ਇਸ ਵਾਸਤੇ ਤੂੰ ਕੱਲਾ ਆਪ ਹੀ ਨਹੀਂ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰਨਾਹੇ, ਅਰਜ ਉਰਜ ਕੇ ਪਚਮੂਆ ਚਾਰੋਂ ਵੇਦੋਂ ਮਾਹੇ
2: ਰਹਾਓ।
1: ਪਾਵਨ ਭਗਤੀਆਂ ਸਾਰੇ ਸ਼ਬਦ ਦਾ ਮਜ਼ਬੂਨ ਨੇ, ਬਲਕਿ ਕੇਂਦਰੀ ਭਾਵ ਹਨ।
2: ਵੇਦ ਪੁਰਾਣ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ।
1: ਕਈ ਵਾਰ ਗੁਰਮੁਖੋ ਸਾਨੂੰ ਵਿਦਵਤਾ ਦਾ ਹੰਕਾਰ ਹੋ ਜਾਂਦਾ ਹੈ। ਮੈਂ ਕਿਸੇ ਦੀ ਗੱਲ ਨਾ ਕਰਾਂ, ਮੈਂ ਜਦੋਂ ਨਵਾਂ ਨਵਾਂ ਪ੍ਰਚਾਰਕ ਬਣਿਆ, ਕਰੀਬ 95 ਦੀ ਗੱਲ ਹੈ, ਮੈਨੂੰ ਇੰਜ ਲੱਗਣ ਲੱਗ ਪਿਆ ਕਿ ਸਿੱਖੀ ਮੈਂ, ਬਾਕੀ ਦੇ ਸਾਰੇ ਐਵੇਂ ਤੁਰੇ ਫਿਰਦੇ ਆ, ਬਲਕਿ ਦੁਨੀਆਂ ਦਾ ਸਾਰਾ ਗਿਆਨ ਤਾਂ ਮੇਰੇ ਕੋਲ ਹੀ ਹੈ, ਬਾਕੀ ਤਾਂ ਐਵੇਂ ਹੀ ਹੈ। ਦੋ ਚਾਰ ਕਿਤਾਬਾਂ ਪੜ੍ਹੀਆਂ ਸੀ, ਪਰ ਜਿਵੇਂ ਜਿਵੇਂ ਅੱਗੇ ਪੜ੍ਹਦੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਗੁਰੂ ਨੇ ਤਰਸ ਕੀਤਾ। ਅੱਜ ਮੈਂ ਇਸ ਮਹਾਨ ਅਸਥਾਨ ਤੋਂ ਜਿਹੜਾ ਕਬੂਲ ਕਰਦਾ ਹੈ ਤੇ ਹੁਣ ਇੰਜ ਲੱਗਦਾ ਹੈ ਅਜੇ ਆਇਆ ਹੀ ਕੁਛ ਨਹੀਂ, ਅਜੇ ਹੋਰ ਪੜ੍ਹਨ ਦੀ ਜ਼ਰੂਰਤ ਹੈ, ਅਜੇ ਹੋਰ ਸਮਝਣ ਦੀ ਜ਼ਰੂਰਤ ਹੈ। ਕਈ ਵਾਰ ਸਾਨੂੰ ਆਪਣੀ ਵਿਦਵਤਾ ਦਾ ਘਮੰਡ ਹੋ ਜਾਂਦਾ ਹੈ ਕਿ ਮੈਂ ਬੜਾ ਵੱਡਾ ਗਿਆਨੀ ਹੋ ਗਿਆ, ਮੈਂ ਬੜਾ ਵੱਡਾ ਪੰਡਿਤ ਹੋ ਗਿਆ। ਨਹੀਂ ਜੀ ਨਹੀਂ, ਮੈਨੂੰ ਤਾਂ ਚਾਰੇ ਵੇਦ ਆਉਂਦੇ ਆ ਜੀ, ਮੈਂ ਤਾਂ ਪੁਰਾਣ ਵੀ ਪੜ੍ਹੇ ਹੋਏ ਜੀ, ਮੈਂ ਤਾਂ ਸ਼ਾਸਤਰ ਵੀ ਪੜ੍ਹੇ ਹੋਏ ਨੇ। ਕਹਿੰਦੇ ਚੰਗੀ

0: ਤੇ ਨਾਮ ਦੀ ਅਵਸਥਾ ਨੂੰ ਤੇ ਜਾਣਿਆ ਹੀ ਨਹੀਂ, ਉਹ ਕਿੰਨਾ ਮੋਲਕ ਹੈ, ਕਿੰਨਾ ਆਤਮਕ ਆਨੰਦ ਦਿੰਦਾ, ਕਿਹੜੇ ਢੰਗ ਦੇ ਨਾਲ ਤੂੰ ਭਵਜਲ ਨੂੰ ਪਾਰ ਹੋਏਗਾ, ਕਿਹੜੇ ਢੰਗ ਦੇ ਨਾਲ ਤੂੰ ਇਸ ਸੰਸਾਰ ਸਮੁੰਦਰ ਤੋਂ ਕਿਨਾਰੇ ਲੱਗੇਗਾ। ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਪਾਰਾ। ਉਸ ਗੱਲ ਨੂੰ ਸਮਝਣਾ ਸੀ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਝਖਣਾ ਝਾਕ। ਤੂੰ ਬਹਿਸ ਬਸਈਏ ਵਿੱਚ ਨਹੀਂ ਪੈਣਾ, ਤੂੰ ਵਿਚਾਰ ਦੀ ਚਰਚਾ ਕਰ, ਗਿਆਨ ਦੀ ਗੱਲ ਕਰ। ਔਰ ਸਿੱਖ, ਔਰ ਜੋ ਤੂੰ ਗੁਰੂ ਦੇ ਕੋਲ ਸਿੱਖਿਆ ਹੋਇਆ ਉਸ ਨੂੰ ਸਮਝ, ਤੇ ਜੋ ਤੈਨੂੰ ਸਮਝ ਪਈ ਹੈ ਉਹਨੂੰ ਬੜੇ ਪਿਆਰ ਅਦਬ ਦੇ ਨਾਲ ਪ੍ਰਚਾਰ ਤੇ ਪ੍ਰਸਾਰ। ਜਿਵੇਂ ਕਿ ਭਾਈ ਗੁਰਦਾਸ ਜੀ ਕਹਿੰਦੇ, 84 ਲੱਖ ਜੋਨ ਵਿੱਚ ਉਤਮ ਜਨਮ ਸੁਮਾਨ ਸਦੇਹੀ, ਅੱਖੀ ਵੇਖਣ ਕਰਨ ਸੁਣ ਮੁਖ ਸ਼ੁਭ ਬੋਲਣ ਬਚਨ ਸੁਨੇਹੀ, ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਕਾਰ ਕਰੇਹੀ, ਹੱਥੀ ਕਾਰਕ ਮਾਮਣੀ ਪੈਰੀ ਚੱਲ ਸਤ ਸੰਗ ਮਿਲੇਹੀ, ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਕਾਰ ਕਰੇਹੀ, ਗੁਰਮੁਖ ਜਨਮ ਸਕਾਰ ਥਾਂ ਗੁਰ ਬਾਣੀ ਪੜ ਸਮਝ ਸੁਨੇਹੀ, ਗੁਰ ਭਾਈ ਸੰਤੁਸ਼ਟ ਕਰ ਚਰਣਾ ਮ੍ਰਿਤ ਲੈ ਮੁਖ ਪਵੇਹੀ, ਪੈਰੀ ਪਵਣ ਨਾ ਛੋਡੀਏ ਕਲੀ ਕਾਲ ਰਹਿ ਰਾਸ ਕਰੇਹੀ, ਆਪ ਤਰੇ ਗੁਰ ਸਿੱਖ ਤਰੇ ਹੀ।
1: ਜੀ ਬਦ ਹੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ।
0: ਇਸ ਨੁਕਤੇ ਨੂੰ ਵੀ ਬੜੀ ਸਮਝਣ ਦੀ ਜ਼ਰੂਰਤ ਹੈ। ਮੈਂ ਇੱਕ ਬੇਨਤੀ ਕਰਦਾ ਵਾਂ, ਅਫਸੋਸ ਅੱਜ ਅਸੀਂ ਸਿੱਖ ਆਪਣੇ ਸਿੱਖਾਂ ਦੀਆਂ ਸਟੇਜਾਂ ਤੇ ਬੈਠ ਕੇ ਵੀ ਸੱਚ ਨਹੀਂ ਬੋਲ ਸਕਦੇ, ਗੁਰੂ ਦੀ ਗੱਲ ਨਹੀਂ ਕਰ ਸਕਦੇ। ਹੁਣ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿੱਡੀ ਵੱਡੀ ਸਾਨੂੰ ਗੱਲ ਸਮਝਾਈ। ਤੁਸੀਂ ਮਾਸ ਖਾਣਾ ਨਹੀਂ ਖਾਣਾ ਇਹ ਤੁਹਾਡੀ ਮਰਜ਼ੀ ਹੈ, ਇਹਦਾ ਧਰਮ ਨਾਲ ਕੋਈ ਵਾਸਤਾ ਨਹੀਂ ਹੈ। ਪਰ ਜਿਹੜੇ ਧਾਰਮਿਕ ਲੋਕ ਸੀ ਉਹਨਾਂ ਦੇ ਮਨ ਦੇ ਅੰਦਰ ਇੱਕ ਲਲਸਾ ਉੱਠੀ ਕਿ ਹੁਣ ਪੂਜਾ ਦਾ ਧਨ ਆ ਰਿਹਾ ਹੈ, ਇਹਨੂੰ ਵਰਤਣਾ ਖਰਚਣਾ ਤੇ ਵੀ ਹੈਗਾ ਹੀ ਹੈ, ਤੇ ਜਦੋਂ ਬੰਦੇ ਕੋਲ ਮੁਫ਼ਤ ਦਾ ਧਨ ਆਉਣ ਲੱਗ ਪਏ ਨਾ, ਉਹ ਪੈਸੇ ਦੀ ਬਹੁਤੀ ਕਦਰ ਨਹੀਂ ਕਰਦਾ, ਫਿਰ ਐਸ਼ੋ ਇਸ਼ਰਤ ਵਿੱਚ ਗੁਜ਼ਾਰਦਾ ਹੈ। ਜਿਹੜੇ ਬੰਦੇ ਨੇ ਹੱਡ ਭੰਨਵੀਂ ਮਿਹਨਤ ਕੀਤੀ ਹੋਵੇ ਉਹਨੂੰ ਕਦਰ ਹੁੰਦੀ ਹੈ। ਹੁਣ ਜਦੋਂ ਚੜਤ ਦਾ ਪੈਸਾ ਆਉਣ ਲੱਗ ਪਿਆ, ਪੂਜਾ ਦਾ ਧਨ ਆਉਣ ਲੱਗ ਪਿਆ, ਤੇ ਜਿਹੜਾ ਆਪਣੇ ਆਪ ਨੂੰ ਧਾਰਮਿਕ ਖਵਾਉਂਦਾ ਸੀ ਉਹਦੇ ਮਨ ਚ ਲਲਸਾਵਾਂ ਉੱਠੀਆਂ, ਉਹ ਸ਼ਰਾਬ ਕਬਾਬ ਸ਼ਬਾਬ ਦਾ ਅੱਧੀ ਹੋ ਗਿਆ। ਬਹੁਤ ਸਾਰੇ ਧਾਰਮਿਕ ਗ੍ਰੰਥ ਪੋਥੀਆਂ ਦੇ ਅੰਦਰ ਇਸ ਤਰ੍ਹਾਂ ਦਾ ਕੁਛ ਲਿਖਿਆ ਹੋਇਆ, ਮੈਂ ਬਹੁਤਾ ਵਿਸ਼ਲੇਸ਼ਣ ਨਹੀਂ ਕਰਾਂਗਾ ਕਿ ਲਓ ਜੀ ਉਹ ਫਲਾਣੇ ਨੇ ਸ਼ਰਾਬ ਪੀਤੀ, ਫਲਾਣੇ ਨੇ ਮਾਸ ਖਾਧਾ ਜੀ, ਫਲਾਣੇ ਨੇ ਇਸ ਤਰ੍ਹਾਂ ਸੀ, ਉਹਦੀਆਂ ਇੰਨੀਆਂ ਗਾਂ ਇਸਤਰੀਆਂ ਸੀ, ਇੰਨੀਆਂ ਦਾਸੀਆਂ ਸੀ, ਬਹੁਤ ਕੁਛ ਮਿਲ ਜਾਂਦਾ ਹੈ। ਪਰ ਇੱਥੇ ਗੱਲ ਸਮਝਣ ਵਾਲੀ ਹੈ,

0: ਕਿ ਇੱਕ ਪਾਸੇ ਕਹਿਣਾ ਅਸੀਂ ਧਰਮੀ ਹਾਂ, ਦੂਜੇ ਪਾਸੇ ਮਾਸ ਖਾਣ ਨੂੰ ਮਨ ਕਰਨਾ, ਤੇ ਫਿਰ ਕਹਿਣਾ ਨਹੀਂ ਜੀ ਖਾਣਾ ਕਿਵੇਂ ਹੈ, ਇੱਕ ਟਕਵਾਂਜ ਰਚ ਲੈਣਾ ਜੀ ਤੁਹਾਨੂੰ ਬਲੀ ਦੇਣੀ ਪੈਣੀ ਹੈ, ਗਊ ਦੀ ਬਲੀ ਦੇਣੀ ਪੈਣੀ ਹੈ ਜੀ, ਅਸ਼ਮੇਧ ਜੱਗ ਕਰਨਾ ਪੈਣਾ ਹੈ ਜੀ, ਹੈਨਾ, ਝੋਟੇ ਦੀ ਬਲੀ ਦੇਣੀ ਪੈਣੀ ਹੈ। ਤੇ ਮਾਫ ਕਰਨਾ, ਹਿੰਦੁਸਤਾਨ ਦੀ ਸੰਸਕ੍ਰਿਤ ਦੇ ਅੰਦਰ ਪੰਜਾਬ ਤੋਂ ਬਾਹਰ ਕਈ ਵਾਰ ਆਪਾਂ ਸੁਣਦੇ ਬੰਦਿਆਂ ਦੀਆਂ ਬਲੀਆਂ ਵੀ ਦਿੱਤੀਆਂ ਜਾਂਦੀਆਂ, ਕਿਸੇ ਨਾ ਕਿਸੇ ਢੰਗ ਨਾਲ ਸਾਨੂੰ ਗੱਲ ਮਿਲ ਜੇ ਕਿ ਲਓ ਜੀ ਧਰਮ ਕਹਿੰਦਾ ਇਸ ਵਾਸਤੇ ਸਾਨੂੰ ਇਹ ਕੁਝ ਖਾਣਾ ਚਾਹੀਦਾ, ਇਹਦੀ ਗਤੀ ਹੋ ਜਾਂਦੀ ਹੈ। ਕਹਿੰਦੇ ਨੇ ਜੀ ਬੱਧ ਹੋ, ਜੀਆਂ ਨੂੰ ਤੁਸੀਂ ਮਾਰਦੇ ਹੋ, ਜੀ ਬਦੋ ਸੋ ਧਰਮ ਕਰ ਥਾਪੋ। ਕਹਿੰਦੇ ਧਰਮ ਦਾ ਕੰਮ ਹੈ ਜੀ ਮੰਤਰ ਪੜ੍ਹ ਕੇ ਅਸੀਂ ਇਸ ਜਾਨਵਰ ਦੀ ਬਲੀ ਦਿੱਤੀ ਹੋਈ ਹੈ, ਧਰਮ ਕਹੋ ਕਤ ਭਾਈ, ਫਿਰ ਇਹ ਦੱਸੋ ਪਾਪ ਕੀ ਹੋਇਆ, ਧਰਮ ਕੀ ਹੋਇਆ, ਜੇ ਧਰਮ ਦੇ ਨਾਮ ਦੇ ਉੱਪਰ ਤੁਸੀਂ ਇਹਨਾਂ ਜੀਵਾਂ ਨੂੰ ਮਾਰ ਰਹੇ ਹੋ ਤਾਂ। ਪੱਕਰ ਜੀਉ ਆਨਿਆ ਦੇ ਬਿਨਾਸੀ, ਮਾਟੀ ਕੋ ਬਿਸਮਲ ਕੀਆ, ਜੋਤ ਸਰੂਪ ਅਨਾਹਤ ਲਾਗੀ, ਕਹੋ ਹਲਾਲ ਕਿਆ ਕੀਆ, ਬੇਦ ਕਤੇਬ ਕਹੋ ਮਤ, ਝੂਠੇ ਝੂਠਾ ਜੋਣਾ ਵਿਚਾਰੇ, ਜੋ ਸਭ ਮੈਂ ਇਹ ਕੁਖਦਾਇਕ ਹੈ ਤੋ ਤਉ ਕਿਉਂ ਮੁਰਗੀ ਮਾਰੇ। ਕਹਿੰਦੇ ਮੁਸਲਮਾਨ ਭਰਾਵਾ, ਤੂੰ ਕਹਿੰਦਾ ਹੈ ਕਿ ਅੱਲਾ ਪਾਕ ਸਾਰਿਆਂ ਵਿੱਚ ਵਿਆਪਕ ਹੈ, ਤੇ ਫਿਰ ਤੂੰ ਕੁਕੜੀਆਂ ਦੀ ਕੁਰਬਾਨੀ ਕਿਉਂ ਦਿੰਦਾ ਹੈ, ਉਹਨਾਂ ਵਿੱਚ ਅੱਲਾ ਪਾਕ ਨਹੀਂ ਸੀ ਹੈਗਾ। ਸਿਰਫ ਤੇ ਸਿਰਫ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ, ਸਾਨੂੰ ਕਿਸੇ ਵੀ ਧਰਮ ਦੇ ਉੱਪਰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਤੇ ਨਾ ਸਾਨੂੰ ਕਰਨਾ ਚਾਹੀਦਾ ਹੈ। ਗੁਰੂ ਦੇ ਬੋਲ ਤੁਹਾਡੇ ਮੇਰੇ ਵਾਸਤੇ ਵੀ ਹੈ ਕਿ ਅਸੀਂ ਕਹੀਏ ਨਹੀਂ ਜੀ ਨਹੀਂ, ਆਹ ਸ਼ਬਦ ਪੜ੍ਹਨ ਦੇ ਨਾਲ ਉਸ ਜਾਨਵਰ ਦੀ ਬਲੀ ਦਿੱਤੀ ਜਾਂਦੀ ਹੈ ਜੀ, ਉਹਦਾ ਕਲਿਆਣ ਹੋ ਜਾਂਦਾ, ਉਹ ਸਵਰਗ ਚਲਿਆ ਜਾਂਦਾ, ਅਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਕਿਉਂ ਨਹੀਂ ਮਾਰਦੇ, ਉਹੀ ਸ਼ਬਦ ਪੜ੍ਹਨ ਲਈਏ, ਉਹੀ ਮੰਤਰ ਪੜ੍ਹਨ ਲਈਏ ਜਿਹੜਾ ਮੰਤਰ ਪੜ੍ਹਨ ਦੇ ਨਾਲ ਉਹ ਜੀਵ ਦਾ ਕਲਿਆਣ ਹੋਇਆ, ਬਲਕਿ ਕੇਵਲ ਤੇ ਕੇਵਲ ਆਪਣੇ ਜ਼ਬਾਨ ਦੇ ਚਸਕੇ ਨੂੰ ਮੁੱਖ ਰੱਖ ਕੇ ਧਰਮ ਨੂੰ ਆਪਣੇ ਨਿੱਜੀ ਮੁਫਾਦ ਵਾਸਤੇ ਵਰਤਣਾ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਜੀ ਬਦਹੋ, ਜੀਆਂ ਨੂੰ ਮਾਰਦੇ ਹੋ, ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਓ ਇਸ ਤੋਂ ਅੱਗੇ ਸਰਵਣ ਕਰਦੇ ਹਾਂ।
1: ਆਪ ਸਕਾਓ ਮੁਨਵਰ ਕਰ ਥਾਪੋ, ਕਾ ਕਹੋ ਕਹੋ ਕਸਾਈ।
0: ਕਹਿੰਦੇ ਆਪ ਤੂੰ ਮੰਦਰਾਂ ਦੇ ਵਿੱਚ ਬਲੀਆਂ ਦਿੰਦਾ ਤੁਰਿਆ ਫਿਰਦਾ, ਆਪਣੇ ਆਪ ਨੂੰ ਤੂੰ ਸ੍ਰੇਸ਼ਟ ਰਿਸ਼ੀ ਅਖਵਾਉਣਾ, ਮੇਰੇ ਵਰਗਾ ਰਿਸ਼ੀ ਮੁਨੀ ਕੋਈ ਨਹੀਂ, ਮੇਰੇ ਵਰਗਾ ਕੋਈ ਪ੍ਰੋਤ ਪੰਡਿਤ ਨਹੀਂ ਹੈਗਾ, ਬ੍ਰਾਹਮਣ ਨਹੀਂ ਹੈਗਾ, ਜਾਂ ਕੋਈ ਵੀ ਕਹਿ ਲਈਏ ਕਿ ਮੇਰੇ ਵਰਗਾ ਕੋਈ ਧਾਰਮਿਕ ਬੰਦਾ ਹੈ ਨਹੀਂ ਕਿਸੇ ਇੱਕ ਮਤ ਦੀ ਗੱਲ ਕਰਨ ਨਾਲੋਂ, ਸਾਰਿਆਂ ਮਤਾਂ ਦੇ ਅੰਦਰ ਹੀ ਇਸ ਤਰ੍ਹਾਂ ਦੀ ਕਮਜ਼ੋਰੀ ਪਾਈ ਜਾਂਦੀ ਹੈ। ਆਪਸ ਕਹੋ ਮੁਨੇਵਰ ਕਰ ਥਾਪੋ, ਕਾਕੋ ਕਹੋ ਕਸਾਈ, ਫਿਰ ਕਸਾਈ ਕਿਹਨੂੰ ਕਹਿੰਦੇ ਹੋ? ਜੇ ਤੁਸੀਂ ਧਰਮ ਦੀ ਗੱਲ ਕਰਨ ਵਾਲੇ ਜੀਵਾਂ ਨੂੰ ਮਾਰਦੇ ਹੋ ਧਰਮ ਦੇ ਨਾਮ ਦੇ ਉੱਪਰ, ਤੇ ਫਿਰ ਜਿਹੜੇ ਬੱਕਰੇ ਝਟਕਾਉਂਦੇ ਨੇ ਉਹਨਾਂ ਨੂੰ ਕਸਾਈ ਕਿਉਂ ਕਹਿੰਦੇ ਹੋ? ਤੁਸੀਂ ਕਸਾਈ ਕਿਹਨੂੰ ਕਹਿੰਦੇ ਹੋ? ਇਹ ਤੁਹਾਡੀ ਇਹਦੇ ਬਾਰੇ ਕੀ ਪਰਿਭਾਸ਼ਾ ਹੈ? ਇਸ ਵਾਸਤੇ ਇਹੋ ਜੇ ਭਰਮ ਭੁਲੇਖਿਆਂ ਦੇ ਵਿੱਚ ਪਬਲਿਕ ਨੂੰ ਪਾ ਕੇ ਉਲਝਾਉਣਾ ਨਹੀਂ ਚਾਹੀਦਾ।
1: ਮਨ ਕੇ ਅੰਧੇ ਆਪ ਨਾ ਬੁੱਝੋ, ਕਾਹੇ ਬੁਝਾਵੋ ਭਾਈ।
0: ਇਹ ਮਨ ਦੇ ਅੰਨੇ ਬੰਦੇ, ਆਪ ਤੇ ਤੂੰ ਇਸ ਗੱਲ ਨੂੰ ਸਮਝਦਾ ਨਹੀਂ, ਮਨ ਕੇ ਅੰਧੇ ਆਪ ਨਾ ਬੁੱਝੋ, ਕਾਹੇ ਬੁਝਾਵੋ ਭਾਈ। ਤੁਸੀਂ ਦੂਜਿਆਂ ਨੂੰ ਕੀ ਸੋਝੀ ਦਿੰਦੇ ਹੋ? ਮੈਂ ਫਿਰ ਬੇਨਤੀ ਕਰਾਂ ਗੁਰਮੁਖੋ, ਧਰਮ ਦੇ ਬੁਰਕੇ ਹੇਠ ਕੋਈ ਧਰਮ ਕਰਨਾ ਕਦੀ ਵੀ ਵਾਹਿਗੁਰੂ ਜੀ ਨੂੰ ਭਾਉਂਦਾ ਨਹੀਂ। ਅਸੀਂ ਜੋ ਕੁਝ ਅੰਦਰੋਂ ਹੋਈਏ ਉਹ ਬਾਹਰੋਂ ਹੋਣਾ ਚਾਹੀਦਾ ਹੈ, ਤੇ ਜੋ ਬਾਹਰੋਂ ਅੰਦਰੋਂ ਹੋਣਾ ਚਾਹੀਦਾ ਹੈ। ਅਸੀਂ ਕੇਵਲ ਤੇ ਕੇਵਲ ਭੋਲੀ ਭਾਲੀ ਮਾਨਵਤਾ ਨੂੰ ਧੋਖਾ ਨਹੀਂ ਦੇ ਰਹੇ ਹੁੰਦੇ, ਅਸੀਂ ਗੁਰੂ ਦੇ ਨਾਲ ਛਲ ਫਰੇਬ ਨਹੀਂ ਕਰ ਰਹੇ ਹੁੰਦੇ, ਕਿਉਂਕਿ ਗੁਰੂ ਨੂੰ ਤੇ ਛਲਿਆ ਨਹੀਂ ਜਾਂਦਾ, ਉਹ ਦੇਖ ਰਿਹਾ ਹੈ, ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੁੰਦੇ ਹਾਂ।
1: ਮਾਇਆ ਕਾਰਨ ਵਿਦਿਆ ਵਿਚਹੋ, ਜਨਮ ਅਬਿਰਥਾ ਜਾਈ।
0: ਕਹਿੰਦੇ ਫਿਰ ਰਹੀ ਅਗਲੀ ਗੱਲ, ਤੁਸੀਂ ਪੈਸੇ ਦੇ ਵਾਸਤੇ ਇਸ ਵਿਦਿਆ ਨੂੰ ਵੇਚਦੇ ਵੀ ਹੋ। ਕਈ ਵਾਰ ਸਾਡੇ ਵਿਦਵਾਨ ਬੁਲਾਰੇ ਜਿਹੜੇ ਨੇ ਉਹ ਜੰਤਰਾਂ ਮੰਤਰਾਂ ਦੀ ਗੱਲ ਕਰਦੇ ਨੇ, ਜਿਹੜੇ ਕਿਸੇ ਨੂੰ ਜੰਤਰ ਬਲਕਿ ਲਿਖ ਕੇ ਦਿੰਦੇ ਨੇ ਕਿ ਆਲੂ ਜੀ ਤਵੀਤ ਚ ਮੜਾ ਲਿਓ, ਮੁੰਦਰੀ ਚ ਮੜਾ ਲਿਓ, ਉਹਨਾਂ ਤੋਂ ਪੈਸੇ ਲੈਂਦੇ ਨੇ, ਜਾਂ ਕੋਈ ਉਹਨਾਂ ਨੂੰ ਮੰਤਰ ਦੱਸਦੇ ਨੇ, ਜਾਂ ਕੋਈ ਆਪਣੇ ਧਰਮ ਦੇ ਮੁਤਾਬਕ ਵਿਧੀ ਵਿਧਾਨ ਉਹਨੂੰ ਤੰਤਰ ਦੱਸਦੇ ਨੇ। ਕਹਿੰਦੇ ਤੁਸੀਂ ਤੇ ਇਹ ਜਿਹੜੀ ਵਿਦਿਆ ਸੀ, ਧਾਰਮਿਕ ਵਿਦਿਆ ਜਿਹੜੀ ਤੁਸੀਂ ਪ੍ਰਾਪਤ ਕੀਤੀ ਹੈ ਧਾਰਮਿਕ ਗ੍ਰੰਥ ਪੋਥੀਆਂ ਨੂੰ ਪੜ੍ਹ ਕੇ, ਮਾਇਆ ਕਾਰਨ ਪੈਸੇ ਦੇ ਵਾਸਤੇ ਵਿਦਿਆ ਵਿੱਚ ਜਨਮ ਬਿਰਥਾ ਜਾਈ। ਮੈਂ ਕਈ ਵਾਰ ਆਪਣੇ ਆਪ ਤੇ ਮਹਿਸੂਸ ਕਰਦਾ ਹੁੰਦਾ, ਕਿਉਂਕਿ ਸਾਨੂੰ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਮਹਾਨ ਗ੍ਰੰਥ ਦੀ ਸੰਪਾਦਨਾ ਕੀਤੀ, ਮੇਰੇ ਸਤਿਗੁਰਾਂ ਨੇ ਤੁੱਠਦਿਆਂ ਸ਼ਬਦ ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ ਔਰ ਸਾਨੂੰ ਸਾਰੇ ਸਿੱਖ ਜਗਤ ਨੂੰ ਇਹ ਸਮਝਾ ਦਿੱਤਾ ਕਿ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਕਿ ਅਸੀਂ ਮਨੁੱਖੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜੀਵੀਏ ਤਾਂ ਕਿ ਅਸੀਂ ਆਤਮਕ ਆਨੰਦ ਮਾਣਦਿਆਂ ਹੋਇਆਂ ਮਨੁੱਖੀ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕੀਏ। ਠੀਕ ਹੈ, ਅਸੀਂ ਗੁਰਬਾਣੀ ਪੜ੍ਹਨ ਵਾਲਿਆਂ ਦਾ ਅਦਬ ਕਰਨ ਲੱਗ ਪਏ, ਕਰਨਾ ਚਾਹੀਦਾ ਵੀ ਸੀ, ਕਿਉਂਕਿ ਉਹਨਾਂ ਨੇ ਦੀਨ ਦੁਨੀ ਦੇ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੀ ਸਾਂਝ ਕਰਦਿਆਂ ਸਾਨੂੰ ਗੁਰੂ ਦੇ ਸ਼ਬਦ ਨਾਲ ਜੋੜਿਆ। ਫਿਰ ਹੌਲੀ ਹੌਲੀ ਜਦੋਂ ਸਾਨੂੰ ਭੇਟਾਵਾਂ ਮਿਲਣ ਲੱਗ ਪਈਆਂ, ਸਾਡਾ ਸਤਿਕਾਰ ਹੋਣ ਲੱਗ ਪਿਆ, ਅਸੀਂ ਕੁਝ ਪੋਸਟਾਂ ਨਿਯੁਕਤ ਕਰ ਲਈਆਂ। ਫਿਰ ਵੀ ਮੈਂ ਕਹਿੰਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ, ਸੱਚੇ ਪਾਤਸ਼ਾਹ ਤੇਰੀ ਕਿੱਡੀ ਮਿਹਰਬਾਨੀ ਹੈ, ਤੂੰ ਸਾਨੂੰ ਆਪਣੀ ਮੁਬਾਰਕ ਹਜ਼ੂਰੀ ਵਿੱਚ ਬਿਠਾਉਣਾ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਫਿਰ ਤੂੰ ਆਪ ਸੰਗਤ ਵਿੱਚ ਵਸਦਾ ਹੋਇਆ ਸਾਨੂੰ ਅਦਬ ਦੇਣਾ, ਸਾਨੂੰ ਉੱਚੀ ਜਗ੍ਹਾ ਤੇ ਬਿਠਾਉਣਾ ਹੈ। ਹੇ ਸੱਚੇ ਪਾਤਸ਼ਾਹ ਜੀ, ਤੁਹਾਡਾ ਕਿੰਨਾ ਉਪਕਾਰ ਹੈ, ਤੁਹਾਡੀ ਬਾਣੀ ਪੜ੍ਹਦੇ, ਕੀਰਤਨ ਕਰਦੇ, ਕਥਾ ਕਰਦੇ ਤੇ ਸਾਡੇ ਪਰਿਵਾਰ ਦੀ ਉਪਜੀਵਿਕਾ ਚੱਲਦੀ ਹੈ। ਮੰਨੀਏ ਨਾ ਮੰਨੀਏ, ਸੱਚ ਜੇ ਅਸੀਂ ਘਰ ਤੋਂ ਜੇਬਾਂ ਖਾਲੀ ਕਰਕੇ ਆਉਣੇ ਹਾਂ, ਪਰ ਜਦੋਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਦੀ ਸਾਂਝ ਕਰਦੇ ਤੇ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਸੰਗਤ ਵਿੱਚ ਵਸ ਕੇ ਸਾਡੀਆਂ ਜੇਬਾਂ ਭਰ ਦਿੰਦਾ ਹੈ। ਮੇਰੇ ਕਹਿਣ ਤੋਂ ਮੁਰਾਦ, ਹੁਣ ਅਸੀਂ ਗੁਰਬਾਣੀ ਪੜ੍ਹੀ, ਸਤਿਗੁਰਾਂ ਨੇ ਸਾਡੀ ਉਪਜੀਵਿਕਾ ਚਲਾਈ, ਹੁਣ ਸਾਡੇ ਜੀਵਨ ਦਾ ਇੱਕ ਮਕਸਦ ਬਣਨਾ ਚਾਹੀਦਾ ਸੀ ਕਿ ਮੇਰੇ ਪਾਤਸ਼ਾਹ ਨੇ ਤੇ ਮੇਰੇ ਤੋਂ ਉਪਕਾਰ ਕੀਤਾ ਹੈ, ਹੁਣ ਇਸ ਬਾਣੀ ਨੂੰ ਮੈਂ ਆਪ ਸਮਝਾਂ ਤੇ ਜਿੰਨੀ ਕੁ ਮੈਨੂੰ ਸਮਝ ਪਵੇ ਮੈਂ ਗੁਰੂ ਦੀ ਗੱਲ ਆਮ ਸੰਗਤ ਤੱਕ ਲੈ ਕੇ ਜਾਵਾਂ। ਇਸ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਮੇਰਾ ਵੀ ਗੁਰੂ ਪਰਮੇਸ਼ਰ ਦੇ ਨਾਲ ਪਿਆਰ ਬਣ ਜਾਵੇ, ਮੁਹੱਬਤ ਬਣ ਜਾਵੇ, ਕਿਤੇ ਇਹ ਮੇਰਾ ਵਪਾਰ ਨਾ ਬਣ ਜਾਵੇ ਬਲਕਿ ਪਿਆਰ ਬਣ ਜਾਵੇ। ਜਦੋਂ ਤੱਕ ਇਹ ਸਾਡਾ ਵਣਜ ਵਪਾਰ ਬਣਿਆ ਰਹੇਗਾ ਓਨੀ ਦੇਰ ਤੱਕ ਅਸੀਂ ਭਟਕਣਾ ਵਿੱਚ ਪਏ ਰਹਾਂਗੇ। ਔਰ ਫਿਰ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਰ ਆਇਆਂ ਦੀਆਂ ਝੋਲੀਆਂ ਭਰ ਦਿੰਦਾ ਹੈ, ਕਿਤੇ ਇਹ ਯਕੀਨ ਭਰੋਸਾ ਮੇਰੇ ਵਰਗੇ ਕਥਾਵਾਚਕ ਕੀਰਤਨੀਆਂ ਅਖੰਡ ਪਾਠੀ ਸਿੰਘਾਂ ਦੇ ਆਦਿ ਵੀ ਬਣ ਜਾਵੇ ਕਿ ਜੇ ਅਸੀਂ ਸੰਗਤ ਨੂੰ ਕਹਿੰਦੇ ਹਾਂ ਕਿ ਗੁਰੂ ਕਿਰਪਾ ਕਰਦਾ ਹੈ, ਸੰਗਤ ਵਿੱਚ ਵੱਸ ਕੇ ਝੋਲੀਆਂ ਭਰ ਦਿੰਦਾ ਹੈ, ਤੇ ਕੀ ਉਹ ਸਾਡੀ ਝੋਲੀ ਨਹੀਂ ਭਰੇਗਾ? ਇਹੋ ਜਿਹਾ ਯਕੀਨ, ਇਹੋ ਜਿਹਾ ਭਰੋਸਾ ਸਾਡਾ ਗੁਰੂ ਤੇ ਬਣ ਜਾਵੇ, ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਪਾਸੇ ਤੋਂ ਸਾਨੂੰ ਥੁੜ ਨਹੀਂ ਜੇ ਆਉਣ ਦਿੰਦਾ। ਔਰ ਸਤਿਗੁਰੂ ਕਹਿੰਦੇ ਨੇ, ਮਾਇਆ ਕਾਰਨ ਵਿਦਿਆ ਵਿੱਚੋਂ ਜਨਮ ਅਬਿਰਥਾ ਜਾਏ।
1: ਨਾਰਦ ਬਚਨ ਬਿਆਸ ਕਹਿਤ ਹੈ, ਸੋਕ ਕਉ ਪੁੱਛੋ ਜਾਈ।
0: ਜੇ ਤੁਹਾਨੂੰ ਕੋਈ ਬਹੁਤਾ ਸ਼ੱਕ ਹੈ ਨਾ, ਤੇ ਬ੍ਰਹਮਾ ਦੇ ਮੁੰਡੇ ਨਾਰਦ ਨੂੰ ਪੁੱਛ ਕੇ ਵੇਖ ਲਿਓ, ਵਿਆਸ ਜੀ ਨੂੰ ਪੁੱਛ ਲਿਓ, ਤੇ ਜਾਂ ਫਿਰ ਸੁਖਦੇਵ ਮੁਨੀ ਨੂੰ ਪੁੱਛ ਕੇ ਵੇਖ ਲਿਓ, ਉਹ ਵੀ ਇਹੀ ਗੱਲ ਕਹਿਣਗੇ।
1: ਕਹਿ ਕਬੀਰ ਰਾਮੈ ਰਾਮ ਛੁਟੋ, ਨਾਹੇ ਤਾਂ ਬੂਟੇ ਭਾਈ।
0: ਕਹਿੰਦੇ ਅਸਲ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਪਣ ਦੇ ਨਾਲ ਹੀ ਛੁਟਕਾਰਾ ਹੋ ਸਕਦਾ ਹੈ। ਕਹਿ ਕਬੀਰ ਰਾਮੇ ਰਾਮ ਛੁਟੋ, ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹੀ ਤੁਸੀਂ ਪਰਿਵਾਰਕ, ਸੰਸਾਰਕ, ਪਦਾਰਥਕ, ਵਕਾਰਕ ਬੰਧਨਾਂ ਤੋਂ ਖਲਾਸ ਹੋ ਸਕਦੇ ਹੋ, ਨਹੀਂ ਤਾਂ ਬੁੱਢੇ ਭਾਈ, ਨਹੀਂ ਤਾਂ ਤੁਸੀਂ ਇਹ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਵੋਗੇ, ਗੋਤੇ ਖਾਵੋਗੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਤੁਹਾਡੇ ਮੇਰੇ ਸਾਰਿਆਂ ਤੇ ਆਪਣੇ ਤੇ ਤਰਸ ਕਰਨ, ਆਪਣੀ ਨਾਮ ਬਾਣੀ ਨਾਲ ਸਾਨੂੰ ਜੋੜਨ, ਹਰ ਘਰ ਵਿੱਚ ਬਾਣੀ ਤੇ ਬਾਣ ਆ ਜਾਵੇ, ਸ਼ਬਦ ਦੀਆਂ ਅੰਤਲੀਆਂ ਪਦੀਆਂ ਦਾ ਪਾਠ ਕਰਕੇ ਉਸ ਤੋਂ ਬਾਅਦ ਵਿੱਚ ਜੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ, ਇਸ ਦੇ ਸੰਬੰਧ ਦੇ ਵਿੱਚ ਆਪਾਂ ਵਿਚਾਰਾਂ ਦੀ ਸਾਂਝ ਵੀ ਕਰਾਂਗੇ। ਔਰ ਨਾਲ ਦੀ ਨਾਲ ਜੋ ਅੱਜ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਰਵ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਦੇਸ਼ ਹੋਇਆ ਸਮੁੱਚੇ ਸਿੱਖ ਪੰਥ ਨੂੰ ਔਰ ਸਿੱਖ ਸੰਗਤ ਦੇ ਵੱਲੋਂ ਉਸ ਨੂੰ ਸਵੀਕਾਰਦਿਆਂ ਹੋਇਆ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੱਡੀ ਇਕੱਤਰਤਾ ਹੋ ਰਹੀ, ਪੰਥ ਇਕੱਠ ਹੋ ਰਿਹਾ, ਸੰਗਤਾਂ ਪਹੁੰਚ ਰਹੀਆਂ ਨੇ, ਆਪਾਂ ਉਹਨਾਂ ਵਿੱਚ ਵੀ ਹਾਜ਼ਰੀ ਲਵਾਉਣੀ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੀ

ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਜਦੋਂ ਅਸੀਂ ਦੀਦਾਰ ਕਰਦੇ ਹਾਂ ਤੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਉਹਨਾਂ ਨੂੰ ਸਮਝਦੇ ਹਾਂ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੇਮ ਦੇ। ਹਲੇਮੀ ਰਾਜ ਦੀ ਅਸੀਂ ਗੱਲ ਕਰੀਏ, ਉਹਦੀ ਸਥਾਪਨਾ ਦੀ ਗੱਲ ਕਰੀਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜਾ ਤਰਸ ਕੀਤਾ ਔਰ ਉਹਨਾਂ ਨੇ ਇੱਕ ਸੱਥ ਵਿੱਚ ਬੈਠ ਕੇ ਗੱਲ ਕੀਤੀ। ਇਹ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਮਹਾਂਪੁਰਖਾਂ ਦੀ ਬਾਣੀ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੀ ਗੱਲ ਕਰਨ ਵਾਲੀਆਂ ਰੂਹਾਂ ਨੇ। ਔਰ ਐਸਾ ਤਖ਼ਤ ਹੈ ਜਿੱਥੇ ਬੈਠ ਕੇ ਹੱਕ ਸੱਚ ਦੀ ਗੱਲ ਹੋਵੇ। ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਬਾਬਤ ਵੀ ਅਸੀਂ ਸ਼ਬਦ ਪੜ੍ਹਦੇ ਹਾਂ, ਕਹਿਣ ਤੋਂ ਮੁਰਾਦ ਭਾਵੇਂ ਗੁਰੂ ਨਾਨਕ ਦੀ ਗੱਲ ਕਰੀਏ ਜਾਂ ਗੁਰੂ ਅਰਜੁਨ ਦੇਵ ਜੀ ਦੀ। ਜੋ ਤੋਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਏ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ਬੇਸ਼ੱਕ ਉਸ ਤਖ਼ਤ ਦੀ ਵਡਿਆਈ ਗੁਰਬਾਣੀ ਦੇ ਅੰਦਰ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ, ਸਿਰ ਸ਼ਾਹ ਪਾਤਸ਼ਾਹ ਨੇ ਚਲ ਚੌਰ ਛੱਤ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਇਆਂ ਸਮੁੱਚੀ ਮਾਨਵਤਾ ਦੇ ਭਲੇ ਦੇ ਵਾਸਤੇ ਨਿਰੰਕਾਰੀ ਜੋਤ ਨੇ ਪੰਜਵੇਂ ਜਾਮੇ ਵਿੱਚ ਵਿਚਰਦਿਆਂ ਹੋਇਆਂ ਜਿੱਥੇ ਸ੍ਰੀ ਅੰਮ੍ਰਿਤਸਰ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ, ਉੱਥੇ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦੇਣ ਵਾਲੇ ਇਸ ਮਹਾਨ ਗ੍ਰੰਥ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਕੇ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਾਰੀ ਦੀ ਸੇਵਾ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1604 ਦੇ ਵਿੱਚ ਪਾਵਨ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ ਮਹਾਨ ਗ੍ਰੰਥ ਦੇ ਮਹਾਨ ਗ੍ਰੰਥੀ ਹੈਡ ਗ੍ਰੰਥੀ ਆ ਜਿਹੜਾ ਸੀ ਉਹ ਨਿਯੁਕਤ ਕੀਤਾ। ਹਕੂਮਤ ਨੂੰ ਇਹ ਗੱਲਾਂ ਜਿਹੜੀਆਂ ਸੀ ਉਹ ਪਾਉਂਦੀਆਂ ਨਹੀਂ ਸੀ, ਕਿਉਂਕਿ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋਤ ਦੇ ਦੂਸਰੇ ਵਾਰਸ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਸੱਚ ਦੇ ਉਪਦੇਸ਼ ਨੂੰ ਉਜਾਗਰ ਕਰਦਿਆਂ ਹੋਇਆਂ ਜਿੱਥੇ ਗੁਰਮੁਖੀ ਲਿਪੀ ਨੂੰ ਹੋਂਦ ਵਿੱਚ ਲਿਆਂਦਾ, ਉੱਥੇ ਨਾਲ ਦੀ ਨਾਲ ਬੱਚਿਆਂ ਨੂੰ ਵਿੱਦਿਆ ਪੜ੍ਹਾਈ, ਜਿੱਥੇ ਅੱਖਰੀ ਬੋਧ ਕਰਵਾਇਆ ਉੱਥੇ ਅਧਿਆਤਮਿਕ ਤੌਰ ਤੇ ਵੀ ਉਹਨਾਂ ਨੂੰ ਨਿਪੁੰਨਤਾ ਦੀ ਦਾਤ ਬਖਸ਼ੀ, ਮੱਲ ਅਖਾੜੇ ਰਚੇ। ਫਿਰ ਇਹੀ ਜੋਤ ਜੋ ਤੀਸਰੇ ਜਾਮੇ ਚ ਵਰਤੀ ਤੇ ਸ਼ੇਰ ਸ਼ਾਹ ਸੂਰੀ ਮਾਰਗ ਗੋਇੰਦਵਾਲ ਬਿਆਸ ਦਾ ਤੱਟ ਇਸ ਅਸਥਾਨ ਤੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਪੀਰਵੇ ਪਾਸ ਬਣਾਇਓ। ਸ੍ਰੀ ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸਪੁਰ ਦੀ ਮੋੜੀ ਗੱਡੀ ਸ੍ਰੀ ਅੰਮ੍ਰਿਤਸਰ ਦੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਵੱਡੇ ਕਾਰਜ ਕੀਤੇ। ਹਕੂਮਤ ਦੇ ਕੋਲ ਕੁਝ ਸਨਤਨੀ ਵੀ ਕੁਝ ਸਲਾਮੀ ਵੀ ਕੁਝ ਕੱਟੜ ਪੰਥੀ ਲੋਕਾਂ ਨੇ ਤੇ ਦੂਸਰਾ ਹਕੂਮਤ ਜੋ ਇਸ ਸੱਚੀ ਸੁੱਚੀ ਵਿਚਾਰਧਾਰਾ ਦੀ ਵਿਰੋਧੀ ਸੀ, ਉਹਨਾਂ ਸਾਰਿਆਂ ਨੇ ਮਿਲ ਕੇ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ 30 ਮਈ 1606 ਦੇ ਵਿੱਚ ਅਸਹਿ ਤੇ ਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ। ਯਾਦ ਰਹੇ 25 ਮਈ 1606 ਨੂੰ ਜਦੋਂ ਮੁਰਤਜ਼ਾ ਖਾਨ ਇਸ ਅਸਥਾਨ ਤੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਆਉਂਦਾ ਹੈ ਤੇ ਸਤਿਗੁਰੂ ਕਹਿੰਦੇ ਹਾਂ ਅਸੀਂ ਆਪ ਆ ਜਾਵਾਂਗੇ, ਉਹਨਾਂ ਨੂੰ ਵਾਪਸ ਭੇਜ ਦਿੱਤਾ। ਔਰ 25 ਮਈ ਵਾਲੇ ਦਿਨ ਹੀ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਲਾਡਲੇ ਸਪੁੱਤਰ ਤਿੰਨਾਂ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਫੜਾ ਦਿੱਤਾ ਕਿ ਹੁਣ ਅਗਲਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹਰਗੋਬਿੰਦ ਹੋਵੇਗਾ। ਖੈਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ ਤੇ ਨਾਲ ਗਏ ਸਿੱਖਾਂ ਨੇ ਆਣ ਕੇ ਦੱਸਿਆ, ਭਾਈ ਬਿਧੀ ਚੰਦ ਜੀ, ਭਾਈ ਲੰਗਾਹ ਜੀ, ਭਾਈ ਪ੍ਰਾਣਾ ਜੀ ਆਦਿ ਨੇ ਕਿ ਆ ਉੱਥੇ ਭਾਣਾ ਵਰਤ ਗਿਆ ਹੈ। ਤੇ ਇਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਔਰ ਸੁਗੜ ਸਿਆਣੇ ਗੁਰਸਿੱਖਾਂ ਨੇ ਵਿਚਾਰਿਆ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਹਿਜ ਪਾਠ ਆਰੰਭ ਕੀਤਾ। ਇਹ ਸਹਿਜ ਪਾਠ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੇ ਇਕੱਲਿਆਂ ਕੀਤਾ ਸੀ। ਕੁਝ ਵਿਦਵਾਨ ਕਹਿੰਦੇ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਕੁਝ ਕਹਿੰਦੇ ਨੇ ਜਿੱਥੇ ਅੱਜ ਕੱਲ੍ਹ ਕੋਠਾ ਸਾਹਿਬ ਹੈ ਤਿਸ ਅਸਥਾਨ ਤੇ। ਖੈਰ 13ਵੇਂ ਦਿਨ ਜਦੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਹੋਏ
ਤੇ ਇੱਕ ਸਾਹਮਣੇ ਜਿੱਥੋਂ ਸਰੋਵਰ ਦੀ ਕਾਰ ਕੱਢ ਕੇ ਇਕੱਠੀ ਕੀਤੀ ਹੋਈ ਸੀ ਉੱਥੇ ਥੜਾ ਜਿਹੜਾ ਬਣਾਇਆ ਗਿਆ ਜਿਸ ਅਸਥਾਨ ਤੇ ਸੰਗਤਾਂ ਜੁੜੀਆਂ ਔਰ ਇਸ ਅਸਥਾਨ ਤੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆ ਜਿਹੜਾ ਸੀ ਦਸਤਾਰ ਬੰਦੀ ਹੋਈ। ਵਿਦਵਾਨਾਂ ਦੇ ਅੰਦਰ ਮਤਭੇਦ ਹੈ, ਕਿਸੇ ਨੇ 1606 ਔਰ ਕਿਸੇ ਨੇ 1608 ਤੇ ਕਿਸੇ ਨੇ 1609 ਦੀ ਗੱਲ ਕੀਤੀ ਹੈ। ਮੈਂ ਬੇਨਤੀ ਕਰਾਂ ਹਾੜਵਦੀ ਪੰਜ ਇਸ ਦਿਨ ਹਾੜ ਪੰਚ ਪੰਚਮੀ ਜਾਣ ਸ੍ਰੀ ਗੁਰ ਉਦਮ ਕੀਆ ਕੇਨ ਮਹਾਨ ਗੁਰਦਾਸ ਉਹ ਬੁੱਢੇ ਕੋ ਸਾਥ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਗੁਰਦਾਸ ਜੀ ਨੂੰ ਨਾਲ ਲਿਆ ਤਖ਼ਤ ਆਰੰਭ ਕਰ ਦੀਨਾ ਨਾਥ ਤੇ ਉਹ ਅਸਥਾਨ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਾਲਾ ਮੁੱਢਲਾ ਥੜਾ ਜਿਹੜਾ ਉਹਦੀ ਨਿਰਮਾਣਤਾ ਆਰੰਭਤੀ। ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਉਹ ਗੁਰਦਾਸ ਬਣਾਇਓ ਔਰ ਇਹ ਘਰ ਜਿਹੜਾ ਸੀ ਇਸ ਅਸਥਾਨ ਤੇ ਬੈਠ ਕੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰ ਦੀਆਂ ਦੋ ਤਲਵਾਰਾਂ ਪਹਿਨੀਆਂ। ਠੀਕ ਹੈ, ਕੁਝ ਸਮੇਂ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਲਵੇ ਨੂੰ ਚਲੇ ਗਏ ਔਰ ਜਿਸ ਵੇਲੇ ਉਧਰੋਂ ਵਾਪਸ ਆਉਂਦੇ ਨੇ ਤੇ ਇਸ ਅਸਥਾਨ ਤੇ ਸਥਾਨ ਦੀ ਹੋਰ ਅਹਿਮੀਅਤ ਨੂੰ ਵਧਾਉਂਦਿਆਂ ਹੋਇਆ ਕਿਉਂਕਿ ਉਹਨਾਂ ਦੀ ਵਿਚਾਰ ਨੂੰ ਉਹੀ ਜਾਣਦੇ ਨੇ ਬਹਾਦਰ ਬਾਬਾ ਬਿਧੀ ਚੰਦ ਵਰਗੀਆਂ ਰੂਹਾਂ ਨੂੰ ਅੱਗੇ ਲਾਇਆ ਔਰ ਵੱਖ ਵੱਖ ਨਗਰਾਂ ਦੇ ਵਿੱਚ ਹੋਕਾ ਦਿੱਤਾ। ਇਸ ਅਸਥਾਨ ਤੋਂ ਜਿਹੜਾ ਹੁਕਮ ਸੀ ਉਸ ਹੁਕਮ ਨੂੰ ਭਾਈ ਗੁਰਦਾਸ ਜੀ ਨੇ ਸਿੱਖਾਂ ਦੇ ਵਿੱਚ ਪਹੁੰਚਾਇਆ ਕਿ ਭਾਈ ਹੁਣ ਜਿਹੜੇ ਨੇ ਉਹ ਸਹਿਲੀ ਟੋਪੀ ਦੀ ਜ਼ਰੂਰਤ ਨਹੀਂ ਹੈ, ਹੁਣ ਜਵਾਨੀਆਂ ਦੀ ਜ਼ਰੂਰਤ ਹੈ, ਸੋਹਣੇ ਘੋੜੇ ਛੋੜੇ ਸ਼ਸਤਰਾਂ ਦੀ ਜ਼ਰੂਰਤ ਹੈ, ਭਾਈ ਹੁਣ ਭੇਟਾਂ ਵਿੱਚ ਇਹ ਆਉਣਾ ਚਾਹੀਦਾ ਹੈ। ਔਰ ਕਹਿੰਦੇ ਨੇ ਸਭ ਤੋਂ ਪਹਿਲਾਂ ਬਾਬਾ ਬਿਧੀ ਚੰਦ ਜੀ ਨਗਰ ਸੁਰ ਸਿੰਘ ਤੋਂ ਜਿਹੜਾ ਸੀ ਉਹ ਕੁਝ ਸਿੱਖਾਂ ਦੀ ਜਥੇ ਨੂੰ ਲੈ ਕੇ ਆਉਂਦਾ ਹੈ ਤੇ ਯਾਦ ਰਹੇ ਜਿਹੜਾ ਭੇਟਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਹਾਥੀ ਆਇਆ ਸੀ ਨਾ, ਸਤਿਗੁਰਾਂ ਨੇ ਉਹ ਹਾਥੀ ਭੇਜਿਆ ਸੀ ਨੱਥੇ ਤੇ ਅਬਦੁੱਲੇ ਦੇ ਵਾਸਤੇ, ਇਹ ਦੋਵੇਂ ਗੁਰੂ ਘਰ ਦੇ ਢਾਡੀ ਹੋਏ ਸੁਰ ਸਿੰਘ ਦੇ ਉਹਨਾਂ ਨੂੰ ਲਿਆਂਦਾ ਗਿਆ। ਸੋ ਇਸ ਤਰ੍ਹਾਂ ਇਸ ਤਖ਼ਤ ਤੇ ਜਿਸ ਨੂੰ ਅਸੀਂ ਅਕਾਲ ਬੁੰਗਾ ਵੀ ਕਹਿੰਦੇ, ਬੁੰਗੇ ਦਾ ਮਤਲਬ ਹੁੰਦਾ ਰਹਿਸ਼, ਅਕਾਲ ਰੱਬ ਦੀ ਰਹਿਸ਼, ਔਰ ਜੋ ਥੜਾ ਬਣਿਆ ਹੋਇਆ ਸੀ ਮੇਨ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਜਿਹਨੂੰ ਅਸੀਂ ਅਦਬ ਦੇ ਨਾਲ ਸਰਬ ਸ੍ਰੀ ਅਕਾਲ ਤਖ਼ਤ ਸਾਹਿਬ ਕਹਿਕੇ ਨਵਾਜਦੇ ਹਾਂ, ਸਾਨੂੰ ਸ਼ਬਦਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਇਸ ਤਖ਼ਤ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਸੱਚ ਦੀ ਗੱਲ ਕੀਤੀ, ਕਿਉਂਕਿ ਦੁਨਿਆਵੀ ਰਾਜੇ ਜਿਹੜੇ ਸਨ ਜਦੋਂ ਅਸੀਂ ਉਹਨਾਂ ਬਾਰੇ ਪੜ੍ਹਦੇ ਹਾਂ ਉਹਨਾਂ ਨੇ ਅੱਤ ਦੇ ਜ਼ੁਲਮ ਕੀਤੇ, ਤਾਂ ਹੀ ਮੇਰੇ ਸਤਿਗੁਰੂ ਕਹਿੰਦੇ ਨੇ ਕਉ ਹਰਸ ਮਾਣਨੀ ਰਾਜਾ ਇਹ ਭੂਪਤ ਸਾਹਿਬ ਦੇ ਵਿਸਤਾਰ ਕੇ ਝੂਠੇ ਕਰਤ ਦਿਵਾਜਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਤਖ਼ਤ ਜਿਹੜਾ ਸੀ ਅਰਚਾਇਆ, ਇੱਕੋ ਤਖ਼ਤ ਇੱਕੋ ਪਾਤ ਸ਼ਾਹ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਦਿਨ ਜਿਹੜਾ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਔਰ ਇਸ ਅਸਥਾਨ ਤੇ ਭਾਈ ਮਨੀ ਸਿੰਘ ਹੋਰਾਂ ਨੇ ਸਵਾਵਾਂ ਬਣਾਈਆਂ। ਜਦੋਂ ਤਤ ਖਾਲਸਾ ਦੇ ਬੰਦਈ ਖਾਲਸਾ ਦੇ ਅੰਦਰ ਆਪਸੀ ਮਤਭੇਦ ਹੋਏ ਔਰ ਮਾਤਾ ਸੁੰਦਰ ਕੌਰ ਜੀ ਦੇ ਵੱਲੋਂ, ਕਿਉਂਕਿ ਇੱਕ ਵਾਰ 1696-98 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਭਾਈ ਮਨੀ ਸਿੰਘ ਜੀ ਹੋਰਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਬਖਸ਼ੀ ਸੀ। 1621 ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਆਣ ਕੇ ਸਸਥਾਨ ਤੇ ਸਵਾਵਾਂ ਨਿਭਾਈਆਂ। 1634 ਦੇ ਵਿੱਚ ਜਦੋਂ ਉਹਨਾਂ ਨੇ ਖਾਲਸਾ ਪੰਥ ਦਾ ਇਕੱਠ ਕਰਨਾ ਚਾਹਿਆ ਤੇ ਉਸ ਵੇਲੇ ਦੀ ਹਕੂਮਤ ਲਖਪਤ ਰਾਏ ਹੋਣੀ ਚਾਹੇ ਕਾਜੀ ਇਸ ਅੰਮ੍ਰਿਤਸਰ ਦਾ ਰਹਿਣ ਵਾਲਾ, ਇਹਨਾਂ ਸਾਰਿਆਂ ਨੇ ਬੜੀ ਪਾਲਸੀ ਦੇ ਨਾਲ ਇਜਾਜ਼ਤਾਂ ਦਿੱਤੀ ਦੀਵਾਲੀ ਦਾ ਇਕੱਠ ਕਰਨ ਦੀ, ਪਰ ਨਾਲ ਦੀ ਨਾਲ ਮਨਸ਼ਾ ਕਿਸੇ ਸਿੱਖਾਂ ਦੀ ਕਤਰਤਾ ਹੋਵੇਗੀ ਤੇ ਅਸੀਂ ਹਮਲਾ ਕਰ ਦੇਵਾਂਗੇ। ਪਰ ਅਦੂਰ ਅੰਦੇਸ਼ੀ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਤੱਤ ਖਾਲਸਾ ਤੇ ਬੰਦਈ ਖਾਲਸਾ ਜੀ ਦੀ ਸੁਲਹ ਸਫਾਈ ਕਰਾਈ ਸੀ ਬੜੇ ਸੁਚੱਜੇ ਢੰਗ ਨਾਲ, ਇਹ ਕੁਝ ਇਸ ਵੇਲੇ ਸੇਵਾਦਾਰਾਂ ਦੀਆਂ ਬਲਕਿ ਜਥੇਦਾਰਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਸੀ ਜਦੋਂ ਹਕੂਮਤ ਕਿਸੇ ਪਾਸਿਓਂ ਢਾਹ ਲਾਉਣ ਦਾ ਯਤਨ ਕਰਦੀ ਹੋਵੇ, ਸਿੱਖਾਂ ਦੇ ਵਿੱਚ ਆਪਸੀ ਮਤਭੇਦ ਹੋਣ ਤੇ ਉਹਨਾਂ ਮਤਭੇਦ ਨੂੰ ਉਲਝਾ ਕੇ ਸਾਰਿਆਂ ਨੂੰ ਇਕੱਠਿਆਂ ਕਰਨਾ, ਇਹ ਮਹਾਨ ਸੇਵਾ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੇ ਨਿਭਾਈ। ਭਾਈ ਮਨੀ ਸਿੰਘ ਜੀ ਹੋਰਾਂ ਤੋਂ ਬਾਅਦ ਦੇ ਵਿੱਚ ਜਦੋਂ ਖਾਲਸਾ ਪੰਥ ਜਿਹੜਾ ਮਿਸਲਾਂ ਦੇ ਵਿੱਚ ਵੰਡਿਆ ਗਿਆ ਔਰ ਸਰਦਾਰ ਦਰਬਾਰਾ ਸਿੰਘ ਹੋਰੀ, ਸਰਦਾਰ ਦਰਬਾਰਾ ਸਿੰਘ ਤੋਂ ਨਵਾਬ ਕਪੂਰ ਸਿੰਘ ਹੋਣੀ, ਇਸੇ ਤਰ੍ਹਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ, ਐਸੀਆਂ ਸ਼ਖਸ਼ੀਅਤਾਂ ਨੇ ਇਸ ਅਸਥਾਨ ਤੇ ਸੇਵਾ ਨਿਭਾਈ। ਚਾਹੇ ਅਸੀਂ ਅਕਾਲੀ ਫੂਲਾ ਸਿੰਘ ਹੋਰਾਂ ਦੀ ਗੱਲ ਕਰੀਏ, ਅਕਾਲ ਤਖ਼ਤ
ਜਿੱਥੋਂ ਸੱਚ ਦੀ ਗੱਲ, ਜਿੱਥੋਂ ਇਨਸਾਫ ਦੀ ਗੱਲ, ਜਿੱਥੋਂ ਰੱਬ ਦੀ ਭੈ ਭਾਵਣੀ ਦੀ ਗੱਲ ਹੁੰਦੀ ਹੈ, ਤੇ ਕੱਲਾ ਇਸ ਦਾ ਸਤਿਕਾਰ ਇਹ ਨਹੀਂ ਹੈ ਕਿ ਕੇਵਲ ਇੱਕ ਸਟੇਟ ਦੇ ਵਿੱਚ, ਇੱਕ ਦੇਸ਼ ਦੇ ਵਿੱਚ, ਸਮੁੱਚੇ ਵਿਸ਼ਵ ਦੇ ਵਿੱਚ ਹੈ। ਅੱਜ ਵੀ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਬੈਠਾ ਹੈ, ਉਹ ਸਰਵ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਤਮਸਤਕ ਹੁੰਦਾ ਹੈ, ਇੱਥੋਂ ਦੇ ਫਰਮਾਨ ਨੂੰ ਮੰਨਣ ਦੇ ਵਾਸਤੇ ਤਤਪਰਤਾ ਦੇ ਨਾਲ ਜਿਹੜਾ ਉਤਸ਼ਾਹਿਤ ਹੁੰਦਾ ਹੈ। ਸੋ ਜਿਸ ਕਿਸੇ ਨੇ ਵੀ ਧਰਮ ਦੇ ਨਾਮ ਦੇ ਉੱਪਰ ਕਤਾਈ ਕੀਤੀ ਜਾਂ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਉਸ ਵਿਅਕਤੀ ਨੂੰ ਬੁਲਾਇਆ ਗਿਆ, ਭਾਵੇਂ ਉਹ ਰਾਸ਼ਟਰਪਤੀ ਹੋਵੇ, ਭਾਵੇਂ ਗ੍ਰਹਿ ਮੰਤਰੀ ਹੋਵੇ ਤੇ ਭਾਵੇਂ ਮੁੱਖ ਮੰਤਰੀ ਹੋਵੇ, ਉਹਨਾਂ ਦੇ ਗੁਣਾਂ ਦੇ ਮੁਤਾਬਕ ਉਹਨਾਂ ਨੂੰ ਸੇਵਾਵਾਂ ਲਾਈਆਂ ਗਈਆਂ ਔਰ ਉਹਨਾਂ ਨੇ ਸੇਵਾਵਾਂ ਜਿਹੜੀਆਂ ਸੀ ਨਿਭਾਈਆਂ ਵੀ। ਠੀਕ ਹੈ, ਕੁਝ ਮਨੁੱਕਰ ਵੀ ਹੋਏ, ਪਰ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਨੂੰ ਠੁਕਰਾਇਆ ਉਹਨਾਂ ਦਾ ਹਾਲ ਜਿਹੜਾ ਸੀ ਉਹ ਬੁਰਾ ਹੋਇਆ। ਇਸ ਵਾਸਤੇ ਸਿੱਖ ਇਸ ਗੱਲ ਨੂੰ ਵੀ ਚੇਤੇ ਵਿੱਚ ਰੱਖਦਾ ਹੈ, 1984 ਦੇ ਵਿੱਚ ਜਦੋਂ ਤਤਕਾਲੀ ਹਕੂਮਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੇ ਉੱਪਰ ਤੋਪਾਂ ਟੈਂਕਾਂ ਦੇ ਨਾਲ ਅਟੈਕ ਕਰਵਾਇਆ ਗਿਆ ਸੀ, ਤੇ ਸੱਚੀ ਗੱਲ ਇਹ ਵੀ ਹੈ ਉਸ ਵੇਲੇ ਕੁਝ ਪਾਰਲੀਮੈਂਟ ਮੈਂਬਰ ਜਿਹੜੇ ਸਨ ਉਹਨਾਂ ਦੇ ਵੱਲੋਂ ਵੀ ਅਸਤੀਫੇ ਦਿੱਤੇ ਗਏ ਸਨ। ਇੰਨਾ ਦਰਦ ਸੀ, ਜਿਨ੍ਹਾਂ ਦੇ ਵਿੱਚੋਂ ਕੁਝ ਇਹੋ ਜਿਹੇ ਰਿਲੇਟਿਡ ਵੀ ਹੈਗੇ ਸੀ ਜਿਹੜੇ ਧਰਮ ਦੀ ਹੋਂਦ ਨੂੰ ਬਹੁਤਾ ਸਵੀਕਾਰ ਨਹੀਂ ਸੀ ਕਰਦੇ, ਖੁਸ਼ਵਕਤ ਸਿੰਘ ਵਰਗੇ, ਉਹਨਾਂ ਲੋਕਾਂ ਨੇ ਵੀ ਇਸ ਦਰਦ ਨੂੰ ਮਹਿਸੂਸ ਕੀਤਾ। ਅੱਜ ਵੀ ਸਾਨੂੰ ਜ਼ਰੂਰਤ ਹੈ, ਅੱਜ ਵੀ ਗੁਰੂ ਦਾ ਪੰਥ ਜਿਹੜਾ ਇਹ ਚੜ੍ਹਦੀ ਕਲਾ ਵਿੱਚ ਰਹੇਗਾ, ਪਰੰਤੂ ਕੁਝ ਸਰਕਾਰਾਂ ਵੱਲੋਂ, ਕੁਝ ਏਜੰਸੀਆਂ ਦੇ ਵੱਲੋਂ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਇਹ ਸੰਸਥਾਵਾਂ ਜਿਹੜੀਆਂ ਇਹਨਾਂ ਨੂੰ ਨੀਵਾਂ ਵਿਖਾਉਣਾ ਹੈ। ਉਹ ਬੜੇ ਨੀਵੇਂ ਪੱਧਰ ਤੇ ਜਾ ਗਿਰਦੀਆਂ ਨੇ। ਆਰਟੀਸਲ ਅੱਜ ਦਾ ਆਧੁਨਿਕ ਯੁੱਗ ਹੈ, ਬਣੇ ਹੋਏ ਨੇ, ਕਿਵੇਂ ਅਸੀਂ ਦੇਖਦੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਨਿੰਦਦੇ ਨੇ, ਕਿਵੇਂ ਉਸ ਅਸਥਾਨ ਤੇ ਬੈਠੇ ਹੋਏ ਸੇਵਾਦਾਰ ਨੂੰ ਨਿੰਦਦੇ ਨੇ। ਠੀਕ ਹੈ ਗੁਰਮੁਖੋ, ਕੋਈ ਵਿਅਕਤੀ ਮਾੜਾ ਹੋ ਸਕਦਾ ਸੀ, ਉਹਨਾਂ ਸਹਿਮਤ ਹੈ ਚਾਹੇ ਨਹੀਂ, ਪਰ ਜਿਹੜਾ ਸਿੱਖ ਹੈ ਉਹਦੀਆਂ ਨਜ਼ਰਾਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਜਿਹੜਾ ਉਹਦੀ ਆਪਣੀ ਅਹਿਮੀਅਤ ਹੁੰਦੀ ਹੈ। ਅਸੀਂ ਬੰਦਿਆਂ ਨਾਲ ਨਹੀਂ, ਅਸੀਂ ਤਖ਼ਤ ਨਾਲ ਜੁੜਨਾ ਹੈ। ਪਿਛਲੇ ਦਿਨੀ ਮੈਂ ਬੇਨਤੀ ਕਰਕੇ ਗਿਆ ਸੀ, ਜਦੋਂ ਪਤਾ ਲੱਗਿਆ ਕਿ ਕੁਝ MLA ਜਿਹੜੇ ਨੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਬੁਲਾਏ ਗਏ ਨੇ, ਜਿਨ੍ਹਾਂ ਵਿੱਚੋਂ ਕੁਝ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹਾਜ਼ਰ ਹੋਣ ਵਾਸਤੇ ਬੇਨਤੀ ਕਰ ਲਈ, ਇਹ ਸਵੀਕਾਰ ਲਿਆ। ਪਰ ਉਹ ਦਿਨ ਹੋਰ ਵੀ ਚੰਗਿਆ ਲੱਗਿਆ ਜਿਸ ਦਿਨ ਸਮੁੱਚੀ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਪਹੁੰਚੀ, ਸੱਦੇ ਨੂੰ ਪ੍ਰਵਾਨ ਕਰਦੇ ਆ, ਔਰ ਬੜੇ ਹੀ ਪਿਆਰ ਦੇ ਨਾਲ ਵਿਚਾਰਾਂ ਦੀ ਸਾਂਝ ਹੋਈ, ਖੁੱਲ ਕੇ ਗੱਲ ਕਰਨ ਦੇ ਅਧਿਕਾਰ ਦਿੱਤੇ ਗਏ। ਉਹ ਇੱਕ ਮੈਸੇਜ ਜਿਹੜਾ ਸੀ ਵਰਲਡ ਲੈਵਲ ਦੇ ਉੱਪਰ ਬਹੁਤ ਵਧੀਆ ਗਿਆ ਕਿ ਹਾਂ ਭਾਈ, ਸਿੱਖਾਂ ਦੀ ਵੀ ਕੋਈ ਸੁਪਰੀਮ ਪਾਵਰ ਹੈ, ਕੋਈ ਤਖ਼ਤ ਹੈ ਜਿੱਥੇ ਸਰਕਾਰਾਂ ਵੀ ਆਣ ਕੇ ਬੈਠਦੀਆਂ ਨੇ, ਝੁਕਦੀਆਂ ਨੇ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ। ਤਾਂ ਉੱਠ ਕੇ ਹੁਣ ਉਹਦੇ ਵਿੱਚ ਇਕੱਲੇ ਇੱਕ ਪਾਰਟੀ ਨਾਲ ਸੰਬੰਧਿਤ ਨਹੀਂ, ਜਿੰਨੇ ਵੀ ਪਹੁੰਚੇ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਔਰ ਦੂਸਰਾ, ਮੈਂ ਆਸ ਵੀ ਰੱਖਦਾ ਜਿਹੜਾ ਉਹਨਾਂ ਨੇ ਉਦਨ ਵਚਨ ਕੀਤਾ ਹੈ ਕਿ ਹਾਂ ਜਿਹੜਾ ਬਣਿਆ ਹੋਇਆ ਨਵਾਂ ਕਾਨੂੰਨ ਜਿਹੜਾ ਉਹਦੇ ਵਿੱਚ ਜਿੱਥੇ ਸੁਧਾਈ ਦੀ ਗੱਲ ਹੈ, ਮੱਦਾਂ ਦੀ ਗੱਲ ਹੈ, ਅਸੀਂ ਉਹਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਅੱਜ ਵੀ ਕੁਝ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਟਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਹੈ। ਅਫਸੋਸ ਉਦੋਂ ਹੁੰਦਾ ਜਦੋਂ ਅਸੀਂ ਆਪ ਉਹਨਾਂ ਅਸਥਾਨਾਂ ਤੇ ਬੈਠੇ ਹੋਈਏ, ਧਾਰਮਿਕ ਅਹੁਦਿਆਂ ਤੇ ਬੈਠੇ ਹੋਈਏ, ਜੇ ਸਾਨੂੰ ਉਦੋਂ ਉਹਤਾਈਆਂ ਲੱਗੀਆਂ, ਕਮਜ਼ੋਰੀਆਂ ਲੱਗੀਆਂ ਤਾਂ ਅਸੀਂ ਦੂਰ ਕਿਉਂ ਨਾ ਕੀਤੀਆਂ। ਪਰ ਜਦੋਂ ਅਸੀਂ ਉਹਨਾਂ ਸੇਵਾਵਾਂ ਤੋਂ ਪਿੱਛੇ ਚਲੇ ਜਾਂਦੇ ਹਾਂ, ਫਿਰ ਅਸੀਂ ਉਹਨਾਂ ਜਿਹੜੀਆਂ ਸਤਿਕਾਰਤ ਪੋਸਟਾਂ ਹੁੰਦੀਆਂ ਉਹਨਾਂ ਦੇ ਬਾਰੇ ਵੀ ਬੋਲ ਕੇ, ਬਲਕਿ ਮੈਂ ਇੰਜ ਕਹਾਂਗਾ, ਅਸੀਂ ਆਪਣਾ ਜਲੂਸ ਆਪ ਕੱਢ ਰਹੇ ਹੁੰਦੇ ਹਾਂ। ਇਹ ਗੱਲ ਮੇਰੀ ਕੌੜੀ ਜ਼ਰੂਰ ਲੱਗੇਗੀ। ਜਦੋਂ ਅਸੀਂ ਆਪ ਉਹਨਾਂ ਪੋਸਟਾਂ ਤੇ ਹੁੰਦੇ ਉਦੋਂ ਕਿਵੇਂ ਸਤਿਕਾਰਤ ਸਨ। ਆਓ, ਸਮਾਂ ਹੋ ਗਿਆ, ਸ਼ਬਦ ਦੀਆਂ ਅੰਤਲੀਆਂ ਪਦੀਆਂ ਦਾ, ਅੰਤਲੇ ਪਦੇ ਦਾ ਪਾਠ ਕਰਕੇ ਆਪਾਂ ਸਮਾਪਤੀ ਕਰਦੇ। ਮੈਂ ਬੇਨਤੀ ਕਰਾਂ, ਅੱਜ ਵੀ ਮੌਕਾ ਹੈ, ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਨਤਮਸਤਕ ਹੋਈਏ, ਜੋ ਵੀ ਦੇਸ਼ ਹੁੰਦਾ ਉਹਨੂੰ ਅਸੀਂ ਸਵੀਕਾਰੀਏ, ਪੰਥਕ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
2: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
3: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਵੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਹੋਵੋਗੇ ਆਸ ਕਰਦੇ ਹਾਂ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਅੱਜ ਦਾ ਸਾਨੂੰ ਇਹ ਦਿਨ ਦਿੱਤਾ। ਜੇਕਰ ਨਹੀਂ ਤਾਂ ਆਓ ਕਰੀਏ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਸਵਾਸ ਚੱਲਦੇ ਰੱਖੇ ਨੇ, ਕਰੀ ਫਿਰ ਤੋਂ ਇਹ ਸੋਹਣੀਆਂ ਸਾਂਝਾਂ ਪਾਈਆਂ ਨੇ। ਇਸੇ ਸ਼ੁਕਰਾਨੇ ਦੀ ਭਾਵਨਾ ਦੇ ਨਾਲ, ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਅੱਜ ਸੋਮਵਾਰ ਦਾ ਦਿਨ, ਨਵਾਂ ਹਫ਼ਤਾ, ਨਵੀਂ ਸ਼ੁਰੂਆਤ। ਅੱਜ 6 ਤਰੀਕ ਹੈ, ਜੁਲਾਈ ਦਾ ਮਹੀਨਾ 2026, ਅਤੇ ਸੋਮਵਾਰ ਦਾ ਦਿਨ ਤੁਹਾਡੇ ਲਈ ਢੇਰ ਖੁਸ਼ੀਆਂ ਲੈ ਕੇ ਆਵੇ। ਸਾਰਾ ਹਫ਼ਤਾ ਇਸੇ ਤਰ੍ਹਾਂ ਦੇ ਨਾਲ ਖੁਸ਼ੀਆਂ ਤੁਹਾਡੇ ਅੰਗ ਸੰਗ ਰਹਿਣ, ਅਤੇ ਉਹ ਹੱਸ ਖੇਡ ਕੇ ਸ਼ੁਰੂਆਤ ਕਰਦੇ ਹਾਂ। ਅਰਦਾਸ ਕਿ ਜੋ ਵੀ ਅੱਜ ਦੇ ਦਿਨ ਲਈ, ਇਸ ਹਫ਼ਤੇ ਦੇ ਲਈ ਤੁਸੀਂ ਮਨ ਦੇ ਵਿੱਚ ਧਾਰਿਆ, ਜੋ ਵੀ ਤੁਹਾਡੇ ਅੜੇ ਫੜੇ ਕੰਮ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰੇ ਹੋਣ। ਪਰਮਾਤਮਾ ਅੰਗ ਸੰਗ ਸਹਾਈ ਰਵੇ, ਚੜ੍ਹਦੀ ਕਲਾ ਬਣੀ ਰਵੇ। ਇਸੇ ਅਰਦਾਸ ਦੇ ਨਾਲ ਵੱਧਦੇ ਹਾਂ ਅੱਗੇ, ਅਤੇ ਪ੍ਰੋਗਰਾਮ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਅੱਗੇ ਮਿਲਾਂਗੇ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ, ਪਰ ਸਭ ਤੋਂ ਪਹਿਲਾਂ ਉਸ ਰੱਬ ਦਾ ਨਾਂ। ਰੇਡੀਓ ਹਾਂਜੀ 1674 ਆ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਠੰਡੀ ਠੰਡੀ ਸਵੇਰ ਦਾ ਆਨੰਦ ਮਾਣ ਰਹੇ ਹੋਵੋਗੇ। ਸੋ ਅੱਜ ਕਿਵੇਂ ਦਾ ਹੈ ਮੌਸਮ, ਕਿਵੇਂ ਦੀ ਸ਼ੁਰੂਆਤ ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਸਵਰਪ ਦੇ ਵਿੱਚ, ਤੁਸੀਂ ਵੀ ਸਾਨੂੰ ਭੇਜ ਸਕਦੇ ਹੋ। ਅੱਜ ਮੈਲਬਨ ਦੇ ਵਿੱਚ ਸਵੇਰੇ ਸਵੇਰੇ ਕਾਫੀ ਜ਼ਿਆਦਾ ਠੰਡ ਆ, ਅਤੇ ਕਿਉਂਕਿ ਹੈਗੀ ਆ ਇਸ ਕਰਕੇ ਹੈਗੀ ਆ। ਸੋ ਜੇ ਤੁਸੀਂ ਮਹਿਸੂਸ ਕਰ ਰਹੇ ਹੋ ਤਾਂ ਅੱਜ ਵਾਕਈ ਕਹਿ ਸਕਦੇ ਹਾਂ ਵੀ ਇਸ ਸੀਜ਼ਨ ਦੀ ਸਭ ਤੋਂ ਠੰਡੀ ਸਵੇਰ ਆ, ਕਿਉਂਕਿ ਇਸ ਟਾਈਮ ਵੀ ਮੌਜੂਦਾ ਤੁਸੀਂ ਇੱਕ ਤੋਂ ਵੀ ਹੇਠਾਂ ਮਹਿਸੂਸ ਕਰ ਰਹੇ ਹੋ, ਯਾਨੀ ਕਿ 0.9 ਸ਼ੋ ਹੋ ਰਿਹਾ ਅਤੇ 3.4 ਤਾਪਮਾਨ ਸ਼ੋ ਹੋ ਰਿਹਾ ਓਵਰਆਲ, ਅਤੇ 14 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋਹਣੀ ਗੱਲ ਇਹ ਕਿ ਧੁੱਪ ਉੱਨੀ ਵਧੀਆ ਲੱਗ ਜੂਗੀ ਅੱਗੇ ਚੱਲ ਕੇ ਸਵੇਰੇ ਸਵੇਰੇ ਦੇ ਸਮੇਂ, ਜੇ ਤੁਸੀਂ ਉੱਠੇ ਹੋ ਟਾਈਮ ਦੇ ਨਾਲ ਤਾਂ ਕੋਹਰਾ ਵੀ ਵੇਖ ਲਿਆ ਹੋਊਗਾ ਬਾਹਰ ਪਿਆ। ਸੋ ਹਲਕੀ ਜਿਹੀ ਗਤੀ ਦੇ ਵਿੱਚ ਹਵਾਵਾਂ ਕਈ ਇਲਾਕਿਆਂ ਦੇ ਵਿੱਚ ਹੋਰ ਜ਼ਿਆਦਾ ਸਮੱਸਿਆ ਦਾ ਕਾਰਨ ਬਣ ਰਹੀਆਂ ਨੇ ਠੰਡ ਦੇ ਪੱਖੋਂ। ਸੋ ਅੱਜ ਇਹ ਜੰਮਿਆ ਕੋਹਰਾ ਕਈ ਥਾਵਾਂ ਦੇ ਉੱਤੇ ਬਾਹਰਲੀ ਕਈ ਇਲਾਕਿਆਂ ਦੇ ਵਿੱਚ ਸਮੱਸਿਆ ਅਤੇ ਚੇਤਾਵਨੀ ਦਾ ਕਾਰਨ ਵੀ ਬਣਿਆ। ਸੋ ਫਿਲਹਾਲ ਸਿਆਲ ਚੱਲ ਰਿਹਾ ਅਤੇ ਸਿਆਲ ਦੇ ਵਿੱਚ ਇੱਦਾਂ ਦਾ ਹੋਣਾ ਵੀ ਲਾਜ਼ਮੀ ਆ, ਕਿਉਂਕਿ ਇੱਦਾਂ ਦਾ ਮਾਹੌਲ ਚੱਲ ਜ਼ਰੂਰ ਦੇਖਣਾ ਚਾਹੀਦਾ। ਖੈਰ ਸਾਰੇ ਹਫ਼ਤੇ ਦੇ ਉੱਤੇ ਜੇਕਰ ਆਪਾਂ ਇੱਕ ਝਾਤੀ ਮਾਰੀਏ ਤਾਂ ਇਸ ਹਫ਼ਤੇ ਦੇ ਵਿੱਚ ਠੰਡ ਕਾਫੀ ਜ਼ਿਆਦਾ ਰਹਿਣੀ ਆ। ਲਗਭਗ ਸ਼ੁਰੂਆਤ ਅੱਜ ਦੇ ਦਿਨ ਤੋਂ ਹੋ ਚੁੱਕੀ ਹੈ, ਇੰਨੀ ਜ਼ਿਆਦਾ ਆਪਾਂ ਕਹਿ ਲਈਏ ਕਿ ਨਹੀਂ ਹੇਠਲਾ ਤਾਪਮਾਨ ਇੰਨਾ ਥੱਲੇ ਤਾਂ ਨਹੀਂ ਆਊਗਾ, ਪਰ ਇੰਨੀ ਜ਼ਿਆਦਾ ਜਿਹੜੀ ਆ ਉਹ ਫਰਕ ਵੀ ਨਹੀਂ ਕੋਈ ਪੈਣ ਵਾਲਾ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਜਿਹੜਾ ਵਾ ਉਹ ਇਸ ਤੋਂ ਵੀ ਹੇਠਾਂ ਇਸ ਹਫ਼ਤੇ ਦੇ ਵਿੱਚ ਓਵਰਆਲ 12-13 ਹੀ ਜ਼ਿਆਦਾ ਤੋਂ ਜ਼ਿਆਦਾ ਜਾਣਦੇ ਆ ਸਾਰੇ ਨੇ। ਹਾਂ ਜਾਂਦੇ ਜਾਂਦੇ ਸ਼ੁੱਕਰਵਾਰ ਦੇ ਦਿਨ ਜ਼ਰੂਰ ਥੋੜ੍ਹਾ ਜਿਹਾ ਵਧੇਰੇ ਤਾਪਮਾਨ 'ਚ ਹੋ ਰਿਹਾ, 1-2 ਅੰਕੜਿਆਂ ਦਾ ਕੋਈ ਖਾਸ ਵੱਡਾ ਫਰਕ ਨਹੀਂ। ਸਿਡਨੀ ਤੋਂ ਝਾਤੀ ਮਾਰੀਏ ਅਤੇ ਸਿਡਨੀ ਦੇ ਵਿੱਚ ਅੱਜ ਕੀ ਸੂਰਤ ਹਾਲ ਨੇ, ਸਿਡਨੀ ਅੜ ਗਈ। ਸਿਡਨੀ ਦੇ ਵਿੱਚ ਅੱਜ ਮੀਂਹ ਨੇ, 90% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ, 17 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਕਾਫੀ ਹਾਈ ਚਾਂਸ ਨੇ ਅੱਜ ਮੀਂਹ ਪੈਣ ਦੇ। ਸਾਊਥ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਅਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ 20 ਨੇ, ਤਾਪਮਾਨ ਇਸ ਟਾਈਮ 11 ਦੇ ਆਸ ਪਾਸ ਚਲਾ ਗਿਆ, 6.5 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ, ਯਾਨੀ ਕਿ ਸਵੇਰੇ ਸਵੇਰੇ ਇੱਥੇ ਵੀ ਠੰਡ ਆ ਪਰ ਉੱਨੀ ਨਹੀਂ ਜਿੰਨੀ ਵਿਕਟੋਰੀਆ ਦੇ ਵਿੱਚ। ਕੱਲ੍ਹ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਹੀ ਆ, ਮੀਂਹ ਦੇ ਚਾਂਸ ਨੇ, ਅਤੇ ਬੁੱਧਵਾਰ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਹੀ। ਕੁੱਲ ਮਿਲਾ ਕੇ ਵੇਖੋ ਅਤੇ ਬੁੱਧਵਾਰ ਦੇ ਦਿਨ ਹਲਕੀ ਜਿਹੀ ਧੁੱਪ ਦੇ ਜ਼ਰੂਰ ਚਾਂਸ ਨੇ ਬੁੱਧਵਾਰ ਦੇ ਦਿਨ ਦਿਨ ਦੇ ਸਮੇਂ, ਪਰ ਬਾਕੀ ਸਾਰੇ ਦਿਨਾਂ ਦੇ ਵਿੱਚ ਧੁੱਪ ਵੀ ਨਹੀਂ ਈਵਨ ਲੱਗਣੀ। ਸੋ ਸਾਰਾ ਹੀ ਹਫ਼ਤਾ ਮੀਂਹ ਸ਼ੋ ਹੋ ਰਿਹਾ ਵਾ ਸਿਡਨੀ ਦੇ ਵਿੱਚ, ਉਸ ਹਿਸਾਬ ਨਾਲ ਪਲੈਨ ਤੁਸੀਂ ਆਪਣੇ ਬਣਾਇਓ। ਬ੍ਰਿਸਬੇਨ ਦੇ ਵਿੱਚ 20 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅੱਜ ਧੁੱਪ ਸੋਹਣੀ ਲੱਗੂਗੀ ਅਤੇ ਅੱਜ ਹਲਕੀ ਗਤੀ ਦੇ ਵਿੱਚ ਹਵਾਵਾਂ 20 ਨੇ, ਅਤੇ ਸਾਰਾ ਹੀ ਹਫ਼ਤਾ ਕੁਛ ਇਸੇ ਤਰ੍ਹਾਂ ਦਾ ਹੀ ਆ, 20 ਦੇ ਆਸ ਪਾਸ ਤਾਪਮਾਨ ਰਹਿਣ ਦੇ ਆਸਾਰ ਨੇ। ਸੋ ਇਹ ਆ ਬ੍ਰਿਸਬੇਨ ਦੇ ਸੂਰਤ ਹਾਲ। ਸੋ ਕੁੱਲ ਮਿਲਾ ਕੇ ਇੱਥੇ ਮੌਸਮ ਬੜਾ ਵਧੀਆ। ਪਰਥ ਸਵੇਰੇ ਸਵੇਰੇ ਦਾ ਸਮਾਂ ਤਾਪਮਾਨ 13 ਦੇ ਆਸ ਪਾਸ ਚਲਾ ਗਿਆ, 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਸੋਹਣੀ ਧੁੱਪ ਲੱਗੂਗੀ, ਉਸ ਤੋਂ ਬਾਅਦ ਫਿਰ ਮੀਂਹ ਦੇ ਵੀ ਚਾਂਸ ਬਾਅਦ ਦੁਪਹਿਰ ਬਣੇ ਰਹਿਣਗੇ, 70% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ ਲਗਭਗ ਸਾਰਾ ਹੀ ਹਫ਼ਤਾ ਕੁਛ ਇਸੇ ਤਰ੍ਹਾਂ ਦਾ ਹੀ ਸ਼ੋਅ ਹੋ ਰਿਹਾ, ਤਾਪਮਾਨ 20 ਦੇ ਆਸ ਪਾਸ ਹੈ। ਸੋ ਸੋਹਣਾ ਪਿਆਰਾ ਮੌਸਮ ਕਹਿ ਸਕਦੇ ਹਾਂ ਕਿ ਪਰਥ ਦੇ ਵਿੱਚ, ਅਤੇ ਐਡੀਲੇਡ ਦੇ ਵਿੱਚ ਅੱਜ 16 ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ, ਸੋਹਣੀ ਧੁੱਪ ਲੱਗੂਗੀ, 9-10 ਦੇ ਆਸ ਪਾਸ ਤਾਪਮਾਨ ਹੈ ਸਵੇਰੇ ਸਵੇਰੇ ਦੇ ਸਮੇਂ, ਅਤੇ ਈਸਟ ਵਾਲੇ ਪਾਸੇ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਵੀ ਨੇ। ਇਸ ਹਫ਼ਤੇ 'ਚ ਪਹਿਲੇ 3 ਦਿਨ ਤਾਂ ਬੜੇ ਵਧੀਆ ਸੋਹਣੀ ਧੁੱਪ ਵਾਲੇ ਨੇ, ਸੋਹਣੇ ਤਾਪਮਾਨ ਵਾਲੇ, ਅਤੇ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਹਲਕੇ ਜਿਹੇ ਮੀਂਹ ਦੇ ਚਾਂਸ ਜ਼ਰੂਰ ਦਿਖਾਈ ਦੇ ਰਹੇ ਨੇ। ਹੋਬਾਰਟ ਤਸਮਾਨੀਆ ਦੇ ਵਿੱਚ ਅੱਜ ਤਿੱਖੜ ਧੁੱਪ ਲੱਗੂਗੀ, ਬੜਾ ਸੋਹਣਾ ਪਿਆਰਾ ਮੌਸਮ, ਅਤੇ ਪਰ ਸਵੇਰੇ ਸਵੇਰੇ ਦੇ ਸਮੇਂ ਮਾਈਨਸ ਦੇ ਵਿੱਚ ਤੁਸੀਂ ਮਹਿਸੂਸ ਕਰ ਰਹੇ ਹੋ। ਵੈਸੇ 2.8 ਸ਼ੋ ਹੋ ਰਿਹਾ ਵਾ, ਅਤੇ 12 ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਜਾ ਸਕਦਾ ਅੱਜ ਦੇ ਦਿਨ। ਸੋ ਕੁੱਲ ਮਿਲਾ ਕੇ ਸਾਰੇ ਹਫ਼ਤਾ ਇੱਥੇ ਵੀ ਠੰਡ ਬਣੀ ਰਹੂਗੀ, ਕੱਲ੍ਹ ਦੇ ਦਿਨ ਮੀਂਹ ਦੇ ਵੀ ਚਾਂਸ ਬਣੇ ਨੇ। ਕੈਨਬਰਾ ਦੇ ਵਿੱਚ ਅੱਜ ਸੋਹਣੀ ਧੁੱਪ ਲੱਗੂਗੀ, ਸਵੇਰੇ ਸਵੇਰੇ ਦੇ ਸਮੇਂ ਇੱਥੇ ਵੀ ਠੰਡ ਆ, ਮੈਲਬਨ ਵਰਗੇ ਮਾਹੌਲ ਚਾਲ ਹੈ, 1 ਤਾਪਮਾਨ ਤੁਸੀਂ ਮਹਿਸੂਸ ਕਰ ਰਹੇ ਹੋ ਅਤੇ ਵੈਸੇ 5 ਦੇ ਆਸ ਪਾਸ ਚਲਾ ਗਿਆ, 13 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅਤੇ ਅੱਜ ਦੇ ਦਿਨ ਸਾਊਥ ਈਸਟ ਵਾਲੇ ਪਾਸੇ 15-25 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ। ਸੋ ਸੋਹਣੀ ਧੁੱਪ ਸਾਰਾ ਹੀ ਹਫ਼ਤਾ ਲੱਗੂਗੀ, ਤਾਪਮਾਨ ਹੇਠਲਾ ਜਿਹੜਾ ਵਾ ਉਹ ਮਾਈਨਸ ਦੇ ਵਿੱਚ ਰਹਿਣ ਦੇ ਆਸਾਰ ਨੇ ਅਗਲੇ 2 ਦਿਨ। ਸੋ ਇਸ ਕਰਕੇ ਲਾਗੇ ਬੰਨੇ ਦੀਆਂ ਜਿਹੜੀਆਂ ਪਹਾੜੀਆਂ ਨੇ ਉੱਥੇ ਇਹਦਾ ਮਤਲਬ ਕਿ ਬਰਫ਼ ਪਊਗੀ। ਦਰਮਿਆਨ ਦੇ ਵਿੱਚ ਗਰਮੀ ਆ ਅਤੇ ਉਸੇ ਤਰ੍ਹਾਂ ਬਰਕਰਾਰ ਹੈ, 32 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ, ਅਤੇ ਸਾਰਾ ਹੀ ਹਫ਼ਤਾ ਕੁਛ ਇਸੇ ਤਰ੍ਹਾਂ ਹੀ ਰਹਿਣ ਦੇ ਚਾਂਸ ਨੇ। ਸੋ ਇਹ ਸੀ ਸਾਡੇ ਕੋਲ ਮੌਸਮ ਦੀ ਜਾਣਕਾਰੀ। ਹੁਣ ਹੁੰਦੇ ਆਪਾਂ ਟ੍ਰੈਫਿਕ ਵੱਲ ਨੂੰ, ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਸਾਡੇ ਤੱਕ ਤੁਸੀਂ ਭੇਜ ਸਕਦੇ ਹੋ 044-1617-1674 0447-1717-4 ਦੇ ਉੱਤੇ ਮੈਸੇਜ ਕੀਤਾ ਜਾ ਸਕਦਾ ਵਟਸਐਪ ਦੇ ਉੱਤੇ ਅਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਮੈਸੇਜ ਤੁਸੀਂ ਕਰ ਸਕਦੇ ਹੋ। ਟ੍ਰੈਫਿਕ ਦੇ ਪੱਖੋਂ ਜੇ ਆਪਾਂ ਸਿਡਨੀ ਤੋਂ ਸ਼ੁਰੂਆਤ ਕਰੀਏ ਤਾਂ ਵਿਲਾਵੁੱਡ ਦਾ ਇਲਾਕਾ ਹਿਊਮ ਹਾਈਵੇ, ਜਿੱਦਾਂ ਹੀ ਤੁਸੀਂ ਵਿਲਾਵੁੱਡ ਰੋਡ ਦੇ ਉੱਤੇ ਪਹੁੰਚਦੇ ਹੋ ਅਤੇ ਇੱਕ ਕਾਰ ਖਰਾਬ ਹੋਈ ਹੈ, ਪੰਜਾਂ ਦੇ ਵਿੱਚੋਂ ਇੱਕ ਲੇਨ 'ਤੇ, ਇਹਦੇ ਕਰਕੇ ਪ੍ਰਭਾਵਿਤ ਹੈ ਅਤੇ ਬਾਕੀ ਤਿੰਨ ਜਿਹੜੀਆਂ ਨੇ ਉਹ ਉੱਦਾਂ ਹੀ ਸਲੋ ਚੱਲਣੀਆਂ ਸ਼ੁਰੂ ਹੋ ਗਈਆਂ। ਸੋ ਇਸ ਕਰਕੇ ਤੁਸੀਂ ਵੀ ਆਪਣੀ ਸਪੀਡ ਘਟਾ ਕੇ ਰੱਖਿਓ। ਹਾਲ ਹੀ ਦੇ ਵਿੱਚ ਇਹ ਅਪਡੇਟ ਆਈ ਹੈ। ਪੈਟਸਟੋ ਫਿਰ ਫੂਡ ਰੋਡ ਜਿਹੜੀ ਆ ਉਹ ਵਾਟਸਨ ਰੋਡ ਦੇ ਉੱਤੇ, ਸੋ ਉੱਥੇ ਵੀ ਇੱਕ ਟਰੱਕ ਖਰਾਬ ਹੋਇਆ, ਇਸ ਵਜ੍ਹਾ ਕਰਕੇ ਤੁਹਾਨੂੰ ਸਮੱਸਿਆ ਆ ਸਕਦੀ ਹੈ। ਇੱਥੇ ਵੀ ਸਪੀਡ ਤੁਹਾਨੂੰ ਘਟੀ ਮਿਲੂਗੀ, ਤਿੰਨਾਂ ਦੇ ਵਿੱਚੋਂ ਇੱਕ ਲੇਨ ਬੰਦ ਆ ਇਸ ਟਾਈਮ ਦੇ ਉੱਤੇ। ਇਸ ਤੋਂ ਇਲਾਵਾ ਬਲਖਮ ਹਿੱਲ ਦਾ ਇਲਾਕਾ M7 ਮੋਟਰਵੇ, ਜਿੱਦਾਂ ਹੀ ਤੁਸੀਂ M2 ਮੋਟਰਵੇ ਦੇ ਉੱਤੇ ਪਹੁੰਚਦੇ ਹੋ ਅਤੇ ਇੱਕ ਟਰੱਕ ਖਰਾਬ ਹੋਇਆ ਵਾ, ਨਹੀਂ ਮੋਟਰਸਾਈਕਲ ਦੇ ਨਾਲ ਟੱਕਰ ਹੋਈ ਹੈ ਜੀ ਟਰੱਕ ਦੀ, ਸੋ ਇਸ ਵਜ੍ਹਾ ਦੇ ਕਰਕੇ ਸਮੱਸਿਆ ਆ ਰਹੀ ਹੈ। ਟ੍ਰੈਫਿਕ ਇੱਥੇ ਵੀ ਸਲੋ ਆ। ਨੌਰਥ ਦਾ ਜਿਹੜਾ ਹਿੱਸਾ, ਨੌਰਥ ਪੈਰਾਮਾਟਾ ਜੇਮਸ ਰੂਜ਼ ਡਰਾਈਵ, ਜਿੱਦਾਂ ਹੀ ਤੁਸੀਂ ਪੰਟ ਹਿੱਲ ਰੋਡ ਦੇ ਉੱਤੇ ਪਹੁੰਚਦੇ ਹੋ ਅਤੇ ਇੱਥੇ ਵੀ ਇੱਕ ਕਾਰ ਖਰਾਬ ਹੋਈ ਹੈ। ਇੱਥੇ ਕਾਫੀ ਜ਼ਿਆਦਾ ਟ੍ਰੈਫਿਕ ਲਾਲੋ ਲਾਲ ਨਜ਼ਰ ਆ ਰਹੀ ਆ ਅਤੇ ਇੱਥੇ ਤੁਸੀਂ ਆਪਣਾ ਹੋਰ ਵਧੇਰੇ ਸਮਾਂ ਲਾ ਕੇ ਚੱਲਿਓ। ਵਰਕਸ਼ਾਇਰ ਪਾਰਕ ਰਿਚਮੰਡ ਰੋਡ ਜਿਹੜੀ ਆ ਨੌਰਥ ਦੀ ਨੌਦਰਨ ਰੋਡ, ਇੱਥੇ ਦੋ ਕਾਰਾਂ ਦਾ ਐਕਸੀਡੈਂਟ ਹੋਇਆ ਵਾਪਸ ਦੇ ਵਿੱਚ ਅਤੇ ਇੱਥੇ ਵੀ ਟ੍ਰੈਫਿਕ ਕਾਫੀ ਜ਼ਿਆਦਾ ਸਵੇਰੇ ਦੇ ਸਮੇਂ, ਤੋ ਇਸ ਕਰਕੇ ਤੁਸੀਂ ਵੀ ਥੋੜ੍ਹਾ ਜਿਹਾ ਧਿਆਨ ਰੱਖਿਓ ਅਤੇ ਥੋੜ੍ਹਾ ਜਿਹਾ ਪੇਸ਼ੈਂਸ ਤੁਸੀਂ ਜ਼ਰੂਰ ਨਾਲ ਲੈ ਕੇ ਨਿਕਲਿਓ। ਕਾਹਲੀ ਨਾ ਕਰਿਓ, ਇੱਕ ਵਾਰੀ ਜ਼ਰੂਰ ਭਰ ਕੇ ਵੇਖ ਲਿਓ ਅਤੇ ਮੋਬਾਈਲ ਦੇ ਉੱਤੇ ਉਂਗਲਾਂ ਤਾਂ ਬਿਲਕੁਲ ਵੀ ਨਾ ਜਾਣ ਕਿਉਂਕਿ ਮਹਿੰਗੀਆਂ ਪੈ ਸਕਦੀਆਂ ਨੇ। ਇੱਧਰ ਵਿਕਟੋਰੀਆ ਵਾਲੇ ਪਾਸੇ ਨੂੰ ਆਈਏ, ਮੈਲਬਨ ਵਾਲੇ ਪਾਸੇ ਨੂੰ ਆਈਏ ਅਤੇ ਇੱਕ ਐਕਸੀਡੈਂਟ ਰਿਪੋਰਟ ਹੋਇਆ ਜੀ। ਸਾਊਥ ਪੌਂਡ ਵਾਲੇ ਪਾਸੇ ਡਿਲੇ ਨੇ 10 ਕੁ ਮਿੰਟ ਦੇ ਉੱਤੇ। ਵੈਸਟਰਨ ਪੋਰਟ ਹਾਈਵੇ ਦੇ ਉੱਤੇ ਲਿਨਬਰੁੱਕ ਦਾ ਇਲਾਕਾ ਅਤੇ ਪੁਲਿਸ ਇਸ ਟਾਈਮ ਪਹੁੰਚ ਚੁੱਕੀ ਹੈ ਪਰ ਦੇਰੀ ਇੱਥੇ ਲੱਗ ਸਕਦੀ ਹੈ। ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਸਾਊਥ ਗਿਪਸਲੈਂਡ ਹਾਈਵੇ ਵਰਤ ਲਓ ਅਤੇ ਜ਼ਿਆਦਾ ਬਿਹਤਰ ਰਹੋਗੇ। ਇੱਧਰ ਤੂਰਕ ਦੇ ਏਰੀਏ ਦੇ ਵਿੱਚ ਵੀ ਇੱਕ ਗੱਡੀ ਖਰਾਬ ਹੋਈ ਆ ਸਿਟੀ ਲਿੰਕ ਦੇ ਉੱਤੇ, ਸੋ ਇੱਥੇ ਲੈਫਟ ਲੇਨ ਜਿਹੜੀ ਆ ਬੰਦ ਕੀਤੀ ਗਈ ਆ ਤੂਰਕ ਰੋਡ ਅਤੇ ਯਾਰਾ ਬੁਲੇਵਾਰਡ ਦੇ ਉੱਤੇ। ਇਸ ਵਜ੍ਹਾ ਕਰਕੇ ਸਪੀਡ ਘਟਾ ਕੇ 40 ਦੀ ਕਰ ਦਿੱਤੀ ਗਈ ਆ। ਅਤੇ ਇੱਧਰ ਮਾਊਂਟ ਵੇਵਰਲੀ ਦੇ ਇਲਾਕੇ ਦੇ ਵਿੱਚ ਟ੍ਰੈਫਿਕ ਲਾਈਟਾਂ ਦੇ ਵਿੱਚ ਸਮੱਸਿਆ ਵਾ ਹੰਟਿੰਗਡੇਲ ਰੋਡ ਦੇ ਉੱਤੇ, ਸੋ ਇੱਥੇ ਇਸ ਵਜ੍ਹਾ ਦੇ ਕਰਕੇ ਜਿਹੜਾ ਸਲੋ ਚੱਲ ਰਹੀ ਆ ਟ੍ਰੈਫਿਕ ਅਤੇ ਤੁਸੀਂ ਇਸ ਚੀਜ਼ ਦਾ ਖਿਆਲ ਰੱਖਿਓ। ਤੁਸੀਂ ਇਹ ਸਨ ਸਾਡੇ ਕੋਲ ਕੁਛ ਅਪਡੇਟਸ ਅਤੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਅਤੇ ਉਹ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਕਿ ਅੱਗੇ ਆਪਾਂ ਸਰੋਤਿਆਂ ਨਾਲ ਸਾਂਝੀਆਂ ਕਰ ਦਈਏ। ਅਤੇ ਇੱਧਰ ਮੈਟਰੋ ਦੀ ਗੱਲ ਕਰੀਏ ਤਾਂ ਹਰਸਬ੍ਰਿਜ ਲਾਈਨ ਦੇ ਉੱਤੇ ਮਾਈਨਰ ਜਿਹੇ ਡਿਲੇ ਨੇ, ਮਰਿੰਡਾ ਲਾਈਨ ਦੇ ਉੱਤੇ ਕੈਂਸਲੇਸ਼ਨ ਸ਼ੋਅ ਹੋ ਰਹੀਆਂ ਨੇ ਅਤੇ ਬਾਕੀ ਸਾਰਾ ਕੁਝ ਠੀਕ ਠਾਕ ਹੈ। ਮਰਿੰਡਾ ਲਾਈਨ ਦੇ ਉੱਤੇ 7:08 ਦੇ ਉੱਤੇ ਜਿਹੜੀ ਮਰਿੰਡਾ ਤੋਂ ਫਿਲ ਇੰਡਸਟਰੀ ਸਰਵਿਸ ਚੱਲਣੀ ਸੀ ਉਹ ਕੈਂਸਲ ਹੋਈ ਸੀ ਅਤੇ ਬਾਕੀ ਦੀਆਂ ਜਿਹੜੀਆਂ ਨੇ ਉਹਨਾਂ ਦਾ ਕੀ ਸੂਰਤ ਹਾਲ ਹੈ ਕਰੀ ਤੁਸੀਂ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਉਸ ਤੋਂ ਬਾਅਦ ਦੀ ਤਾਂ ਕੋਈ ਅਪਡੇਟ ਨਹੀਂ ਅਤੇ ਬਾਕੀ ਸਾਰੀਆਂ ਲਾਈਨਾਂ ਬਿਲਕੁਲ ਓਕੇ ਰਿਪੋਰਟ ਨੇ ਠੀਕ ਠਾਕ ਨੇ। ਅਤੇ ਅੱਜ ਵੀ ਲਾਈਨ ਵੀ ਠੀਕ ਠਾਕ ਆ, ਸੀਮੋਰ ਦੇ ਉੱਤੇ ਜ਼ਰੂਰ ਮਾਈਨਰ ਜਿਹੇ ਡਿਲੇ ਨੇ ਅਤੇ ਬਾਕੀ ਸਭ ਓਕੇ ਆ, ਕੋਈ ਖਾਸ ਸਮੱਸਿਆ ਨਹੀਂ। ਆਓ ਵੇਖਦੇ ਹਾਂ ਤੁਹਾਡੇ ਮੈਸੇਜਾਂ ਦੇ ਵਿੱਚ ਕੀ ਆਇਆ। ਅਤੇ ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ, ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਏ ਜੀ। ਰੁਪਿੰਦਰ ਸਿੰਘ ਜੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਕ੍ਰੇਗੀ ਬੰਦ ਤੋਂ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਗੁੱਡ ਮੋਰਨਿੰਗ ਦੀ ਸਾਂਝ ਡਾਰੀ ਪਰਿਵਾਰ ਵੱਲੋਂ ਪੈ ਗਈ ਜੀ। ਰਸਪਾਲ ਸਿੰਘ ਜੀ, ਕਮਲਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਨੇ ਕਿ ਰੱਬ ਮਿਹਰ ਪ੍ਰਿਆਤ ਰੱਖੇ ਸਾਰਿਆਂ 'ਤੇ। ਟਾਰਨੇਟ ਤੋਂ ਆਈ ਹੈ ਜੀ, ਗੁੱਡ ਮੋਰਨਿੰਗ। ਅਤੇ ਸੰਦੀਪ ਸਿੰਘ ਦੱਤਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਭ 'ਤੇ ਕਿਰਪਾ ਬਣਾਈ ਰੱਖਣ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਹਜ਼ਾਰਾਂ ਦਾਨ ਕਰ ਲਵੋ, ਤੀਰਥ ਕਰ ਲਵੋ, ਹਜ਼ਾਰ ਰੋਜ਼ਾ ਕਰ ਲਵੋ, ਕੁਝ ਨਹੀਂ ਬਣੇਗਾ ਜੇਕਰ ਤੁਸੀਂ ਕਿਸੇ ਦਾ ਦਿਲ ਦਿਖਾਇਆ। ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਕਿ ਰੇਡੀਓ ਹਾਂਜੀ ਦੇ ਸਭ ਸੁਣਨ ਵਾਲਿਆਂ ਨੂੰ ਵਾਹਿਗੁਰੂ ਸਭਨਾਂ ਉੱਤੇ ਮਿਹਰ ਭਰਿਆ ਹੱਥ ਰੱਖੇ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਭ ਦੇ ਦੁੱਖ ਦੂਰ ਕਰਨੇ ਅਤੇ ਅਰਦਾਸਾਂ ਮਨਜ਼ੂਰ ਕਰਨੀਆਂ, ਸਭਨਾਂ ਦੇ ਮਿਹਨਤ ਨੂੰ ਫੁੱਲ ਲਾਉਣਾ, ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ। ਅੰਮ੍ਰਿਤ ਜੀ ਕਰਦੇ ਨੇ ਮੈਸੇਜ। ਜਸਵਾਲ ਸਾਹਿਬ ਕਹਿੰਦੇ ਨੇ ਕਿ ਸਬਰ ਇੱਕ ਐਸੀ ਸਵਾਰੀ ਹੈ ਜੋ ਆਪਣੇ ਸਵਾਰ ਨੂੰ ਡਿੱਗਣ ਨਹੀਂ ਦਿੰਦੀ, ਨਾ ਕਿਸੇ ਦੇ ਪੈਰਾਂ 'ਚ ਅਤੇ ਨਾ ਹੀ ਕਿਸੇ ਦੀਆਂ ਨਜ਼ਰਾਂ ਦੇ ਵਿੱਚ। ਬਹੁਤ ਸੋਹਣੇ ਜਸਵਾਲ ਸਾਹਿਬ, ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਚੜ੍ਹਦੀ ਕਲਾ ਦੇ ਵਿੱਚ ਰਹੋ, जी धन्यवाद जी, बहुत बहुत मेहरबानी। तो कुलवीर जी कहते हैं कि वाहगुरू सब के उत्ते मेहर भरे हाथ बनाई रखन, चढ़दी कला तंदुरुस्ती ते खुशियां दी दात बख्शन, तुहाडा दिन सोहना रवे, खुशमई रवे, खुशहाल रवे, वाहगुरु सारे नूं हमेशा अपनी रहमत दे विच रखन। बहुत मेहरबानी जी। जतेंद्र कौर जी सत श्रीकाल भेजते हैं, कहते हैं कि हैव नाइस डे, तो लव जो धुना जी, धुना जी लुण मोगे वाले सरबत दे भले की अरदास करते हैं। सुखविंदर भैन जी सत श्रीकाल भेजते हैं, कहते हैं कि अपनी सुंदरता दर्पण में नहीं लोगों के हिरदे में खोजो। गुड मॉर्निंग, धन्यवाद भैन जी। गुरजन सिंह सिद्धू जी गुड मॉर्निंग भेजते हैं, तो देसी महीने की सांझ गुरविंदर जी पाते हैं, कहते हैं कि अज 22 तरीक हो गई है हाड़ के महीने की। धन्यवाद तुहाडा संतू साहब। तो गुरजन सिंह सिद्धू जी गुड मॉर्निंग भेजते हैं, गुरदीप दियोल जी सत श्रीकाल भेजते हैं, कहते हैं कि बलगूलगा तो आप साहब जी का दिन सोहना सोहना रहे, सत श्रीकाल। तो मान साहब मेलबर्न तो यानी कि डीन साइड तो सत श्रीकाल भेजते हैं, शानदार सुंदर सवेर की कामना करते हैं, कहते हैं कि सब का दिन खुशहाल बनाने के लिए धन्यवाद जी। उनके वास्ते रहो हैप्पी वाला सोमवार, तो 6 तरीक तो जुलाई का महीना, तो नाल चाह कॉफ़ी छको। तो मैं आया जी फिर चाह कॉफ़ी पी के, तो आके फिर अज की आप कहानी के उत्ते झाती मारेंगे। एक आप निकी जी ब्रेक लेने, रेडियो हाँ जी 1674 AM।
1: यार तू इतनी इनी छेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर ता दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
3: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
4: अमृत ए कमाल है गोल्ड लीफ डेरी दे प्योर न्यूजीलैंड घी दा, न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स, बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
5: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
6: किचन दा स्टाइल डल लगदा, बाथरूम वैनिटी सिंपल जिया, हुन टेंशन खत्म करो, आ गया जी जे स्टोन मेसन, तुहाडे घर नूं बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या अज ही विजिट करो 104 कॉलिंस रोड मेल्टन।
7: जी की हाल है पिट दर्द दा?
8: जदों दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है। थैंक यू एदे बारे दसन लई।
9: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कॉन्टैक्ट करो स्लीप एंड रिलैक्स, वेक अप फीलिंग टोटली रेस्टेड। सर्च अस ऑनलाइन और कॉल 0433-465-492।
10: चलदी दा नाम गड्डी, आ ते सुनिया ही होना, ते तुहाडी गड्डी कोई भी होवे उनु चलाउण लई ऑल मेजर ब्रांड्स दे टायर्स अलॉय व्हील्स लई। याद रखो टायर फोर्स, जिन्हा कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 0390866655 और विजिट tireforce.com.au।
11: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। House and Land Experts Orbit Homes अपने 44 वरियां दे तजुर्बे नाल थानू दिंदे ने 100% fixed price guarantee with an industry leading 24 month price lock। अज ही पहुंचो Orbit Homes Display Centers या कॉल करो हरपन चौहान नू 0433-280-252 ते 0433-280-252।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸਵੇ ਰੈਵਨ ਹਾਲ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਅੱਜ ਦਾ ਦਿਨ ਦਿੱਤਾ। ਚਿਹਰੇ 'ਤੇ ਹੋਵੇਗੀ ਖੁਸ਼ੀ, ਇੱਕ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਚਿਹਰੇ 'ਤੇ ਖੁਸ਼ੀਆਂ ਲੈ ਕੇ ਨਿਕਲਾਂਗੇ, ਮਨ ਦੇ ਵਿੱਚ ਖੇੜੇ ਲੈ ਕੇ ਨਿਕਲਾਂਗੇ, ਅਤੇ ਸਾਰੀ ਦਿਹਾੜੀ ਆਪਾਂ ਇਹੋ ਹੀ ਖੱਟ ਕਮਾ ਕੇ ਦੂਣੀਆਂ ਚੌਣੀਆਂ ਕਰਕੇ ਵਾਪਸ ਪਰਤਾਂਗੇ। ਅਤੇ ਜੇ ਮੱਥੇ 'ਤੇ ਹੋਈਆਂ ਤਿਊੜੀਆਂ, ਮਨ ਦੇ ਉੱਤੇ ਕੋਈ ਭਾਰ, ਤਾਂ ਫਿਰ ਯਾਦ ਰਹੇ ਜੋ ਆਪਾਂ ਘਰੋਂ ਲੈ ਕੇ ਜਾਂਦੇ ਹਾਂ ਉਹੀ ਖੱਟ ਕਮਾ ਕੇ ਲਿਆਉਂਦੇ ਹਾਂ। ਸੋ ਸਵੇਰੇ ਸਵੇਰੇ ਦੇ ਸਮੇਂ ਮਨ ਦੇ ਵਿੱਚ ਖੁਸ਼ੀਆਂ ਖੇੜੇ ਰਹਿਣ। ਆਓ ਇਸੇ ਵਿਚਾਰ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਇੱਕ ਵਾਰੀ ਗੌਤਮ ਬੁੱਧ ਆਪਣੇ ਸਫ਼ਰ ਦੇ ਉੱਤੇ ਸੀ। ਕਾਫੀ ਦੇਰ ਤੋਂ ਇੱਕ ਨੌਜਵਾਨ ਜਿਹੜਾ ਗੌਤਮ ਬੁੱਧ ਦੇ ਨਾਲ ਸੀ, ਉਹਦੀ ਸ਼ਿਕਾਇਤ ਬਹੁਤ ਵਾਰ ਦੀ ਤਰ੍ਹਾਂ ਅੱਜ ਫਿਰ ਗੌਤਮ ਦੇ ਅੱਗੇ ਰੱਖੀ ਗਈ। ਤੁਰੇ ਜਾਂਦੇ ਕਹਿਣ ਲੱਗਾ, ਗੌਤਮ ਜੋ ਤੁਸੀਂ ਹਾਸਲ ਕੀਤਾ ਆਖਿਰਕਾਰ ਮੈਨੂੰ ਹਾਲੇ ਤੱਕ ਕਿਉਂ ਨਹੀਂ ਹੋ ਸਕਿਆ? ਮੈਂ ਵੀ ਤੁਹਾਡੇ ਨਾਲ ਹੀ ਸੱਚ ਦੀ ਭਾਲ ਦੇ ਵਿੱਚ ਚੱਲਿਆ। ਮੈਂ ਤੁਹਾਡੀਆਂ ਗੱਲਾਂ ਰੋਜ਼ ਬੜੇ ਧਿਆਨ ਦੇ ਨਾਲ ਸੁਣਦਾ, ਪਰ ਮੈਂ ਹਾਲੇ ਤੱਕ ਆਪਣਾ ਮਨ ਇੱਕ ਥਾਂ ਦੇ ਉੱਤੇ ਟਿਕਾ ਨਹੀਂ ਸਕਿਆ। ਹਾਲੇ ਗੱਲਾਂ ਕਰ ਹੀ ਰਹੇ ਸੀ, ਕੁਛ ਨੌਜਵਾਨ ਦੇ ਪੈਰ ਦੇ ਵਿੱਚ ਇੱਕ ਕੰਡਾ ਵੱਜਿਆ। ਕੰਡੇ ਦੀ ਪੀੜ ਇੰਨੀ ਕੁ ਜ਼ਿਆਦਾ ਸੀ ਕਿ ਉਹਨੂੰ ਆਪਣੀ ਗੱਲ ਵਿੱਚ ਹੀ ਭੁੱਲ ਗਈ। ਇੱਕ ਪਾਸੇ ਬੈਠ ਕੇ ਕੰਡਾ ਕੱਢਿਆ, ਕੁਛ ਦੇਰ ਦੇ ਲਈ ਆਰਾਮ ਕੀਤਾ। ਯਾਦ ਹੀ ਨਹੀਂ ਰਿਹਾ ਕਿ ਉਹ ਕਿਹੜੀਆਂ ਗੱਲਾਂ ਕਰ ਰਿਹਾ ਹੈ। ਗੌਤਮ ਨੇ ਯਾਦ ਦਵਾਇਆ, ਜਦੋਂ ਤੇਰੇ ਪੈਰ ਦੇ ਵਿੱਚ ਕੰਡਾ ਵੱਜਾ ਤੂੰ ਦੱਸ ਕਹਾਂ ਕਿਹੜੇ ਪਾਸੇ ਧਿਆਨ ਸੀ ਤੇਰਾ? ਕਹਿਣ ਲੱਗਾ ਗੌਤਮ, ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਸੀ, ਇਸ ਕਰਕੇ ਪਤਾ ਹੀ ਨਹੀਂ ਲੱਗਾ ਕਦੋਂ ਕੰਡੇ ਦੇ ਉੱਤੇ ਪੈਰ ਰੱਖਿਆ ਗਿਆ। ਗੌਤਮ ਨੇ ਕਿਹਾ, ਹੁਣ ਅਗਲੇ ਸਫ਼ਰ ਦੇ ਉੱਤੇ ਜ਼ਰਾ ਧਿਆਨ ਦੇ ਨਾਲ ਚੱਲੀ। ਅਤੇ ਉਹ ਫਿਰ ਅੱਗੇ ਤੁਰ ਪਏ ਕੱਚੇ ਰਾਹ। ਕਾਫੀ ਧਿਆਨ ਰੱਖਿਆ ਉਹਨੇ, ਕਾਫੀ ਖਿਆਲ ਰੱਖਿਆ ਕਿ ਮੇਰਾ ਪੈਰ ਫਿਰ ਦੁਬਾਰਾ ਤੋਂ ਕਿਸੇ ਕੰਡੇ ਦੇ ਉੱਤੇ ਨਾ ਧਰਿਆ ਜਾਵੇ, ਪੈਰ ਕਿਸੇ ਵੀ ਤਰੀਕੇ ਦੇ ਨਾਲ ਜ਼ਖਮੀ ਨਾ ਹੋਣ। ਅਤੇ ਜਿੰਨਾ ਚਿਰ ਧਿਆਨ ਰੱਖਿਆ ਉਹਨਾਂ ਚਿਰ ਤੱਕ ਸਭ ਠੀਕ ਵੀ ਰਿਹਾ। ਪਰ ਅਚਾਨਕ ਫਿਰ ਦੁਬਾਰਾ ਉਹਨੇ ਸ਼ਿਕਾਇਤ ਕੀਤੀ, ਗੌਤਮ ਜੇ ਹੋਵੇ ਨਾ ਤਾਂ ਆਪਾਂ ਥੋੜ੍ਹੀ ਦੇਰ ਦੇ ਲਈ ਬੈਠ ਜਾਈਏ, ਮੇਰੇ ਪੈਰ ਦੇ ਵਿੱਚ ਦੁਬਾਰਾ ਤੋਂ ਕੰਡਾ ਵੱਜਾ। ਕੰਡਾ ਕੱਢ ਕੇ ਗੌਤਮ ਨੇ ਕਿਹਾ, ਤੂੰ ਕਦੀ ਖਿਆਲ ਕੀਤਾ ਕਿ ਤੇਰੇ ਪੈਰ ਦੇ ਵਿੱਚ ਇੰਨੀ ਵਾਰ ਕੰਡਾ ਕਿਉਂ ਵੱਜਦਾ? ਹਾਂ ਗੌਤਮ, ਸਿੱਧੀ ਜਿਹੀ ਗੱਲ ਤਾਂ ਇਹ ਹੈ ਕਿ ਮੈਂ ਸ਼ਾਇਦ ਰਾਹ ਦੇ ਉੱਤੇ ਧਿਆਨ ਨਹੀਂ ਦੇ ਪਾਉਂਦਾ। ਤੂੰ ਯਾਦ ਕਰਕੇ ਦੱਸ ਤੇਰਾ ਧਿਆਨ ਕਿੱਥੇ ਸੀ? ਜਿੱਦਾਂ ਤੁਸੀਂ ਪਿਛਲੇ ਪ੍ਰਵਚਨ ਦੇ ਵਿੱਚ ਦੱਸਿਆ ਸੀ, ਮੈਂ ਆਪਣਾ ਧਿਆਨ ਆਪਣੀ ਸਭ ਤੋਂ ਪਿਆਰੀ, ਸਭ ਤੋਂ ਕੀਮਤੀ ਚੀਜ਼ ਵੱਲ ਲਾਇਆ। ਅਤੇ ਉਹ ਕੀ ਸੀ? ਮੈਂ ਆਪਣੇ ਪਿਤਾ ਜੀ ਨੂੰ ਯਾਦ ਕਰ ਰਿਹਾ ਸੀ, ਕਾਫੀ ਦੇਰ ਹੋ ਗਈ ਉਹਨਾਂ ਨੂੰ ਨਹੀਂ ਮਿਲਿਆ, ਸੋ ਇਸ ਕਰਕੇ ਮੈਂ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਕੇ ਚੱਲ ਰਿਹਾ ਸੀ। ਅਤੇ ਫਿਰ ਪਤਾ ਨਹੀਂ ਕਿੱਦਾਂ ਅਚਾਨਕ ਮੇਰਾ ਧਿਆਨ ਮਾਂ ਵੱਲ ਵੀ ਚਲਾ ਗਿਆ, ਮਾਂ ਵੱਲੋਂ ਹਟਿਆ ਭੈਣ ਭਰਾਵਾਂ ਵੱਲ, ਪਿੰਡ ਦੇ ਕੁਛ ਸਾਕ ਸੰਬੰਧੀਆਂ ਵੱਲ, ਰਿਸ਼ਤੇਦਾਰਾਂ ਵੱਲ, ਉਹਨਾਂ ਮੱਝਾਂ ਵੱਲ, ਮਾਲ ਡੰਗਰ ਵੱਲ, ਬਚਪਨ ਦੇ ਵਿੱਚ ਖੇਡੀਆਂ ਖੇਡਾਂ ਵੱਲ, ਅਤੇ ਕੁਛ ਇੱਕ ਸਾਥ ਜਿਨ੍ਹਾਂ ਬਾਰੇ ਮੈਨੂੰ ਹਾਲੇ ਵੀ ਲੱਗਦਾ ਉਹ ਮੈਨੂੰ ਸ਼ਾਇਦ ਮਿਸ ਕਰਦੇ ਹੋਣਗੇ। ਮੈਨੂੰ ਲੱਗਦਾ ਉਹ ਸੋਚਦੇ ਹੋਣਗੇ ਕਿ ਮੈਂ ਕਿੱਥੇ ਹਾਂ। ਅਤੇ ਸ਼ਾਇਦ ਮੈਨੂੰ ਇਹ ਵੀ ਧਿਆਨ ਆਇਆ, ਮੈਂ ਸੋਚਣ ਦੀ ਕੋਸ਼ਿਸ਼ ਕੀਤੀ ਕਿ ਉਹ ਹੁਣ ਕਿੱਦਾਂ ਦੇ ਹੋ ਗਏ ਹੋਣਗੇ, ਕਿ ਮੇਰੇ ਵਾਂਗੂ ਉਹਨਾਂ ਨੂੰ ਵੀ ਦਾੜੀ ਮੁੱਛਾਂ ਫੋਟਾਈਆਂ ਹੋਣਗੀਆਂ, ਕਿ ਮੇਰੇ ਹਾਣ ਪ੍ਰਵਾਣ ਦੇ
ਸਾਰੇ ਵੱਡੇ ਹੋ ਗਏ ਹੋਣਗੇ, ਉਹ ਕਿੱਦਾਂ ਦੇ ਦਿਖਦੇ ਹੋਣਗੇ, ਕੀ ਉਹ ਸਾਰੇ ਆਪਣੇ ਕੰਮਾਂ ਕਾਜਾਂ ਦੇ ਵਿੱਚ ਲੱਗੇ ਹੋਣਗੇ, ਕੀ ਮੈਂ ਹੀ ਹਾਂ ਉਹਨਾਂ ਸਾਰਿਆਂ ਦੇ ਵਿੱਚੋਂ ਇਕੱਲਾ ਜਿਹੜਾ ਇਹਨਾਂ ਰਾਹਾਂ ਦੇ ਉੱਤੇ ਕੰਡੇ ਮਰਵਾਉਂਦਾ ਫਿਰਦਾ, ਗੌਤਮ ਦੇ ਨਾਲ ਤੁਰਿਆ ਫਿਰਦਾ ਸੱਚ ਦੀ ਭਾਲ ਦੇ ਵਿੱਚ? ਹੋ ਸਕਦਾ ਉਹਨਾਂ ਦੇ ਵਿੱਚੋਂ ਬਹੁਤਿਆਂ ਦਾ ਵਿਆਹ ਹੋ ਗਿਆ ਹੋਵੇ, ਹੋ ਸਕਦਾ ਕਈਆਂ ਦੇ ਬੱਚੇ ਵੀ ਹੋ ਗਏ ਹੋਣ। ਬਸ ਇੱਦਾਂ ਦੀਆਂ ਸੋਚਾਂ ਚੱਲ ਰਹੀਆਂ ਸੀ, ਬਾਅਦ ਵਿੱਚ ਮੈਨੂੰ ਯਾਦ ਨਹੀਂ, ਫਿਰ ਮੈਨੂੰ ਕੰਡਾ ਵੱਜ ਗਿਆ। ਗੌਤਮ ਨੇ ਕਿਹਾ ਮੈਂ ਪਿਛਲੇ ਪ੍ਰਵਚਨ ਦੇ ਵਿੱਚ ਇਹੋ ਹੀ ਤਾਂ ਕਿਹਾ ਸੀ ਕਿ ਤੁਸੀਂ ਆਪਣਾ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰਨੀ, ਮੈਂ ਇਹੋ ਹੀ ਤਾਂ ਕਿਹਾ ਸੀ ਜਿਹੜੀ ਤੁਹਾਨੂੰ ਸਭ ਤੋਂ ਪਿਆਰੀ ਚੀਜ਼ ਹੈ ਉਹਦੇ ਉੱਤੇ ਧਿਆਨ ਟਿਕਾ ਲਓ। ਪਹਿਲੀ ਗੱਲ ਤਾਂ ਇਹ ਕਿ ਹਾਲੇ ਸਭ ਤੋਂ ਪਿਆਰੀ ਚੀਜ਼ ਤੈਨੂੰ ਤੇਰੇ ਪਰਿਵਾਰ ਦੇ ਜੀਅ ਲੱਗੀ ਜਾਂਦੇ। ਚਲੋ ਪਰਿਵਾਰ ਦੇ ਜੀ ਪਿਆਰੇ ਹੁੰਦੇ ਵੀ ਆ, ਤੇਰਾ ਆਪਣੇ ਪਿਤਾ ਜੀ ਦੇ ਨਾਲ ਪਿਆਰ ਬਹੁਤ ਹੈ, ਇਹ ਬਹੁਤ ਚੰਗੀ ਗੱਲ, ਪਰ ਇੱਕ ਗੱਲ ਦੱਸ, ਫਿਰ ਤੇਰਾ ਧਿਆਨ ਉਹਨਾਂ ਵੱਲੋਂ ਹਟ ਕੇ ਬਾਕੀ ਥਾਵਾਂ ਦੇ ਉੱਤੇ ਕਿਉਂ ਗਿਆ? ਜਾਂ ਤਾਂ ਫਿਰ ਤੈਨੂੰ ਇਹ ਨਹੀਂ ਹਾਲੇ ਤੱਕ ਪਤਾ ਕਿ ਤੈਨੂੰ ਸਭ ਤੋਂ ਪਿਆਰੀ ਚੀਜ਼ ਹੈ ਕੀ? ਹੈ ਤਾਂ ਗੌਤਮ ਮੇਰਾ ਪਿਆਰ ਆਪਣੇ ਪਿਓ ਲਈ ਆ ਸਭ ਤੋਂ ਵਧੇਰੇ, ਸਭ ਤੋਂ ਵਧੇਰੇ ਮੈਨੂੰ ਯਾਦ ਆਪਣੇ ਪਿਓ ਦੀ ਆਉਂਦੀ ਆ, ਸਭ ਤੋਂ ਕਰੀਬੀ ਤਾਂ ਮੈਂ ਆਪਣੇ ਪਿਤਾ ਜੀ ਨੂੰ ਮੰਨਦਾ, ਪਰ ਪਤਾ ਨਹੀਂ ਕਿਉਂ ਉੱਥੇ ਤਾਂ ਥੋੜ੍ਹਾ ਕੁ ਚਿਰ ਧਿਆਨ ਰਹਿੰਦਾ, ਬਾਕੀ ਫਿਰ ਪਤਾ ਹੀ ਨਹੀਂ ਲੱਗਦਾ ਕਿਹੜੇ ਪਾਸੇ ਚਲੇ ਜਾਂਦਾ। ਇਹੋ ਹੀ ਤਾਂ ਔਖਾ, ਜੇ ਇੱਕ ਪਾਸੇ ਧਿਆਨ ਟਿਕ ਜੇ ਤਾਂ ਫਿਰ ਮਨ ਹੀ ਕੀ ਹੋਇਆ, ਮਨ ਇਹੋ ਤਾਂ ਤੁਹਾਨੂੰ ਭੁਲੇਖੇ ਪਾਉਂਦਾ, ਇਹੋ ਤਾਂ ਤੁਹਾਨੂੰ ਛਲਾਵੇ ਦਿੰਦਾ। ਗੌਤਮ ਨੇ ਬੜਾ ਆਸਾਨ ਜਿਹਾ ਤਰੀਕਾ ਦੱਸਿਆ ਜਿਹੜਾ ਸ਼ਾਇਦ ਧਿਆਨ ਲਾਉਣ ਦੇ ਲਈ ਵੀ ਆਸਾਨ ਹੋਵੇ, ਅਤੇ ਜਦੋਂ ਆਪਾਂ ਦੁਨੀਆਦਾਰੀ ਦੇ ਵਿੱਚ ਵਿਚਰਦੇ ਹਾਂ, ਬਹੁਤ ਜ਼ਿਆਦਾ ਸੋਚਦੇ ਹਾਂ, ਜਿਹਨੂੰ ਅੱਜ ਕੱਲ੍ਹ ਆਪਾਂ ਨੈਗੇਟਿਵ ਥਿੰਕਿੰਗ ਜਾਂ ਓਵਰ ਥਿੰਕਿੰਗ ਕਹਿ ਦਿੰਦੇ ਹਾਂ, ਸ਼ਾਇਦ ਉਹ ਹਟਾਉਣ ਦੇ ਲਈ ਵੀ ਕਾਰਗਰ ਸਾਬਤ ਹੋਵੇ। ਗੌਤਮ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਆਪਣੀ ਸਭ ਤੋਂ ਪਿਆਰੀ ਚੀਜ਼ ਵੱਲ ਧਿਆਨ ਲਾਉਂਦੇ ਹੋ ਤਾਂ ਤੁਸੀਂ ਆਪਣਾ ਧਿਆਨ ਰੋਕ ਨਹੀਂ ਸਕਦੇ, ਉਹ ਇੱਧਰ ਉੱਧਰ ਹੋਰ ਥਾਵਾਂ ਦੇ ਉੱਤੇ ਜਾਊਗਾ, ਜਿੱਥੇ ਜਾਂਦਾ ਉਹਨੂੰ ਜਾਣ ਦਿਓ, ਜੋ ਮਨ ਸੋਚਦਾ ਉਹਨੂੰ ਸੋਚਣ ਦਿਓ, ਪਰ ਉਸ ਤੋਂ ਬਾਅਦ ਤੁਸੀਂ ਨਾਲ ਇਹ ਜ਼ਰੂਰ ਸੋਚੋ ਕਿ ਜਿੱਧਰ ਧਿਆਨ ਗਿਆ ਸੀ ਕੀ ਉਹ ਬਹੁਤ ਜ਼ਿਆਦਾ ਅਹਿਮੀਅਤ ਰੱਖਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ, ਜਿੱਥੇ ਜਿੱਥੇ ਵੀ ਤੁਹਾਡਾ ਧਿਆਨ ਜਾਂਦਾ ਉਸ ਇਕੱਲੇ ਇਕੱਲੇ ਪੁਆਇੰਟ ਦੇ ਉੱਤੇ ਬਹਿ ਕੇ ਫਿਰ ਸੋਚੋ ਕਿ ਕੀ ਉਹ ਮਸਲੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਨੇ। ਜੇ ਤੁਸੀਂ ਕਿਸੇ ਦਸੀਂ ਪਾਸੀਂ ਧਿਆਨ ਲਾਇਆ, ਕਾਰੋਬਾਰ ਵੱਲ ਲਾਇਆ, ਯਾਰਾਂ ਦੋਸਤਾਂ ਵੱਲ ਲਾਇਆ, ਕਿਸੇ ਲੜਾਈ ਝਗੜੇ ਵੱਲ, ਕਿਸੇ ਨਾਲ ਪੈਸੇ ਦਾ ਕੋਈ ਲੈਣ ਦੇਣ ਹੈ ਉਹਦੇ ਵੱਲ, ਚੰਗੀ ਨੌਕਰੀ ਵੱਲ, ਆਪਣੇ ਪਰਿਵਾਰ ਦੇ ਜੀਆਂ ਵੱਲ, ਯਾਰਾਂ ਦੋਸਤਾਂ ਵੱਲ, ਕੁਛ ਛੱਡ ਚੁੱਕੇ ਉਹਨਾਂ ਵੱਲ, ਕੁਛ ਦੇ ਨਾਲ ਤੁਸੀਂ ਨਾਤਾ ਜੋੜਨਾ ਚਾਹੁੰਦੇ ਹੋ ਉਹਨਾਂ ਵੱਲ, ਉਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਲਾ ਕੇ ਹੌਲੀ ਹੌਲੀ ਉਹਨਾਂ ਦੇ ਵਿੱਚੋਂ ਸ਼ਾਂਤੀ ਕਰਨੀ ਸ਼ੁਰੂ ਕਰੋ। ਕਿਹੜੀ ਚੀਜ਼ ਹੈ ਜਿਹਦੇ ਸੋਚਣ ਦੇ ਨਾਲ ਜਾਂ ਨਾ ਸੋਚਣ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਉੱਤੇ ਕੋਈ ਅਸਰ ਨਹੀਂ ਪੈਣ ਵਾਲਾ, ਅਤੇ ਉਹਨੂੰ ਇੱਕ ਪਾਸੇ ਕਰ ਦਿਓ। ਜੇ ਕੋਈ 10 ਵਿਚਾਰ ਆਏ ਨੇ ਮਨ ਦੇ ਵਿੱਚ ਤਾਂ 10 'ਚੋਂ ਹੁਣ 9 ਰਹਿ ਜਾਣੇ ਚਾਹੀਦੇ, ਫਿਰ ਦੁਬਾਰਾ ਤੋਂ ਸੋਚੋ ਅਤੇ ਇਸ ਪਾਸੇ ਧਿਆਨ ਲਾਓ ਕਿ ਕੀ ਉਹਨਾਂ ਦੇ ਵਿੱਚੋਂ ਕੋਈ ਹੋਰ ਚੀਜ਼ ਐਸੀ ਹੈ ਜਿਹਦੇ ਸੋਚਣ ਦੇ ਨਾਲ ਹੁਣ ਕੋਈ ਫਰਕ ਨਹੀਂ ਪੈਣ ਵਾਲਾ, ਕੁਛ ਐਸਾ ਜਿਹੜਾ ਬੀਤ ਚੁੱਕਾ ਜਿਹੜਾ ਹੁਣ ਤੁਸੀਂ ਵਾਪਸ ਨਹੀਂ ਲੈ ਕੇ ਆ ਸਕਦੇ, ਕੁਛ ਐਸੇ ਲੋਕ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਦਾ ਦੇ ਲਈ ਜਾ ਚੁੱਕੇ ਨੇ, ਜਿਨ੍ਹਾਂ ਦੇ ਬਾਰੇ ਸੋਚਣ ਜਾਂ ਨਾ ਸੋਚਣ ਦੇ ਨਾਲ ਹੁਣ ਕੋਈ ਫਰਕ ਨਹੀਂ ਪੈਣਾ, ਅਤੇ ਉਹਨੂੰ ਵੀ ਮਾਈਨਸ ਕਰ ਦਿਓ। ਅਤੇ ਹੌਲੀ ਹੌਲੀ ਜਦੋਂ ਤੁਸੀਂ ਇਹ ਪ੍ਰੈਕਟਿਸ ਕਰੋਗੇ, ਹੌਲੀ ਹੌਲੀ ਜਿੱਦਾਂ ਜਿੱਦਾਂ ਤੁਸੀਂ ਆਪਣੇ ਮਨ ਦੇ ਵਿੱਚੋਂ ਆਪਣੇ ਖਿਆਲਾਂ ਦੇ ਵਿੱਚੋਂ ਸੋਚ ਕੇ
ਉਹ ਚੀਜ਼ਾਂ ਮਾਈਨਸ ਕਰਨੀਆਂ ਸ਼ੁਰੂ ਕਰੋਗੇ ਜਿਨ੍ਹਾਂ ਦੇ ਨਾਲ ਵਾਕਈ ਹੁਣ ਕੋਈ ਫਰਕ ਨਹੀਂ ਪੈਂਦਾ, ਤਾਂ ਤੁਹਾਡੇ ਕੋਲ ਉਹ ਬਚ ਜਾਣਗੀਆਂ ਜਿਨ੍ਹਾਂ ਦੇ ਨਾਲ ਵਾਕਈ ਤੁਹਾਡੀ ਜ਼ਿੰਦਗੀ ਦੇ ਉੱਤੇ ਫਰਕ ਪੈਂਦਾ। ਉਹ ਲੋਕ ਜਿਹੜੇ ਵਾਕਈ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੇ ਨੇ, ਉਹ ਕਾਰਜ ਜਿਨ੍ਹਾਂ ਦੇ ਨਾਲ ਤੁਹਾਡੀ ਜ਼ਿੰਦਗੀ ਸਵਰ ਸਕਦੀ ਹੈ, ਉਹ ਧਿਆਨ ਜਿਹੜਾ ਲਾ ਕੇ ਤੁਸੀਂ ਰੱਬ ਦੇ ਨੇੜੇ ਹੋ ਸਕਦੇ ਹੋ। ਯਾਨੀ ਕਿ ਜੋ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਹਾਸਲ ਕਰਨਾ ਚਾਹੁੰਦੇ ਹੋ ਉਸ ਪਾਸੇ ਨੂੰ ਤੁਸੀਂ ਆਪਣਾ ਧਿਆਨ ਹੁਣ ਲਾ ਸਕਦੇ ਹੋ। ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਤੁਹਾਨੂੰ ਸੋਚ ਕੇ ਇਹੋ ਹੀ ਲੱਗੂਗਾ ਕਿ ਨਹੀਂ ਇਹ ਵੀ ਨਹੀਂ ਮੈਨੂੰ ਚਾਹੀਦੀਆਂ, ਅਤੇ ਆਖਿਰਕਾਰ ਤੁਸੀਂ ਉਸ ਪੁਆਇੰਟ ਦੇ ਉੱਤੇ ਪਹੁੰਚ ਜਾਓਗੇ ਜੋ ਤੁਹਾਨੂੰ ਚਾਹੀਦਾ ਹੋਊਗਾ। ਪਰ ਇਹਦੇ ਲਈ ਤੁਹਾਡੇ ਕੋਲ ਸਮਾਂ ਚਾਹੀਦਾ, ਇਹਦੇ ਲਈ ਤੁਹਾਨੂੰ ਧਿਆਨ ਲਾਉਣਾ ਪਊਗਾ, ਆਰਾਮ ਦੇ ਨਾਲ ਬਹਿਣਾ ਪਊਗਾ, ਇਹਦੇ ਲਈ ਤੁਹਾਨੂੰ ਸੋਚਣਾ ਪਊਗਾ। ਸਭ ਤੋਂ ਵੱਡੀ ਗੱਲ, ਤੁਹਾਨੂੰ ਆਪਣੇ ਅੰਦਰ ਉਤਰਨਾ ਪਊਗਾ, ਆਪਣੇ ਵਿਚਾਰਾਂ ਦੇ ਨਾਲ ਲੜਨਾ ਪਊਗਾ। ਅਤੇ ਸ਼ਾਇਦ ਇਹੋ ਹੀ ਤਾਂ ਉਹ ਕਾਰਜ ਹੈ ਜਿਹੜਾ ਆਪਾਂ ਕਰ ਨਹੀਂ ਪਾਉਂਦੇ, ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰ ਪਾਉਂਦੇ, ਆਪਣੇ ਉਹਨਾਂ ਖਿਆਲਾਂ ਦੇ ਉੱਤੇ ਵਿਚਾਰ ਨਹੀਂ ਕਰ ਪਾਉਂਦੇ ਕਿ ਉਹ ਵਾਕਈ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਤਿੰਨੇ ਨੂੰ ਗੌਤਮ ਨੂੰ ਟੋਕਦਿਆਂ ਉਸ ਸਾਥੀ ਨੇ ਫਿਰ ਦੁਬਾਰਾ ਤੋਂ ਸਵਾਲ ਪੁੱਛਿਆ, ਗੌਤਮ ਕੀ ਇੰਨੇ ਦੇ ਨਾਲ ਮੇਰਾ ਮਸਲਾ ਹੱਲ ਹੋਜੂ? ਮੈਂ ਕੱਲ੍ਹ ਤੋਂ ਹੀ ਸ਼ੁਰੂ ਕਰੂੰਗਾ, ਮੈਂ ਇਸ ਤਰੀਕੇ ਦੇ ਨਾਲ ਹੁਣ ਸੋਚਣਾ ਸ਼ੁਰੂ ਕਰੂੰਗਾ। ਪਰ ਸਵਾਲ, ਇਸ ਸਵਾਲ ਦਾ ਜਵਾਬ ਇੰਨਾ ਆਸਾਨ ਨਹੀਂ ਸੀ। ਗੌਤਮ ਦਾ ਕਹਿਣਾ ਸੀ ਕਿ ਜੇਕਰ ਅੱਜ ਤੋਂ ਸ਼ੁਰੂਆਤ ਕਰੇਗਾ ਤਾਂ ਹੌਲੀ ਹੌਲੀ, ਹੋ ਸਕਦਾ ਬਹੁਤ ਸਮਾਂ ਲੱਗ ਜੇ, ਤੈਨੂੰ ਆਪਣੇ ਵਿਚਾਰ ਹੌਲੀ ਹੌਲੀ ਮਨਫੀ ਕਰਦਿਆਂ, ਹਾਲੇ ਤਾਂ ਤਰਦੇ ਤਰਦੇ ਕੁਛ ਇੱਕ ਤੈਨੂੰ ਤੰਗ ਕਰ ਰਹੇ ਨੇ, ਜਿੱਦਾਂ ਜਿੱਦਾਂ ਤੂੰ ਧਿਆਨ ਦੇ ਵਿੱਚ ਉਤਰਨਾ ਹਾਲੇ ਤਾਂ ਬਹੁਤ ਪਿਛਲੇ ਵੀ ਯਾਦ ਆਉਣੇ ਸ਼ੁਰੂ ਹੋ ਜਾਂਦੇ ਨੇ। ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਿੱਦਾਂ ਜਿੱਦਾਂ ਤੁਸੀਂ ਇੱਕ ਭਾਂਡੇ ਦੇ ਉੱਤੋਂ ਉੱਤੋਂ ਕੁਛ ਨਾ ਕੁਛ ਉਤਾਰ ਲੈਂਦੇ ਹੋ, ਇੱਕ ਅਲਮਾਰੀ ਦੇ ਵਿੱਚੋਂ ਉੱਤੋਂ ਉੱਤੋਂ ਤੁਸੀਂ ਕੁਛ ਨਾ ਕੁਛ ਕੱਪੜੇ ਕੱਢ ਲੈਂਦੇ ਹੋ, ਤਾਂ ਤੁਸੀਂ ਥੱਲੇ ਵੇਖਦੇ ਹੋ ਓਹੋ ਆਹ ਤਾਂ ਭੁੱਲੇ ਪਏ ਸੀ, ਹੋਰ ਪਿੱਛੇ ਹੱਥ ਮਾਰੋਗੇ ਤਾਂ ਹੋਰ ਨਿਕਲੋਗੇ। ਇਹ ਭਾਂਡੇ ਇਹ ਅਲਮਾਰੀਆਂ ਖਾਲੀ ਕਰਦਿਆਂ ਵਾਹਵਾ ਚਿਰ ਲੱਗ ਜਾਂਦਾ, ਹੁਣ ਇਹ ਤੁਹਾਡੇ 'ਤੇ ਆ ਤੁਸੀਂ ਕਿੰਨਾ ਕੁ ਸਮਾਂ ਲਾਉਣਾ ਅਤੇ ਕਿੰਨਾ ਕੁ ਖਾਲੀ ਕਰਨਾ ਆਪਣੇ ਆਪ ਨੂੰ। ਜਿੰਨਾ ਬੰਦਾ ਆਪਣੇ ਆਪ ਦੇ ਵਿੱਚੋਂ ਖਾਲੀ ਓਨਾ ਹੀ ਸੌਖਾ, ਓਨਾ ਹੀ ਹੌਲੇ ਭਾਰ ਅੱਗੇ ਵਧੂ, ਓਨਾ ਹੀ ਸੌਖਾ ਰਹੋ, ਨਹੀਂ ਤਾਂ ਫਿਰ ਇਸੇ ਤਰ੍ਹਾਂ ਦੇ ਨਾਲ ਵਾਰ ਵਾਰ ਧਿਆਨ ਭਟਕਦਾ ਰਹੋ ਅਤੇ ਵਾਰ ਵਾਰ ਕੰਡੇ ਵੱਜਦੇ ਰਹਿਣਗੇ। ਕਿਉਂਕਿ ਆਪਾਂ ਜਾਂ ਤਾਂ ਰਾਹਾਂ ਦੇ ਉੱਤੇ ਚੱਲਦੇ ਹਾਂ, ਕੰਡਿਆਂ ਦਾ ਖਿਆਲ ਰੱਖ ਸਕਦੇ ਹਾਂ, ਅਤੇ ਜਾਂ ਫਿਰ ਇਹਨਾਂ ਅਨਾਪ ਸ਼ਨਾਪ ਇੱਧਰ ਉੱਧਰ ਦੇ ਵਿਚਾਰਾਂ ਦਾ। ਗੌਤਮ ਦਾ ਕਹਿਣਾ ਸੀ ਕਿ ਰਾਹ ਦੇ ਉੱਤੇ ਚੱਲਦਿਆਂ ਹੋ ਸਕਦਾ ਉਸ ਸਮੇਂ ਤੁਹਾਡਾ ਧਿਆਨ ਉੱਚਿਤ ਆ ਕਿ ਕੰਡੇ ਵੱਲ ਹੀ ਲਾ ਲਓ, ਜਿਹੜੇ ਸਮੇਂ ਦੇ ਉੱਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਸ ਵੱਲ ਧਿਆਨ ਲਾਓ, ਜਿਹੜੀ ਚੀਜ਼ ਤੋਂ ਤੁਹਾਨੂੰ ਹੁਣੇ ਹੁਣੇ ਨੁਕਸਾਨ ਹੋਣ ਦਾ ਡਰ ਹੈ ਉਸ ਪਾਸੇ ਧਿਆਨ ਲਾ ਲਓ। ਸ਼ਾਇਦ ਇਸੇ ਨੂੰ ਕਹਿੰਦੇ ਨੇ ਮੌਜੂਦਾ ਸਮੇਂ ਦੇ ਵਿੱਚ ਰਹਿ ਕੇ ਜੀਣਾ, ਇਹੋ ਹੀ ਸ਼ਾਇਦ ਸਾਡੀ ਬਹੁਤਿਆਂ ਦੀ ਸਮੱਸਿਆ। ਆਪਾਂ ਜਿਹੜੇ ਪਲ ਦੇ ਵਿੱਚ ਰਹਿ ਰਹੇ ਹੁੰਦੇ ਹਾਂ ਉਸ ਪਲ ਦੇ ਵਿੱਚ ਰਹਿ ਕੇ ਨਹੀਂ ਜੀਉ ਪਾਉਂਦੇ, ਸਾਡੇ ਖਿਆਲ ਹਮੇਸ਼ਾ ਜਾਂ ਤਾਂ ਭਵਿੱਖ ਵੱਲ ਚਲੇ ਜਾਂਦੇ ਨੇ ਅਤੇ ਜਾਂ ਫਿਰ ਬੀਤੇ ਵੱਲ ਚਲੇ ਜਾਂਦੇ। ਫਿਰ ਮੌਜੂਦਾ ਸਮੇਂ ਦੇ ਵਿੱਚ ਸਾਨੂੰ ਕੰਡਾ ਵੱਜਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ। ਜੇ ਆਪਾਂ ਇਸ ਟਾਈਮ ਗੱਡੀ ਚਲਾ ਰਹੇ ਹਾਂ ਤਾਂ ਕੋਸ਼ਿਸ਼ ਕਰੀਏ ਫਿਰ ਇਸ ਟਾਈਮ ਗੱਡੀ ਚਲਾਈਏ, ਆਸ ਪਾਸ ਸੜਕ ਦੇ ਉੱਤੇ ਹੋਰ ਜਿਹੜੇ ਵਿਚਰ ਰਹੇ ਨੇ ਉਹਨਾਂ ਦਾ ਵੀ ਖਿਆਲ ਕਰੀਏ, ਆਪਣੀ ਸਪੀਡ ਦਾ ਵੀ ਖਿਆਲ ਕਰੀਏ, ਆਪਣੇ ਹੱਥਾਂ ਦਾ ਵੀ ਖਿਆਲ ਕਰੀਏ ਕਿ ਉਹ ਇੱਧਰ ਉੱਧਰ ਮੋਬਾਈਲ ਦੇ ਉੱਤੇ ਨਾ ਜਾਣ। ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਇੱਕ ਡਰਾਈਵਰ ਦੇ ਲਈ ਗੱਡੀ ਚਲਾਉਂਦੇ ਹਾਂ ਤਾਂ ਇਹੋ ਹੀ ਆ ਕਿ ਉਹ ਸਾਰਾ ਧਿਆਨ ਆਪਣਾ ਸੜਕ ਦੇ ਉੱਤੇ ਆਪਣੀ ਗੱਡੀ ਆਪਣੀ ਰਫ਼ਤਾਰ ਦੇ ਉੱਤੇ ਕੇਂਦਰਿਤ ਰੱਖੇ, ਨਹੀਂ ਤਾਂ ਭਾਵੇਂ ਕਿੰਨਾ ਵੀ ਇੰਪੋਰਟੈਂਟ ਉਹ ਕਿਉਂ ਨਾ ਸੋਚ ਰਿਹਾ ਹੋਵੇ
ਚਾਹੇ ਉਹ ਰੱਬ ਦਾ ਨਾਂ ਹੀ ਕਿਉਂ ਨਾ ਲੈ ਰਿਹਾ ਹੋਵੇ। ਇਸ ਸਮੇਂ ਦੇ ਮੁਤਾਬਕ ਤਾਂ ਸ਼ਾਇਦ ਉਹ ਵੀ ਉਹਦਾ ਧਿਆਨ ਦਾ ਉਟਕਣਾ ਹੀ ਮੰਨਿਆ ਜਾਊਗਾ। ਸ਼ਾਇਦ ਇੱਕ ਅਵਸਥਾ ਆਊਗੀ ਜਦੋਂ ਉਹ ਇਹ ਦੋ ਚਾਰ ਚੀਜ਼ਾਂ ਇਕੱਠੀਆਂ ਕਰਨ ਜੋਗਾ ਹੋ ਜੂ। ਪਰ ਸੱਚ ਤਾਂ ਇਹ ਆ ਕਿ ਇਸ ਤਰੀਕੇ ਦੇ ਨਾਲ ਧਿਆਨ ਭਟਕ ਕੇ ਕਦੋਂ ਉਰੇ ਪਰੇ ਚਲੇ ਜਾਂਦਾ ਪਤਾ ਹੀ ਨਹੀਂ ਲੱਗਦਾ। ਸੋ ਜਿਹੜੀ ਚੀਜ਼ ਦੇ ਵਿੱਚ ਵੀ ਤੁਸੀਂ ਜਿਹੜੀ ਘੜੀ ਵੀ ਵਿਚਰ ਰਹੇ ਹੋ ਉੱਥੇ ਧਿਆਨ ਕੇਂਦਰਿਤ ਕਰ ਲੈਣਾ ਜ਼ਿਆਦਾ ਵਾਜਬ ਹੈ। ਇਸ ਪ੍ਰੈਕਟਿਸ ਦੇ ਨਾਲ ਹੌਲੀ ਹੌਲੀ ਜਦੋਂ ਆਪਣੇ ਵਿਚਾਰ ਤੁਸੀਂ ਮਾਈਨਸ ਕਰਨੇ ਸ਼ੁਰੂ ਕਰੋਗੇ, ਬੇਲੋੜੇ ਵਿਚਾਰ ਮਾਈਨਸ ਕਰਨੇ ਸ਼ੁਰੂ ਕਰੋਗੇ, ਤਾਂ ਫਿਰ ਕਈ ਤਰ੍ਹਾਂ ਦੀਆਂ ਸਮੱਸਿਆ ਤੁਹਾਡੀਆਂ ਦੂਰ ਹੋ ਜਾਣਗੀਆਂ। ਜਿਹਨੇ ਜਿਹੜੇ ਰਾਹ ਦੇ ਉੱਤੇ ਚੱਲਣਾ ਉਹ ਉਸੇ ਰਾਹ ਦੇ ਉੱਤੇ ਚੱਲਦਿਆਂ ਉਸ ਹਿਸਾਬ ਦੇ ਨਾਲ ਮਾਈਨਸ ਕਰੀ ਜਾਵੇ। ਜਿਹੜਾ ਵਿਚਾਰ ਤੁਹਾਨੂੰ ਸਭ ਤੋਂ ਪਿਆਰਾ, ਗੱਲ ਤਾਂ ਇਹ ਆ ਕਿ ਤੁਸੀਂ ਉਸ ਪਾਸੇ ਨੂੰ ਜਾਣਾ। ਜਿਹਦਾ ਰਾਹ ਰੱਬ ਵਾਲੇ ਪਾਸੇ ਨੂੰ ਜਾਂਦਾ ਉਹ ਰਾਹ ਮੰਨ ਕੇ ਬਾਕੀ ਮਾਈਨਸ ਕਰੀ ਜਾਵੇ, ਕਿਉਂਕਿ ਅਖੀਰ ਤਾਂ ਉਹੀ ਰਾਹ ਕੰਮ ਆਉਣਾ। ਅਤੇ ਫਿਲਹਾਲ ਜੇ ਤੁਹਾਨੂੰ ਲੱਗਦਾ ਬਾਕੀ ਚੀਜ਼ਾਂ ਤੁਹਾਨੂੰ ਜ਼ਿਆਦਾ ਪਰੇਸ਼ਾਨ ਕਰ ਰਹੀਆਂ, ਉਹਨਾਂ ਤੋਂ ਤੁਹਾਨੂੰ ਖੁਸ਼ੀ ਮਿਲ ਸਕਦੀ ਹੈ, ਤਾਂ ਫਿਰ ਉਹਨਾਂ ਵੱਲ ਨੂੰ ਵੱਧ ਕੇ ਵੇਖ ਲਓ। ਪਰ ਗੱਲ ਇਹ ਆ ਕਿ ਬਹੁਤ ਜ਼ਿਆਦਾ ਭਾਰ ਚੁੱਕ ਕੇ ਆਪਾਂ ਕਿਸੇ ਪਾਸੇ ਵੀ ਨਹੀਂ ਜਾ ਪਾਵਾਂਗੇ। ਕੋਸ਼ਿਸ਼ ਕਰੀਏ ਆਪਾਂ ਪਹਿਲਾਂ ਆਪਣਾ ਭਾਰ ਹੌਲਾ ਕਰੀਏ, ਅਤੇ ਫਿਰ ਆਪਾਂ ਥੋੜ੍ਹਾ ਜਿਹਾ ਸੌਖੇ ਤੁਰ ਸਕਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਤੰਦੀਆਂ ਕਹਾਣੀਆਂ ਸੁਣਨ ਦੇ ਲਈ ਤੁਸੀਂ ਸਾਡੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ, ਪੋਡਕਾਸਟ ਦੇ ਉੱਤੇ ਜਾ ਕੇ ਕਹਾਣੀਆਂ ਸੁਣ ਸਕਦੇ ਹੋ। ਧੰਨਵਾਦ।

0: ਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਦਾ ਹਸਾਉਣ ਦਾ ਹੋ ਚੁੱਕਾ ਸਮਾਂ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਅਤੇ ਤੁਸੀਂ ਆਸ ਕਰਦਾ ਆ ਚੁੱਕੋ ਹੋਵੋਗੇ ਹੱਸਣ ਦੇ ਲਈ ਅਤੇ ਇਹ ਵਾਲਾ ਸਮਾਂ ਹੱਸਣ ਦੇ ਲਈ ਆਪਾਂ ਰੱਖਣਾ ਰਾਖਵਾਂ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਹਰਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ ਸਮਾਂ ਹੋ ਚੁੱਕਾ ਹੈ ਹਸਣ ਹਸਾਉਣ ਦਾ, ਅਤੇ ਭਾਵੇਂ ਕੁਛ ਵੀ ਤੁਹਾਡੇ ਦਿਲ 'ਚ ਹੋਏ ਹੈ ਨਾ, ਸਾਰਾ ਕੁਛ ਸਾਈਡ ਕਰਕੇ ਤੁਸੀਂ ਕੀ ਕਰਨਾ, ਇੱਕ ਹੀ ਕੰਮ ਕਰਨਾ, ਹੱਸਣਾ। ਕਿਉਂਕਿ ਜੇ ਹੱਸ ਕੇ ਆਪਾਂ ਦਿਨ ਦੀ ਸ਼ੁਰੂਆਤ ਕਰਾਂਗੇ ਤਾਂ ਦਿਨ ਬਹੁਤ ਹੀ ਸੋਹਣਾ ਜਾਏਗਾ, ਭਾਵੇਂ ਠੰਡ, ਭਾਵੇਂ ਗਰਮੀ, ਭਾਵੇਂ ਗੁੱਸਾ, ਭਾਵੇਂ ਨਾਰਾਜ਼ਗੀ, ਲੇਕਿਨ ਹੱਸਣਾ ਹੀ ਹੈ ਆਪਾਂ, 8 to 9 ਫਿਕਸ ਹੈ।
0: ਬਿਲਕੁਲ ਜੀ, ਅਤੇ ਹੱਸ ਹੁੱਸ ਕੇ ਅਤੇ ਤੁਹਾਡੀ ਠੰਡ ਵੀ ਦੂਰ ਹੋ ਜਾਂਦੀ ਹੈ।
1: ਬਿਲਕੁਲ,
0: ਅਤੇ ਹੋਰ ਵੀ ਬੜੇ ਮਸਲੇ ਤੁਹਾਡੇ ਹੱਲ ਹੋ ਜਾਣਗੇ, ਕਿਹੜੇ ਕਿਹੜੇ ਉਹ ਜਦੋਂ ਹੋ ਜਾਣਗੇ ਫਿਰ ਤੁਸੀਂ ਦੱਸ ਦਿਓ। ਅਤੇ ਆਓ ਆਪਾਂ ਬੱਚਿਆਂ ਦੇ ਨਾਲ ਸ਼ੁਰੂ ਕਰਦੇ ਲਾਫਟਰ ਥੈਰੇਪੀ, ਅਤੇ ਜਿਹੜੇ ਹਲੇ ਨਹੀਂ ਉੱਠੇ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਦਵਾ ਦਵਾ ਭਾਈ ਉੱਠੋ ਅਤੇ ਆਓ ਆਪਾਂ ਚੁਟਕਲੇ ਸੁਣਦੇ ਹਾਂ ਅਤੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਆਇਆ ਸੀ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਦੀਦੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
2: ਵਧੀਆ, ਤੁਹਾਡਾ ਕੀ ਹਾਲ ਆ?
1: ਸਾਡਾ ਵੀ ਵਧੀਆ,
0: ਬਹੁਤ ਵਧੀਆ। ਅਰਨਵ ਤੇ ਬੀਬਾ ਟਾਈਮ ਨਾਲ ਉੱਠ ਪੈਂਦਾ ਹੈ।
1: ਸਹੀ ਗੱਲ, ਇਹਨੂੰ ਦੇਖ ਕੇ ਲੱਗ ਰਿਹਾ ਕਿ ਪਹਿਲਾਂ ਦਾ ਉੱਠਿਆ
0: ਹੈ। ਅਰਨਵ ਹਾਂਜੀ, ਅਰਲੀ ਉੱਠ ਜਾਂਦੇ ਹੋ?
2: ਹਾਂਜੀ,
0: ਹਲੇ ਰਜਾਈ ਚ ਹੀ ਲੱਗਦਾ ਉਹਦਾ।
2: ਹਾਂਜੀ,
0: ਕਿੰਨੇ ਵਜੇ ਸੌਂ ਜਾਂਦੇ ਹੋ ਰਾਤ ਨੂੰ? ਮੈਂ
2: 10 ਵਜੇ।

0: ਅੱਛਾ ਬਸ
1: ਇੱਕ ਭਾਈ ਦੀਆਂ 23 ਵੋਟੀਆਂ ਇਹੋ ਬਾਜ਼ਾਰ ਤੇ
2: ਹਾਂਜੀ
1: ਓਹ ਇੱਕ ਭਾਈ ਦੀਆਂ 23 ਵੋਟੀਆਂ ਓਕੇ
0: ਅਜੇ ਲੇਟੈਸਟ ਤੇ ਤੀਜੀ ਵਿਆਹ ਵਾਲਾ ਆਮਿਰ ਖਾਨ ਯਾਦ ਆ ਰਿਹਾ ਮੈਨੂੰ 23 ਵੋਟੀ
1: 23 ਵੋਟੀਆਂ ਕਿਹੜੀਆਂ ਵਾ ਓਹ 23 ਹੋ ਸਕਦੀਆਂ 23 23 ਬਣ ਗਈਆਂ
2: ਹਾਂਜੀ
1: ਚਲੋ ਹਿੰਟ ਲੈ ਲੈਨੇ ਅੱਛਾ ਕੁਛ ਦਊਗੇ ਪਹਿਲਾਂ ਇਹ ਦੱਸੋ ਵੀ ਤੁਸੀਂ ਆਪੇ ਬਣਾਈ ਆ ਇਹ ਕਿ
0: ਇਹ ਵੀ ਗੱਲ
1: ਹੈ ਆਪੇ ਬਣਾਈ ਆ ਕਿ ਪੁਰਾਣੀ ਆ ਟ੍ਰੈਡੀਸ਼ਨਲ ਆ ਇਹ
2: ਪਤਾ
1: ਨਹੀਂ ਇਹ ਵੀ ਨਹੀਂ ਪਤਾ ਆਪ
2: ਨਹੀਂ ਬਣਾਈ
0: ਅੱਛਾ ਆਪ ਨਹੀਂ ਬਣਾਈ
1: ਓਹੋ ਤੁਸੀਂ ਸੌਕਰ ਵੇਂਦੇ ਹੁੰਦੇ ਹੋ
2: ਕਦੀ ਕਦੀ
1: ਕਦੀ ਕਦੀ ਵੇਂਦੇ ਹੋ ਕਿਨੂੰ ਫੋਲੋ ਕਰਦੇ ਹੋ
2: ਪੁਰਤਗਾਲ
1: ਓਈ ਅੱਛਾ ਰੋਨਾਲਡੋ ਨੂੰ ਬ੍ਰਾਜ਼ੀਲ ਹਾਰ ਗਿਆ ਅੱਜ
2: ਹਾਂਜੀ
1: ਕਿੱਦਾਂ ਪਤਾ
2: ਪਤਾ ਨਹੀਂ
1: ਨਹੀਂ ਵੀ ਜਿਹੜੇ ਸੌਕਰ ਦੇ ਸ਼ੌਕੀਨ ਜਿਹੜੇ ਕਿਆ ਕਮਾਲ ਦਾ ਮੈਚ ਹੋਇਆ ਵਾ ਅੱਜ ਸਵੇਰੇ ਹਾਲ ਹੀ ਦੇ ਹੁਣੇ ਹੀ ਫਿਨਿਸ਼ ਹੋਇਆ ਵਾ ਮੈਚ ਤੇ 2-1 ਦੇ ਨਾਲ ਜਿੱਤ ਗਿਆ ਵਾ ਨੋਰਵੇ ਕਿਆ ਸੋਹਣਾ ਕਿਆ ਅਗਰੈਸਿਵ ਖੇਡ ਚੱਲ ਰਹੀ ਸੀ ਮਤਲਬ ਐਂ ਲੱਗਦਾ ਸੀ ਵੀ ਇੱਕ ਦੂਸਰੇ ਦੇ ਅੱਜ ਸਿਰ ਪੜਨਗੇ ਜਿਹੜੇ ਹਿਸਾਬ ਦੇ ਨਾਲ ਚੱਲ ਰਿਹਾ ਸੀ ਮੈਚ ਅਤੇ ਇਸ ਟਾਈਮ ਬ੍ਰਾਜ਼ੀਲ ਹਾਰ ਕੇ ਅਤੇ ਹੁਣ ਬਾਹਰ ਹੋ ਚੁੱਕਾ ਬ੍ਰਾਜ਼ੀਲ ਜਿਹੜੇ ਕਿ ਬ੍ਰਾਜ਼ੀਲ ਕਨੇਡਾ ਅਤੇ ਆਪਣਾ ਅਮਰੀਕਾ ਹੋਸਟ ਕਰ ਰਹੇ ਆ ਅਤੇ ਮਤਲਬ ਵੱਡੀ ਦਾਅਵੇਦਾਰੀ ਸੀ ਇਹਨਾਂ ਦੀ ਅਤੇ ਨਾਲ ਦੀ ਨਾਲ ਜਿਹੜਾ ਹੋਲੈਂਡ ਆ ਉਹਦੇ ਵੀ 7 ਗੋਲ ਹੋ ਗਏ ਨੇ ਜਿਹੜੇ ਸੌਕਰ ਪ੍ਰੇਮੀ ਨੇ ਵੈਸੇ ਤਾਂ ਤੁਸੀਂ ਵੇਖ ਹੀ ਰਹੇ ਹੋਵੋਗੇ ਅਤੇ ਜੇਕਰ ਨਹੀਂ ਤਾਂ ਇਹ ਵੱਡਾ ਕਾਫੀ ਵੱਡਾ ਫੇਰ ਬਦਲ ਹੋਇਆ ਵਾ ਇਸ ਟਾਈਮ ਦੇ ਉੱਤੇ ਅਤੇ ਹਾਂਜੀ
0: ਅਰਨਬ 23 ਵੋਟੀ
1: ਹਾਂ 23 ਵੋਟੀਆਂ ਦੇ ਉੱਤੇ ਆਈਏ ਅਤੇ ਹਾਰ ਜਾਈਏ ਮੇਰੇ ਹਿਸਾਬ ਦੇ ਨਾਲ ਹੈ
0: ਇੰਨੀ ਮਹਿੰਗਾਈ ਜੀ ਕਿੰਨੀ ਸਮਝਦੇ ਤੇ
1: ਮੈਂ ਵੇਖਿਆ ਅੱਛਾ ਅੱਛਾ ਹਾਂ ਸੁਖਵਿੰਦਰ ਆਂਟੀ ਕਹਿੰਦੇ 24 ਘੰਟੇ ਹੋਰ ਕੰਫਿਊਜ਼ ਕਰੀ ਜਾਣਾ ਵਾ ਤੁਸੀਂ ਦੱਸੋ ਰੇਲ ਗੱਡੀ ਉਹ ਕਿੱਦਾਂ ਆਹੋ ਤੇ 23 ਵੋਟੀਆਂ ਕਿੱਦਾਂ ਉਹ ਕੀ ਚੱਕਰ ਆ
0: ਇੱਕ ਇੰਜਨ ਤੇ
2: ਜਿਹੜੇ ਡੱਬੇ ਹੁੰਦੇ ਆ ਉਹ 23 ਹੁੰਦੇ ਆ ਤੇ ਜਿਹੜਾ ਇੱਕ ਹੁੰਦਾ ਜਿਹੜਾ ਉਹ ਕਾਰ ਵਾਲਾ ਹੁੰਦਾ
1: ਤੇ ਇਹ ਇਹ ਫਿਕਸ ਹੁੰਦੇ ਆ 23
2: ਹਾਂਜੀ
1: ਨਹੀਂ ਯਾਰ ਇਦਾਂ ਕਿੱਦਾਂ ਹੋ ਗਿਆ ਫਿਕਸ ਥੋੜੀ ਹੁੰਦੇ ਆ ਉਹ ਤੇ ਵੱਧ ਘੱਟ ਹੋ ਸਕਦੇ ਆ ਕਦੀ ਵੋਟੀਆਂ ਵੱਧ ਵੀ ਹੋ ਸਕਦੀਆਂ ਘੱਟ ਵੀ ਹੋ ਸਕਦੀਆਂ ਹੈ ਹੈ ਇਹ ਤੁਸੀਂ ਪੜਿਆ ਕਿਤੇ ਵੀ 23 ਡੱਬੇ ਹੁੰਦੇ ਆ ਬਸ
0: ਮਾਲ ਗੱਡੀ ਗੱਡੀ ਦੇ ਕਹਿੰਦਾ
1: ਫਿਕਸ ਹੁੰਦੇ ਆ
0: ਓਕੇ ਹੂੰ ਇਹਨੂੰ ਵੀ ਮੈਨੂੰ ਲੱਗਦਾ
1: ਨਹੀਂ ਹੋ ਸਕਦਾ ਉਹਨੇ ਕਿਤੇ ਲਈ ਹੋਵੇ ਜਾਣਕਾਰੀ ਥੈਂਕ ਯੂ ਅਰਨਬ ਤੁਸੀਂ ਚੈੱਕ ਕਰਿਓ ਹੁਣ ਚੈੱਕ ਕਰਕੇ ਸਾਨੂੰ ਮੈਸੇਜ ਕਰਿਓ ਵੀ 23 ਹੁੰਦੇ ਆ ਫਿਕਸ ਹੁੰਦੇ ਆ ਭਲਾ ਫਿਰ ਬ੍ਰੇਕ 'ਚ ਮੈਂ ਵੀ ਚੈੱਕ ਕਰੂੰਗਾ ਹੂੰ ਥੈਂਕ ਯੂ ਮੈਨੂੰ
0: ਲੱਗਿਆ ਮੰਨਤ ਆਏਗੀ ਤਾਂ ਮੈਂ ਸਤਿ ਸ਼੍ਰੀ ਅਕਾਲ ਮੰਨਤ ਕਿਹਾ ਪਹਿਲਾਂ
1: ਨਹੀਂ ਨਹੀਂ ਫਤਿਹ ਆਊਗਾ ਫਤਿਹ ਹੁਣ ਵੱਡਾ ਹੋ ਗਿਆ ਨਾ
0: ਤੁਹਾਡੇ
1: ਸਾਹਮਣੇ ਅਖਬਾਰ ਪੜ੍ਹਨ ਡਿਆ ਹੈ ਕਿਹੜੀ ਗੱਲ ਨੂੰ ਸਿਆਣਾ ਹੋ ਗਿਆ ਇਹਨਾਂ
3: ਪਤਾ ਨਹੀਂ
0: ਡੀਸੈਂਟ ਵੇ ਚ ਬੈਠਾ ਦੇਖਿਆ
1: ਉਹ ਸਮੇਂ ਨੇ ਹਾਲਾਤਾਂ ਨੇ ਕਰਤਾ ਕਿਆ ਹੈ ਜਾਂ ਫਿਰ ਠੰਡ ਨੇ ਕਰਤਾ ਠੰਡ ਚ ਬੰਦਾ ਓਦਾਂ ਹੀ ਹੀਟਰ ਉੱਟ ਲਾ ਕੇ ਬੈਠਾ ਹੋਵੇ ਤਾਂ ਅਗਲੇ ਨੂੰ ਲੱਗਦਾ ਸਿਆਣਾ ਬੜਾ
0: ਸਿਆਣਾ ਬੜਾ ਇੰਟੈਲੈਕਚੁਅਲ
1: ਹੈ ਬਦੇ ਇਦਾਂ ਹੀ ਹੁੰਦਾ ਲਾ
3: ਹਾਂਜੀ ਪਰ ਹੀਟ ਨਹੀਂ ਲਾਈ ਅਸੀਂ
1: ਅਜੇ ਹੀਟ ਨਹੀਂ ਲਾਈ ਤੁਸੀਂ ਨਹੀਂ ਮੈਂ ਤੇ ਓਦਾਂ ਹੀ ਕਿਹਾ ਭਰਾ
0: ਭਾਵਨਾ ਉਹ ਸਮਝੋ
1: ਹੋਰ ਅਸੀਂ ਤੇ ਲਾਈ ਆ ਸਾਡੇ ਤੇ ਬੜੀ ਠੰਡ ਹੀ ਯਾਰ
0: ਪ੍ਰੋਗਰਾਮ ਕੀ ਅੱਜ ਕੀ ਕਰਨਾ ਤੁਸੀਂ
1: ਹਾਲੇ ਨੀ ਪਤਾ ਚਲੋ ਕੀ ਸੁਣਾਓਗੇ
3: ਵੈਸੇ ਵੀ ਕੱਲ ਅੱਜ ਅਸੀਂ ਲੇਟ ਹੋ ਗਏ ਕਿਉਂਕਿ ਕੱਲ ਅਸੀਂ ਲੇਟ ਤੱਕ ਅਸੀਂ ਜਿਹੜਾ ਵਾ ਜਿਹੜਾ ਹਾਰਬਰ ਸਿਟੀ ਚ ਉੱਥੇ ਗਏ ਸੀਗੇ ਉੱਥੇ ਲਾਈਟਿੰਗ ਤੇ ਲੇਜ਼ਰ
1: ਵਾਲੀ
3: ਫਿਰ ਉਹਦੇ ਕਰਕੇ ਅਸੀਂ ਲੇਟ ਹੋ ਗਏ
1: ਸੀ ਗੁੱਡ ਗੁੱਡ ਸੀ ਉਹ
3: ਬਹੁਤ ਵਧੀਆ ਸੀ ਕੱਲ ਲਾਸਟ ਡੇ ਸੀਗਾ
1: ਨਾਈਸ ਨਾਈਸ ਨਾਈਸ ਹਾਂ ਕੱਲ ਲਾਸਟ ਡੇ ਸੀ ਕੱਲ ਐਤਵਾਰ ਸੀ
0: ਤੇ ਵੀ ਰਹਿ ਗਿਆ ਸਾਡਾ
1: ਐਤਕੀ ਵੀ ਰਹਿ ਗਿਆ ਏਦਾਂ ਕਹੋ ਨਾ ਅਸੀਂ ਕਦੀ ਨੀ ਵੇਖਿਆ ਏਦਾਂ ਕਿਉਂ ਨੀ ਕਹਿੰਦੇ ਤੁਸੀਂ ਤੁਸੀਂ ਪਤਾ ਤੁਸੀਂ ਪਤਾ ਕਿੰਨਾ ਜੋ ਤੁਸੀਂ ਪਤਾ
3: ਕਿੰਨਾ
1: ਅੱਗ ਵੀ ਨਿਕਲਦੀ ਹਾਂ ਅੱਗ ਵੀ ਨਿਕਲਦੀ ਲੇਜ਼ਰ
0: ਨਹੀਂ ਨਹੀਂ ਕੰਪਲੀਟ ਕਰੋ ਕਿੱਦਾਂ ਚੋ ਮੈਂ
1: ਤੁਸੀਂ ਉਹਨਾਂ ਚੋਂ ਜਦੋਂ ਸਾਰਿਆਂ ਕੋਲ ਸੁਣ ਲੈਂਦਾ ਨਾ ਬੰਦਾ ਇੱਦਾਂ ਹੀ ਇੱਦਾਂ ਇੱਦਾਂ ਫਿਰ ਬੰਦਾ ਸੋਚਦਾ ਵੀ ਅਗਲੀ ਵਾਰੀ ਜ਼ਰੂਰ ਜਾਵਾਂਗੇ ਆਪਾਂ
0: ਹਰ ਵਾਰੀ ਸੋਚ ਲਾਸਟ ਈਅਰ ਵੀ ਕਿਉਂਕਿ ਸਾਰੇ ਜਾ ਕੇ ਆਏ ਸੀ ਸਾਡੇ ਮਿਲਣ ਵਾਲੇ ਅਸੀਂ ਕਿਹਾ ਨੈਕਸਟ ਈਅਰ ਤਾਂ ਪੱਕਾ ਜਾਵਾਂਗੇ
1: ਅਗਲੀ ਵਾਰੀ ਪੱਕਾ ਜਾਵਾਂਗੇ ਨਹੀਂ ਹੋਰ ਬੜੇ ਜ਼ਰੂਰੀ ਕੰਮ ਨਿਕਲਾਉਂਦੇ ਇਹ ਕੰਮ ਫਤਿਹ ਹੋਣੀ ਬੜੇ ਐਕਟਿਵ ਨੇ
0: ਇਹ ਤੇ
1: ਦੇਖੋ ਇਹ ਬਰਫਾਂ ਵੀ ਵੇਖ ਆਏ ਇਹ ਲੇਜ਼ਰ ਵੀ ਵੇਖ ਆਏ ਅੱਗ ਨਿਕਲਦੀ ਵੀ ਵੇਖ ਆਏ ਬਸੰਤ ਲਾਲ ਜੀ ਦੀ ਪਾਰਟੀ ਵੀ ਵੇਖ ਆਏ ਇਹ ਤੇ ਮਤਲਬ ਹਰ ਥਾਂ ਦੇ ਉੱਤੇ ਪਹੁੰਚ ਜਾਂਦੇ ਐਕਟਿਵ
0: ਮੰਨਤ ਕਹਿੰਦੀ ਟਾਈਮ ਵੇਸਟ ਹੋ ਗਿਆ ਮਾਊਂਟ ਬੁਲਰ ਜਾ ਕੇ ਮੈਂ ਕਿਹਾ ਕਿਉਂ ਕਹਿੰਦੀ ਬਰਫ਼ ਹੀ ਨਹੀਂ ਸੀ ਟਾਈਮ ਵੇਸਟ ਪੈਸਾ ਵੇਸਟ
1: ਫਤਿਹ ਕੀ ਸੁਣਾਓਗੇ ਫਿਰ
0: ਹਾਂਜੀ
1: ਚਿੱਟਾ ਖੇਤ ਤੇ ਕਾਲੇ ਬੀ ਚਿੱਟਾ ਖੇਤ ਤੇ ਕਾਲੇ ਬੀ ਓਕੇ ਇੱਕ ਤੇ ਚਿੱਟਾ ਕਾਲਾ ਜਿਹਾ ਬਲੈਕ ਬੋਰਡ ਵਾਲਾ ਹੀ ਪਿੱਛੇ ਜੇ
0: ਅੱਜ ਕੱਲ ਜਿਹੜੇ ਸਾਰੇ ਖਰਾਬ ਹੈ ਸਾਰਿਆਂ ਦੀ ਅੱਖਾਂ
1: ਅੱਖਾਂ ਹੈ ਇਹ ਵੀ ਹੋ ਸਕਦਾ ਹੈ ਚਿੱਟਾ
0: ਮੈਂ ਤਾਂ ਕੰਫੀਡੈਂਸ ਨਾਲ ਕਿਹਾ ਸੀਗਾ
1: ਓਹੋ ਹੋਰ ਕੀ ਹੋ ਸਕਦਾ ਫਿਰ ਇਹ ਆਪੇ ਬਣਾਈ ਕਿ ਹੈਗੀ ਆ ਇਹ ਦੱਸੋ ਪਹਿਲਾਂ ਹੈਗੀ ਆ ਓਕੇ ਚੱਲ ਹਾਰ ਗਏ ਫਿਰ
3: ਆਨਸਰ ਹੈਗਾ
1: ਚਿੱਟੇ ਪੇਜ ਹੁੰਦੇ ਆ ਨਾ ਤੇ ਉੱਤੇ ਕਾਲੀ ਸਾਈ ਹੁੰਦੀ ਆ ਵੈਰੀ ਨਾਈਸ ਥੈਂਕ ਯੂ
3: ਹਾਂਜੀ
1: ਮੰਨਤ ਨਾਲ ਗੱਲ ਕਰਾ ਦੋ
3: ਸਤਿ ਸ੍ਰੀ ਅਕਾਲ
0: ਮੰਨਤ ਜੀ ਕੀ ਹਾਲ ਚਾਲ ਹੈ ਮਨਤ ਮੈਨੂੰ ਪੁੱਛਦੀ ਸੀਗੀ ਤੁਸੀਂ ਪੱਕਾ ਆਓਗੇ ਨਾ ਮੰਡੇ ਮੈਂ ਕਿਹਾ ਹਾਂਜੀ ਹਾਂਜੀ ਪੱਕਾ ਆਵਾਂਗੇ ਮੰਡੇ
1: ਅੱਛਾ ਪੱਕਾ ਕਰਕੇ ਗਈ ਸੀ ਹੈ ਮਨਤ
3: ਹਾਂਜੀ
1: ਕਿਹੜੀ ਗੱਲ ਨੂੰ ਪੱਕਾ ਕੀਤਾ ਸੀ ਅੱਜ ਕੁਛ ਲਿਆਂਦਾ ਤੁਸੀਂ ਉਹਨਾਂ ਲਈ ਹਾਂ ਤੇ ਫੇਰ ਪੱਕਾ ਕਿਉਂ ਕੀਤਾ ਸੀ ਐਵੇਂ ਠੰਡ ਚ
3: ਠਾਇਆ
1: ਮੰਡੇ ਨੀ ਆਏ
0: ਮੰਡੇ ਆਈ ਸੀ ਫਰਾਈਡੇ ਨੀ ਆਈ
1: ਜਾ ਨੀ ਮੰਨਤ ਹੈ ਹਾਂਜੀ ਹਾਲੇ ਮੈਨੂੰ ਲੱਗਦਾ ਸੁੱਤੀ ਹੈ ਤੂੰ ਕੀ ਸੁਣਾਓਗੇ ਮੰਨਤ
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਓਕੇ
0: ਚਲੋ
3: ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਸੁਣਾਉਣੀ ਹਾਂ
1: ਹਾਂਜੀ ਹਾਂਜੀ
2: ਮੈਨੇ ਫਰਾਈਡੇ ਇੱਕ ਟੀਵੀ ਦੇ ਦੀ ਤੋਂ ਐਡ ਦੇਖੀ ਸੀਗੀ, ਓਹਦੇ ਵਿੱਚ ਨਾ ਨਿੱਕੀ ਨਿੱਕੀ ਰੋਬੋਟ

0: ਸੀਗੇ ਤੇ ਮੈਂ ਸੋਚਿਆ ਜੇ ਮੈਂ ਲੈ ਲਿਆ ਤਾਂ ਫੇਰ ਕੀ ਫਰਕ ਪਊ। ਫਿਰ ਅਸੀਂ ਨਾ ਕੱਲ ਦੋ ਪਲਾਜ਼ੇ ਚ ਗਏ ਲੱਭਣ। ਪਹਿਲਾਂ ਅਸੀਂ ਟਾਰਗੇਟ ਸੈਂਟਰ ਵਾਲੀ ਕੇਮਾਰਟ ਗਏ, ਉੱਥੇ ਆਊਟ ਆਫ ਸਟਾਕ ਸੀ। ਫਿਰ ਉਹਨਾਂ ਪੁੱਛਿਆ ਤੇ ਉਹ ਕਹਿੰਦੇ ਕਿ ਵੈਰਬੀ ਪਲਾਜ਼ੇ ਵਾਲੇ ਚ ਜਿਹੜਾ ਕੇਮਾਰਟ ਆ ਉੱਥੇ ਤਿੰਨ ਹੀ ਨੇ ਸਿਰਫ। ਫਿਰ ਅਸੀਂ ਉੱਥੇ ਵੈਰਬੀ ਪਲਾਜ਼ੇ ਗਏ, ਉੱਥੇ ਤਿੰਨ ਦੁਕਾਨਾਂ ਸੀ ਜਿੱਥੇ ਮਿਲ ਸਕਦਾ ਸੀ, ਟਾਰਗੇਟ, ਕੇਮਾਰਟ ਤੇ ਬਿਗ ਡਬਲਯੂ।
1: ਤੂੰ ਬਾਬਾ ਅਰੇ ਲਾ ਸਕਦੀ ਛੱਡਦੀ ਮਾਂ ਨੂੰ।
0: ਟਾਰਗੇਟ ਤੇ ਸੀਗੇ ਉੱਥੇ ਸੀਗਾ, ਪਰ ਮੰਮਾ ਕਹਿੰਦੇ ਵੀ ਬਿਗ ਡਬਲਯੂ ਚ ਦੇਖ ਲਾਂਗੇ ਰੇਅਰ ਵਾਲਾ ਮਿਲ ਜੂ ਮੇ ਵੀ। ਉੱਥੇ ਵੀ ਮਿਲਿਆ, ਉੱਥੇ ਵੀ ਤਾਂ ਸੇਮ ਹੀ ਚੀਜ਼ ਸੀ ਪਰ ਪ੍ਰਾਈਸ 10 ਡਾਲਰ ਘੱਟ ਸੀ।
1: ਅੱਛਾ,
0: ਫਿਰ ਅਸੀਂ ਬਿਗ ਡਬਲਯੂ ਤੋਂ ਲੈ ਲਿਆ।
1: ਓਕੇ, ਲੈ ਲਿਆ ਫਿਰ।
0: ਹਾਂਜੀ,
1: ਓਕੇ, ਫਿਰ
2: ਉਹ ਕੀ ਕਰੇਗਾ
0: ਤੁਹਾਡੇ ਲਈ? ਮੈਂ ਲੈਵਲ 4 ਤੱਕ ਵੀ ਪਹੁੰਚ ਕੇ ਗਾ ਲਈ ਦਾ ਖੇਡੀ ਉਹਦੇ ਨਾਲ।
1: ਅੱਛਾ, ਚਲ ਗੁੱਡ ਹੋ ਗਿਆ ਫਿਰ ਤੇ। ਸਾਨੂੰ ਵੀ ਵਿਖਾਇਓ ਕੀ ਇਹੋ ਜਿਹਾ ਜਿਹੜਾ ਤੁਸੀਂ ਇੰਨਾ ਖੱਜਲ ਕੀਤਾ।
2: ਮੈਨੂੰ ਤੇ ਲੱਗਿਆ ਸੀਗਾ ਜਿਵੇਂ ਆਪਣੇ ਨਾਲ ਹੁੰਦਾ ਸੀਗਾ, ਮੇਲਿਆਂ ਚ ਜਾਓ ਅੱਗੇ ਵਾਲੀ ਦੁਕਾਨ ਤੇ ਵੇਖਦੇ ਉੱਥੇ ਹੋਰ ਵਧੀਆ ਮਿਲੇਗਾ,
1: ਅੱਗੇ
2: ਅੱਗੇ ਕਰਦੇ ਕਰਦੇ ਘਰ ਆ
1: ਜਾਣਾ,
2: ਭੁੱਲ ਜਾਣਾ। ਅੱਜ ਕੱਲ ਦੇ ਬੱਚੇ ਤੇ ਭੁੱਲਦੇ ਹੀ ਨਹੀਂ,
1: ਉਹ ਦੌਰ ਨਹੀਂ ਨਾ ਰਿਹਾ ਹੁਣ। ਅੱਗੇ ਤੇ ਨਿਆਣੇ ਵੀ ਨਾਲ ਥੱਕ ਜਾਂਦੇ ਸੀ ਵੀ ਚੱਲ ਠੀਕ ਆ ਹੁਣ ਤੁਰਨਾ ਪੈਣਾ।
2: ਹਾਂ ਹੁਣ ਤੇ।
1: ਹਾਂਜੀ ਮੰਨਤ, ਕੀ ਲਿਆਇਓ?
0: ਅੱਜ ਮੈਂ ਸੁਣਾਉਗੀ ਕਿ ਚੁਟਕਲਾ।
2: ਹਾਂਜੀ
0: ਪੱਪੂ, ਮੰਮੀ ਜੀ ਅੱਜ ਕਿਹੜੀ ਸਬਜ਼ੀ ਬਣੀ ਆ? ਮੰਮੀ ਅੱਜ ਕੱਦੂਆਂ ਵਾਲੀ। ਪੱਪੂ ਮੈਂ ਚੱਲਿਆ ਹੋਟਲ ਚ ਖਾਣ। ਬਾਪੂ ਤੂੰ ਜਾ ਮੇਰੇ ਜੁੱਤੀ ਲੈ ਕੇ ਆ। ਪੱਪੂ ਨਹੀਂ ਨਹੀਂ ਬਹੁਤ ਸਵਾਦ ਹੁੰਦੀ ਆ। ਤੂੰ ਬਾਲ ਬੋਲ ਨਾ, ਤੂੰ ਜਾ ਕੇ ਜੁੱਤੀ ਲੈ ਕੇ ਆ। ਪੱਪੂ ਮੈਂ ਵੀ ਹੋਟਲ ਚ ਜਾਊ। ਬਾਪੂ ਮੇਰੀ ਜੁੱਤੀ ਲੈ ਕੇ ਆ, ਮੈਂ ਵੀ ਹੋਟਲ ਚ ਜਾਊਂਗਾ।

0: Thank you, Manan.
1: Thank you. Have a very great, awesome, brilliant day. Bye.
2: Bye, bye.
0: Awesome, blossom day. Thank you. Thank you. Thank you. The next Saturday, Nalia. Teg, Sashrikal, Teg, Tusi Honor.
3: Sashrikal, Uncle Ji. Sashrikal, Auntie Ji.
0: Sashrikal, Teg Ji. Ki hala?
3: Main badhiya tunda ki hal chala.
2: Sada bhi bohat badhiya.
0: Ki karde si?
3: ਬੈਠੇ ਸੀ ਬੈਡ ਤੇ ਮੈਨੂੰ ਲੱਗਦਾ ਅੰਬਰ ਨੇ ਗੱਲ ਕਰਨੀ ਅੰਬਰ ਹਜੇ ਸੁੱਤੀ ਪਈ ਆ
0: ਓਹੋ
2: ਕੋਈ ਗੱਲ ਨੀ ਕੋਈ
0: ਚਲੋ ਕੋਈ ਗੱਲ ਨੀ ਉੱਠ ਪੂਰੀ ਲੇਟ ਸੁੱਤੇ ਸੀ
3: ਹਾਂਜੀ
0: ਓਕੇ ਓਕੇ ਓਕੇ ਅੰਬਰ ਤੇ ਅਲਾਹੀ ਸੁੱਤੇ ਪਏ ਹਨਾ
3: ਹਾਂਜੀ
0: ਹਾਂ
2: ਠੰਡ ਹੈ ਨਾ
0: ਇਹਾਂ ਵਾਲੇ ਸੁੱਤੇ ਪਏ ਸਾਰੇ
3: ਹਾਂਜੀ
0: ਕੀ ਸੁਣਾਓਗੇ ਫਿਰ
3: ਅੱਜ ਮੈਂ ਸੁਣਾਉਂਗੀ ਇੱਕ ਬਾਤ
0: ਹਾਂਜੀ
3: ਕਿਹੜੀ ਚੀਜ਼ ਹੁੰਦੀ ਹੈ ਜਿਹਦੇ ਕੋਲ ਲੱਤਾਂ ਹੈ ਨੀ ਪਰ ਫਿਰ ਵੀ ਸਾਰੇ ਦਿਨ ਬਾਹਾਂ ਨਾਲ ਭੱਜਦਾ
0: ਲੱਤਾਂ ਹੈ ਨੀ ਫਿਰ ਵੀ ਬਾਹਾਂ ਨਾਲ ਭੱਜਦਾ
3: ਹਾਂਜੀ
0: ਓਕੇ ਲੱਤਾਂ ਹੈ ਨੀ ਗੀਆਂ
2: ਸੁਖਵਿੰਦਰ ਭੈਣ ਜੀ ਅਮਰਿਤ ਭੈਣ ਜੀ
0: ਇਹ ਕਿਹੜੀ ਚੀਜ਼ ਹੈ ਲੱਤਾਂ ਨੀ ਆਈਆਂ ਤੇ ਬਾਹਾਂ ਨਾ ਭੱਜਦਾ
2: ਹੈ
0: ਓਕੇ ਓਕੇ ਲੱਤਾਂ ਹੈ ਨੀ ਆ ਤੇ ਬਾਹਾਂ ਨਾ ਭੱਜਦਾ ਹੈ ਤੇ ਬੜੀ ਟ੍ਰਿਕੀ ਚੀਜ਼ ਹੈ
2: ਪੱਖਾ
0: ਹੈ ਪੱਖਾ
3: ਅੱਖਾਂ ਭੱਜਦਾ ਨੀ ਹੈਗਾ ਜਿਹੜਾ ਅੱਖਾਂ
0: ਕਮਾਲ ਕਰਦੇ ਜੇ ਤੁਸੀਂ ਪੱਖੇ ਦਾ ਤੇ ਨਾ ਲਿਆ ਹੀ ਠੰਡ ਲੱਗਣ ਲੱਗ ਪੈਂਦੀ ਹੈ ਨਾ ਤੇ ਫਿਰ ਹੋਊਗਾ ਕਲੋਕ
3: ਹਾਂਜੀ
0: ਸੁਖਵਿੰਦਰ ਆਂਟੀ ਨੇ ਦੱਸਿਆ ਮੈਨੂੰ
2: ਇਹਨਾਂ ਨੂੰ ਸਾਰੇ ਆਨਸਰ ਪਤਾ ਹੁੰਦੇ
0: ਹੋਰ ਥੈਂਕ ਯੂ ਤੇ
2: ਥੈਂਕ ਯੂ ਤੇ
3: ਅੱਜ ਆਪਾਂ ਨੇ ਮੈਜਿਕ ਸ਼ੋਅ ਤੇ ਜਾਣਾ
2: ਵਾਹ
0: ਓਏ ਓਏ ਓਏ ਕਿੱਥੇ
3: ਕੋ ਲੈਜਿਟ ਸੈਂਟਰ ਤੇ ਆਪਾਂ ਨੇ ਬਾਈਕ ਤੇ ਜਾਣਾ ਡੈਡੀ ਨਾਲ
2: ਓ
3: ਡੈਡੀ ਨੇ ਨਵੀਂ ਬਾਈਕ ਲਈ
0: ਫਿਰ ਤੇ ਬੜੇ ਮਜ਼ੇ ਆਉਣਗੇ
3: ਹਾਂਜੀ
0: ਤੁਸੀਂ ਵੀ ਬਾਈਕ ਤੇ ਜਾਣਾ ਠੰਡ ਨਾ ਲੱਗੇ ਫਿਰ ਠੰਡ ਨਾ ਲੱਗੇ ਅੱਛਾ ਜੈਕਟ ਜੂਕਟ ਪਾ ਕੇ ਜਾਓਗੇ ਓਕੇ ਓਕੇ ਚਲੋ ਠੀਕ ਆ ਥੈਂਕ ਯੂ ਥੈਂਕ ਯੂ ਥੈਂਕ
3: ਯੂ ਆਪਣੇ ਵੀਕਐਂਡ ਤੇ ਸਲੀਪ ਓਵਰ ਵੀ ਕੀਤਾ ਸੀ
0: ਓ ਵਾਹ
2: ਮਤਲਬ ਪੂਰਾ ਫਨ ਹੋ ਰਿਹਾ ਸਕੂਲ ਹਾਲਿਡੇ ਦਾ
0: ਛੁੱਟੀਆਂ ਚ ਤੇ ਫਨ ਹੋ ਰਿਹਾ ਪੂਰਾ
2: ਦੱਸਿਓ ਸਾਨੂੰ ਕਿੱਦਾਂ ਲੱਗਿਆ ਤੁਹਾਨੂੰ ਮੈਜਿਕ ਸ਼ੋਅ
3: ਆਪਾਂ ਨੂੰ ਲੇਜ਼ਰ ਸ਼ੋਅ ਵੇਖੀ ਸੀ ਆਪਾਂ ਨੇ ਸਨੋ ਵੇਖੀ ਸੀ
0: ਵੈਰੀ ਗੁੱਡ
2: ਬਹੁਤ ਵਧੀਆ
0: ਥੈਂਕ ਯੂ
3: ਤੇ ਮੈਨੂੰ ਵਧੀਆ ਲੱਗ ਗਿਆ ਸੀ ਜਿਹੜਾ ਬੁੱਕ ਆਪਾਂ ਨੇ ਭਰੀ ਸੀ
0: ਅੱਛਾ ਬੁੱਕ ਜਿਹੜੀ ਭਰੀ
3: ਹਾਂਜੀ ਆ ਕੇ
0: ਅੱਛਾ ਆ ਕੇ ਲਿਖਿਆ ਸੀ ਤੁਸੀਂ ਕੀ ਵੇਖ ਕੇ ਆਏ
3: ਆਪਾਂ ਨੇ ਲਿਖਿਆ ਨਹੀਂ ਸੀ ਪਰ ਆਪਾਂ ਪੜ੍ਹਦੇ ਸੀ ਮੇਰੇ ਫਰੈਂਡਸ ਨਾਲ ਐਲਾ ਡਾਇਰੀ
0: ਅੱਛਾ ਓਕੇ ਓਕੇ ਓਕੇ ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਚਲੋ ਥੈਂਕ ਯੂ
2: ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਡੇ
3: ਥੈਂਕ ਯੂ ਅੰਬਰ ਨਾਲ ਵੀ ਗੱਲ ਕਰ ਲਓ
2: ਅੱਛਾ ਉੱਠ ਗਈ
0: ਅੰਬਰ ਉੱਠ ਗਈ ਓਕੇ ਓਕੇ
3: ਸਸਿਕਾਲ ਅੰਕਲ ਜੀ, ਸਸਿਕਾਲ ਆਂਟੀ ਜੀ,
2: ਸਸਿਕਾਲ ਅੰਬਰ ਜੀ।
0: ਤੁਸੀਂ ਤੇ ਉੱਠਦੇ ਉੱਠਦੇ ਹੀ ਗੱਲ ਕਰ ਲਈ ਜਵਾਦਵ।
3: ਹਾਂਜੀ,
0: ਵੈਰੀ ਗੁੱਡ ਵੈਰੀ ਗੁੱਡ। ਤੁਸੀਂ ਤਾਂ ਬਹੁਤ ਬੀਬੇ ਪੋਤੇ ਹੋ। ਹੈ
2: ਕੀ ਪਲਾਨ ਹੈ ਤੁਹਾਡਾ ਅੱਜ ਦਾ, ਕੀ ਕਰੋਗੇ ਅੱਜ?
0: ਹੈ ਚਿੱਟਾ ਘੋੜਾ ਤੇ ਕਾਲਾ ਮੈਦਾਨ।
3: ਹਾਂਜੀ,
0: ਓਏ ਚਿੱਟਾ ਘੋੜਾ ਤੇ ਕਾਲਾ ਮੈਦਾਨ। ਓਕੇ, ਇਹ ਤੇ ਉਲਟ ਹੋ ਗਿਆ ਕੁਛ। ਚਿੱਟਾ ਘੋੜਾ ਤੇ ਕਾਲਾ ਮੈਦਾਨ, ਕਾਲਾ ਮੈਦਾਨ। ਓਏ ਇਹ ਤੇ ਬਹੁਤ ਔਖਾ ਲੱਗਣ ਡਿਆ ਮੈਨੂੰ। ਪਰਛਾਵਾਂ? ਨੋ। ਤੇ ਤਵਾ ਤੇ ਰੋਟੀ?
3: ਨੋ।
0: ਜਾਓ ਗੁਰਜੀਤ ਜੀ, ਤੁਸੀਂ ਮੈਨੂੰ ਨਾ ਐਵੇਂ ਨਿਆਣਿਆਂ ਸਾਹਮਣੇ ਬੇਇੱਜ਼ਤੀ ਕਰਾ ਦਿੰਦੇ ਜੀ ਮੇਰੇ।
2: ਇੰਨੇ ਕੌਨਫੀਡੈਂਸ ਨਾਲ ਤੁਸੀਂ ਚੀਟਿੰਗ ਕਰਕੇ ਆਨਸਰ ਦੇ ਰਹੇ ਹੋ, ਫਿਰ ਵੀ ਗਲਤ। ਚਲੋ ਇਸ ਇਸ ਕੀ ਪਤਾ ਅੱਖਾਂ ਹੋਏ
0: ਹੈ?
2: ਆਈਜ਼?
3: ਆਈਜ਼
2: ਨੋ ਨੋ ਬੋਲਾ।
0: ਤੁਸੀਂ ਵੀ ਜਾਓ, ਤੁਸੀਂ ਵੀ ਜਾਓ, ਤੁਸੀਂ ਗੁਰਜੀਤ ਜੀ ਦੇ ਨਾਲ ਜਾਓ ਸ਼ੋਪਿੰਗ ਸ਼ੋਪਿੰਗ ਕਰਨ ਜਾ ਕੇ, ਦੋਵੇਂ ਜਾਣੀਆਂ ਜਾਓ ਤੁਸੀਂ। ਚਲੋ ਹਾਰ ਗਏ ਆਪਾਂ,
2: ਹਾਰ ਗਏ।
3: ਮੈਂ ਦੱਸਦਾ?
0: ਹਾਂਜੀ ਦੱਸੋ।
2: ਚੌਕ ਬਲੈਕ ਬੋਰਡ।
0: ਹੁਣ
2: ਤੇ ਡਿਜੀਟਲ ਜ਼ਮਾਨਾ ਨਾ, ਅਸੀਂ ਬਲੈਕ ਬੋਰਡ ਵਾਲਾ ਟਾਈਮ।
0: ਯੈਸ ਯੈਸ,
2: ਗੁੱਡ ਜੌਬ, ਗੁੱਡ ਗੁੱਡ। ਥੈਂਕ ਯੂ ਥੈਂਕ ਯੂ ਅੰਬਰ, ਸੁੱਤੇ ਉੱਠ ਕੇ ਵੀ ਇੰਨੀ ਵਧੀਆ ਬਾਤ। ਵਾਹ, ਥੈਂਕ ਯੂ
0: ਥੈਂਕ ਯੂ,
2: ਹੈਵ ਅ ਨਾਈਸ ਡੇ, ਬਾਏ ਬਾਏ।
0: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਹੈ?
4: ਸਤਿ
0: ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ,
4: ਸਤਿ
2: ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
4: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਹਾਂ, ਤੁਹਾਡਾ ਕੀ ਹਾਲ ਹੈ?
4: ਮੈਂ ਠੀਕ ਹਾਂ।
2: ਠੰਡ ਲੱਗ ਰਹੀ ਹੈ?
4: ਨਹੀਂ
2: ਨਹੀਂ,
0: ਠੰਡ ਵੀ ਨਹੀਂ ਲੱਗਦੀ?
4: ਨਹੀਂ
0: ਲੈ, ਠੰਡ ਵੀ ਨਹੀਂ ਲੱਗਦੀ?
4: ਅਸੀਂ ਬੈੱਡ ਤੇ ਬੈਠੇ ਆ ਨਾ।
0: ਅੱਛਾ ਅੱਛਾ ਅੱਛਾ,
2: ਰਜਾਈ ਚ
0: ਤਾਂ ਫਿਰ ਠੰਡ ਨਹੀਂ ਲੱਗਦੀ। ਗੁੱਡ,
4: ਤੋ ਬਾਹਰ ਨਿਕਲੋਗੇ ਰੂਮ ਤੋਂ
2: ਫਿਰ ਪਤਾ ਲੱਗਣਾ।
0: ਹਾਂ,
4: ਉਦੋਂ ਲੱਗੂ।
0: ਓਕੇ ਓਕੇ, ਸਾਨੂੰ ਪਤਾ ਹੀ ਨਹੀਂ। ਹਾਂ, ਸਾਨੂੰ ਪਰ ਅੰਦਰ ਵੀ ਲੱਗੀ ਜਾਂਦੀ ਉਹ, ਇਹ ਕੀ ਗੱਲ ਹੈ?
4: ਸਾਰੇ ਹੁਣ ਕੰਮ ਕਰਨ ਲੱਗ ਗਏ ਠੰਡ ਚ।
0: ਹੈ, ਸਾਰੀ ਠੰਡ ਚ ਕੰਮ ਕਰੀ ਜਾਂਦੇ?
4: ਹਾਂਜੀ।
0: ਓਹੋ, ਕੀ ਕਰਨ ਫਿਰ, ਮਜਬੂਰੀਆਂ ਵਾ ਕੁੜੀਏ।
2: ਹਾਂਜੀ,
0: ਕੀ ਸੁਣਾਓਗੇ ਫਿਰ?
4: ਕੰਮ ਕਰਨੇ ਪੈਂਦੇ।
0: ਹਾਏ, ਮਜਬੂਰੀਆਂ ਹੈ ਨਾ, ਤੁਹਾਨੂੰ ਵੀ ਕਰਨੇ ਪੈਂਦੇ।
2: ਤੁਸੀਂ ਕੀ ਕਰਦੇ ਹੋ? ਮੰਮਾ ਦੀ ਹੈਲਪ ਕਰਦੇ ਹੋ?
0: ਤੁਹਾਨੂੰ ਕਰਨੇ ਪੈਂਦੇ ਕੰਮ?
4: ਮੈਂ ਜੋ
0: ਰੱਬ ਨੂੰ ਲੱਗ ਗਿਆ ਪਤਾ, ਚਲ ਕੋਈ ਨਾ, ਲੱਗ ਗਿਆ ਸਾਨੂੰ ਪਤਾ। ਹੈ, ਮੰਮਾ ਨੂੰ ਗੱਲਾਂ ਹੀ ਸੁਣਾਉਣੀਆਂ
4: ਤੂੰ। ਤੁਸੀਂ ਮੈਂ ਸੈਟਰਡੇ ਨੂੰ ਵੀਕਐਂਡ ਤੇ ਮੈਂ ਆਪਦੇ ਫਰੈਂਡ ਦੇ ਬਰਥਡੇ ਪਾਰਟੀ ਤੇ ਗਈ ਸੀ।
2: ਵਾਹ,
0: ਤੁਸੀਂ ਤਾਂ ਫਨ ਫੋਨ ਹੀ ਕਰਦੇ ਹੋ।
4: ਹਾਂਜੀ,
0: ਵਧੀਆ। ਉਹ
4: ਫਿਰ ਮੈਂ ਉੱਥੇ ਖੇਡੇ ਗਈ ਫੋਰ 2 ਆਵਰਸ।
0: ਵਧੀਆ, ਕਰਮ ਵਾਲੇ ਨੇ ਉਹ ਫਰੈਂਡ ਜਿਹੜੇ ਇਹੋ ਜਿਹੀਆਂ ਛੁੱਟੀਆਂ 'ਚ ਜੰਮਦੇ ਨੇ। ਹੈ ਨਾ, ਸੀ
2: ਰਿਲੈਕਸ ਮੋਡ।
0: ਪਰ ਕਈ ਵਾਰੀ ਉਹਨਾਂ ਦੀਆਂ ਪਾਰਟੀਆਂ ਵੀ ਖਰਾਬ ਹੋ ਜਾਂਦੀਆਂ ਨਾ, ਸਾਰੇ ਜਾਣੇ ਬਾਹਰ ਉਹਨਾਂ ਦੇ ਬੈਸਟ ਫਰੈਂਡ ਘੁੰਮਣ ਘੁੰਮਣ ਗਏ ਹੁੰਦੇ ਆ।
2: ਇਹ ਵੀ ਸਕੂਲ 'ਚ ਬਰਥਡੇ ਨਹੀਂ ਸੈਲੀਬ੍ਰੇਟ ਕਰਨ ਨੂੰ ਮਿਲਦਾ।
0: ਹੋਰ, ਪਰ ਉਹਨਾਂ ਦੇ ਪੈਸੇ ਵੀ ਤਾਂ ਬਚ ਜਾਂਦੇ ਕੱਪ ਕੇਕਾਂ ਵਾਲੇ।
2: ਨਹੀਂ, ਉਹ ਤੇ ਪੇਰੈਂਟਸ ਲਈ ਨਾ, ਬੱਚਿਆਂ ਨੂੰ ਤੇ ਬੁਰਾ ਲੱਗਦਾ ਨਾ।
4: ਜਦੋਂ ਜਦੋਂ ਜਿਹੜੇ ਫਰੈਂਡ ਘੁੰਮਣ ਗਏ ਆ ਨਾ, ਜਦੋਂ ਘੁੰਮਣ ਗਏ ਜਦੋਂ ਵਾਪਸ ਆ ਗਏ ਉਦੋਂ ਦੇ
0: ਸੁਣਾਓਗੇ ਫਿਰ ਯੂ ਮਿਸਡ ਮਾਈ ਬਰਥਡੇ
4: ਲੱਡੂ ਪੱਕੇ ਵੀ ਬਥੇਰੇ ਲੱਡੂ ਖਾਦੇ ਵੀ ਬਥੇਰੇ ਲੱਡੂ ਪੱਕੇ ਵੀ ਬਥੇਰੇ ਲੱਡੂ ਖਾਦੇ ਵੀ ਬਥੇਰੇ ਅੱਜ ਲੱਗ ਜੂ ਪਤਾ
0: ਆ ਜਾ ਨੱਚ ਬਰਾਬਰ ਮੇਰੇ
4: ਅੱਜ ਤੂੰ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ
0: ਨੀ ਤੂੰ ਨੱਚ ਬਰਾਬਰ ਮੇਰੇ ਤੈਨੂੰ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ ਤੈਨੂੰ ਲੱਗ ਜੂ ਪਤਾ ਬਲ ਬਲ ਬਲ ਬਲ ਬਲੇ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ
4: ਮੇਰੇ ਨਾਲ ਨਾਲ ਰਹਿਣਾ ਮੇਰੀ ਜਾਂ ਮੇਰੀ ਹਾਂ ਮੇਰੇ ਸਾਥ ਸਾਥ ਰਹਿਣਾ ਕ੍ਰਿਸਮਸ ਯਾਰਾ ਲੈ ਆਈ ਮੁਸਕਰਾ ਅੱਖੀਆਂ ਲਗਾਈ ਰੱਖਣਾ
2: ਵਾਹ ਵਾਹ
4: ਯਾਰਾ ਅਸੀਸ
0: ਤੂੰ ਤੇ ਪੰਜਾਬੀ ਕਰਨ ਵੀ ਕਰਤਾ ਗਾਣੇ ਦਾ ਮੇਰੀ ਗੱਲ ਸੁਣ ਪਹਿਲਾਂ ਬਾਏ ਬਾਏ ਤੋਂ ਪਹਿਲਾਂ ਮੇਰੀ ਗੱਲ ਸੁਣ ਨੀ ਕੁੜੀਏ ਮੇਰੀ ਗੱਲ ਸੁਣ ਪਹਿਲਾਂ ਹੈਂ ਪੀ ਲੱਡੂ ਲੱਡੂ ਕਿਹੜੇ ਪੱਕਦੇ ਹੁੰਦੇ ਆ ਪਹਿਲਾਂ ਮੈਨੂੰ ਇਹ ਦੱਸ ਹਾਂ ਲੱਡੂ ਪੱਕੇ ਵੀ ਬਥੇਰੇ ਤੇ ਲੱਡੂ ਉਹ ਹੁੰਦਾ ਲੱਡੂ ਵੱਟੇ ਵੀ ਬਥੇਰੇ ਤੇ ਲੱਡੂ ਵੰਡੇ ਵੀ ਬਥੇਰੇ
4: ਹੈ
0: ਹੈ ਲੱਡੂ ਕਿਹੜੇ ਪੱਕਦੇ ਤੇਰੇ ਮਰੂਦ ਪੱਕਦੇ ਆ
4: ਅੰਬ ਦੀ ਆਈ ਨਹੀਂ ਸੀ ਬੋਲੀ
0: ਅੱਛਾ
2: ਬਟ ਫਿਰ ਵੀ ਵਧੀਆ ਸੁਣਾਈ
0: ਬੈਬਰ ਸੁਣੋ ਤੇ ਮਾਸਟਰ ਆ ਤੇ ਬੋਲੀਆਂ ਦੀ ਤੇ ਹੂੰ ਪਰ ਮੈਨੂੰ ਲੱਗਾ ਸ਼ਾਇਦ ਲੱਡੂ ਪੱਕ ਜਾਂਦੇ
4: ਹੋਣ ਤੇਰੇ ਜਾਈ ਤੇ ਯਾਰ ਕੀਤੀ ਸੀ ਨਾਲੇ ਦੋ ਦੋ ਹੀ ਤਾਂ
0: ਮਾਣੂ ਬਿੱਲੀ ਟਾਈਮ ਨਾਲ ਨੀ ਉੱਠਦੀ ਹੈ ਨਾ
4: ਥੈਂਕ
0: ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
4: ਚੜ੍ਹਦੀ
0: ਕਲਾ ਕੀ ਕੀਤਾ
4: ਅਸੀਂ ਕੱਲ ਮੂਵੀ ਦੇਖਣ ਗਏ ਥੀਏਟਰ ਤੇ ਫਿਰ ਬਾਅਦ ਚ ਅਸੀਂ ਡਿਨਰ
0: ਮੈਨੂੰ ਲੱਗਾ ਟੋਏ ਸਟੋਰੀ ਵੇਖਣ ਗਈਆਂ ਹੋਣਗੀਆਂ ਕੁੜੀਆਂ
4: ਨਹੀਂ ਅਸੀਂ ਮੈਂ ਸਿਨੇਮਾ ਚ ਦੇਖੋਗੇ
0: ਓ ਇਹ ਤੇ ਫਿਰ ਨਾ ਮੰਮੀ ਪਾਪਾ ਨੇ ਤੁਹਾਨੂੰ ਆਪਣੀ ਚੋਇਸ ਦੀ ਵਿਖਾ ਦਿੱਤੀ
4: ਆਪਣੀ
0: ਚੋਇਸ ਦੀ ਮੂਵੀ ਵਿਖਾ ਦਿੱਤੀ ਤੁਹਾਨੂੰ
2: ਕੁਛ ਵੀ ਨੀ ਕਿਹਾ
4: ਹਮੇਸ਼ਾ ਇਹੀ ਕਰਦੇ
0: ਤੁਸੀਂ ਆਪਣੀ ਚੋਇਸ ਦੀ ਕਦੋਂ ਵੇਖਣ ਜਾਣਾ
4: ਮੰਮਾ ਨਾਲ
0: ਕਦੋਂ
4: ਤੈਨੂੰ
0: ਜਾਣੀ ਮੈਂ ਸੁਣਿਆ ਨਾਈਸ ਮੂਵੀ ਆ ਉਹ
3: ਹਾਂ ਜੀ ਅਸੀਂ ਚੱਲਾਂਗੇ।
0: ਅੱਛਾ ਚੱਲਾਂਗੇ, ਓਕੇ ਓਕੇ ਚਲੋ। ਤੇ ਕੀ ਸੁਣਾਓਗੇ ਫਿਰ ਅੱਜ?
2: ਹੋਰ
0: ਮੋਟਾ ਮੁੰਡ ਤੁਸੀਂ ਸਾਡੇ ਕਹਿ ਰਹੇ ਸੀ ਵੀ ਅਮਰੂਦ ਨੂੰ ਮੋਟਾ ਵਾ ਤੇ ਉਹ ਤੇ ਹੋਰ ਮੋਟਾ ਵਾ ਫਿਰ
2: ਖਬਰੂਜਾ।
0: ਆਹੋ
3: ਬੜਾ ਮਿੱਠਾ ਹੈਗਾ।
0: ਮਿੱਠਾ ਤਾਂ ਹੈਗਾ ਵਾ ਪਰ ਉਹਦੇ ਤੇ ਬੀ ਵੀ ਸੁੱਟਣੇ ਪੈਂਦੇ ਆ। ਸਾਡੇ ਸਾਡੇ ਅਮਰੂਦ ਦੇ ਤੇ ਬੀ ਵੀ ਤੁਸੀਂ ਖਾ ਸਕਦੇ ਹੋ ਤੇ ਉਹਦੇ ਤੇ ਸੁੱਟਣੇ
2: ਹੋਰ
0: ਉਹ ਨਾਲੇ ਤੁਹਾਨੂੰ ਨਾਲੇ ਤੁਹਾਡੀ ਭਿੰਡੀ ਨੂੰ ਵੀ ਪੰਗਾ ਪੈਣਾ, ਉਹਨੂੰ ਉਹਨੂੰ ਉੱਤੋਂ ਵੀ ਛਿੱਲਣਾ ਪਿਆ ਕਰਨਾ, ਬੀ ਵੀ ਸੁੱਟਣੇ ਪਿਆ ਕਰਨੇ ਆ।
3: ਬਟ ਅਮਰੂਦ ਭਿੰਡੀ ਦੇ ਆਪਾਂ ਕੱਲ ਵਾਲਾ ਨਹੀਂ ਖਾਣਾ।
0: ਨਹੀਂ ਕੁੜੀਏ ਕੋਈ ਏਡੀ ਤੁਹਾਡੀ ਭਿੰਡੀ ਦੀ ਕੋਈ ਚੋਇਸ ਏਡੀ ਵਧੀਆ ਨਹੀਂ ਆ, ਉੱਥੇ ਅੱਧੇ ਅੱਧੇ ਵਿਕਦੇ ਫਿਰਦੇ ਹੁੰਦੇ ਆ।
3: ਛੇਤੀ ਛੇਤੀ ਵਿਆਹ ਕਰੋ
0: ਉਹਨਾਂ ਨੂੰ ਨਾ ਅੱਧਿਆਂ ਕਰ ਕਰਕੇ ਤੇ ਉਹਨਾਂ ਨੂੰ ਸ਼ੇਮ ਸ਼ੇਮ ਕਰਕੇ ਵੇਚਦੇ ਆ ਉੱਥੇ। ਪਤਾ ਜਾ ਕੇ ਵੇਖੋ ਸੁਪਰ ਮਾਰਕੀਟਾਂ ਦੇ ਵਿੱਚ ਕਿੱਦਾਂ ਵਿਚਾਰੇ ਪਏ ਹੁੰਦੇ ਤਾਂ ਨੂੰ ਐ ਮੂੰਹ ਚੁੱਕੇ
3: ਫੁੱਲ ਦੇਣਾ
0: ਹੈ
2: ਕਰਜਾਈ
0: ਖਰਬੂਜਾ ਮਿਲ ਗਿਆ ਨਾ
3: ਅਸੀਂ ਟੋਕਰੀ ਚ ਲੈ ਲੋਗੇ
0: ਟੋਕਰੀ ਚ
3: ਹਾਂਜੀ
0: ਲਓ ਤੇ ਫਿਰ ਟੋਕਰੀ ਤੇ ਵੱਖਰੇ ਪੈਸੇ ਲਾਓਗੇ ਨਾ ਤੁਹਾਡੀ ਭਿੰਡੀ ਦਾ ਖਰਚਾ ਵੱਧ ਜਾਣਾ।
3: ਸਾਡੇ ਘਰੇ ਪੀ ਹੋਈ
0: ਮੈਂ ਕਹਿੰਦਾ ਕਾਲੀ ਨਾ ਕਰੋ ਭਿੰਡੀ ਸੁਖੀ ਰਹੂਗੀ।
3: ਓਕੇ ਵੀ ਛੇਤੀ ਛੇਤੀ ਵਿਆਹ ਕਰੋ
0: ਤਾਂ ਤੁਸੀਂ ਕਾਲੀ ਕਾਲੀ
3: ਦੇ ਰੁਕ ਜਾਣੀ
0: ਵੇਖੋ ਛੇਤੀ ਨਹੀਂ ਹੱਲੇ ਵੇਖੋ ਅਮਰੂਦ ਨੂੰ
2: ਭਿੰਡੀ ਮੁੜ ਜਾ ਜਾਣੀ ਹੈ।
0: ਹਾਂ ਅਮਰੂਦ ਹੈਗਾ ਹੱਲੇ ਬਿਜ਼ੀ ਉਹਨੂੰ ਛੁੱਟੀ ਨਹੀਂ ਮਿਲਣ ਡਈ ਹੱਲੇ ਉਹ ਨਾ ਕੋਈ ਫਿਰ ਪ੍ਰੋਜੈਕਟ ਤੇ ਕੰਮ ਕਰ ਰਿਹਾ ਵਾ।
3: ਬਸ ਫਿਰ ਜੋ ਗਰਮੀ ਆ ਜੂਗੀ ਭਿੰਡੀ ਤੇ ਫਿਰ ਭਿੰਡੀ ਬਿਜ਼ੀ ਹੋ ਜਾਊਗੀ।
0: ਅੱਛਾ ਕੀ ਭਿੰਡੀ ਤੁਹਾਡੀ ਨੇ ਕੀ ਉਦੋਂ ਆਈਲੈਟਸ ਕਰਨ ਲੱਗ ਪੈਣਾ?
3: ਉਹਨੇ ਲੰਡਨ ਜਾਣਾ।
0: ਓ ਅੱਛਾ ਲੰਡਨ ਜਾਣਾ ਵਾ ਤੇ ਵਿਆਹ ਕਰਵਾ ਕੇ ਜਾਣਾ?
3: ਪਹਿਲਾਂ ਜਾਣਾ
2: ਪਿਆਜ਼ ਨਾਲ ਪਲਾਨ ਬਣਿਆ
0: ਉਹਨੂੰ ਕੋ ਪਹਿਲਾਂ ਹੋ ਆਵੇ ਉਹਨੂੰ ਕੋ ਪਹਿਲਾਂ ਹੋ ਆਵੇ ਲੰਡਨ ਲੁੰਡਨ ਅਸੀਂ ਤੇ ਕਾਲੀ ਕੁਲੀ ਚ ਨਹੀਂ ਅਸੀਂ ਤੈਨੂੰ ਵਿਆਹ ਕਰਨਾ ਅਸੀਂ ਤੇ ਆਰਾਮ ਨਾਲ ਕਰਾਂਗੇ
2: ਸੈਟਲ ਹੋ ਕੇ
0: ਹੋਰ
3: ਬਸ ਫਿਰ ਛੁੱਟੀਆਂ ਮੁੱਕ ਜਾਊਗੀ ਇਹ ਸਾਡਾ ਲਾਸਟ ਵੀਕ ਹੈ।
0: ਅੱਛਾ ਤੇ ਕੋਈ ਗੱਲ ਨਹੀਂ ਫਿਰ ਕੀ ਆ ਹੁਣ ਤੁਸੀਂ ਕਾਲੀ ਨਾ ਪਾਓ ਸਾਨੂੰ ਸ਼ੱਕ ਜਿਹਾ ਪੈਂਦਾ ਵਾ ਇਦਾਂ
3: ਕਿਹੜਾ ਸ਼ੱਕ
0: ਵੀ ਕੋਈ ਨਾ ਕੋਈ ਕਾਣ ਹੋਣੀ ਆ ਭਿੰਡੀ ਚ ਕੀਤਾ ਕਾਣੀ ਨਹੀਂ ਪਈ ਜਿਹੜੀ ਤੁਸੀਂ ਕਾਲੀ ਕਾਲੀ ਚ ਵਿਆਹਣ ਨੂੰ ਪੈਣ ਡੇ ਜੇ
2: ਹੁਣ ਤੇ ਹੱਸ ਗਏ ਹੈ ਹੁਣ ਲੱਗਦਾ ਹੈ ਭਿੰਡੀ
3: ਲਾਣਾ ਮੰਮਾ ਨੂੰ ਚਪੇਟ ਮਾਰੀ
0: ਕੀ ਸੁਣਾਓਗੇ ਫਿਰ ਭਿੰਡੀ ਵਾਲਿਓ
3: ਮੁਜਾਰੇ
0: ਹਾਂਜੀ
3: ਉੱਚੀ ਟਿੱਬੇ ਮਾਸੀ ਵਸੇ ਜਦੋਂ ਮੈਂ ਜਾਵਾ ਖੇਡ ਖੇਡ ਹੱਸੇ
0: ਇਹ ਮੈਂ ਸੁਣਿਆ ਤਾਂ ਹੈਗਾ ਸੀ ਅੱਗੇ ਵੀ ਕਿੰਨੀ ਵਾਰੀ ਸੁਣਿਆ ਵਾ ਤੁਸੀਂ ਯਾਦ ਜੀ ਉਹਦੀ ਕਰ ਲਿਆ ਕਰੋ ਤੁਸੀਂ ਹੈਂ ਜਸ ਜੀ
3: ਕੋਈ ਮੈਂ ਓਲਡ ਵਾਲੀ ਸੁਣਾਉ ਕਿ ਫਿਰ ਤੁਹਾਡਾ ਮਾਈਂਡ ਰੀਸੈਟ ਹੋ ਜਾਊਗਾ
2: ਮਾਈਂਡ ਰੀਸੈਟ
0: ਓਹੋ ਜਾ ਨਹੀਂ ਕੁੜੀਓ ਇਹ ਨਾ ਆਂਟੀਆਂ ਕੁਛ ਨਹੀਂ ਯਾਦ ਯੂਦ ਰੱਖਦੀਆਂ ਨਾ ਇਹਨਾਂ ਦਾ ਕੋਈ ਹਾਲ ਨਹੀਂ ਤਵਨੀਤ ਕੁਛ ਨਹੀਂ ਯਾਦ ਰਹਿੰਦਾ
3: ਇਹਨਾਂ ਨੂੰ ਤੁਸੀਂ ਬਦਾਮ ਖਾਣੇ ਆ
0: ਮੈਂ ਥੋੜੀ ਖਾਣੇ ਇਹਨਾਂ ਨੂੰ ਖਵਾਓ ਮੈਨੂੰ ਖਵਾਈ ਜਾਓ ਸਾਰੇ
2: ਸਾਰੇ ਪਿੰਨੀਆਂ ਚ ਬਾਤ ਤੇ ਖਤਮ ਹੋ ਗਿਆ
0: ਤੇ ਮੈਨੂੰ ਤਾਂ ਪਤਾ ਵਾ
3: ਕੀ
0: ਮੈਨੂੰ ਤਾਂ ਚੇਤਾ ਆ ਗਿਆ ਵਾ
2: ਮੇਰੀ ਗੱਲ ਕਰਦੇ
0: ਹੈ
3: ਦੱਸੋ
0: ਜੇ ਮੈਂ ਬੁੱਝ ਲਿਆ ਤੇ ਫਿਰ
2: ਤੁਹਾਨੂੰ 1 ਕਿਲੋ ਭਿੰਡੀ
3: $12 ਕਿਲੋ
0: ਹੈ ਵਿਆਹ ਕੈਨਸਲ
3: ਕਪਾਹ ਦੇ ਫੁੱਟ
2: ਸਮਝ ਆਇਆ
0: ਆ ਵੇਲਾ ਤਵਨੀਤ 5-7 ਤਰੀ ਇਹ ਹੋ ਚੁੱਕੀ ਉਹ ਤੇ ਲੈਣ ਨੂੰ ਇਹ ਨਹੀਂ ਪਤਾ ਵੀ ਇਹ ਕੀ ਹੁੰਦਾ ਵਾ ਹੈ
5: ਕਾਟਨ ਹੁੰਦਾ
2: ਅੱਛਾ ਕਾਟਨ ਆ ਅੱਛਾ ਅੱਛਾ ਓਕੇ
0: ਇਹਨਾਂ ਨੂੰ ਲੈ ਜਾਓ ਨਿਆਣਿਓ ਇਹਨਾਂ ਨੂੰ ਨਾ ਇਹਨਾਂ ਦੱਸ ਕੇ ਘੱਲਿਓ ਇਹਨਾਂ ਨੂੰ ਥੈਂਕ ਯੂ ਤਵਨੀਤ
2: ਥੈਂਕ ਯੂ
5: ਹੈਵ ਅ ਨਾਈਸ ਡੇ ਵੀ ਜਿਨਾ ਗੱਲ ਕਰ ਲੋ
2: ਹਾਂਜੀ
0: ਕੁੱਟਿਆ ਤੇ ਨੀ ਕੁੜੀਆਂ ਨੇ
5: ਰਜਾਈ
0: ਚ ਬੈਠੇ ਕੁੱਟ ਕਦੋਂ ਦੀ ਖਾਧੀ ਆ
5: ਅਸੀਂ ਕੁਛ ਵੀ ਨੀ ਸਾਡੇ ਖਾਦਾ ਅਸੀਂ ਪਾਣੀ ਪੀਤਾ
2: ਭੋਲਾ ਬੜਾ
0: ਭੋਲਾ ਭਲਾ ਕੋਈ ਨੀ ਆਏ ਇਹ ਮਚਲਾ ਬੰਦਾ ਮਚਲਾ ਏ ਹੈ ਸਰਦਾਰਾ
2: ਹਜੇ ਬੈਟਰੀ ਚਾਰਜ ਹੋ ਰਹੀ ਹੈ ਉਹਦੀ ਨਾ
0: ਹਾਂ ਸਰਦਾਰ ਜੀ ਤੁਸੀਂ ਸਾਨੂੰ ਟ੍ਰਿਕ ਨਾ ਕਰਿਆ ਕਰੋ ਬਹੁਤਾ ਓਕੇ ਕੀ ਸੁਣਾਓਗੇ
5: ਇੱਕ ਬੁਜਾਲਤ
0: ਹਾਂਜੀ
5: ਓਕੇ ਕਿਹੜੀ ਚੀਜ਼ ਹੈ ਜਿਹਦੇ ਕੋਲੇ ਨਹੀਂ ਉਹ ਕਿਹੜਾ ਹੈਗਾ ਜਿਹਦਾ ਕੋਲੇ ਐਗ ਹੈਗਾ ਤੇ ਪਲੇਟ ਵੀ ਹੈਗੀ
0: ਅੱਛਾ
5: ਓਕੇ ਉਹ ਕਿਹੜੀ ਚੀਜ਼ ਹੈ ਕਾਲਾ ਅੰਡਾ ਚਿੱਟੀ ਪਲੇਟ
2: ਕਾਲਾ ਅੰਡਾ ਚਿੱਟੀ ਪਲੇਟ
0: ਓਕੇ ਹੁਣ ਵੇਨੇ ਭਲਾ ਆਂਟੀ ਜਿਹੜੀ ਸਵੇਰ ਦੀ ਕਹੀ ਜਾਂਦੀ ਆ
2: ਇੱਥੇ ਤੇ ਫਿੱਟ ਹੋ ਹੀ ਜਾਏਗਾ ਮੈਨੂੰ ਲੱਗਦਾ ਇੱਥੇ ਤੇ ਉਹ ਆਨਸਰ ਫਿੱਟ ਹੋ
0: ਇੱਥੇ ਤੇ ਫਿੱਟ ਹੋ ਜਾਣਾ ਚਾਹੀਦਾ ਵਾਲ ਇਹ ਆਉਂਦਾ ਹੀ ਆਂਟੀ ਨੂੰ
2: ਅੱਖਾ
0: ਤੂੰ ਤੇ ਉਹ ਵੀ ਨੀ ਮੌਕਾ ਦਿੱਤਾ ਭਰਾ
2: ਇੱਕ ਆਨਸਰ ਮੈਂ ਯਾਦ ਕੀਤਾ ਸੀਗਾ ਮਸਾ
0: ਇੱਕ ਤੇ ਮਾਣ ਮਹਿਸੂਸ ਕਰ ਲੈਂਦੇ
2: ਨੇ ਉਹ ਵੀ ਦੱਸ ਛੱਡਿਆ
0: ਓਹੋ ਜਾ ਸਰਦਾਰ ਜੀ
2: ਰਜਾਈ ਚ ਬੈਠੋ ਤੁਸੀਂ
0: ਹਾਂ ਸਰਦਾਰ ਜੀ ਰਜਾਈ ਕਹਿਣਾ ਔਖਾ ਵਾ ਤੁਸੀਂ ਕੰਬਲ ਚ ਬਹਿ ਜਾ ਕਰੋ
2: ਬੱਲੇ ਬੱਲੇ ਸ਼ਾਬਾ ਸ਼ਾਬਾ
5: ਜਿੰਦਾਬਾਦ
2: ਸਰਦਾਰ ਜੀ ਜਿੰਦਾਬਾਦ
0: ਰਜਾਈ ਜਿੰਦਾਬਾਦ
5: ਸਾਡਾ
2: ਵੀ ਵਧੀਆ ਹੈ
0: ਕੀ ਕਰਦੇ ਸੀ
2: ਹੁਣ
0: ਤੁਸੀਂ ਫੀਲ ਬੈਟਰ ਕਰ ਰਹੇ ਹੋ ਲਾਸਟ ਵਿੱਚ ਉੱਠ ਕੇ ਵੈਰੀ ਗੁੱਡ ਰਾਤ ਨੂੰ ਬਰਸ਼ ਕਰਕੇ ਸੋਈਏ ਫਿਰ ਦੰਦ ਨੀ ਖਰਾਬ ਹੁੰਦੇ ਹਨਾ ਕੀ ਸੁਣਾਓਗੇ ਫਿਰ
2: ਹਾਂਜੀ
5: ਦਰਦ
2: ਹੁੰਦੀ ਤੁਹਾਨੂੰ ਪਰ ਓਹਨੂੰ ਨੀ ਹੁੰਦੀ
5: ਜਿਹੜੇ ਤੁਸੀਂ ਕੱਟਦੇ ਤੁਹਾਨੂੰ ਦਰਦ ਹੁੰਦੀ ਬਟ
2: ਓਹਨੂੰ ਨੀ ਹੁੰਦੀ
5: ਦਰਦ ਹੁੰਦੀ ਬਟ ਓਹਨੂੰ ਨੀ ਦਰਦ ਹੁੰਦੀ
0: ਅੱਛਾ ਓਹਨੂੰ ਨੀ ਦਰਦ ਹੁੰਦੀ ਤੁਹਾਨੂੰ ਹੁੰਦੀ ਆ ओके ਤੁਸੀਂ ਰੋਂਦੇ ਵੀ ਹੋ ਫਿਰ?
5: ਹਾਂਜੀ।
0: ਓ ਫਿਰ ਤੇ ਪਿਆਜ ਹੀ ਆਏ ਗੰਡਾ।
5: ਹਾਂਜੀ
0: ਗੰਡਾ ਜਿੰਦਾਬਾਦ,
5: ਗੰਡਾ
0: ਗੰਡਾ ਜਿੰਦਾਬਾਦ। ਥੈਂਕ ਯੂ,
2: ਥੈਂਕ ਯੂ,
0: ਸਤਿ ਸ਼੍ਰੀ ਅਕਾਲ, ਥੈਂਕ ਯੂ ਐਸਲੀਨ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ। ਡਡਵਾਲ ਸਾਹਿਬ ਕੀ ਹਾਲ ਨੇ? ਸਤਿ ਸ਼੍ਰੀ
2: ਅਕਾਲ, ਕੀ ਹੋ ਗਿਆ ਤੁਹਾਡੀ ਆਵਾਜ਼ ਨੂੰ?
0: ਟ੍ਰਿਕ ਟ੍ਰਿਕ ਕਰਦਾ ਟ੍ਰਿਕ। ਅੱਜ ਕਿੰਨੇ ਦਿਨਾਂ ਬਾਅਦ ਆਏ ਜੀ?
2: ਕਿੱਥੇ ਗਾਇਬ ਸੀ?
0: ਤੁਹਾਡੀਆਂ ਤੇ ਉਦਾਂ ਵੀ ਛੁੱਟੀਆਂ ਹੀ ਰਹਿੰਦੀਆਂ। ਓ ਇੰਨੀਆਂ ਛੁੱਟੀਆਂ? ਓ ਤੁਹਾਡੀ ਮੈਡਮ ਦਾ ਵਿਆਹ ਹੋ ਗਿਆ, ਇੰਨੀਆਂ ਛੁੱਟੀਆਂ ਹੋ ਗਈਆਂ? ਹੈਂ?
5: ਨਹੀਂ।
0: ਹਾਂ ਮੈਡਮ ਛੁੱਟੀ ਤੇ ਚਲ ਗਈ? ਇੰਨੀਆਂ ਛੁੱਟੀਆਂ ਯਾਰ, ਹੈਂ?
2: ਇਹ ਬਿਨਾਂ ਚੁਟਕਲੇ ਦੇ ਹੱਸਦਾ।
0: ਛੁੱਟੀਆਂ ਚ ਫਨ ਹੁੰਦਾ ਕਿ ਸਕੂਲ ਜਾ ਕੇ? ਹਾਂ ਕਿੰਡਰ ਜਾ ਕੇ ਫਨ ਹੁੰਦਾ ਕਿ ਨਹੀਂ?
5: ਹਾਂਜੀ।
0: ਤੇ ਕਿੰਡਰ ਫਨ ਹੁੰਦਾ ਕਿ ਘਰ? ਸਾਡਾ ਤੇ ਫਨ ਹੀ ਫਨ ਆ। ਕਿਹਦੇ ਨਾਲ ਖੇਡਦੇ ਹੁੰਦੇ ਹੋ ਘਰ? ਓ ਵੀਰਾ ਫਨ ਕਰਾਉਂਦਾ? ਤੇ ਫਿਰ ਤੇ ਤੁਸੀਂ ਲੱਕੀ ਲੱਕੀ ਹੋ। ਕੀ ਹੈਗਾ ਡੋਗ?
5: ਅੱਜ
0: ਕੀ ਸੁਣਾਓਗੇ? ਓਕੇ
5: ਮੇਰੇ ਬੱਚੇ ਕਾਲੇ, ਮੈਨੂੰ ਛੱਡ, ਮੇਰੇ ਬੱਚੇ ਵੀ ਕਾਲੇ।
0: ਓ ਇਹ ਤੇ ਆਉਂਦਾ ਹੀ ਹੋਣਾ ਆਂਟੀ ਨੂੰ,
2: ਇਹ ਤੇ ਆਉਂਦਾ,
0: ਇਹ ਤੇ ਆਂਟੀ
2: ਨੂੰ ਭੁੱਲ ਗਏ। ਠੀਕ ਹੀ ਹੋਏ, ਚਾਹ ਚ ਪੈਂਦੀ ਹੈ ਜਿਹੜੀ,
0: ਇਹ ਤੇ ਆਂਟੀ ਨੂੰ ਆਉਂਦਾ ਹੀ।
2: ਇਲਾਇਚੀ
0: ਹੈ
5: ਜੀ?
2: ਹਾਂਜੀ
0: ਸ਼ੁਕਰ ਹੈ। ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ, ਚਲੋ ਫਾਇਦਾ ਹੋ ਗਿਆ ਘਰੋਂ ਦਾ, ਸਵੇਰੇ ਸਵੇਰੇ ਉੱਠਣ ਦਾ। ਹੈ ਸੁਖਨ, ਤੁਸੀਂ ਖਾਂਦੇ ਹੁੰਦੇ ਲਾਚੀ?
2: ਜਿੰਨਾ ਪੌਜ ਲੈ ਕੇ ਬੋਲਿਆ
0: ਸੁਖਨ, ਤੁਸੀਂ ਯਾਰ ਟ੍ਰਿਕ ਬੜਾ ਕਰਦੇ ਹੋ। ਦੁੱਧ ਚ ਪਾ ਕੇ ਖਾਂਦਾ ਵਾ। ਥੈਂਕ ਯੂ ਸੁਖਨ,
2: ਥੈਂਕ ਯੂ,
0: ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਬਾਕੀਆਂ ਦੀ ਅੱਗੇ ਬੇਨਤੀ ਆ ਵੀ ਤੁਸੀਂ ਹੁਣ 10 ਵਜੇ ਤੋਂ ਬਾਅਦ ਕਰ ਲਿਓ ਭਾਈ, ਜਿਹੜੇ ਬੱਚਿਆਂ ਦੀ ਆ ਰਹੀ ਹੈ ਕੌਲ। ਹੁਣ ਆਪਾਂ ਨਹੀਂ ਕੌਲ ਲੈ ਪਾਵਾਂਗੇ, ਤੇ ਹੁਣ ਸਾਡੇ ਨਾਲ ਲਾਲ ਜੀ, ਤੇ ਫਿਰ ਆਪਾਂ ਇਜਾਜ਼ਤ ਲਵਾਂਗੇ। ਹਾਂਜੀ ਲਾਲ ਜੀ,
6: ਸਤਿ ਸ਼੍ਰੀ ਅਕਾਲ
0: ਜੀ,
2: ਕੀ ਹਾਲ
0: ਨੇ?
6: ਵਧੀਆ ਵਧੀਆ, ਤੁਸੀਂ ਦੱਸੋ ਕਿੱਦਾਂ ਜੀ?
0: ਬਹੁਤ ਵਧੀਆ ਜੀ, ਤੁਸੀਂ ਦੱਸੋ ਠੀਕ ਠਾਕ ਹੋ?
6: ਹਾਂ ਬਸ ਚੱਲੀ ਜਾ ਰਿਹਾ।
0: ਅੱਛਾ ਹਾਲੇ ਤੱਕ ਚੱਲੀ ਜਾ ਰਿਹਾ? ਐਡਾ ਕਿਹੜਾ ਰੇਨੋਲਡ ਲੈ ਲਿਆ ਤੁਸੀਂ? ਹੈਂ ਲਿਖਤੇ ਲਿਖਤੇ ਲਵ ਹੋ ਜਾਇਆ ਇਸ ਪੈਨ ਬਾਰੇ, ਇਹੋ ਹੀ ਤੇ ਗੱਲ ਚੰਗੀ ਲੱਗਦੀ। ਬਹੁਤ ਲਿਖਣ ਦੀ ਕੋਸ਼ਿਸ਼ ਕੀਤੀ ਹੈ ਨਾ?
6: ਸਹੀ ਗੱਲ ਹੈ।
0: ਹਾਂ ਪਰ ਨਹੀਂ ਹੋਇਆ। ਹੈ
6: ਨਹੀਂ ਨਹੀਂ
2: ਨਹੀਂ ਨਹੀਂ
6: ਅਸੀਂ ਵੀ ਉਹ ਬੰਦੇ ਅਸੀਂ ਗਲਤੀ ਕਹਿੰਦੇ ਕੱਢਦੇ ਆਪਣੇ ਚ ਨਹੀਂ।
2: सही पकड़े
0: ਮਸ਼ਹੂਰੀਆਂ ਕਿੰਨਾ ਦਿਮਾਗ ਤੇ ਅਸਰ ਕਰਦੀਆਂ
7: ਸਹੀ ਗੱਲ ਹੈ ਮਸ਼ਹੂਰੀਆਂ ਹਨ ਆਪਣਾ ਜਿਵੇਂ ਜਿੱਦਾਂ ਮੈਂ ਆਪਣਾ ਜਿਵੇਂ ਰਿਟਰਨ ਗਿਫਟ ਦੇਣਾ ਸ਼ੁਰੂ ਕੀਤੇ ਨਾ ਉਹ ਸਾਰੇ ਉੱਠ ਕੇ ਕਹਿੰਦੇ ਅਸੀਂ ਚੱਲੇ ਅਸੀਂ ਵੀ ਚੱਲੇ ਉਹ ਸਾਰੇ ਕਹਿੰਦੇ ਮੈਂ ਕਿਹਾ ਰੁਕ ਗਏ ਮੈਂ ਕਿਹਾ ਮਤਲਬ ਤੁਸੀਂ ਕਹਿੰਦੇ ਨਹੀਂ ਸਾਨੂੰ ਅਸੀਂ ਦੇਖ ਲਿਆ ਤੁਹਾਨੂੰ ਦਿੰਦੇ
0: ਇਹ ਮੈਂ ਵੇ ਨਾ ਵੱਡੇ ਛੋਟਿਆਂ ਨੂੰ ਅਜੀਬ ਹੀ ਆਦਤ ਪੈ ਗਈ ਹੈ ਨਾ ਗਿਫਟ ਆ ਰਿਟਰਨ ਗਿਫਟ ਲੈਣ ਦੀ
2: ਆਪਣੀ ਕਨਵਰਸੇਸ਼ਨ ਸੁਣ ਲਿਓ ਜਿਹੜੀ ਆਪਾਂ ਗੱਲ ਕਰਦੇ ਸੀ ਬਰਥਡੇ ਪਾਰਟੀ ਚ ਕਿ ਤੁਹਾਨੂੰ ਰਿਟਰਨ ਗਿਫਟ ਮਿਲੇ
0: ਹਾਂ ਨਹੀਂ ਉਹ ਹੁਣ ਤੇ ਕਹਿ ਲਓ ਵੀ ਪਹਿਲਾਂ ਤੇ ਓਦਾਂ ਹੀ ਵੇਖੋ ਵੇਖੇ ਸ਼ੁਰੂ ਕੀਤਾ ਲੋਕਾਂ ਹੁਣ ਤੇ ਮਜਬੂਰੀ ਹੋ ਗਈ ਹੁਣ ਤੇ ਨਿਆਣੇ ਮੂੰਹ ਤੇ ਕਹਿ ਹੁੰਦੇ ਆ ਤੁਸੀਂ ਸਾਨੂੰ ਦਿੱਤਾ ਨੀ
2: ਜਾਓ ਸੱਚ ਆ ਵੇਸਟ ਆਫ ਟਾਈਮ
7: ਸੈਮੀ ਸਾਹਿਬ ਕਹਿੰਦੇ ਕੱਲ ਇੱਕ ਬੰਦਾ ਨਾ ਆਪਣਾ ਗੋਰੀ ਟੱਕਰ ਗਈ
0: ਬੰਦਾ ਗੋਰੀ ਬੰਦਾ ਗੋਰੀ ਟੱਕਰ ਗਈ
7: ਬੰਦਾ ਗੋਰੀ ਜਨਾਨੀ ਗੋਰੀ
0: ਅੱਛਾ ਜਨਾਨੀ ਗੋਰੀ ਓਕੇ
7: ਟੱਕਰ ਗਈ ਕਹਿੰਦੇ ਦੇਖ ਕੇ ਨੀ ਕਰਦਾ ਕਹਿੰਦਾ ਮੇਰੀ ਘਰ ਨੀ ਕਿਹਾ ਪ੍ਰਾਈਜ ਫ੍ਰੀ ਨੂੰ ਦੇਖਣਾ ਨੀ
0: ਚਲੋ ਤਾਂ ਵੀ ਚੰਗਾ ਸਮਝਾਇਆ ਚੰਗਾ ਹੁੰਦਾ
7: ਕਹਿੰਦਾ ਮੇਰੀ ਗਰਲਫ੍ਰੈਂਡ ਸੀ ਨਾ ਕਹਿੰਦਾ ਇੱਕ ਆਈਡੀ ਤੇ ਮੈਨੂੰ ਗੁੱਡ ਨਾਈਟ ਬੋਲ ਕੇ ਦੂਜੀ ਆਈਡੀ ਤੇ ਬੋਲਦੀ ਬਾਬੂ ਮੈਂ ਹੁਣ ਨੀਂਦ ਆ ਰਹੀ ਮੈਂ ਜਾ ਰਹੀ ਸੁਣ ਆਹੀ ਨਾ ਕੱਲ ਤਾਂ ਮੂਵੀ ਦੇਖ ਰਹੀ ਹੈ ਨਾ ਆਪਣਾ ਕਿਹੜੀ ਆਪਣਾ ਸਤਲੁਜ ਹਾਂ ਬਹੁਤ ਵਧੀਆ ਮੂਵੀ ਆ
0: ਅੱਛਾ ਵੇਖ ਲਈ ਤੁਸੀਂ
2: ਅਸੀਂ ਵੀ ਵੇਖ ਲਈ
0: ਅੱਜ ਤੇ ਖਬਰ ਲੱਗੀ ਸੀ ਵੀ ਹਟਾਤੀ ਉਹਨਾਂ ਨੂੰ
2: ਕੱਲ ਸੰਡੇ ਹਾਂਜੀ C5 ਤਾਂ ਹਟਾਤੀ
7: ਟਾਈਮ ਪਤਾ ਕੀ ਭਾਈ ਉਹਨਾਂ ਨੇ ਨਾ ਜਦੋਂ ਕਲਾਈਮੈਕਸ ਹੈ ਨਾ ਐਂਡ ਆਇਆ ਲਾਸਟ 20 ਮਿੰਟ
0: ਜੀ
7: ਉਹ ਮੂਵੀ ਉਹਨਾਂ ਨੇ ਹੈਂਗ ਕਰਤੀ ਆਨਲਾਈਨ
0: ਅੱਜ ਤੁਸੀਂ ਵੇਖੀ ਨਹੀਂ ਫਿਰ ਉਹ ਹਾਂ ਉਦੋਂ ਲਾਤੀ ਫਿਰ ਉਹਨਾਂ ਨੇ
7: ਦੋ ਘੰਟੇ ਨਿਕਲ ਗਈ ਤੇ ਮੈਂ ਕਿਹਾ ਉਹ ਕੋਈ ਸੀਨ ਸੀ ਤੇ ਮੈਂ ਕਿਹਾ ਆਪਣਾ ਜਸਵੰਤ ਸਿੰਘ ਜੀ ਨੂੰ ਲੈਣ ਚੱਲਿਆ ਹੁਣ ਨਾ ਤੇ ਮੈਂ ਸਾਰੇ ਸਾਹਿਬ ਪਤਾ ਕਹਿੰਦੇ ਕਹਿੰਦੇ ਜਸਵੰਤ ਸਿੰਘ ਕੌਣ
0: ਅੱਛਾ ਸਾਰੀ ਫਿਲਮ ਵੇਖ
2: ਕੇ 2 ਮਿੰਟ ਕਮ
0: ਔਨ ਜਦੋਂ ਪ੍ਰਾਹੁਣਿਆਂ ਕੋਲੋਂ ਬਹੁਤਾ ਕੰਮ ਕਰਾਓ ਫਿਰ ਇਦਾਂ ਹੀ ਹੁੰਦਾ
2: ਵਿਚਾਰੇ ਇਹ ਤੇ ਫਰੈਸ਼ ਦਿਖ ਰਹੇ ਸੀਗੇ ਉਹ ਥੱਕੇ ਜ਼ਿਆਦਾ ਦਿਖ ਰਹੇ ਸੀਗੇ ਤੁਸੀਂ ਚਮਕ ਰਹੇ ਸੀਗੇ
7: ਜਿਹਦਾ ਕਹਿੰਦੇ ਨਾ ਕਹਿੰਦੇ ਆਪਣਾ ਬਾਹਰਲੇ ਕੰਟਰੀ ਨਾ ਜਿਵੇਂ ਆਪਣਾ ਮੁੰਡੇ ਕੁੜੀ ਅੱਜ ਕੱਲ੍ਹ ਜਨਰੇਸ਼ਨ ਪੁੱਛਦੀ ਆ ਗੇਟ ਪੇ ਚੱਲੇ ਸਿੱਧਾ ਪੁੱਛ ਲੈਂਦੇ ਹਨਾ ਸਾਡੇ ਟਾਈਮ ਮਤਲਬ ਕਿ ਨਹੀਂ ਮੈਂ ਬਾਜ਼ਾਰ ਜਾਊਂਗੀ ਮੰਮੀ ਨਾਲ ਜਾਊਂਗੀ ਉੱਥੇ ਮੈਨੂੰ ਦੇਖ ਲਈ ਇੱਦਾਂ ਹੀ ਹੁੰਦਾ
2: ਅੱਛਾ ਤੁਸੀਂ ਇੰਨੇ ਪੁਰਾਣੇ ਹੋ
0: ਜਤਿੰਦਰਪਾਲ ਜੀ ਧੰਨਵਾਦ ਤੁਹਾਡਾ ਰਮਨ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਅਨਮ ਜੀ ਕਹਿੰਦੇ ਕਿ ਸੋਰੀ ਅੰਕਲ ਜੀ ਇੰਡੀਆ ਦੀ 40 to 80 ਡੱਬੇ ਹੁੰਦੇ ਆ ਤੇ ਆਸਟ੍ਰੇਲੀਆ ਦੇ ਵਿੱਚ 80 to 100 ਡੱਬੇ ਹੁੰਦੇ ਆ ਓਕੇ ਅੱਛਾ ਤੁਸੀਂ ਡੱਬੇ ਗਿਣ ਵੀ ਲਏ ਧੰਨਵਾਦ ਵੇਖੋ ਸਾਨੂੰ ਨੌਲੇਜ ਲੱਭ ਗਈ ਸਾਨੂੰ ਅਤੇ ਡਡਵਾਲ ਸਾਹਿਬ ਕਹਿੰਦੇ ਕਿ ਨੋ ਜੋਨੀ ਬਾਰ ਪੁੱਛੋ ਹੈ ਨੋ ਜੋਨੀ ਬਾਰ ਪੁੱਛੋ ਮੈਨੂੰ ਚੇਤਾ ਨਹੀਂ ਹੈ ਜੀ ਕੀ ਹੈ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਭੇਜਦੇ ਨੇ ਬਲਬੀਰ ਕੌਰ ਮਾਂਗੜ ਜੀ
2: ਸਤਿ ਸ਼੍ਰੀ ਅਕਾਲ ਜੀ।
0: ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਰੇਟ ਅੱਜ 186 ਆ 22 ਕੈਰਟ ਦਾ। ਬਹੁਤ ਧੰਨਵਾਦ ਜੀ ਅੰਮ੍ਰਿਤ ਜੀ, ਧੰਨਵਾਦ, ਬਹੁਤ ਮਿਹਰਬਾਨੀ ਤੁਹਾਡੀ ਮਨ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅਤੇ ਸ਼ੁਕਰੀਆ ਤੁਹਾਡਾ। ਚੜ੍ਹਦੀ ਕਲਾ 'ਚ ਰਹੋ। ਸੋਹਣੀ ਜੀ ਸਵੇਰ ਦੀ ਫੋਟੋ ਭੇਜਦੇ ਨੇ, ਘੱਟ ਤੋਂ ਘੱਟ 45 ਤੋਂ ਵੱਧ ਤੋਂ ਵੱਧ 65 ਡੱਬੇ ਹੁੰਦੇ ਆ, ਜਿਸ ਸਥਿਤੀ ਦੇ ਉੱਤੇ ਨਿਰਭਰ ਕਰਦਾ। ਢਿੱਲੋਂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਸੁਖਦੀਪ ਸਿੰਘ ਮੰਜੀ ਕਹਿੰਦੇ ਕਿ ਬਹੁਤ ਸੋਹਣੀ ਅੱਜ ਦੀ ਕਹਾਣੀ ਸੀ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਅਜੀਤ ਬੁੱਟਰ ਜੀ ਧੰਨਵਾਦ, ਮਿਹਰਬਾਨੀ। ਰਣਜੀਤ ਸੰਘੇੜਾ ਜੀ ਗੁਰਮੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਜੀ। ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਰੇਡੀਓ ਹਾਂਜੀ 1674 ਵਿੱਚ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 6 ਤਰੀਕ ਆ ਜੁਲਾਈ ਦਾ ਮਹੀਨਾ ਤੇ ਆਓ ਵੇਖਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਇਸ ਵੀਕਐਂਡ ਦੇ ਦਰਮਿਆਨ ਬੜਾ ਕੁਝ ਹੋਇਆ। ਦਲਜੀਤ ਦੀ ਫਿਲਮ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਹੁੰਦਾ ਰਿਹਾ, ਇੱਕ OTT ਪਲੇਟਫਾਰਮ ਤੇ ਰਿਲੀਜ਼ ਹੋਈ। ਅਮਰੀਕਾ ਨੇ ਆਪਣਾ 250ਵੀਂ ਵਰੇਗੰਢ ਮਨਾਈ ਹੈ, ਹੈਪੀ ਬਰਥਡੇ ਸੀ ਅਮਰੀਕਾ ਦੀ ਆਜ਼ਾਦੀ ਦਾ। ਖਾਮਨੇਈ ਨੂੰ ਅੰਤਿਮ ਵਧਾਈ ਦੇਣ ਦੇ ਲਈ ਦੁਨੀਆ ਭਰ ਦੇ ਨੇਤਾ ਉਭਰੇ ਨੇ। ਭਾਰਤ ਦੇ ਵਿੱਚ ਰਾਮ ਮੰਦਿਰ ਨੂੰ ਲੈ ਕੇ ਬਹਿਸ ਤੇਜ਼ ਹੋ ਪਈ ਹੈ ਕਿ ਜਿੱਥੇ ਇੰਨਾ ਕੁਛ RTI ਦੇ ਦਾਇਰੇ ਚ ਹੈ, ਰਾਮ ਮੰਦਿਰ ਕਿਉਂ ਨੀ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਾਇਲੀ ਮੈਨੋਗ ਦੇ ਨਾਲ ਵਿਆਹ ਕਰਨ ਦੀ ਗੱਲ, ਸੰਬੰਧ ਬਣਾਉਣ ਦੀ ਗੱਲ ਕਹਿ ਦਿੱਤੀ ਹੈ। ਇੱਕ ਪੋਡਕਾਸਟ ਦੇ ਉੱਤੇ ਫਸ ਗਏ ਨੇ ਪਰ ਬਾਅਦ ਚ ਫਿਜੀ ਚਲੇ ਗਏ। ਤੇ NSW ਦੇ ਵਿੱਚ ਲੇਬਰ ਪਾਰਟੀ ਦੇ ਨੇਤਾ ਜਿਹੜੇ ਨੇ ਪ੍ਰਧਾਨ ਮੰਤਰੀ ਦੀ ਕਹਿਣ ਦੇ ਉੱਤੇ ਇਕੱਠੇ ਜ਼ਰੂਰ ਹੋਏ, ਇੱਕ ਦੂਜੇ ਦੇ ਨਾਲ ਫੋਟੋਆਂ ਖਿਚਾਈਆਂ। ਕਿਹਾ ਜਾ ਰਿਹਾ ਕਿ ਲਿਬਰਲ ਕਮਜ਼ੋਰ ਹੈ ਪਰ ਫੋਟੋਆਂ ਤੋਂ ਤਾਂ ਇੰਜ ਲੱਗ ਰਿਹਾ ਸੀ ਕਿ ਲੇਬਰ ਹਾਲੇ ਤੱਕ ਇਹੀ ਨਹੀਂ ਤੈਅ ਕਰ ਪਾ ਰਹੀ ਹੈ ਕਿ ਹੇਠਲੇ ਪੱਧਰ ਦੇ ਉੱਤੇ ਉਹਨਾਂ ਦਾ ਨੇਤਾ ਕੌਣ ਹੋਏਗਾ। ਉੱਪਰੋਂ ਤਾਂ ਪ੍ਰਧਾਨ ਮੰਤਰੀ ਠੀਕ ਨੇ। ਫੀਫਾ ਦੇ ਵਿੱਚ ਨਾਰਵੇ ਹੁਣ ਅੱਗੇ ਵਧ ਗਏ, ਬ੍ਰਾਜ਼ੀਲ ਦੇ ਦੀਵਾਨਿਆਂ ਦੇ ਲਈ, ਨੇਮਾਰ ਦੇ ਦੀਵਾਨਿਆਂ ਦੇ ਲਈ ਇਹ ਮਾੜੀ ਖਬਰ ਹੋ ਸਕਦੀ ਹੈ। ਵਿਨੀਸ਼ੀਅਸ ਜੂਨੀਅਰ ਦੀ ਟੀਮ ਹੁਣ ਬਾਹਰ ਹੋ ਗਈ ਹੈ। ਤੇ ਮਹਿਲਾਵਾਂ ਦੀ T20 ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਨੇ ਇਹ ਖਿਤਾਬ ਇੱਕ ਵਾਰ ਫਿਰ ਤੋਂ ਆਪਣੇ ਨਾਂ ਕੀਤਾ। ਇੰਗਲੈਂਡ ਦੀ ਮਹਿਲਾਵਾਂ ਨੂੰ ਹਰਾ ਕੇ ਅੱਗੇ ਚੱਲ ਕੇ ਸਕੋਰ ਲਾਈਨ ਵੀ ਸਾਂਝੀ ਕਰਾਂਗੇ ਪਰ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ, ਇਰਾਨ ਦੇ ਸਾਬਕਾ ਮਰਹੂਮ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਜਨਾਜ਼ੇ ਦੀ ਰਸਮਾਂ ਦੇ ਨਾਲ ਜੁੜੀ ਹੋਈਆਂ, ਜਿੱਥੇ ਇਹ ਰਸਮਾਂ ਸ਼ੁਰੂ ਹੋ ਗਈਆਂ ਨੇ। ਗ੍ਰੈਂਡ ਮਸੱਲਾ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਭੀੜ ਇੱਥੇ ਪਹੁੰਚੀ ਹੋਈ ਹੈ। ਸ਼ੀਆ ਪਰੰਪਰਾ ਦੇ ਮੁਤਾਬਕ ਲੋਕ ਕਾਲੇ ਕੱਪੜੇ ਪਹਿਨ ਕੇ ਹੀ ਇੱਥੇ ਪਹੁੰਚਦੇ ਨੇ ਔਰ ਇਰਾਨ ਦੇ ਰਾਜਧਾਨੀ ਸ਼ਹਿਰ ਤਹਿਰਾਨ ਦੇ ਵਿੱਚ ਆਯਾਤੁੱਲਾ ਅਲੀ ਖਾਮਨੇਈ ਨੂੰ ਆਖਰੀ ਵਿਦਾਈ ਦੇਣ ਦੇ ਲਈ ਸ਼ਨੀਵਾਰ ਐਤਵਾਰ ਦੇ ਦਿਨ ਵੱਡੀ ਗਿਣਤੀ ਦੇ ਵਿੱਚ ਭੀੜ ਇਕੱਠੀ ਹੋਈ। ਐਤਵਾਰ ਦੇ ਦਿਨ ਨਮਾਜ਼ ਅਦਾ ਕੀਤੀ ਗਈ ਔਰ ਲੋਕ ਰੋਂਦੇ ਹੋਏ ਦਿਖਾਈ ਦਿੱਤੇ। ਆਯਾਤੁੱਲਾ ਅਲੀ ਖਾਮਨੇਈ ਦੇ ਆਖਰੀ ਇਸ ਵਿਦਾਇਗੀ ਸਮਾਰੋਹ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਤਰਫ ਤੋਂ ਜਿਹੜਾ ਵਫਦ ਭੇਜਿਆ ਗਿਆ ਉਹ ਵੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਰਿਹਾ। ਪਾਕਿਸਤਾਨ ਦਾ ਵਫਦ ਜਿਹੜਾ ਕਿ ਇੱਕ ਮਿਲਟਰੀ ਦੀ ਜਿਹੜੀ ਯੂਨੀਫਾਰਮ ਦੇ ਵਿੱਚ ਉੱਥੇ ਪਹੁੰਚਿਆ ਤੇ ਭਾਰਤ ਦੀ ਤਰਫ ਤੋਂ ਵੱਖ ਵੱਖ ਧਰਮਾਂ ਦੇ ਜਿਹੜੇ ਰਹਿਨੁਮਾ ਨੇ ਉਹ ਉੱਥੇ ਪਹੁੰਚੇ, ਚਾਹੇ ਸਿੱਖ ਧਰਮ ਦੇ, ਚਾਹੇ ਯੂਦੀ ਧਰਮ ਦੇ, ਚਾਹੇ ਮੁਸਲਿਮ ਧਰਮ ਦੇ, ਈਸਾਈ ਧਰਮ ਦੇ ਔਰ ਅਲੱਗ ਅਲੱਗ ਹਿੰਦੂ ਧਰਮ ਦੇ ਜਿਹੜੇ ਰਹਿਨੁਮਾ ਸੀ ਜਾਂ ਉਹਨਾਂ ਦੇ ਪੰਡਿਤ ਪਾਂਧੇ ਉਹ ਸਾਰੇ ਉੱਥੇ ਪਹੁੰਚੇ। ਪਰ ਖਾਸ ਗੱਲ ਇਹ ਰਹੀ ਕਿ ਖਾਮਨੇਈ ਦੇ ਇਸ ਜਨਾਜ਼ੇ ਦੇ ਵਿੱਚ 4 ਹੋਰ ਜਨਾਜ਼ੇ ਰੱਖੇ ਗਏ ਸੀ, ਜਿਸ ਦੇ ਵਿੱਚ ਇੱਕ ਉਹਨਾਂ ਦੀ ਪੋਤੀ ਦਾ, ਦੂਸਰਾ ਉਹਨਾਂ ਦੀ ਧੀ ਦਾ। ਇਹਨਾਂ ਜਨਾਜ਼ਿਆਂ ਨੂੰ ਦੇਖ ਕੇ ਵੀ ਕਈ ਲੋਕ ਰੋਂਦੇ ਹੋਏ ਦਿਖਾਈ ਦਿੱਤੇ। ਵੈਸੇ ਦੱਸ ਦਈਏ ਕਿ ਇਰਾਨ ਦੇ ਸਿਖਰਲੇ ਜਿਹੜੇ ਸੁਪਰੀਮ ਆਗੂ ਦੀ ਮੌਤ ਦੀ ਜਿਹੜੀ ਇਹ ਖਬਰ ਸੀ ਜਾਂ ਜਨਾਜ਼ੇ ਦੀ ਖਬਰ ਸੀ, ਉਸ ਤੋਂ ਠੀਕ ਪਹਿਲਾਂ ਜਾਂ ਇਸ ਵੀਕਐਂਡ ਤੋਂ ਪਹਿਲਾਂ ਉੱਥੋਂ ਦੇ ਜਿਹੜੇ ਮਿਲਟਰੀ ਲੀਡਰ ਦਾ ਇੱਕ ਬਿਆਨ ਜ਼ਰੂਰ ਸਾਹਮਣੇ ਆਇਆ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਇਸ ਦਾ ਬਦਲਾ ਲਿਆ ਜਾਏਗਾ। ਹਾਲਾਂਕਿ ਉਹਨਾਂ ਨੇ ਅਮਰੀਕਾ ਜਾਂ ਇਜ਼ਰਾਈਲ ਕਿਸੇ ਦਾ ਨਾਂ ਨਹੀਂ ਸੀ ਲਿਆ। ਜ਼ਾਹਰ ਜੀ ਗੱਲ ਹੈ ਕਿ ਇਰਾਨ ਹਾਲੇ ਵੀ ਇਜ਼ਰਾਈਲ ਤੋਂ ਖਫਾ ਖਫਾ ਤਾਂ ਕਾਹਦਾ, ਬਲਕਿ ਬਦਲਾ ਲੈਣ ਦੀ ਤਾਕ ਦੇ ਵਿੱਚ ਬੈਠਾ ਜਦੋਂ ਵੀ ਮੌਕਾ

ਲੱਗੇਗਾ ਈਰਾਨ ਦੀ ਤਰਫ ਤੋਂ ਇਸ ਖੇਤਰ ਦੇ ਵਿੱਚ ਫਿਰ ਤੋਂ ਹਮਲੇ ਕਰ ਦਿੱਤੇ ਜਾਣਗੇ। ਹੋ ਸਕਦਾ ਹੈ ਕਿ ਅਮਰੀਕਾ ਦੇ ਸਾਥੀ ਦੇਸ਼ਾਂ ਦੇ ਉੱਤੇ ਵੀ, ਯਾਨੀ ਕਿ UAE ਤੋਂ ਲੈ ਕੇ ਸਾਊਦੀ ਅਰਬ ਤੱਕ, ਬਹਿਰੀਨ, ਕਤਰ, ਕੁਵੈਤ ਤੱਕ ਇਹ ਹਮਲੇ ਫਿਰ ਤੋਂ ਦਾਗੇ ਜਾਣ। ਅਲੀ ਖਾਮਨੇਈ ਨੂੰ ਆਖਰੀ ਵਿਦਾਈ ਦੇਣ ਦੇ ਲਈ ਤਹਿਰਾਨ ਦੇ ਗ੍ਰੈਂਡ ਮਸੱਲਾ ਦੇ ਵਿੱਚ ਕਾਲੇ ਕੱਪੜੇ ਪਹਿਨ ਕੇ ਲੱਖਾਂ ਲੋਕ ਜਿਹੜੇ ਇਕੱਠੇ ਹੋਏ ਸੀ, ਇਸ ਦਰਮਿਆਨ ਛਾਤੀ ਪਿੱਟ ਪਿੱਟ ਕੇ ਉਹਨਾਂ ਨੇ ਸੋਗ ਮਨਾਇਆ। ਲੋਕਾਂ ਦੀਆਂ ਭਾਵਨਾਵਾਂ ਆਪਣੇ ਸਾਬਕਾ ਨੇਤਾ ਦੀ ਪ੍ਰਤੀ ਉਮੜੀਆਂ। ਦੱਸ ਦਈਏ ਕਿ ਇਸ ਦਰਮਿਆਨ ਨਮਾਜ਼ੇ ਜਨਾਜ਼ਾ ਪੜੀ ਗਈ ਐਤਵਾਰ ਦੇ ਦਿਨ। ਅੱਜ ਦੇ ਦਿਨ ਜਨਾਜ਼ਾ ਜਲੂਸ ਕੱਢਿਆ ਜਾਣਾ ਤਹਿਰਾਨ ਦੇ ਵਿੱਚ, ਤੇ ਫਿਰ ਭਲਕੇ ਯਾਨੀ ਕਿ ਮੰਗਲਵਾਰ ਨੂੰ ਜਨਾਜ਼ਾ ਜਲੂਸ ਹੌਲੀ ਜਾਮਕਰਾਨ ਮਸਜਿਦ ਦੇ ਵਿੱਚ ਜਾ ਕੇ ਮੁਕੇਗਾ, ਤੇ ਬੁੱਧਵਾਰ ਦੇ ਦਿਨ ਜਿਹੜਾ ਨਜਫ ਤੇ ਕਰਬਲਾ ਇਰਾਕ ਦੇ ਵਿੱਚ ਪੈਂਦੇ ਨੇ, ਇੱਥੇ ਵੀ ਵਿਦਾਈ ਸਮਾਰੋਹ ਖਾਸ ਤੌਰ ਤੇ ਉੱਤੇ ਰੱਖੇ ਜਾਣੇ ਨੇ। ਔਰ ਇਸ ਤੋਂ ਪਹਿਲਾਂ ਹਜ਼ਰਤ ਅਲੀ ਦੇ ਸ਼ਰਾਈਨ ਇਰਾਕ ਦੀ ਤਰਫ ਇਹ ਜਨਾਜ਼ਾ ਜਿਹੜਾ ਕੱਢਿਆ ਜਾਏਗਾ, ਤੇ ਫਿਰ ਉਹ ਜਿਹੜਾ 9 ਜੁਲਾਈ ਦਾ ਦਿਨ ਹੈ ਉਸ ਤੋਂ ਅਗਲੇ ਦਿਨ ਮਸ਼ਹਦ ਦੇ ਵਿੱਚ ਇਮਾਮ ਰਜ਼ਾ ਦੀ ਸ਼ਰਾਈਨ ਦੇ ਵਿੱਚ ਆਯਤੁੱਲਾ ਅਲੀ ਖਾਮਨੇਈ ਨੂੰ ਸਪੁਰਦੇ ਖਾਕ ਕਰ ਦਿੱਤਾ ਜਾਣਾ। 100 ਦੇਸ਼ਾਂ ਦੇ ਪ੍ਰਤੀਨਿਧੀ ਇੱਥੇ ਪਹੁੰਚੇ ਸੀ। ਭਾਰਤ ਦੀ ਤਰਫ ਤੋਂ ਕਿਸੇ ਸਿਖਰਲੇ ਨੇਤਾ ਨੂੰ ਨਹੀਂ ਭੇਜਿਆ ਗਿਆ। ਇਜ਼ਰਾਈਲ ਤੇ ਅਮਰੀਕਾ ਦੀ ਨਾਰਾਜ਼ਗੀ ਨਾ ਮੁੱਲ ਲੈ ਲਈ ਜਾਵੇ। ਇਸ ਤੋਂ ਇਲਾਵਾ ਭਾਰਤ ਦੀ ਇੱਕ ਵੱਡੀ ਆਬਾਦੀ ਮਿਡਲ ਈਸਟ ਦੇ ਦੇਸ਼ਾਂ ਦੇ ਵਿੱਚ, ਖਾੜੀ ਦੇਸ਼ਾਂ ਚ ਵੀ ਰਹਿੰਦੀ ਹੈ, ਉਹਨਾਂ ਨਾਲ ਵੀ ਇੱਕ ਵੱਡੇ ਪੱਧਰ ਤੇ ਵਪਾਰ ਆ, ਔਰ ਈਰਾਨ ਦੇ ਨਾਲ ਉਹਨਾਂ ਦੇ ਸੰਬੰਧ ਵਧੀਆ ਨਹੀਂ ਨੇ। ਇਸ ਕਰਕੇ ਵੀ ਭਾਰਤ ਨੇ ਕਿਸੇ ਵੱਡੇ ਨੇਤਾ ਨੂੰ ਨਾ ਭੇਜ ਕੇ ਇਸ ਨੂੰ ਅੰਡਰਟੋਨ ਹੀ ਰੱਖਿਆ ਇਸ ਪੂਰੇ ਇਵੈਂਟ ਨੂੰ। ਪਰ ਈਰਾਨ ਦੇ ਨਾਲ ਆਪਣੀ ਜਿਹੜੀ ਸਾਂਝ ਆ ਉਸਨੂੰ ਜ਼ਾਹਰ ਕੀਤਾ ਕਿ ਨਹੀਂ ਕੀਤਾ, ਇਸ ਦੇ ਉੱਤੇ ਤਾਂ ਈਰਾਨ ਦਾ ਹਾਲੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਬਿਹਾਰ ਦੇ ਰਾਜਪਾਲ ਸੈਯਦ ਅਤਾ ਹਸਨੈਨ ਤੇ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੇਟਾ ਨੇ ਇਸ ਜਿਹੜਾ ਭਾਰਤ ਦਾ ਵਫਦ ਸੀ ਉਸ ਦੀ ਤਰਫ ਤੋਂ ਹਿੱਸਾ ਲਿਆ, ਸ਼ਿਰਕਤ ਕੀਤੀ। ਉਧਰ ਦੁਨੀਆਂ ਚ ਜਿੱਥੇ ਮਰਜ਼ੀ, ਪੂਰਬ ਤੋਂ ਪੱਛਮ ਚ, ਜਾਪਾਨ ਤੋਂ ਲੈ ਕੇ ਹੋਨੋਲੂਲੂ ਚ ਕੁਝ ਵੀ ਹੋ ਰਿਹਾ ਹੋਵੇ, ਡੋਨਲਡ ਟਰੰਪ ਉਸ ਦੇ ਉੱਤੇ ਆਪਣੀ ਤੰਜ ਟਿੱਪਣੀ ਕਿਵੇਂ ਨਾ ਕਸਨੇ, ਕਿਵੇਂ ਹੋ ਸਕਦਾ? ਹਮੇਸ਼ਾ ਹੀ ਸੁਰਖੀਆਂ ਚ ਰਹਿੰਦੇ ਨੇ ਟਰੰਪ ਦੀ ਇਮੇਜ ਹੀ ਹੁਣ ਐਸੇ ਇੱਕ ਰਾਸ਼ਟਰਪਤੀ ਦੀ ਬਣ ਗਈ ਹੈ ਜਿਨ੍ਹਾਂ ਦਾ ਹਰ ਮੌਕੇ ਦੇ ਉੱਤੇ ਬਿਆਨ ਆਣਾ, ਲੰਘਦੇ ਵੜਦੇ ਕਿਸੇ ਨਾ ਕਿਸੇ ਬੰਦੇ ਦੇ ਉੱਤੇ, ਕਿਸੇ ਨਾ ਕਿਸੇ ਸ਼ਖਸ ਦੇ ਉੱਤੇ ਉਹਨਾਂ ਨੇ ਟਿੱਪਣੀ ਕਰੀ ਛੱਡਣੀ ਹੈ। ਨੇਤਨਯਾਹੂ ਦੇ ਨਾਲ ਟਰੰਪ ਦੀ ਵਾਈਟ ਹਾਊਸ ਦੇ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਟਰੰਪ ਨੇ ਦਾਅਵਾ ਕੀਤਾ ਕਿ ਨੇਤਨਯਾਹੂ ਦੇ ਨਾਲ ਉਹਨਾਂ ਦੇ ਸੰਬੰਧ ਚੰਗੇ ਨੇ, ਪਰ ਉਹਨਾਂ ਨੂੰ ਵੀ ਪਤਾ ਹੈ ਕਿ ਅਸਲੀ ਬੌਸ ਕੌਣ ਹੈ। ਅਸਲ ਚ ਐਕਸੀਓਸ ਨੂੰ ਦਿੱਤੀ ਇੱਕ ਫੋਨ ਇੰਟਰਵਿਊ ਦੇ ਵਿੱਚ ਟਰੰਪ ਨੇ ਕਿਹਾ ਕਿ ਸਾਡੇ ਵਿੱਚ ਵਧੀਆ ਕੰਮ ਚੱਲ ਰਿਹਾ। ਸਵਾਲ ਜਦੋਂ ਇਹ ਪੁੱਛਿਆ ਗਿਆ ਕਿ ਉਹਨਾਂ ਨੇ ਨੇਤਨਯਾਹੂ ਨੂੰ ਝਾੜ ਪਾਈ ਸੀ ਕਿ ਈਰਾਨ ਦੇ ਉੱਤੇ ਕੋਈ ਹਮਲਾ ਨਾ ਕੀਤਾ ਜਾਵੇ, ਸਮਝਦਾਰੀ ਵਰਤੀ ਜਾਵੇ ਜਦੋਂ ਤੱਕ ਇਹ ਡੀਲ ਚੱਲ ਰਹੀ ਹੈ, ਤਾਂ ਉਹਨਾਂ ਕਿਹਾ ਕਿ ਬੀਬੀ ਦੇ ਨਾਲ ਮੇਰੇ ਚੰਗੇ ਸੰਬੰਧ ਨੇ, ਪਰ ਉਹਨਾਂ ਨੂੰ ਵੀ ਤਾਂ ਪਤਾ ਹੈ ਅਸਲ ਦੇ ਵਿੱਚ ਬੌਸ ਕੌਣ ਹੈ। ਅਸਲ ਚ ਟਰੰਪ ਆਪਣੇ ਵੱਲ ਹੀ ਇਸ਼ਾਰਾ ਕਰ ਰਹੇ ਸੀ, ਜੇਕਰ ਤੁਹਾਨੂੰ ਲੱਗ ਰਿਹਾ ਹੋਵੇ ਕਿ ਉਹ ਈਰਾਨ ਨੂੰ ਕਹਿ ਰਹੇ ਸੀ। ਪਰ ਫਰਵਰੀ ਮਹੀਨੇ ਦੇ ਵਿੱਚ ਵਾਈਟ ਹਾਊਸ ਦੇ ਸਿਚੁਏਸ਼ਨ ਰੂਮ ਦੇ ਵਿੱਚ ਹੋਈ ਬੈਠਕ ਚ ਨੇਤਨਯਾਹੂ ਨੇ ਈਰਾਨ ਦੇ ਖਿਲਾਫ ਇੱਕ ਸਾਂਝੀ ਫੌਜੀ ਮੁਹਿੰਮ ਦਾ ਖਾਕਾ ਪੇਸ਼ ਕੀਤਾ ਸੀ। ਐਕਸੀਓਸ ਦੀ ਰਿਪੋਰਟ ਦੇ ਮੁਤਾਬਕ ਟਰੰਪ ਨੇ ਦੱਸਿਆ ਕਿ ਨੇਤਨਯਾਹੂ ਨੇ ਖੁਦ ਵਾਈਟ ਹਾਊਸ ਦੇ ਵਿੱਚ ਬੈਠਕ ਦੀ ਗੁਜ਼ਾਰਿਸ਼ ਕੀਤੀ ਸੀ। ਨੇਟੋ ਸਿਖਰ ਸਮਿਟ ਦੇ ਵਿੱਚ ਟਰੰਪ ਦੀ ਵਾਪਸੀ ਤੋਂ ਬਾਅਦ ਅਗਲੇ ਹਫ਼ਤੇ ਮੁਲਾਕਾਤ ਹੋ ਸਕਦੀ ਹੈ। ਹਾਲਾਂਕਿ ਇਜ਼ਰਾਈਲ ਦੇ ਲਈ ਇਹ ਕਹਿਣਾ ਮੁਸ਼ਕਿਲ ਹੈ। ਇਜ਼ਰਾਈਲ ਨੇ ਹਾਲੇ ਤੱਕ ਇਸਦੀ ਟਿੱਪਣੀ ਨਹੀਂ ਕੀਤੀ ਹੈ ਕਿ ਇੰਨਾ ਕੁਛ ਜੋ ਹੋਇਆ ਤੇ ਹੁਣ ਟਰੰਪ ਦੀ ਜੋ ਟਿੱਪਣੀ ਆਈ ਹੈ ਉਸ ਤੋਂ ਬਾਅਦ ਉਹ ਮੁਲਾਕਾਤ ਅਗਲੇ ਹਫ਼ਤੇ ਕਰਨਗੇ, ਜਦੋਂ ਨੇਟੋ ਬੈਠਕ ਤੋਂ ਟਰੰਪ ਵਾਪਸ ਆਣਗੇ ਕਿ ਨਹੀਂ, ਵਾਪਸ ਆਣਗੇ ਖੈਰ, ਪਰ ਇਹ ਮੁਲਾਕਾਤ ਕਰਨਗੇ ਕਿ ਨਹੀਂ। ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਉਹਨਾਂ ਨੇ ਜਿੰਨੀ ਦੇਰ ਖਾਮਨੇਈ ਦਾ ਜਨਾਜ਼ਾ ਚੱਲ ਰਿਹਾ ਇਸ ਦਰਮਿਆਨ ਕੋਈ ਵੀ ਗੋਲੀ ਨਹੀਂ ਚਲਾਉਣੀ ਹੈ, ਕੋਈ ਵੀ ਫੌਜੀ ਕਾਰਵਾਈ ਨਹੀਂ ਕਰਨਗੇ। ਇੱਕ ਇਸ ਇੰਟਰਵਿਊ ਦੇ ਦਰਮਿਆਨ ਟਰੰਪ ਨੇ ਅਲੀ ਖਾਮਨੇਈ ਦੇ ਜਨਾਜ਼ੇ ਦਾ ਜ਼ਿਕਰ ਆਪ ਹੀ ਕਰ ਦਿੱਤਾ। ਉਹਨਾਂ ਦਾਅਵਾ ਕੀਤਾ ਕਿ ਖਾਮਨੇਈ ਜੰਗ ਤੋਂ ਪਹਿਲਾਂ ਹੀ, ਜੰਗ ਦੇ ਪਹਿਲੇ ਦਿਨ ਤੋਂ ਹੀ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ ਸੀ, ਔਰ ਇਸੇ ਹੀ ਕਰਕੇ ਉਹ ਪਹਿਲੇ ਹੀ ਦਿਨ ਇਸ ਜੰਗ ਦੇ ਵਿੱਚ ਮਾਰੇ ਗਏ। ਉਹਨਾਂ ਕਿਹਾ ਕਿ ਈਰਾਨ ਹੁਣ ਇਸ ਸਮਝੌਤੇ ਦੇ ਲਈ ਬੇਤਾਬ ਹੈ। ਦੋਹਾਂ ਧਿਰਾਂ ਨੇ ਤੈਅ ਕੀਤਾ ਹੈ ਕਿ ਖਾਮਨੇਈ ਦੇ ਜਨਾਜ਼ੇ ਦੀਆਂ ਰਸਮਾਂ ਤੱਕ ਫਿਲਹਾਲ ਸਾਰਾ ਕੁਝ ਰੋਕ ਦਿੱਤਾ ਜਾਵੇ, ਪਰ ਈਰਾਨ ਆਪ ਮਿੰਨਤਾਂ ਕਰਨ ਲੱਗਿਆ। ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਉੱਥੇ ਮੌਜੂਦ, ਜਨਾਜ਼ੇ ਦੇ ਵਿੱਚ ਮੌਜੂਦ ਸਾਰੇ ਲੋਕ ਇੱਕ ਵਾਰ ਉਹਨਾਂ ਨੂੰ ਸਾਡੇ ਨਾਲ ਗੱਲ ਜ਼ਰੂਰ ਕਰਨੀ ਪਏਗੀ। ਜ਼ਾਹਰ ਜਿਹੀ ਗੱਲ ਹੈ ਕਿ ਟਰੰਪ ਨੇ ਇੱਕ ਤਰੀਕੇ ਦੇ ਨਾਲ ਇਹ ਧਮਕੀ ਵੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਈਰਾਨ ਨੂੰ ਤਾਂ ਅਸੀਂ ਇੱਕ ਵਾਰ ਫਿਰ ਤੋਂ ਵਾਰ ਦੇ ਵਿੱਚ ਢੇਰ ਕਰ ਸਕਦੇ ਹਾਂ, ਪਰ ਅਸੀਂ ਐਸਾ ਨਹੀਂ ਕਰਾਂਗੇ, ਬਲਕਿ ਜਨਾਜ਼ੇ ਦੇ ਉੱਤੇ ਵੀ ਅਸੀਂ ਵੱਡਾ ਹਮਲਾ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੁਝ ਲੋਕ
ਖਾਮਨੇਈ ਤੋਂ ਨਫ਼ਰਤ ਕਰਦੇ ਨੇ, ਪਰ ਸ਼ਾਇਦ ਇਹ ਉਹਨਾਂ ਲੋਕਾਂ ਦੇ ਅਥਰੂ ਨੇ, ਇਸ ਕਰਕੇ ਉਹਨਾਂ ਮਾਸੂਮ ਲੋਕਾਂ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ ਜਾਏਗਾ। ਉਧਰ ਰੂਸੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 4 ਜੁਲਾਈ ਨੂੰ ਡੋਨਾਲਡ ਟਰੰਪ ਦੇ ਨਾਲ ਲਗਭਗ 90 ਮਿੰਟ ਗੱਲਬਾਤ ਕੀਤੀ ਸੀ, ਉਸ ਦਿਨ ਜਦੋਂ ਅਮਰੀਕਾ ਦਾ ਆਜ਼ਾਦੀ ਦਿਹਾੜਾ ਸੀ। ਪੁਤਿਨ ਨੇ ਗੱਲਬਾਤ ਦੇ ਵਿੱਚ ਟਰੰਪ ਨੂੰ ਯੂਕਰੇਨ ਜੰਗ ਖਤਮ ਕਰਨ ਦੇ ਲਈ ਮਦਦ ਦੀ ਪੇਸ਼ਕਸ਼ ਫੇਰ ਦੁਹਰਾਈ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪੁਤਿਨ ਨੇ ਟਰੰਪ ਤੇ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਦੇ 250ਵੀਂ ਵਰੇਗੰਢ ਨੂੰ ਖਾਸ ਤੌਰ ਦੇ ਉੱਤੇ ਚੁਣਿਆ ਸੀ। ਉਸ਼ਾਕੋਵ ਜਿਹੜੇ ਕਿ ਕ੍ਰੈਮਲਿਨ ਦੇ ਅਧਿਕਾਰੀ ਨੇ, ਯੂਰੀ ਉਸ਼ਾਕੋਵ, ਉਹਨਾਂ ਨੇ ਕਿਹਾ ਕਿ ਅਗਲੇ ਹਫ਼ਤੇ ਤੁਰਕੀ ਦੇ ਵਿੱਚ ਜਿਹੜਾ ਨੈਟੋ ਸਮਿਟ ਹੋਣਾ ਹੈ, ਉਸ ਦੇ ਵਿੱਚ ਰੂਸ ਵੀ ਆਪਣੀ ਸ਼ਮੂਲੀਅਤ ਕਰਨਾ ਚਾਹੁੰਦਾ ਹੈ। ਟਰੰਪ ਇਸ ਮੁੱਦੇ ਦੇ ਉੱਤੇ ਨੈਟੋ ਦੇ ਨਾਲ ਗੱਲਬਾਤ ਕਰ ਸਕਦੇ ਨੇ। ਜੇਕਰ ਅਜਿਹਾ ਹੁੰਦਾ ਤਾਂ ਇਹ ਨੈਟੋ ਦਾ ਕੋਈ ਆਮ ਸਮਿਟ ਨਹੀਂ ਹੋਏਗਾ। ਮੰਨ ਕੇ ਚੱਲੋ ਕਿ ਅੱਜ ਤੱਕ ਨੈਟੋ ਦਾ ਐਸਾ ਕੋਈ ਸਮਿਟ ਨਹੀਂ ਹੋਇਆ ਹੋਏਗਾ ਜਿਸ ਦੇ ਵਿੱਚ ਰੂਸ ਦੇ ਖਿਲਾਫ ਜ਼ਹਿਰ ਨਾ ਉਗਲਿਆ ਗਿਆ ਹੋਵੇ, ਰੂਸ ਨੂੰ ਇੱਕ ਇਕਲੌਤੇ ਦੁਸ਼ਮਣ ਦੇ ਤੌਰ ਦੇ ਉੱਤੇ ਨਾ ਦੇਖਿਆ ਜਾਂਦਾ ਹੋਵੇ। ਨੈਟੋ ਦਾ ਅਸਲ ਦੇ ਵਿੱਚ ਮਕਸਦ ਹੀ ਇਹੀ ਸੀ, ਪਰ ਨੈਟੋ ਦੀ ਬੈਠਕ ਦੇ ਵਿੱਚ ਜੇਕਰ ਰੂਸ ਸ਼ਾਮਲ ਹੋ ਜਾਂਦਾ ਤਾਂ ਇਹ ਟਰੰਪ ਦੀ ਰੂਸ ਦੇ ਨਾਲ ਦੋਸਤੀ ਦੀ ਮਿਸਾਲ ਨਹੀਂ ਬਲਕਿ ਰੂਸੀ ਰਾਸ਼ਟਰਪਤੀ ਦੀ ਇੱਕ ਕੂਟਨੀਤਿਕ ਜਿੱਤ ਵੀ ਮੰਨੀ ਜਾ ਸਕਦੀ ਹੈ, ਫਿਰ ਚਾਹੇ ਯੂਕਰੇਨ ਜੰਗ ਦਾ ਨਤੀਜਾ ਕੁਝ ਵੀ ਹੋਵੇ। ਪਰ ਰੂਸੀ ਕਮਾਂਡਰਸ ਨੇ ਸ਼ੁੱਕਰਵਾਰ ਦੇ ਦਿਨ ਪੁਤਿਨ ਨੂੰ ਦੱਸਿਆ ਕਿ ਮਾਸਕੋ ਦੀ ਫੌਜ ਨੇ ਯੂਕਰੇਨ ਦੇ ਪੂਰਬੀ ਇਲਾਕਿਆਂ ਦੇ ਉੱਤੇ ਇੱਕ ਮਹੱਤਵਪੂਰਨ ਸ਼ਹਿਰ ਕਬਜ਼ਾ ਕਰ ਲਿਆ। ਹਾਲਾਂਕਿ ਸ਼ਨੀਵਾਰ ਨੂੰ ਵਲਾਦੀਮੀਰ ਜ਼ੇਲੈਂਸਕੀ ਜਿਹੜੇ ਕਿ ਯੂਕਰੇਨੀ ਰਾਸ਼ਟਰਪਤੀ ਨੇ, ਉਹਨਾਂ ਨੇ ਯੂਕਰੇਨ ਦੇ ਜਨਰਲ ਸਟਾਫ ਦੇ ਨਾਲ ਰਲ ਕੇ ਮੀਡੀਆ ਦੇ ਵਿੱਚ ਆ ਕੇ ਇਸ ਦਾਅਵੇ ਨੂੰ ਖਾਰਜ ਕੀਤਾ ਤੇ ਕਿਹਾ ਕਿ ਸ਼ਹਿਰ ਦੇ ਉੱਤੇ ਪਹਿਲਾਂ ਵੀ ਯੂਕਰੇਨ ਦਾ ਹੀ ਕਬਜ਼ਾ ਸੀ ਤੇ ਹੁਣ ਵੀ ਉੱਥੇ ਦੀ ਉਹਨਾਂ ਦੀ ਹੀ ਫੌਜ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਦੀ ਗੱਲ ਤੁਰੀ ਹੋਇਆ ਤਾਂ 250 ਸਾਲ ਪੂਰੇ ਹੋ ਗਏ ਨੇ ਕਿਸੇ ਟਾਈਮ ਦੇ ਉੱਤੇ ਅਮਰੀਕਾ ਦੀਆਂ 13 ਬਸਤੀਆਂ ਜਾਂ ਇੰਜ ਕਹਿ ਲਈਏ ਕਿ ਮੌਜੂਦਾ ਸਮੇਂ ਦੇ ਜਿਹੜੇ 13 ਸੂਬੇ ਨੇ, ਮਾਫ ਕਰਨਾ, ਉਹ ਇੰਗਲੈਂਡ ਦੇ ਅਧੀਨ ਹੁੰਦੇ ਸੀ, ਬਰਤਾਨਵੀ ਸ਼ਾਸਨ ਦੇ ਅਧੀਨ ਹੁੰਦੇ ਸੀ। ਬਾਅਦ ਦੇ ਵਿੱਚ ਉਹਨਾਂ 13 ਬਸਤੀਆਂ ਨੇ ਬਗਾਵਤ ਕੀਤੀ ਤੇ ਅੱਜ ਤੋਂ 250 ਸਾਲ ਪਹਿਲਾਂ, ਔਰ 10 ਸਾਲ ਦੀ ਜੰਗ ਲੜੀ ਗਈ ਆਜ਼ਾਦੀ ਦੀ ਤੇ ਅਮਰੀਕਾ ਆਜ਼ਾਦ ਹੋ ਗਿਆ। 4 ਜੁਲਾਈ ਦਾ ਦਿਨ ਤੈਅ ਕੀਤਾ ਗਿਆ ਸੀ। ਆਜ਼ਾਦ ਹੋਣ ਤੋਂ ਬਾਅਦ ਅਮਰੀਕਾ ਨੇ ਦੁਨੀਆਂ ਦੇ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਕੀਤਾ, ਜਿਸ ਦੇ ਵਿੱਚ ਟੈਕਸਸ ਵਰਗੇ ਉਸ ਵਕਤ ਇੱਕ ਆਜ਼ਾਦ ਮੁਲਕ ਵੀ ਸ਼ਾਮਲ ਸੀ ਜਿਹੜੇ ਹੁਣ ਅਮਰੀਕਾ ਦਾ ਹੀ ਹਿੱਸਾ ਨੇ। 4 ਜੁਲਾਈ ਨੂੰ 250ਵਾਂ ਆਜ਼ਾਦੀ ਦਿਹਾੜਾ ਅਮਰੀਕਾ ਆਤਿਸ਼ਬਾਜ਼ੀ ਕਰਕੇ ਮਨਾਉਂਦਾ ਹੈ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੀਤੀ ਗਈ। ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ 8.5 ਲੱਖ ਤੋਂ ਜ਼ਿਆਦਾ ਪਟਾਕੇ ਛੱਡੇ ਗਏ ਨੇ। ਅਮਰੀਕੀ ਰਾਸ਼ਟਰਪਤੀ ਨੇ ਦੁਨੀਆ ਦਾ ਇਸਨੂੰ ਸਭ ਤੋਂ ਵੱਡਾ ਜਿਹੜਾ ਆਤਿਸ਼ਬਾਜ਼ੀ ਦਾ ਸ਼ੋਅ ਦੱਸਿਆ। ਫਰੀਡਮ 250 ਪ੍ਰੋਜੈਕਟ ਇਸਦਾ ਨਾਮ ਰੱਖਿਆ ਗਿਆ ਸੀ। ਪੈਨਸਲਵੇਨੀਆ ਦੀ ਇੱਕ ਕੰਪਨੀ ਨੂੰ ਇਸਦਾ ਠੇਕਾ ਦਿੱਤਾ ਗਿਆ ਸੀ। ਕਿਹਾ ਗਿਆ ਕਿ ਜਿਹੜਾ ਵਾਸ਼ਿੰਗਟਨ DC ਹੈ ਉਸ ਦੇ ਵਿੱਚ ਲਿੰਕਨ ਮੈਮੋਰੀਅਲ ਤੇ ਪੋਟਮੋਕ ਰਿਵਰ ਦੇ ਆਲੇ ਦੁਆਲੇ ਕਰੀਬ 10 ਥਾਵਾਂ ਚੁਣੀਆਂ ਗਈਆਂ ਸੀ। ਕਿਹਾ ਜਾਂਦਾ ਹੈ ਕਿ 40 ਮਿੰਟ ਤੱਕ ਆਤਿਸ਼ਬਾਜ਼ੀ ਹੁੰਦੀ ਰਹੀ। 8.5 ਲੱਖ ਪਟਾਕੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਰਿਕਾਰਡ ਹੋਏ ਨੇ, ਔਰ ਇਸ ਤਰੀਕੇ ਦੇ ਨਾਲ ਇਹਦਾ ਖਰਚ ਵੀ ਜਿਹੜਾ ਉਹਦੀ ਵੀ ਗੱਲ ਹੁਣ ਅਮਰੀਕਾ ਦੇ ਵਿੱਚ ਹੋਣ ਲੱਗ ਪਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਰਫ ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ 20 ਤੋਂ 50 ਹਜ਼ਾਰ ਪਟਾਕੇ ਹੋਣਗੇ, ਪਰ ਜਦੋਂ ਇਹ ਗੱਲ ਕਹੀ ਗਈ ਕਿ 8.5 ਲੱਖ ਪਟਾਕੇ ਨੇ ਤਾਂ ਇਸਦਾ ਖਰਚ ਵੀ ਮਿਲੀਅਨਸ ਡਾਲਰ ਦੇ ਵਿੱਚ ਦੱਸਿਆ ਗਿਆ ਹੈ। 2024 ਦੇ ਵਿੱਚ ਅਮਰੀਕੀਆਂ ਨੇ $2.2 ਅਰਬ ਦੀ ਆਤਿਸ਼ਬਾਜ਼ੀ ਕੀਤੀ ਸੀ, ਉਹ ਪੂਰੇ 1 ਸਾਲ ਦੇ ਵਿੱਚ ਕੀਤੀ ਦੱਸੀ ਗਈ ਸੀ। CBS ਨਿਊਜ਼ ਦੇ ਮੁਤਾਬਕ ਇਹ ਲਗਭਗ ਓਨਾ ਹੀ ਖਰਚ ਹੋਇਆ ਹੋ ਸਕਦਾ ਹੈ। CBS ਨਿਊਜ਼ ਨੇ ਹਾਲ ਹੀ ਦੇ ਵਿੱਚ ਇੱਕ ਰਿਪੋਰਟ ਵੀ ਦਿੱਤੀ ਸੀ APA ਦੀ, ਅਮੈਰੀਕਨ ਪਾਇਟੋਕਨਿਕਸ ਐਸੋਸੀਏਸ਼ਨ ਦੇ ਮੁਤਾਬਕ ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਸੀ ਕਿ ਸਾਲ 2000 ਦੇ ਵਿੱਚ ਆਮ ਲੋਕਾਂ ਨੇ $40 ਲੱਖ ਪਟਾਕਿਆਂ ਦੇ ਉੱਤੇ ਖਰਚ ਕੀਤੇ ਸੀ, ਪਰ ਪਿਛਲੇ 2 ਦਹਾਕਿਆਂ ਦੇ ਵਿੱਚ ਅਮਰੀਕੀ ਹਰ ਸਾਲ ਕਿਸੇ ਨਾ ਕਿਸੇ ਜਸ਼ਨ, ਚਾਹੇ ਉਹ ਨਵੇਂ ਸਾਲ ਦਾ ਜਸ਼ਨ ਹੋਵੇ, ਚਾਹੇ ਇਹ 4 ਜੁਲਾਈ ਦਾ ਇੰਡੀਪੈਂਡੈਂਸ ਡੇ ਦਾ, ਚਾਹੇ ਕਿਸੇ ਮੈਚ ਦੇ ਵਿੱਚ ਜਿੱਤ ਦਾ, ਅਮਰੀਕੀ $1 ਅਰਬ ਤੋਂ ਜ਼ਿਆਦਾ ਦਾ ਖਰਚ ਹੁਣ ਜਿਹੜਾ ਪਟਾਕਿਆਂ ਦੇ ਉੱਤੇ ਕਰ ਰਹੇ ਨੇ, ਔਰ 2020 ਤੋਂ ਬਾਅਦ ਇਹ $2 ਅਰਬ ਤੋਂ ਉੱਪਰ ਚਲਾ ਗਿਆ। ਯਾਨੀ ਕਿ 2 ਦਹਾਕਿਆਂ ਚ ਇੰਨਾ ਖਰਚ ਨਹੀਂ ਹੋਇਆ ਪਟਾਕਿਆਂ ਦੇ ਉੱਤੇ ਜਿੰਨਾ ਹੁਣ 5-6 ਸਾਲਾਂ ਦੇ ਵਿੱਚ ਹੋਣ ਲੱਗ ਪਏ ਆ। ਖੈਰ, ਪਟਾਕੇ ਤਾਂ ਇਜ਼ਰਾਈਲ ਨੇ ਵੀ ਛੱਡੇ ਨੇ,
ਪਰ ਉਹ ਪਟਾਕੇ ਐਸੇ ਨੇ ਜਿਨ੍ਹਾਂ ਨੂੰ ਜਸ਼ਨ ਦਾ ਨਹੀਂ ਮੰਨਿਆ ਜਾ ਸਕਦਾ, ਜਿਨ੍ਹਾਂ ਨੂੰ ਇੱਕ ਸੋਗ ਦਾ ਸੰਕੇਤ ਮੰਨਿਆ ਜਾ ਸਕਦਾ। ਗਜ਼ਾ ਦੇ ਵਿੱਚ ਇਜ਼ਰਾਈਲ ਦੇ ਜਿਹੜੇ ਪਟਾਕੇ ਛੱਡੇ ਗਏ ਨੇ ਉਹਨਾਂ ਦੇ ਉੱਤੇ ਹੁਣ ਇੱਕ ਭਾਰਤੀ ਵਿਅਕਤੀ ਜਿਹੜਾ ਉਹ ਸ਼ਾਮਲ ਹੋਏਗਾ। UNHRC ਯਾਨੀ ਯੂਨਾਈਟਿਡ ਨੇਸ਼ਨ ਦਾ ਹਿਊਮਨ ਰਾਈਟ ਕਮਿਸ਼ਨ, ਇਸ ਦੀ ਅਗਵਾਈ ਹੁਣ ਭਾਰਤ ਦੇ ਸਾਬਕਾ ਚੀਫ ਜਸਟਿਸ ਐਸ ਮੁਰਲੀਧਰਨ ਦੀ ਅਗਵਾਈ ਦੇ ਵਿੱਚ ਥੋੜੇ ਚਿਰ ਹੋਏਗੀ। ਔਰ ਇਸ ਦਰਮਿਆਨ ਗਜ਼ਾ ਦੇ ਵਿੱਚ ਜਿਹੜੀ ਇਜ਼ਰਾਈਲ ਦੀ ਫੌਜੀ ਕਾਰਵਾਈਆਂ ਹੋਈਆਂ ਨੇ ਉਹਦੀ ਜਾਂਚ ਕੀਤੀ ਜਾਣੀ ਹੈ। ਦੱਸ ਦਈਏ ਕਿ ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਇਜ਼ਰਾਈਲ ਨੇ ਗਜ਼ਾ 'ਚ ਫਲਸਤੀਨੀ ਬੱਚਿਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਸੀ, ਉਹਨਾਂ ਦੀ ਅਗਲੀ ਪੀੜ੍ਹੀ ਖਤਮ ਕਰਨ ਦਾ ਇੱਕ ਇਜ਼ਰਾਈਲ ਨੇ ਟੀਚਾ ਮਿਥਿਆ ਹੋਇਆ। ਔਰ ਇਹ ਅੰਦਰ ਖਾਤੇ ਟੀਚਾ ਜਿਸ ਨੂੰ ਮੀਡੀਆ ਦੇ ਵਿੱਚ ਦੱਸਿਆ ਵੀ ਨਹੀਂ ਜਾਂਦਾ। ਹਾਲਾਂਕਿ ਇਸ ਰਿਪੋਰਟ ਦੇ ਵਿੱਚ ਕਿਹੜੇ ਦਾਅਵੇ ਸੱਚ ਨੇ ਤੇ ਕਿਹੜੇ ਮਹਿਜ਼ ਸੋਸ਼ਲ ਮੀਡੀਆ ਦੇ ਜਾਂ ਖਬਰਾਂ ਦੇ ਦਾਅਵੇ ਨੇ, ਉਹਨਾਂ ਦੇ ਉੱਤੇ ਹੀ ਇਸ ਮੁਰਲੀਧਰ ਦੀ ਇਹ ਅਗਵਾਈ ਦੇ ਵਿੱਚ ਟੀਮ ਬਿਠਾਈ ਗਈ ਹੈ। ਜਿਹੜੇ ਇਜ਼ਰਾਈਲ ਦੇ ਜਿਹੜੇ ਹਮਲੇ ਨੇ ਗਜ਼ਾ ਦੇ ਵਿੱਚ ਹੋਏ ਉਹਨਾਂ ਦੀ ਹੀ ਜਾਂਚ ਕੀਤੀ ਜਾਏਗੀ। ਹਾਲਾਂਕਿ ਦੱਸ ਦਈਏ ਕਿ ਇਹਦੇ ਵਿੱਚ ਵੈਸਟ ਬੈਂਕ ਦੇ ਹਮਲਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਪਰ ਜਾਂਚ ਕਮਿਸ਼ਨ ਦੇ ਮੁਤਾਬਕ ਇਜ਼ਰਾਈਲੀ ਡਿਟੈਂਸ਼ਨ ਸੈਂਟਰ ਦੇ ਵਿੱਚ ਫਲਸਤੀਨੀ ਬੱਚਿਆਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਜਿਨਸੀ ਹਿੰਸਾ ਦੀਆਂ ਘਟਨਾਵਾਂ ਦੇ ਉੱਤੇ ਵੀ ਜਾਂਚ ਕੀਤੀ ਜਾਣੀ ਹੈ। ਆਮ ਤੌਰ ਦੇ ਉੱਤੇ ਅਸੀਂ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਦੇ ਨਾਲ ਹੁੰਦੇ ਜਿਣਸੀ ਅਪਰਾਧਾਂ ਦੀ ਗੱਲ ਜ਼ਰੂਰ ਕਰਦੇ ਰਹਿੰਦੇ ਹਾਂ। ਭਾਰਤ ਦੇ ਵਿੱਚ ਇੱਕ ਇਸ ਕਿਸਮ ਦੀ ਹੁਣ ਖਬਰ ਆਈ ਹੈ ਜਿਸ ਦੇ ਉੱਤੇ ਭਾਰਤ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਚੁੱਪੀ ਵੱਟ ਕੇ ਰੱਖੇ। ਇਲੈਕਟ੍ਰੋਨਿਕਸ ਤੇ IT ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਉੱਤੇ ਪੇਡ ਜਿਹੜੀਆਂ ਵਿਗਿਆਪਨ ਚੱਲਦੇ ਨੇ, ਇਸ਼ਤਿਹਾਰਬਾਜ਼ੀਆਂ ਚੱਲਦੀਆਂ ਨੇ, ਐਡਵਰਟੀਜ਼ਮੈਂਟਸ ਨੇ, ਉਹਨਾਂ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਤੇ ਦੁਰਵਿਵਹਾਰ ਦੇ ਨਾਲ ਜੁੜੀਆਂ ਸਮੱਗਰੀਆਂ ਨੂੰ ਲੈ ਕੇ ਮੇਟਾ ਨੂੰ ਨੋਟਿਸ ਜਾਰੀ ਕੀਤਾ ਹੈ। BBC ਦੀ ਇੱਕ ਖਬਰ ਦੇ ਮੁਤਾਬਕ ਪੜਤਾਲ 'ਚ ਪਾਇਆ ਗਿਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਪੈਸੇ ਲੈ ਕੇ ਐਸੇ ਇਸ਼ਤਿਹਾਰਬਾਜ਼ੀ ਚਲਾ ਰਿਹਾ ਜਿਸ ਦੇ ਜ਼ਰੀਏ ਬੱਚੇ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਦਾ ਪ੍ਰਸਾਰ ਹੋ ਸਕੇ। BBC ਵਰਲਡ ਸਰਵਿਸ ਦੇ ਦੁਆਰਾ ਦੇਖੇ ਗਏ ਜਾਂ ਆਂਕਲਨ ਕੀਤੇ ਗਏ ਇਹਨਾਂ ਇਸ਼ਤਿਹਾਰਬਾਜ਼ੀਆਂ ਦੇ ਵਿੱਚ ਰੇਪ ਵੀਡੀਓਜ਼, ਚਾਈਲਡ ਵੀਡੀਓਜ਼ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ। ਯੂਜ਼ਰ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਚੈਨਲ ਦੇ ਲਿੰਕ ਦਿੱਤੇ ਜਾਂਦੇ ਨੇ ਤਾਂ ਕਿ ਉੱਥੇ ਇਹਨਾਂ ਸਮੱਗਰੀਆਂ ਨੂੰ ਸਿਰਫ 99 ਰੁਪਏ ਦੇ ਵਿੱਚ, ਭਾਰਤੀ ਰੁਪਏ 'ਚ ਖਰੀਦ ਕੇ ਦੇਖ ਸਕੇ। ਖਬਰਾਂ ਇਹ ਵੀ ਨੇ ਕਿ ਸਰਕਾਰ ਨੇ ਇੰਸਟਾਗ੍ਰਾਮ ਨੂੰ ਇਸ ਸਾਰੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾ ਕੇ ਇੱਕ ਨੋਟਿਸ ਵੀ ਭੇਜਿਆ। ਇਹ ਸਾਰੀਆਂ ਗੱਲਾਂ ਚੁੱਪ ਚੁੱਪ ਇੱਥੇ ਹੋ ਰਹੀਆਂ ਨੇ, ਹੋ ਸਕਦਾ ਹੈ ਕਿ ਤੁਹਾਡੇ ਤੱਕ ਇਹ ਖਬਰਾਂ ਨਾ ਪਹੁੰਚੀਆਂ ਹੋਣ, ਪਰ BBC ਨੇ ਇਸ ਖਬਰ ਨੂੰ ਵੱਡਾ ਕਰਕੇ ਪ੍ਰਕਾਸ਼ਿਤ ਕੀਤਾ, ਆਪਣੇ ਪ੍ਰਸਾਰਿਤ ਕੀਤਾ ਆਪਣੇ TV ਚੈਨਲਸ ਦੇ ਉੱਤੇ, ਔਰ ਕਿਹਾ ਹੈ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਤੱਕ ਪਹੁੰਚ ਨੂੰ ਆਸਾਨ ਬਣਾਉਣ ਵਾਲੇ ਇਸ਼ਤਿਹਾਰਬਾਜ਼ੀਆਂ, ਸਮੱਗਰੀਆਂ ਔਰ ਇਸ ਕਿਸਮ ਦੇ ਕੰਟੈਂਟ ਨੂੰ ਹਟਾਉਣ ਦਾ ਭਾਰਤ ਦੇ IT ਮੰਤਰਾਲੇ ਨੇ ਚੁੱਪਚਾਪ ਹੁਕਮ ਸ਼ਨੀਵਾਰ ਦੀ ਰਾਤ ਜਾਰੀ ਕੀਤਾ ਸੀ। ਉੱਥੇ ਹੀ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਤੇ CPIM ਦੇ ਰਾਜ ਸਭਾ ਸੰਸਦ ਮੈਂਬਰ ਜੌਨ ਬ੍ਰਿਟਾਸ ਨੇ ਕੇਂਦਰ ਸਰਕਾਰ ਨੂੰ ਖਤ ਲਿਖ ਕੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ RTI ਦੇ ਦਾਇਰੇ ਦੇ ਵਿੱਚ ਲਿਆਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅਜਿਹਾ ਕਰਨ ਦੇ ਨਾਲ ਪਾਰਦਰਸ਼ਤਾ ਵਧੇਗੀ, ਜਨਤਾ ਦਾ ਜਿਹੜਾ ਹੈ ਇਸ ਦੇ ਪ੍ਰਤੀ ਵਿਸ਼ਵਾਸ ਬਣਿਆ ਰਹੇਗਾ। ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਕਿਸਮ ਦੀਆਂ ਬਹੁਤ ਖਬਰਾਂ ਆਈਆਂ ਨੇ ਕਿ ਅਯੋਧਿਆ ਦੇ ਵਿੱਚ ਹੁਣ ਕਾਰੋਬਾਰ ਜਿਹੜੇ ਸਥਾਨਕ ਕਾਰੋਬਾਰ ਨੇ ਉਹ ਠੱਪ ਹੋ ਗਏ ਨੇ। ਭਾਰਤ ਭਰ ਦੇ ਵਿੱਚੋਂ ਸ਼ਰਧਾਲੂਆਂ ਦੀ ਇੱਕ ਬਹੁਤ ਵੱਡੀ ਕਮੀ ਦੇਖਣ ਨੂੰ ਮਿਲ ਰਹੀ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਉੱਤੇ ਚੰਦੇ ਦੀ ਹੇਰਾਫੇਰੀ ਤੇ ਰਾਮ ਮੰਦਿਰ 'ਚ ਚੜ੍ਹਦੇ ਚੜਾਵੇ ਨੂੰ ਲੈ ਕੇ ਚੋਰੀ ਦੇ ਜਿਹੜੇ ਇਲਜ਼ਾਮ ਲੱਗੇ ਸੀ ਉਸ ਤੋਂ ਬਾਅਦ ਹੀ ਭਾਰਤ ਭਰ ਦੇ ਵਿੱਚ ਸ਼ਰਧਾਲੂਆਂ ਦੇ ਅੰਦਰ ਇਹ ਕਮੀ ਦੇਖਣ ਨੂੰ ਮਿਲ ਰਹੀ ਹੈ ਕਿ ਉਹ ਅਯੋਧਿਆ ਜਾਣ ਤੋਂ ਫਿਲਹਾਲ ਕਤਰਾ ਰਹੇ ਨੇ। ਇਸ ਕਿਸਮ ਦੀਆਂ ਖਬਰਾਂ ਤਾਂ ਭਾਰਤ ਸਰਕਾਰ ਨੇ ਕੋਈ ਟਿੱਪਣੀ ਨਹੀਂ ਦਿੱਤੀ ਹੈ, ਪਰ ਇਸ ਮੁੱਦੇ ਦੇ ਉੱਤੇ ਇੱਕ ਚੰਗੀ ਸਿਆਸਤ ਹੋ ਰਹੀ ਹੈ। ਸਿਆਸਤ ਇਹ ਹੋ ਰਹੀ ਹੈ ਕਿ ਹੁਣ ਇਸ ਮਸਲੇ ਦੇ ਉੱਤੇ ਜਿਹੜੀ ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੇ TMC ਤੋਂ ਲੈ ਕੇ ਦੂਸਰੀਆਂ ਪਾਰਟੀਆਂ ਵੀ ਸਰਕਾਰ ਤੋਂ ਜਵਾਬ ਲੈ ਰਹੀਆਂ ਨੇ। ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਨੇ ਵੀ ਐਕਸ ਦੇ ਉੱਤੇ ਪੋਸਟ ਕਰਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਕੌਮਾਂਤਰੀ ਪ੍ਰਮੁੱਖ ਆਲੋਕ ਕੁਮਾਰ ਨੂੰ ਇੱਕ ਖਤ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਅਸਲ 'ਚ VHP ਯਾਨੀ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਮੁੱਖ ਨੇ ਰਾਮ ਮੰਦਿਰ ਚੜਾਵਾ ਚੋਰੀ ਵਿਵਾਦ ਨੂੰ ਲੈ ਕੇ ਇਸ ਮਾਮਲੇ ਦੀ ਜਾਂਚ IO ਸੀਗਾ ਯਾਨੀ ਇਨਵੈਸਟੀਗੇਸ਼ਨ ਆਫਿਸਰ ਸੀ ਉਹਨੂੰ ਇੱਕ ਖਤ ਲਿਖਿਆ ਸੀ, ਔਰ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸੇ ਦੇ ਉੱਤੇ ਇਤਰਾਜ਼ ਜਤਾਇਆ ਕਿ ਚੱਲਦੀ ਕਾਰਵਾਈ ਦੇ ਦਰਮਿਆਨ VHP ਦੀ ਇਸ ਮਾਮਲੇ ਦੇ ਵਿੱਚ ਐਂਟਰੀ ਕਿਉਂ ਹੋ ਰਹੀ ਹੈ ਜਦੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕਾਂਗਰਸ ਦੀ ਤਰਫ ਤੋਂ ਪਵਨ ਖੇੜਾ ਨੇ
ਇੱਕ ਬਿਆਨ ਜਾਰੀ ਕੀਤਾ ਸੋਸ਼ਲ ਮੀਡੀਆ ਤੇ, ਕਿਹਾ ਹੈ ਕਿ ਅਯੋਧਿਆ ਰਾਮ ਮੰਦਿਰ ਦੇ ਵਿੱਚ ਹੋਈ ਚੜਾਵਾ ਚੋਰੀ ਦੇ ਮਾਮਲੇ ਚ ਹਰ ਰੋਜ਼ ਨਵੇਂ ਦੋਸ਼ ਲੱਗ ਰਹੇ ਨੇ, ਨਵੇਂ ਸਬੂਤ ਸਾਹਮਣੇ ਆ ਰਹੇ ਨੇ, ਤੇ ਹੁਣ ਵਿਸ਼ਵ ਹਿੰਦੂ ਪਰਿਸ਼ਦ ਦੇ ਅਲੋਕ ਕੁਮਾਰ ਨੇ ਆਈਓ ਨੂੰ ਯਾਨੀ ਜਾਂਚ ਅਧਿਕਾਰੀ ਨੂੰ ਖਤ ਲਿਖ ਕੇ ਪ੍ਰਿਯੰਕਾ ਗਾਂਧੀ, ਅਖਿਲੇਸ਼ ਯਾਦਵ ਤੇ ਰਾਮ ਗੋਪਾਲ ਯਾਦਵ ਤੋਂ ਚੋਰੀ ਦੇ ਸਬੂਤ ਮੰਗਣ ਦੀ ਜਿਹੜੀ ਗੱਲ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਉਲਟਾ ਚੋਰ ਕੋਤਵਾਲ ਡਾਂਟੇ ਵਾਲੀ ਗੱਲ ਹੈ। ਮਤਲਬ ਚੋਰੀ ਵੀ ਕੀਤੀ ਗਈ, ਚੋਰੀ ਕਰੇ ਵੀ ਕੋਈ ਹੋਰ ਤੇ ਸਬੂਤ ਦਵੇ ਵੀ ਕੋਈ ਹੋਰ। ਸੱਚਾਈ ਇਹ ਹੈ ਕਿ ਚੋਰਾਂ ਨੂੰ ਫੜਨਾ ਤਾਂ ਇਹਨਾਂ ਦੀ ਨੀਤ ਦੇ ਵਿੱਚ ਨਹੀਂ ਹੈ, ਇਹਨਾਂ ਦੀ ਨੀਤ ਹਮੇਸ਼ਾ ਹਿੰਦੂ ਸਮਾਜ ਨੂੰ ਬਰਗਲਾ ਕੇ ਆਪਣੀਆਂ ਦੁਕਾਨਾਂ ਚਲਾਉਣਾ। ਇਸ ਮਾਮਲੇ ਦੇ ਉੱਤੇ ਪਹਿਲਾਂ ਜਿਹੜੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਟ੍ਰੈਜਰਰ ਸੀ ਗੋਵਿੰਦ ਗਿਰੀ, ਉਹਨਾਂ ਨੇ ਵੀ ਖਤ ਲਿਖ ਕੇ ਇਸ ਮਾਮਲੇ ਦੇ ਉੱਤੇ ਆਪਣੀ ਸਫਾਈ ਦਿੱਤੀ ਸੀ। ਉਹਨਾਂ ਕਿਹਾ ਸੀ ਕਿ ਮੇਰਾ ਘਰ ਪੁਣੇ ਦੇ ਵਿੱਚ ਹੈ, ਮੈਂ ਲਗਭਗ ਹਰ ਮਹੀਨੇ ਡੇਢ ਮਹੀਨੇ ਦੇ ਵਿੱਚ ਵਿਆਸ ਦੇ ਕੰਮ ਦੀ ਵਜ੍ਹਾ ਦੇ ਚੱਲਦਿਆਂ ਅਯੋਧਿਆ ਆਉਂਦਾ ਰਹਿਣਾ। ਗੋਵਿੰਦ ਗਿਰੀ ਨੇ ਆਪਣੇ ਖਤ ਦੇ ਵਿੱਚ ਵਿੱਤੀ ਪਾਰਦਰਸ਼ਤਾ ਲਿਆਉਣ ਦੇ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਟਰੱਸਟ ਦਾ ਪੂਰਾ ਟ੍ਰੈਜਰੀ ਹੈ ਜਿਹੜਾ ਉਸਦਾ ਲੇਖਾ ਜੋਖਾ ਆਡਿਟਿਡ ਹੁੰਦਾ ਹੈ, ਕੋਈ ਵੀ ਵਿਅਕਤੀ ਇਸ ਦੀ ਜਾਂਚ ਕਰ ਸਕਦਾ ਹੈ। ਗੋਵਿੰਦ ਗਿਰੀ ਨੇ ਚੜਾਵੇ ਸੰਬੰਧੀ ਆਪਣੀ ਭੂਮਿਕਾ ਤੋਂ ਜਿਹੜਾ ਇਨਕਾਰ ਕੀਤਾ ਹੈ, ਉਸ ਤੋਂ ਬਾਅਦ ਤੇ VHP ਨੇ ਜਿਹੜਾ ਇਨਵੈਸਟੀਗੇਸ਼ਨ ਆਫਿਸਰ ਜਿਹੜੇ DSP ਨੇ ਉਹਨਾਂ ਨੂੰ ਚਿੱਠੀ ਲਿਖੀ ਹੈ, ਉਸ ਤੋਂ ਬਾਅਦ ਇਸ ਮਾਮਲੇ ਦੀ ਹੋਰ ਵੀ ਜ਼ਿਆਦਾ ਜਿਹੜੀ ਸਿਆਸਤ ਹੈ ਉਹ ਵੱਧ ਗਈ ਹੈ। ਸਿਆਸਤ ਦੀ ਗੱਲ ਤੁਰੀ ਹੈ ਤਾਂ ਜਨ ਸੁਰਾਜ ਪਾਰਟੀ ਜਿਹੜੀ ਕਿ ਕਿਸੇ ਸਮੇਂ ਦੇ ਉੱਤੇ ਬਿਹਾਰ ਦੀਆਂ ਜਦੋਂ ਪਿਛਲੇ ਸਾਲ ਚੋਣਾਂ ਹੋਣੀਆਂ ਸੀ ਤਾਂ ਬੜੀ ਜ਼ਿਆਦਾ ਚਰਚਾ ਸੀ, ਹਾਲਾਂਕਿ ਪਾਰਟੀ ਕੋਈ ਖਾਸ ਕਮਾਲ ਹੀ ਨਹੀਂ ਕਰ ਸਕੀ। ਪਰ ਹੁਣ ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੀ ਬਾਂਕੀਪੁਰ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਖੁਦ ਲੜਨ ਦਾ ਐਲਾਨ ਕੀਤਾ। ਉਹਨਾਂ ਕਿਹਾ ਹੈ ਕਿ ਜ਼ਿਮਨੀ ਚੋਣ ਦਾ ਨਤੀਜਾ ਸੂਬੇ ਦੀ ਭਾਜਪਾ ਦੀ ਅਗਵਾਈ ਵਾਲੀ ਹੇਠਲੀ ਸਰਕਾਰ ਦੀ ਮਕਬੂਲੀਅਤ ਬਾਰੇ ਰਾਇਸ਼ੁਮਾਰੀ ਵੀ ਕਰ ਦੇਗਾ। ਇਹ ਦੱਸ ਦੇਗਾ ਕਿ ਭਾਜਪਾ ਨੇ ਬਿਹਾਰ ਦੇ ਵਿੱਚ ਜਿਹੜੀ ਸਰਕਾਰ ਬਣਾਈ ਹੈ ਕਿ ਇੰਨੇ ਮਹੀਨਿਆਂ ਦੇ ਅੰਦਰ ਅੰਦਰ ਲੋਕ ਉਸ ਨੂੰ ਮੋਹਰ ਲਗਾ ਸਕੇ ਨੇ, ਉਸ ਨੂੰ ਸਮਝ ਸਕੇ ਨੇ, ਉਸ ਨੂੰ ਅਪਰੂਵ ਕਰ ਸਕੇ ਨੇ। ਸੀਟ ਭਾਜਪਾ ਦੇ ਪ੍ਰਧਾਨ ਨਿਤਿਨ ਨਵੀਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ ਕਿਉਂਕਿ ਹੁਣ ਨਿਤਿਨ ਨਵੀਨ ਰਾਜ ਸਭਾ ਮੈਂਬਰ ਬਣ ਚੁੱਕੇ ਨੇ, ਇਸ ਕਰਕੇ ਇਸ ਸੀਟ ਦੇ ਉੱਤੇ ਬਾਈ ਇਲੈਕਸ਼ਨ ਹੋਣਗੀਆਂ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਨ ਸੁਰਾਜ ਪਾਰਟੀ ਇੱਕ ਵੀ ਸੀਟ ਜਿੱਤ ਨਹੀਂ ਸੀ ਸਕੀ। ਉੱਥੇ ਹੀ ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਰਿਲੀਜ਼ ਦੇ 48 ਘੰਟਿਆਂ ਦੇ ਬਾਅਦ ਹੀ ਭਾਰਤ ਦੇ ਇੱਕ OTT ਪਲੇਟਫਾਰਮ ਤੋਂ ਹਟਾ ਦਿੱਤੀ ਗਈ। ਪਹਿਲਾਂ ਇਸਦਾ ਸਿਰਲੇਖ ਵੀ ਬਦਲਿਆ ਗਿਆ, ਪੰਜਾਬ 95 ਇਸਦਾ ਸਿਰਲੇਖ ਸੀ। Z5 ਨਾਮ ਦੇ OTT ਪਲੇਟਫਾਰਮ ਦੀ ਤਰਫ ਤੋਂ ਐਕਸ ਦੇ ਉੱਤੇ ਇੱਕ ਬਿਆਨ ਜਾਰੀ ਕਰਕੇ ਆ ਗਿਆ ਕਿ ਸਤਲੁਜ ਬੇਸ਼ੱਕ ਰੋਕ ਦਿੱਤੀ ਗਈ ਹੋਵੇ ਉਸਨੇ, ਪਰ ਜਿਹੜੀ ਚਰਚਾ ਛੇੜੀ ਸੀ ਉਹ ਹਾਲੇ ਵੀ ਜਾਰੀ ਹੈ। ਤੁਹਾਡੇ ਪਿਆਰ ਦੇ ਲਈ ਧੰਨਵਾਦ, ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਇਸ ਨੂੰ ਫਿਰ ਤੋਂ ਲੈ ਕੇ ਆਵਾਂਗੇ। ਦੱਸ ਦਈਏ ਕਿ ਇਸ ਫਿਲਮ ਨੂੰ ਕਈ ਵਾਰ ਟਾਲਿਆ ਗਿਆ। ਫਿਲਮ ਨੂੰ 7 ਫਰਵਰੀ 2025 ਨੂੰ ਕੌਮਾਂਤਰੀ ਪੱਧਰ ਦੇ ਉੱਤੇ ਰਿਲੀਜ਼ ਕਰੇ ਜਾਣ ਦਾ ਐਲਾਨ ਵੀ ਕੀਤਾ ਗਿਆ ਸੀ, ਪਰ ਜਿਵੇਂ ਹੀ ਟੀਜ਼ਰ ਆਉਂਦਾ ਹੈ ਬਾਅਦ ਦੇ ਵਿੱਚ ਹਟਾ ਦਿੱਤਾ ਗਿਆ। ਫਿਲਮ ਦੇ ਉੱਤੇ ਇੱਕ ਏਜੰਡਾ ਸਾਬਤ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ, ਪਰ ਜਦਕਿ ਦੂਸਰੀ ਧਿਰ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਜਿਹੜੀ ਸੱਚਾਈ ਦਿਖਾਈ ਗਈ ਹੈ ਉਹ ਅੱਜ ਤੱਕ ਫਿਲਮੀ ਪਰਦੇ ਦੇ ਉੱਤੇ ਦਿਖਾਈ ਹੀ ਨਹੀਂ ਸੀ ਗਈ। Z5 ਨੂੰ ਸਬਸਕ੍ਰਾਈਬ ਕਰਨ ਵਾਲਿਆਂ ਦੀ ਗਿਣਤੀ ਵੀ ਪਿਛਲੇ 24 ਘੰਟਿਆਂ ਦੇ ਅੰਦਰ ਅੰਦਰ ਇੰਜ ਕਹਿ ਲਈਏ ਕਿ ਜਦੋਂ ਤੋਂ ਇਸਦਾ ਐਲਾਨ ਹੋਇਆ ਸ਼ਨੀਵਾਰ ਤੋਂ ਲੈ ਕੇ ਉਸ ਤੋਂ ਬਾਅਦ ਇਕਦਮ ਵੱਧ ਗਈ। ਫਿਲਮ ਦੇ ਨਿਰਮਾਤਾ ਨਿਰਦੇਸ਼ਕ ਹਨੀਤ ਰੇਹਨ ਨੇ ਫਿਲਮ ਨੂੰ ਲੈ ਕੇ CBFC ਦੇ ਉੱਤੇ ਇਲਜ਼ਾਮ ਵੀ ਲਗਾਏ ਸੀ, ਜਿਸ ਤੋਂ ਬਾਅਦ ਇਹ ਫਿਲਮ ਚਰਚਾ ਚ ਆ ਗਈ ਸੀ। ਕਿਹਾ ਗਿਆ ਸੀ ਕਿ ਇਸ ਦੇ ਵਿੱਚ 150 ਦੇ ਕਰੀਬ ਕੱਟ ਲਗਵਾਏ ਜਾ ਰਹੇ ਨੇ। ਹਾਲਾਂਕਿ ਇਸ ਬਾਬਤ ਇੱਕ ਖਬਰ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਪ੍ਰਕਾਸ਼ਿਤ ਕੀਤੀ ਹੈ। ਦੱਸ ਦਈਏ ਕਿ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਦੀ ਬਾਇਓਪਿਕ ਇਸ ਨੂੰ ਦੱਸਿਆ ਜਾ ਰਿਹਾ, ਸ਼ੁਰੂਆਤ ਦੇ ਵਿੱਚ ਖਾਲੜਾ ਇਸਦਾ ਨਾਮ ਸੀ, ਉਹ ਟਾਈਟਲ ਨੂੰ ਵੀ ਹਟਾ ਦਿੱਤਾ ਗਿਆ ਸੀ। ਫਿਰ ਹੋਰ ਬਹੁਤ ਸਾਰੇ ਟਾਈਟਲ ਇਸ ਨੂੰ ਦਿੱਤੇ ਗਏ ਸੀ, ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਕਿ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਉਹਨਾਂ ਦੇ ਘਰ ਤੋਂ ਹੀ ਅਗਵਾ ਕਰ ਲਿਆ ਗਿਆ ਸੀ ਤੇ ਇਸ ਤੋਂ ਬਾਅਦ ਉਹ ਕਦੇ ਵੀ ਘਰ ਪਰਤੇ ਨਹੀਂ ਸੀ। ਇਸ ਦਰਮਿਆਨ ਉਹਨਾਂ ਦੇ ਨਾਲ ਕੀ ਕੁਝ ਹੋਇਆ ਸੀ, ਮਨੁੱਖੀ ਅਧਿਕਾਰ ਕਾਰਕੁਨਾਂ ਦੇ ਹਵਾਲੇ ਦੇ ਨਾਲ ਇਕੱਠੀਆਂ ਕੀਤੀਆਂ ਜਾਣਕਾਰੀਆਂ ਤੋਂ ਇਹ ਖ਼ਬਰ ਮਾਕਨਾ ਇਹ ਫਿਲਮ ਜਿਹੜੀ ਹੈ ਤਿਆਰ ਕੀਤੀ ਗਈ ਹੈ।
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ ਜੂਨ 1984 ਤੋਂ ਲੈ ਕੇ ਦਸੰਬਰ 1994 ਦੇ ਦਰਮਿਆਨ ਅੰਮ੍ਰਿਤਸਰ ਮਜੀਠਾ ਤਰਨ ਤਾਰਨ ਦੇ 3 ਸ਼ਮਸ਼ਾਨ ਘਾਟਾਂ ਤੋਂ ਮਿਲੀਆਂ ਅਣਜਾਣ ਲਾਸ਼ਾਂ ਦਾ ਬਿਆਰਾ ਜਨਤਕ ਵੀ ਕੀਤਾ ਸੀ। ਉਹਨਾਂ ਦਾ ਦਾਅਵਾ ਸੀ ਕਿ ਇਹ ਲਾਸ਼ਾਂ ਪੁਲਿਸ ਦੀ ਤਰਫ ਤੋਂ ਕੀਤੀਆਂ ਗਈਆਂ ਗੈਰ ਕਾਨੂੰਨੀ ਕਾਰਵਾਈਆਂ, ਪੁਲਿਸ ਦੇ ਨਾਲ ਹੋਏ ਅਤਿਆਚਾਰ, ਹਿਰਾਸਤੀ ਮੌਤਾਂ ਔਰ ਕਥਿਤ ਫਰਜ਼ੀ ਮੁੱਠਭੇੜਾਂ ਦੇ ਨਾਲ ਜੁੜੀਆਂ ਹੋਈਆਂ ਨੇ। ਔਰ ਖਾਲੜਾ ਇਹਨਾਂ ਨੂੰ ਹੀ ਸ਼ਮਸ਼ਾਨ ਘਾਟਾਂ ਤੱਕ ਲਿਆਂਦੇ ਹੁੰਦੇ ਸੀ, ਇਹਨਾਂ ਜਿਹੜੀਆਂ ਮੜੀਆਂ ਤੱਕ ਇਹਨਾਂ ਲਾਸ਼ਾਂ ਨੂੰ, ਜਿਨ੍ਹਾਂ ਦਾ ਕੋਈ ਵੀ ਵਾਲੀ ਵਾਰਸ ਨਹੀਂ ਸੀ ਹੁੰਦਾ। ਹੁਸ਼ਿਆਰਪੁਰ, ਜਲਾਲਾਬਾਦ ਤੇ ਮਮਦੋੜ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ। ਇੱਥੇ ਨਗਰ ਪੰਚਾਇਤ ਦੀਆਂ, ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਨੇ ਇਹਨਾਂ 3 ਇਲਾਕਿਆਂ ਦੇ ਵਿੱਚ। ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਾਂਗਰਸ ਦੇ ਅੰਦਰ ਅੰਦਰੂਨੀ ਸੰਕਟ ਕੀ ਖੜਾ, ਇਹ ਭਾਰਤ ਦੀਆਂ ਖਬਰਾਂ ਚ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝਾ ਕਰਨਗੇ। ਪਰ ਆਓ ਆਸਟ੍ਰੇਲੀਆ ਵਾਲੇ ਪਾਸੇ ਆ ਜਾਂਦੇ। ਆਸਟ੍ਰੇਲੀਆ ਦੇ ਵਿੱਚ ਖਬਰਾਂ ਪਹਿਲਾਂ ਕੌਮਾਂਤਰੀ ਖਿੱਤੇ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਵਿਦੇਸ਼ੀ ਦਖਲ ਅੰਦਾਜ਼ੀ ਦਾ ਇਲਜ਼ਾਮ ਲੱਗ ਰਿਹਾ। ਪਰ ਇਸ ਵਾਰ ਕੋਈ ਸਾਜਿਸ਼ ਘੜਨ ਦੇ ਲਈ ਨਹੀਂ, ਬਲਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਖਦਾਨ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਚੀਨ ਦੀ ਤਰਫ ਤੋਂ ਇਸ ਚੀਨ ਦੀ ਹੀ ਇੱਕ ਇਨਵੈਸਟਮੈਂਟ ਕੀਤੀ ਜਾ ਰਹੀ ਹੈ। ਯਾਨੀ ਕਿ ਚੀਨ ਦੀ ਜਿਹੜੀ ਉਹ ਕੰਪਨੀ ਹੈ ਆਸਟ੍ਰੇਲੀਆ ਦੇ ਵਿੱਚ ਮੌਜੂਦ ਵੀ ਨਹੀਂ ਹੈ, ਪਰ ਚੀਨ ਦੇ ਵਿੱਚ ਬੈਠਿਆਂ ਬੈਠਿਆਂ ਇੱਕ ਬੜੀ ਮਹੱਤਵਪੂਰਨ ਜਿਹੜੀ ਮਾਈਨਿੰਗ ਹੈ ਉਸਦੇ ਉੱਤੇ ਕੰਟਰੋਲ ਲਿਆ ਜਾ ਰਿਹਾ। ਵੈਸਟਰਨ ਆਸਟ੍ਰੇਲੀਆ ਦੇ ਈਸਟ ਕਿੰਬਰਲੀ ਇਲਾਕੇ ਦੇ ਵਿੱਚ ਬ੍ਰਾਊਨਸ ਰੇਂਜ ਦੇ ਅੰਦਰ ਪੈਂਦੀ ਇਸ ਨੂੰ ਨਾਰਦਰਨ ਮਿਨਰਲਸ ਨਾਮ ਦੀ ਇੱਕ ਕੰਪਨੀ ਜਿਹੜੀ ਪਰਥ ਦੇ ਵਿੱਚ ਆਧਾਰਿਤ ਹੈ, ਉਸ ਤੋਂ ਇਸਦਾ ਪੂਰਾ ਕੰਟਰੋਲ ਚੀਨ ਦੀ ਇੱਕ ਕੰਪਨੀ ਨੇ ਲਿਆ। ਬ੍ਰਾਊਨਸ ਰੇਂਜ ਦੇ ਵਿੱਚ ਟਰਬੀਅਮ ਤੇ ਡਾਇਸਪੋਰੀਅਮ ਨਾਮ ਦੇ ਜਿਹੜੇ ਰੇਅਰ ਅਰਥ ਮੈਟਰਸ ਹੁੰਦੇ ਨੇ ਉਹ ਇੱਥੇ ਖਦਾਨ ਦੇ ਵਿੱਚੋਂ ਕੱਢੇ ਜਾਂਦੇ ਨੇ, ਔਰ ਚੀਨ ਦੀ ਤਰਫ ਤੋਂ ਇਸ ਦੇ ਵਿੱਚ ਪੂਰਾ ਕੰਟਰੋਲ ਲਿਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਇਸ ਦੀ ਖੁਦਾਈ ਦੇ ਲਈ ਜਾਂ ਇਸ ਖਦਾਨ ਦੇ ਵਿੱਚ ਕੰਮ ਦੇ ਲਈ ਬੈਲਿਸਟਿਕ ਮਿਜ਼ਾਈਲਾਂ, ਨਿਊਕਲੀਅਰ ਪਾਵਰ ਦੇ ਨਾਲ ਚੱਲਣ ਵਾਲੀਆਂ ਸਬਮਰੀਨਸ ਤੇ ਫਾਈਟਰ ਜੈਟਸ ਦੇ ਵਿੱਚ ਇਹਨਾਂ ਦੀ ਵਰਤੋਂ ਜਿਹੜੀ ਹੁੰਦੀ ਹੈ ਇਸ ਰੇਅਰ ਅਰਥ ਮਿਨਰਲ ਦੀ, ਉਸ ਨੂੰ ਚੀਨ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦਾ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਵਿੰਡ ਟਰਬਾਈਨਸ ਤੇ ਇਲੈਕਟ੍ਰਿਕ ਵਹੀਕਲ ਮੋਟਰਸ ਦੇ ਵਿੱਚ ਇਸ ਦਾ ਇਸਤੇਮਾਲ ਕਰਨ ਦੇ ਲਈ ਚੀਨ ਇਸ ਦਾ ਕੰਟਰੋਲ ਲੈਣਾ ਚਾਹੁੰਦਾ, ਕਿਉਂਕਿ ਚੀਨ ਦਾਅਵਾ ਕਰ ਰਿਹਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੀ ਰਿਨਿਊਬਲ ਐਨਰਜੀ ਉਹ ਸਭ ਤੋਂ ਜ਼ਿਆਦਾ ਚੀਨ ਦੇ ਵਿੱਚ ਪੈਦਾ ਕੀਤੀ ਜਾਂਦੀ ਔਰ ਵਿੰਡ ਟਰਬਾਈਨਸ ਇਸ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੀਆਂ ਨੇ। ਇਲੈਕਟ੍ਰਿਕ ਵਹੀਕਲ ਦੇ ਮਾਮਲੇ 'ਚ ਯਾਨੀ ਈਵੀ ਦੇ ਮਾਮਲੇ ਦੇ ਵਿੱਚ ਵੀ ਚੀਨ ਮੋਰੀ ਦੇਸ਼ ਇੱਕ ਬੰਦਾ ਜਾ ਰਿਹਾ। ਕ੍ਰਿਟੀਕਲ ਮਿਨਰਲ ਦੀ ਜਿੱਥੋਂ ਤੱਕ ਗੱਲ ਆਉਂਦੀ ਹੈ, ਪਿਛਲੀਆਂ 20 ਸਾਲਾਂ ਦੇ ਵਿੱਚ ਚੀਨ ਨੇ ਪੂਰੀ ਦੁਨੀਆ 'ਚ ਦਬਦਬਾ ਹਾਸਲ ਕੀਤਾ। ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਜਿਹੜੇ ਕ੍ਰਿਟੀਕਲ ਮਿਨਰਲ ਨੇ ਉਹਨਾਂ ਦੇ ਉੱਤੇ ਵੀ ਚੀਨ ਆਪਣਾ ਪੂਰਾ ਕੰਟਰੋਲ ਰੱਖਣਾ ਚਾਹੁੰਦਾ। ਸਵਾਲ ਇਹ ਉੱਠ ਰਹੇ ਨੇ ਕਿ ਆਸਟ੍ਰੇਲੀਆ ਦੀਆਂ ਕੰਪਨੀਆਂ ਇਸ ਦੇ ਉੱਤੇ ਆਪਣਾ ਦਾਅਵਾ ਕਿਉਂ ਨਹੀਂ ਕਰ ਰਹੀਆਂ। ਖੈਰ, ਸਵਾਲ ਤਾਂ ਪ੍ਰਧਾਨ ਮੰਤਰੀ ਨੂੰ ਐਸੇ ਕਰਨੇ ਚਾਹੀਦੇ ਸੀ, ਪਰ ਜਿਹੜੇ ਅਖੌਤੀ ਪੋਡਕਾਸਟ ਹੁੰਦੇ ਨੇ, ਜਿਹੜੇ ਹਲਕੇ ਪੋਡਕਾਸਟਰ ਹੁੰਦੇ ਨੇ, ਉਹ ਕਈ ਵਾਰ ਵੱਡੇ ਨੇਤਾਵਾਂ ਨੂੰ ਵੀ ਕਿਵੇਂ ਫਸਾ ਲੈਂਦੇ ਨੇ। ਅਗਲੀ ਖਬਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਜੁੜੀ ਹੋਈ ਹੈ, ਜਿਸ ਦੇ ਉੱਤੇ ਸਵਾਲ ਕੁਝ ਹੋਰ ਕਰਨੇ ਚਾਹੀਦੇ ਸੀ, ਪਰ ਪੋਡਕਾਸਟਰ ਨੇ ਸਵਾਲ ਕੁਝ ਹੋਰ ਪੁੱਛੇ। ਦੱਸ ਦਈਏ ਕਿ ਕੈਨਬਰਾ ਦੇ ਵਿੱਚ ਪਿਛਲੇ ਹਫ਼ਤੇ ਨੋਵਾਜ਼ ਡੀਪ ਬੁਸ਼ ਡੀਪ ਜਿਹੜੀ ਹੈ ਉਹਨਾਂ ਨੇ ਇੱਕ ਪੋਡਕਾਸਟ ਕੀਤਾ ਪ੍ਰਧਾਨ ਮੰਤਰੀ ਦੇ ਨਾਲ। ਉਹਨਾਂ ਤੋਂ ਪੁੱਛਿਆ ਅੰਗਰੇਜ਼ੀ ਦੇ ਵਿੱਚ ਸਵਾਲ, ਸ਼ੈਕ ਮੈਰੀ ਔਰ ਡੇਟ, ਕਿ ਤੁਸੀਂ ਕਿਸ ਦੇ ਨਾਲ ਸੰਬੰਧ ਬਣਾਓਗੇ, ਕਿਹਦੇ ਨਾਲ ਵਿਆਹ ਕਰੋਗੇ ਤੇ ਕਿਹਨੂੰ ਡੇਟ ਤੇ ਲੈ ਕੇ ਜਾਓਗੇ। 3 ਨਾਮ ਵੀ ਦਿੱਤੇ ਪ੍ਰਧਾਨ ਮੰਤਰੀ ਨੂੰ, ਕਾਇਲੀ ਮਿਨੋਕ, ਨਿਕੋਲ ਕਿਡਮੈਨ ਤੇ ਰੌਂਡਾ ਬੁਕਮੋਰ। ਹਾਲੀਵੁੱਡ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ, ਸੰਗੀਤ ਜਗਤ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ। ਪਰ ਪ੍ਰਧਾਨ ਮੰਤਰੀ ਨੇ ਇਸ ਦਾ ਜਵਾਬ ਬੜਾ ਵਧੀਆ ਦਿੱਤਾ। ਉਹਨਾਂ ਕਿਹਾ ਕਿ ਮੈਂ ਤਾਂ 6 ਮਹੀਨੇ ਹੋ ਗਏ ਨੇ, ਹੁਣ ਤਾਂ ਮੈਂ ਵਿਆਹਿਆ ਗਿਆ। ਪਰ ਜਿਹੜੀ ਇਹਦੀ ਪੋਡਕਾਸਟਰ ਸੀ ਨਿੱਕੀ ਔਸਬਨ, ਉਹਨਾਂ ਨੇ ਫਿਰ ਤੋਂ ਪ੍ਰਧਾਨ ਮੰਤਰੀ ਨੂੰ ਫਸਾਇਆ। ਕਿਹਾ ਕਿ ਚਲੋ ਮੰਨੋ ਕਿ ਤੁਸੀਂ ਵਿਆਹੇ ਹੋਏ ਨਹੀਂ ਹੋ, ਜਾਂ ਇਹ ਮੰਨ ਕੇ ਚਲੋ ਕਿ ਜੇ 6 ਮਹੀਨੇ ਪਹਿਲਾਂ ਇਹ ਸਵਾਲ ਪੁੱਛਿਆ ਹੁੰਦਾ ਤੁਹਾਡੇ ਤੋਂ, ਫਿਰ ਦੱਸੋ ਕਿਹਦੇ ਨਾਲ ਸੰਬੰਧ ਬਣਾਓਗੇ, ਕਿਹਦੇ ਨਾਲ ਵਿਆਹ ਕਰੋਗੇ। ਪ੍ਰਧਾਨ ਮੰਤਰੀ ਨੇ ਕਿਹਾ ਕਾਇਲੀ ਤੁਸੀਂ ਪੁੱਛਿਆ ਸੀ, ਠੀਕ ਹੈ, ਕਾਇਲੀ ਦੇ ਨਾਲ ਉਹ ਇੱਕ ਚੰਗੀ ਸ਼ਖਸੀਅਤ ਨੇ, ਚੰਗੀ ਕਲਾਕਾਰਾਂ ਨੇ। ਹੁਣ ਪ੍ਰਧਾਨ ਮੰਤਰੀ ਨੇ ਬਿਆਨ ਤਾਂ ਦੇ ਦਿੱਤਾ, ਪਰ ਵਿਰੋਧੀ ਧਿਰ ਦੀ ਤਰਫ ਤੋਂ ਉਹਨਾਂ ਨੂੰ ਘੇਰਿਆ ਗਿਆ। ਇੰਡੀਪੈਂਡੈਂਟ ਜਿਹੜੇ MP ਨੇ NSW ਤੋਂ ਆਉਂਦੇ ਡਾਇਲੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਤੇ ਬੈਠ ਕੇ ਤੁਹਾਨੂੰ ਐਸੇ ਬਿਆਨ ਨਹੀਂ ਦੇਣੇ ਚਾਹੀਦੇ। ਹਾਲਾਂਕਿ ਅੰਗਰੇਜ਼ੀ ਦੇ ਵਿੱਚ ਜੋ ਇਸ ਦਾ ਤਰਜਮਾ ਸੀ ਉਹ ਪੰਜਾਬੀ ਦੇ ਵਿੱਚ ਅਸੀਂ ਨਹੀਂ ਤੁਹਾਨੂੰ ਦੱਸਣਾ ਚਾਹੁੰਦੇ, ਪਰ ਫਿਰ ਵੀ ਪ੍ਰਧਾਨ ਮੰਤਰੀ ਇਸ ਦਲਦਲ ਦੇ ਵਿੱਚ ਫਸਦਾ ਗਏ। ਹੁਣ ਉਹਨਾਂ ਤੇ ਸਵਾਲ ਉੱਠ ਰਹੇ ਨੇ ਕਿ ਠੀਕ ਹੈ, ਇਸ ਕਿਸਮ ਦੇ ਪੋਡਕਾਸਟ ਤੁਹਾਨੂੰ ਫਸਾਉਂਦੇ ਜ਼ਰੂਰ ਨੇ, ਪਰ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਬੈਠ ਕੇ ਤੁਸੀਂ ਇਸ ਕਿਸਮ ਦਾ ਜਵਾਬ ਦੇ ਰਹੇ ਹੋ।
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਜੌਡੀ ਹੇਡਨ ਦਾ ਵਿਆਹ ਜਿਹੜਾ ਉਹ 5 ਸਾਲ ਸੰਬੰਧਾਂ ਦੇ ਵਿੱਚ ਰਹਿਣ ਤੋਂ ਬਾਅਦ ਪਿਛਲੇ ਸਾਲ ਨਵੰਬਰ ਮਹੀਨੇ ਚ ਹੋਇਆ ਸੀ। ਦੀ ਲੌਜ ਕੈਨਬਰਾ ਦੇ ਵਿੱਚ ਇੱਕ ਸੈਰੇਮਨੀ ਵੀ ਕੀਤੀ ਗਈ ਸੀ ਤੇ ਇਸ ਦਰਮਿਆਨ ਉਹ ਆਸਟ੍ਰੇਲੀਆ ਚ ਪਹਿਲੇ ਐਸੇ ਪ੍ਰਧਾਨ ਮੰਤਰੀ ਬਣੇ ਸੀ ਜਿਹੜੇ ਪ੍ਰਧਾਨ ਮੰਤਰੀ ਕਾਰਜਕਾਲ ਦੇ ਦਰਮਿਆਨ ਵਿਆਹੇ ਗਏ ਹੋਣ। ਹਾਲਾਂਕਿ ਉਹਨਾਂ ਨੇ ਪਿਛਲੇ ਉਸ ਤੋਂ ਪਿਛਲੇ ਸਾਲ ਜਿਹੜੀ NSW ਦੇ ਸੈਂਟਰਲ ਕੋਸਟ ਇਲਾਕੇ ਦੇ ਵਿੱਚ ਲਗਭਗ $43 ਲੱਖ ਦੀ ਇੱਕ ਪ੍ਰੋਪਰਟੀ ਲਈ ਸੀ, ਉਸ ਦੇ ਉੱਤੇ ਵੀ ਵਿਵਾਦ ਖੜੇ ਹੋ ਗਏ ਸੀ। ਪ੍ਰਧਾਨ ਮੰਤਰੀ ਨੇ ਤਾਂ ਕਿਹਾ ਸੀ ਕਿ ਇਹ ਉਹਨਾਂ ਦੀ ਤੇ ਉਹਨਾਂ ਦੀ ਸ਼ਰੀਕੇ ਹਯਾਤ ਜੌਡੀ ਹੇਡਨ ਦੀ ਦਾ ਘਰ ਹੋਏਗਾ, ਜਿੱਥੇ ਉਹ ਆਪਣਾ ਪ੍ਰਧਾਨ ਮੰਤਰੀ ਦਾ ਕੰਮਕਾਜ ਨਿਪਟਾਉਣ ਤੋਂ ਬਾਅਦ ਜਾਂ ਸਿਆਸਤ ਨੂੰ ਅਲਵਿਦਾ ਕਹਿਣ ਤੋਂ ਬਾਅਦ ਰਹਿਣਾ ਚਾਹਣਗੇ। ਬਿਲਕੁਲ ਇੱਕ ਕਲਿਫ ਦੀ ਟੌਪ ਦੇ ਉੱਤੇ ਬਣੀ ਹੋਈ ਉਹ ਸ਼ਾਨਦਾਰ ਆਲੀਸ਼ਾਨ ਕੋਠੀ ਪ੍ਰਧਾਨ ਮੰਤਰੀ ਦਾ ਨਿਵਾਸ ਜ਼ਰੂਰ ਸੀ, ਪਰ ਸਵਾਲ ਇਹ ਉੱਠਣ ਲੱਗ ਪਏ ਸੀ ਕਿ ਉਹਨਾਂ ਨੇ ਇਹ ਘਰ ਉਦੋਂ ਲਿਆ ਜਦੋਂ ਆਸਟ੍ਰੇਲੀਆ ਦੇ ਵਿੱਚ ਰੀਅਲ ਐਸਟੇਟ ਦੇ ਲਈ ਲੋਕ ਮਸ਼ਕਤ ਕਰ ਰਹੇ ਨੇ, ਪਹਿਲਾ ਘਰ ਖਰੀਦਣਾ ਤੱਕ ਲੋਕਾਂ ਦੇ ਲਈ ਮੁਸ਼ਕਲ ਹੋ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੋਹਾਂ ਦੀ ਕਮਾਈ ਹੈ ਇਹ ਤੇ ਇਸ ਦੇ ਵਿੱਚ ਇਤਰਾਜ਼ ਵੀ ਕੀ ਹੈ। ਖੈਰ ਫਿਲਹਾਲ ਆਪਣੇ ਹਨੀਮੂਨ ਫੇਜ਼ ਦੇ ਵਿੱਚ ਹੀ ਪ੍ਰਧਾਨ ਮੰਤਰੀ ਤੋਂ ਐਸਾ ਸਵਾਲ ਪੁੱਛ ਲਿਆ ਗਿਆ ਤੇ ਉਹ ਫਸ ਗਏ ਨੇ। ਪਰ ਇਸ ਦਰਮਿਆਨ ਪ੍ਰਧਾਨ ਮੰਤਰੀ ਹੁਣ ਫਿਜੀ ਦੇ ਵਿੱਚ ਗਏ ਨੇ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਪ੍ਰਧਾਨ ਮੰਤਰੀ ਨੇ ਗੁਆਂਢੀ ਟਾਪੂ ਮੁਲਕ ਦੇ ਨਾਲ ਵਨਾਤੂ ਦੇ ਨਾਲ ਇੱਕ ਸਮਝੌਤਾ ਕੀਤਾ, ਹੁਣ ਉਹ ਫਿਜੀ ਗਏ ਨੇ। ਫਿਜੀ ਚ ਵੀ ਇੱਕ ਐਸਾ ਹੀ ਸਮਝੌਤਾ ਹੋਣ ਦਾ ਦੱਸਿਆ ਜਾ ਰਿਹਾ। ਇਹਨਾਂ ਦਿਨਾਂ ਦੇ ਵਿੱਚ ਐਂਥਨੀ ਅਲਬਨੀਜ਼ ਨੇ ਆਪਣੀ ਕੂਟਨੀਤਕ ਸਾਂਝਾਂ ਨੇ ਜਿਹੜੀਆਂ ਜਾਂ ਆਸਟ੍ਰੇਲੀਆ ਦੀ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੀ ਸਾਖ ਹੈ ਉਸ ਨੂੰ ਮਜ਼ਬੂਤ ਕਰਨ ਦਾ ਇੱਕ ਜਿਵੇਂ ਪੂਰਾ ਦਾ ਪੂਰਾ ਇੱਕ ਪੱਗ ਬੰਨ ਲਈ ਹੋਵੇ ਕਿ ਇਹ ਕੰਮ ਕਰਕੇ ਹਟਣੇ ਨੇ। ਵਨਾਤੂ ਦੇ ਨਾਲ ਹੋਈ ਡੀਲ ਕਿੰਨੀ ਅਹਿਮ ਸੀ ਉਸ ਦੇ ਬਾਰੇ ਤੁਹਾਨੂੰ ਪਿਛਲੇ ਹਫ਼ਤੇ ਖ਼ਬਰਾਂ ਦੇ ਵਿੱਚ ਦੱਸਿਆ ਸੀ। ਹੁਣ ਫਿਜੀ ਦੇ ਨਾਲ ਇਸ ਡੀਲ ਦੀ ਹਾਲੇ ਕੋਈ ਭਿਣਕ ਤੱਕ ਮੀਡੀਆ ਨੂੰ ਨਹੀਂ ਦਿੱਤੀ ਗਈ ਹੈ, ਪਰ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੋਹਾਂ ਦੇਸ਼ਾਂ ਦਾ ਬਹੁਤ ਹੀ ਗੰਭੀਰ ਤੇ ਬਹੁਤ ਹੀ ਮਜ਼ਬੂਤ ਸਮਝੌਤਾ ਹੋਣ ਜਾ ਰਿਹਾ। ਚੀਨ ਨੂੰ ਆਸਟ੍ਰੇਲੀਆ ਦੇ ਪਾਣੀਆਂ ਤੋਂ ਕਿਵੇਂ ਦੂਰ ਰੱਖਿਆ ਜਾਣਾ ਹੈ ਇਹ ਬਹੁਤ ਜ਼ਰੂਰੀ ਸੀ। ਵਨਾਤੂ ਦੇ ਨਾਲ ਹੋਇਆ ਸਮਝੌਤੇ ਤੇ ਆਸਟ੍ਰੇਲੀਆ ਨੇ ਇੱਕ ਕਿਸਮ ਦੀ ਵੀਟੋ ਹਾਸਲ ਕਰ ਲਈ ਹੈ ਕਿ $500 ਮਿਲੀਅਨ ਦਵਾਂਗੇ ਅਗਲੇ ਇੱਕ ਦਹਾਕੇ ਦੇ ਦਰਮਿਆਨ, ਪਰ ਚੀਨ ਕੋਈ ਵੀ ਇਨਵੈਸਟਮੈਂਟ ਵਨਾਤੂ ਦੇ ਵਿੱਚ ਕਰਦਾ ਹੈ ਤਾਂ ਆਸਟ੍ਰੇਲੀਆ ਨੂੰ ਦੱਸਣੀ ਹੋਏਗੀ ਔਰ ਆਸਟ੍ਰੇਲੀਆ ਉਸ ਦੇ ਉੱਤੇ ਆਖਰੀ ਫੈਸਲਾ ਉੱਥੋਂ ਦੀ ਸਰਕਾਰ ਦੇ ਨਾਲ ਰਲ ਕੇ ਲਏਗਾ। ਫਿਜੀ ਦੇ ਨਾਲ ਵੀ ਕੁਝ ਐਸਾ ਸਮਝੌਤਾ ਹੋ ਜਾ ਰਿਹਾ ਜਾਂ ਇਸ ਤੋਂ ਵੀ ਕਿਤੇ ਬਿਹਤਰ ਹੋ ਸਕਦਾ ਆਉਣ ਵਾਲੇ ਦਿਨਾਂ ਚ ਪਤਾ ਚੱਲੇਗਾ। ਪਰ ਪਤਾ ਚੱਲ ਰਿਹਾ ਹੈ ਕਿ ਇਸ ਤੋਂ ਠੀਕ ਬਾਅਦ ਜਦੋਂ ਪ੍ਰਧਾਨ ਮੰਤਰੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਦੇ ਨਾਲ ਜਿਹੜਾ ਆਸਟ੍ਰੇਲੀਆ ਇੰਡੀਆ ਪੈਕਟ ਹੋਣਾ ਉਹ ਤੋਂ ਬਾਅਦ ਐਂਥਨੀ ਅਲਬਨੀਜ਼ ਨੇ ਪਾਪੂਆ ਨਿਊ ਗਿਨੀ ਜਾਣਾ। PNG ਦੇ ਵਿੱਚ ਵੀ ਇੱਕ ਐਸਾ ਹੀ ਸਮਝੌਤਾ ਹੋਣਾ ਜਿਹਨੂੰ ਪੁੱਕ ਪੁੱਕ ਟ੍ਰੀਟੀ ਕਿਹਾ ਜਾ ਰਿਹਾ ਔਰ ਆਸਟ੍ਰੇਲੀਆ ਦੇ ਗੁਆਂਢੀ ਦੇਸ਼ਾਂ ਦੇ ਵਿੱਚ ਤੀਸਰਾ ਇੱਕ ਸਮਝੌਤਾ ਹੋਏਗਾ ਔਰ ਬਹੁਤ ਅਹਿਮ ਸਮਝੌਤਾ ਵੀ ਹੈ ਕਿਉਂਕਿ PNG ਜੇਕਰ ਸਟ੍ਰੈਟੇਜਿਕਲੀ ਦੇਖਿਆ ਜਾਵੇ ਜੀਓਗ੍ਰਾਫਿਕਲੀ ਦੇਖਿਆ ਜਾਵੇ ਤਾਂ ਬੜੀ ਹੀ ਇੱਕ ਅਹਿਮ ਤਰੀਨ ਜਗ੍ਹਾ ਦੇ ਉੱਤੇ ਬਣੇ ਹੋਏ ਟਾਪੂਆਂ ਦਾ ਇੱਕ ਦੇਸ਼ ਹੈ, ਸਮੂਹਾਂ ਦਾ ਇੱਕ ਦੇਸ਼ ਹੈ ਉਹ ਤੇ ਇੰਡੋਨੇਸ਼ੀਆ ਦੇ ਬਿਲਕੁਲ ਗੁਆਂਢ ਦੇ ਵਿੱਚ ਪੈਂਦਾ ਹੈ। ਇੰਡੋਨੇਸ਼ੀਆ ਜੋ ਕਿ ਚੀਨ ਨੂੰ ਪਸੰਦ ਨਹੀਂ ਕਰਦਾ ਤੇ ਜੇਕਰ PNG ਵੀ ਆਸਟ੍ਰੇਲੀਆ ਦੇ ਹੱਕ ਦੇ ਵਿੱਚ ਆ ਜਾਂਦਾ ਤਾਂ ਆਸਟ੍ਰੇਲੀਆ ਘੱਟੋ ਘੱਟ ਆਪਣੀਆਂ ਸਮੁੰਦਰੀ ਸਰਹੱਦਾਂ ਦੀ ਰਾਖੀ ਕਰਨ ਦੇ ਲਈ ਕਾਫੀ ਹੱਦ ਤੱਕ ਜਿਹੜਾ ਆਜ਼ਾਦ ਹੋ ਸਕੇਗਾ ਔਰ ਇਹਨਾਂ ਗੁਆਂਢੀ ਟਾਪੂ ਮੁਲਕਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਆਸਟ੍ਰੇਲੀਆ ਦੇ ਲਈ ਬੇਹੱਦ ਜ਼ਰੂਰੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਿਹੜੇ ਕਹਿ ਚੁੱਕੇ ਨੇ ਕਿ ਉਹ ਆਪਣੀ ਮਿਲਟਰੀਆਈਜੇਸ਼ਨ ਦੇ ਉੱਤੇ ਹੋਰ ਖਰਚ ਨਹੀਂ ਕਰਨਾ ਚਾਹੁੰਦੇ, ਆਸਟ੍ਰੇਲੀਆ ਦੀ GDP ਦੇ ਉੱਤੇ ਹੋਰ ਦਬਾਅ ਨਹੀਂ ਪਾਉਣਾ ਚਾਹੁੰਦੇ, ਹੋਰ ਵਧੇਰੇ ਹਥਿਆਰ ਲੈ ਕੇ, ਹਾਲਾਂਕਿ ਕਹਿਣਾ ਤਾਂ ਇਹ ਚਾਹੀਦਾ ਸੀ ਕਿ ਅਮਰੀਕਾ ਨੂੰ ਅਮੀਰ ਨਹੀਂ ਕਰਨਾ ਚਾਹੁੰਦੇ, ਪਰ ਤਰੀਕਾ ਇਹੀ ਹੈ ਕਿ ਆਸਟ੍ਰੇਲੀਆ ਵਧੇਰੇ ਮਿਲਟਰੀ ਜਿਹੜੇ ਐਸੈਟਸ ਖਰੀਦਣ ਦੀ ਬਜਾਏ ਜੇਕਰ ਇਹਨਾਂ ਦੇਸ਼ਾਂ ਦੇ ਨਾਲ ਆਪਣੇ ਸੰਬੰਧ ਮਜ਼ਬੂਤ ਕਰ ਲਏ, ਜੋ ਕਿ ਫਿਲਹਾਲ ਵਿਰੋਧੀ ਧਿਰ ਇਸ ਮਸਲੇ ਦੇ ਉੱਤੇ ਸਹਿਮਤ ਤਾਂ ਜ਼ਰੂਰ ਹੈ ਪਰ ਕੋਈ ਟਿੱਪਣੀ ਨਹੀਂ ਕਰ ਰਹੀ ਹੈ। ਵਿਰੋਧੀ ਧਿਰ ਦੀ ਗੱਲ ਕਰਦੇ ਹਾਂ ਪਰ ਪਹਿਲਾਂ ਨਰਿੰਦਰ ਮੋਦੀ ਦੀ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਜਿਹੜੇ ਭਾਰਤ ਦੇ ਉਹ ਆਸਟ੍ਰੇਲੀਆ ਆ ਰਹੇ ਨੇ ਇਸ ਦਰਮਿਆਨ 3 ਦਿਨਾਂ ਦੌਰੇ ਦੇ ਲਈ, ਉਹ ਵੀਰਵਾਰ ਦੇ ਦਿਨ ਮੈਲਬਰਨ ਪਹੁੰਚਣਗੇ ਜਿੱਥੇ ਮਾਰਵਲ ਸਟੇਡੀਅਮ ਦੇ ਵਿੱਚ ਉਹਨਾਂ ਨੇ ਇੱਕ ਇਵੈਂਟ ਨੂੰ ਸੰਬੋਧਨ ਵੀ ਕਰਨਾ, ਪਰ ਉਸ ਤੋਂ ਪਹਿਲਾਂ ਹੀ ਇਹ ਇਵੈਂਟ ਚਰਚਾ ਦਾ ਵਿਸ਼ਾ ਬਣ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਆਸਟ੍ਰੇਲੀਆ ਇੰਡੀਆ ਐਨੂਅਲ ਲੀਡਰਸ ਸਮਿਟ ਦੇ ਵਿੱਚ ਐਂਥਨੀ ਅਲਬਨੀਜ਼ ਦੇ ਨਾਲ ਮੁਲਾਕਾਤ ਵੀ ਕਰਨੀ ਹੈ ਜਿੱਥੇ ਭਾਰਤ ਆਸਟ੍ਰੇਲੀਆ ਪੈਕਟ ਦੇ ਉੱਤੇ ਗੱਲਬਾਤ ਹੋ ਸਕਦੀ ਹੈ। ਪਰ ਜਿਹੜਾ ਮਾਰਵਲ ਸਟੇਡੀਅਮ ਦਾ ਇਵੈਂਟ ਹੈ ਉਸ ਨੂੰ ਲੈ ਕੇ ਹੁਣ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ ਫੇਸਬੁੱਕ ਦੇ ਉੱਤੇ ਇੱਕ ਪੋਸਟ ਸਾਹਮਣੇ ਆਈ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਸਮਾਗਮ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਕਿ ਮੋਦੀ ਦਾ ਇਹ ਸਮਾਗਮ ਬੰਦ ਛੱਤ ਇਵੈਂਟ ਹੋਣਾ ਚਾਹੀਦਾ, ਨਹੀਂ ਤੇ ਮੋਦੀ ਨੂੰ
ਉਡਾ ਦਿੱਤਾ ਜਾਏਗਾ, ਜਾਂ ਫਿਰ ਇਹ ਕਿਹਾ ਗਿਆ ਕਿ ਉਹਨਾਂ ਨੂੰ ਮੌਤ ਦੀ ਧਮਕੀ ਦਿੱਤੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਇੱਕ ਖੁੱਲ੍ਹਾ ਇਵੈਂਟ ਨਹੀਂ ਹੋਣਾ ਚਾਹੀਦਾ। ਫੈਡਰਲ ਪੁਲਿਸ ਦੀ ਤਰਫ ਤੋਂ ਫਿਲਹਾਲ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ, ਪਰ ਇਹ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਵਿਸ਼ਾ ਹੈ ਆਸਟ੍ਰੇਲੀਆ ਦੇ ਉੱਤੇ। ਆਸਟ੍ਰੇਲੀਆ ਕਦੇ ਵੀ ਐਸਾ ਇੱਕ ਇਲਜ਼ਾਮ ਜਿਹੜਾ ਇੱਕ ਸਟੇਟਸਮੈਨ ਦੀ ਮੌਤ ਤਾਂ ਖੈਰ ਬਹੁਤ ਦੂਰ ਦੀ ਗੱਲ, ਕਿਸੇ ਹਮਲੇ ਦੀ ਗੱਲ ਜਿਹੜੀ ਹੈ ਉਸ ਇਲਜ਼ਾਮ ਨੂੰ ਵੀ ਨਹੀਂ ਝੱਲਣਾ ਚਾਹੇਗਾ, ਕਿਉਂਕਿ ਆਸਟ੍ਰੇਲੀਆ ਇੱਕ ਚੰਗੇ ਹੋਸਟ ਦੀ ਜਿਹੜੀ ਭੂਮਿਕਾ ਉਹ ਨਿਭਾਉਂਦਾ ਰਿਹਾ ਤੇ ਅੱਗੇ ਵੀ ਨਿਭਾਉਣਾ ਚਾਹੇਗਾ। ਇੱਕ ਹੋਰ ਖਬਰ ਜਿਹੜੀ ਪ੍ਰਧਾਨ ਮੰਤਰੀ ਦੇ ਹਵਾਲੇ ਦੇ ਨਾਲ ਹੀ ਹੈ, ਜਿੱਥੇ ਸਿਡਨੀ ਦੇ ਵਿੱਚ ਲੇਬਰ ਪਾਰਟੀ ਦੀ ਕਾਨਫਰੰਸ ਹੁੰਦੀ ਹੈ ਔਰ ਟਾਊਨ ਹਾਲ ਦੇ ਵਿੱਚ ਇਸ ਕਾਨਫਰੰਸ ਦੇ ਅੰਦਰ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ। NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਦੇ ਨਾਲ ਕੁਝ ਲੀਡਰ ਤਸਵੀਰਾਂ ਖਿਚਾਉਂਦੇ ਨੇ, ਕੁਝ ਲੀਡਰ ਡਿਪਟੀ ਪ੍ਰੀਮੀਅਰ ਪਰੂਕਾਰ ਦੇ ਨਾਲ ਤਸਵੀਰਾਂ ਖਿਚਾਉਂਦੇ ਨੇ। ਯਾਨੀ ਕਿ ਇਹ ਵੀ ਦੇਖਿਆ ਜਾ ਰਿਹਾ ਹੈ ਕਿ NSW ਦੇ ਵਿੱਚ ਜੇਕਰ ਅਗਲੀ ਵਾਰ ਕੋਈ ਤਬਦੀਲੀ ਹੁੰਦੀ ਹੈ ਤਾਂ ਕ੍ਰਿਸ ਮਿੰਸ ਸਰਕਾਰ ਚ ਬਣੇ ਰਹਿਣਗੇ ਕਿ ਨਹੀਂ, ਜਿਨ੍ਹਾਂ ਦੇ ਉੱਤੇ ਹੁਣ ਐਂਟੀ ਇਨਕੰਬੈਂਸੀ ਫੈਕਟਰ ਦਾ ਬਹੁਤ ਵੱਡਾ ਇਲਜ਼ਾਮ ਲੱਗ ਰਿਹਾ। ਉਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੀ ਕੁਝ ਇਸ ਤਰੀਕੇ ਦੇ ਨਾਲ ਆਏ ਜਿਵੇਂ ਪੰਜਵੀਂ ਦੇ ਬੋਰਡ ਦੀ ਪ੍ਰੀਖਿਆ ਦੇ ਵਿੱਚ ਫਲਾਇੰਗ ਆਉਂਦੀ ਹੁੰਦੀ ਹੈ, ਥੋੜੇ ਸਮੇਂ ਦੇ ਲਈ ਆ ਕੇ ਥੋੜੇ ਸਮੇਂ ਦੇ ਲਈ ਰਵਾਨਾ ਹੋ ਜਾਣਾ ਔਰ ਥੋੜੇ ਸ਼ਬਦਾਂ ਦੇ ਵਿੱਚ ਥੋੜੀਆਂ ਗੱਲਾਂ ਕਹਿ ਕੇ ਜਾਣੀਆਂ। ਬਹੁਤੀਆਂ ਗੱਲਾਂ ਜਿਹੜੀਆਂ ਪਾਰਟੀ ਦੇ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਇਕੱਠੇ ਹੋਏ ਸੀ, ਪਾਰਟੀ ਦੇ ਵਰਕਰ ਇਕੱਠੇ ਹੋਏ ਸੀ, ਉਹਨਾਂ ਨੂੰ ਇੱਕ ਮਜ਼ਬੂਤ ਕਰਨ ਦੇ ਲਈ ਗੱਲ ਕਹਿ ਕੇ ਜਾਣੀ ਸੀ, ਜਾਂ ਫਿਰ ਉਹਨਾਂ ਨੂੰ ਇੱਕ ਇੱਕਜੁੱਟ ਹੋਣ ਦਾ ਇੱਕ ਐਸਾ ਨਾਰਾ ਦੇ ਕੇ ਜਾਣਾ ਸੀ, ਇੱਕ ਮੰਤਰ ਦੇ ਕੇ ਜਾਣਾ ਸੀ, ਜਿਸ ਦੀ ਉਮੀਦ ਦੇ ਵਿੱਚ ਉਹ ਇੰਨੀ ਦੇਰ ਤੋਂ ਬੈਠੇ ਸੀ ਕੁਰਸੀਆਂ ਦੇ ਉੱਤੇ। ਪਰ ਪ੍ਰਧਾਨ ਮੰਤਰੀ ਤਾਂ ਆਉਂਦੇ ਨੇ ਤੇ ਲਿਬਰਲ ਪਾਰਟੀ ਦੀ ਫਜੀਹਤ ਕਰਕੇ ਚਲੇ ਜਾਂਦੇ ਨੇ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਦੀ ਪਿਛਲੇ ਹਫ਼ਤਿਆਂ ਦੇ ਦਰਮਿਆਨ ਕੈਨਬਰਾ ਚ ਮੀਟਿੰਗਾਂ ਹੋ ਰਹੀਆਂ ਨੇ, ਉਹ ਕਹਿ ਰਹੇ ਨੇ ਕਿ ਲਿਬਰਲ ਪਾਰਟੀ ਦਾ ਨਾਮ ਬਦਲ ਦੋ ਸ਼ਾਇਦ ਤਾਂ ਕਰਕੇ ਬਲਾ ਜਿਹੜੀ ਟਲ ਜਾਵੇ, ਪਰ ਏਦਾਂ ਨਹੀਂ ਹੋਣਾ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਨੇ ਇਸ ਦੀ ਤੁਲਨਾ ਇੱਕ ਬ੍ਰਾਂਡ ਦੇ ਨਾਲ ਕਰ ਦਿੱਤੀ। ਉਹਨਾਂ ਕਿਹਾ ਕਿ ਤੁਹਾਡੇ ਬ੍ਰਾਂਡ ਦੇ ਵਿੱਚ ਸਮੱਸਿਆ ਨਹੀਂ ਹੈ, ਤੁਹਾਡੇ ਪ੍ਰੋਡਕਟ ਹੀ ਖਰਾਬ ਨੇ। ਕਹਿਣਾ ਤਾਂ ਉਹ ਐਂਗਸ ਟੇਲਰ ਦਾ ਨਾਮ ਲੈਣਾ ਚਾਹੁੰਦੇ ਸੀ, ਪਰ ਹੁਣ ਵਾਕਈ ਇਹ ਗੱਲ ਹੈ ਕਿ ਲਿਬਰਲ ਪਾਰਟੀ ਆਪਣੀ ਰੀਇਮੇਜ ਕਰਨ ਦੇ ਉੱਤੇ ਜਿਹੜੀ ਆਈ ਹੋਈ ਹੈ, ਜਾਂ ਆਪਣੇ ਆਪ ਦੀ ਸਾਖ ਜਿਹੜੀ ਉਹ ਬਦਲਣ ਦੇ ਉੱਤੇ ਆਈ ਹੋਈ ਹੈ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕ ਵਨ ਨੇਸ਼ਨ ਵਰਗੀਆਂ ਛੋਟੀਆਂ ਪਾਰਟੀਆਂ ਨੂੰ ਤਰਜੀਹ ਜਦੋਂ ਦੇਣ ਲੱਗ ਪੈਂਦੇ ਨੇ ਤੇ ਅਪੋਜੀਸ਼ਨ ਮੰਨਣ ਲੱਗ ਪੈਂਦੇ ਨੇ, ਤਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਲਈ ਤਾਂ ਇਹ ਸ਼ਰਮ ਦੀ ਗੱਲ ਹੋਏਗੀ ਓ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਆਪਣੇ ਵਰਕਰਾਂ ਦੀ ਜਾਂ ਆਪਣੇ ਪਾਰਟੀ ਨੇਤਾਵਾਂ ਦੀ ਬੈਠਕ ਦੇ ਵਿੱਚ ਲਿਬਰਲ ਦੀਆਂ ਸਾਰੀਆਂ ਗੱਲਾਂ ਕਰ ਜਾਂਦੇ ਨੇ, ਵਨ ਨੇਸ਼ਨ ਦੀ ਕੋਈ ਗੱਲ ਨਹੀਂ ਕਰਦੇ, ਕੰਟਰੋਵਰਸ਼ੀਅਲ ਹਾਊਸਿੰਗ ਟੈਕਸ ਰਿਫੋਰਮਸ ਦੇ ਉੱਤੇ ਕੋਈ ਗੱਲ ਨਹੀਂ ਕਰਦੇ, ਪਰ ਫਾਇਦੇ ਗਿਣਾ ਕੇ ਜ਼ਰੂਰ ਚਲੇ ਜਾਂਦੇ ਨੇ। ਦੱਸ ਦਈਏ ਕਿ ਇਸ ਦਰਮਿਆਨ ਜਿਹੜੀਆਂ ਤਸਵੀਰਾਂ ਵੀ ਜਿਸ ਕਿਸਮ ਦੇ ਨਾਲ ਬਹੁਤ ਸਾਰੇ ਨੇਤਾਵਾਂ ਨੇ ਪਾਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪੋ ਆਪਣੇ ਲੀਡਰਾਂ ਦੀਆਂ, ਉਹਦੇ ਤੋਂ ਇਹ ਵੀ ਪਤਾ ਚੱਲਦਾ ਹੈ ਕਿ NSW ਦੀ ਲੇਬਰ ਇਕਾਈ ਦੇ ਅੰਦਰ ਤਾਂ ਘੱਟੋ ਘੱਟ ਸਭ ਕੁਝ ਠੀਕ ਨਹੀਂ ਚੱਲ ਰਿਹਾ। NSW ਠੀਕ ਚੱਲ ਹੀ ਨਹੀਂ ਰਿਹਾ ਵੈਸੇ ਵੀ। ਉੱਥੇ ਮੈਲਬਨ ਤੋਂ ਇੱਕ ਮਾੜੀ ਖਬਰ ਆਈ ਹੈ, ਜਿੱਥੇ ਰਿਚਮੰਡ ਦੇ ਵਿੱਚ ਇੱਕ ਸ਼ਾਪਿੰਗ ਸੈਂਟਰ ਦੇ ਆਸ ਪਾਸ ਤੰਬਾਕੂ ਸਟੋਰਸ ਦੇ ਉੱਤੇ ਹਮਲੇ ਬੋਲੇ ਗਏ ਨੇ। ਮੈਲਬਨ ਦੇ ਵਿੱਚ ਇਹ ਤੰਬਾਕੂ ਸਟੋਰਸ ਦੇ ਉੱਤੇ ਅੱਗਜਨੀ ਕਰ ਦਿੱਤੀ ਜਾਣੀ ਇੱਕ ਬੜੀ ਆਮ ਗੱਲ ਹੋ ਗਈ ਹੈ, ਬੜਾ ਗੰਭੀਰ ਵਿਸ਼ਾ ਸੀ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵੀਕਐਂਡ ਤੋਂ ਲੈ ਕੇ ਸੋਮਵਾਰ ਦੀ ਤੜਕ ਸਵੇਰ 4 ਵਜੇ ਤੱਕ 10 ਤੰਬਾਕੂ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ। 80 ਫਾਇਰ ਫਾਈਟਰ, 25 ਫਾਇਰ ਟਰੱਕਸ ਜਿਹੜੇ ਨੇ ਮੌਕਿਆਂ ਦੇ ਉੱਤੇ ਮੌਜੂਦ ਰਹੇ ਨੇ, ਹਾਲਾਂਕਿ ਕਿਸੇ ਵੀ ਇਮਾਰਤ ਦੇ ਅੰਦਰ ਕਿਸੇ ਵੱਡੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਖਬਰਾਂ ਦੀ ਸਾਂਝ ਦੇ ਵਿੱਚ ਅਖੀਰ ਦੇ ਅੰਦਰ ਖਬਰਾਂ ਖੇਡ ਜਗਤ ਦੀਆਂ, ਜਿੱਥੇ ਕੱਲ ਦੇ ਦਿਨ ਲਾਰਡਸ ਦੇ ਮੈਦਾਨ ਦੇ ਉੱਤੇ ਇੰਗਲੈਂਡ ਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਕ੍ਰਿਕਟ ਟੀਮ ਆਮੋ ਸਾਹਮਣੇ ਸੀ। ਮੁਕਾਬਲਾ ਕੋਈ ਆਮ ਨਹੀਂ ਸੀ, ਸਾਲ 2026 ਦਾ ICC ਵੁਮੈਨ T20 ਵਰਲਡ ਕੱਪ ਸੀ, ਜਿਸ ਦੇ ਖਾਤਰ ਫਾਈਨਲ ਮੈਚ ਦੇ ਵਿੱਚ ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ, ਨਿਰਧਾਰਤ 20 ਓਵਰਾਂ ਚ 150 ਦੌੜਾਂ ਬਣਾਈਆਂ, ਜਿਸ ਦੇ ਵਿੱਚ ਕਪਤਾਨ ਨੈਟ ਬ੍ਰੰਟ ਦੀਆਂ 58 ਦੌੜਾਂ ਸ਼ਾਮਲ ਸੀ ਤੇ ਆਲਰਾਊਂਡਰ ਫਰੇਆ ਕੈਂਪ ਨੇ 44 ਦੌੜਾਂ ਨਾਬਾਦ ਰਹਿੰਦੇ ਹੋਏ ਬਣਾਈਆਂ। ਆਸਟ੍ਰੇਲੀਆ ਦੀ ਮਹਿਲਾਵਾਂ ਦੀ ਜਿਹੜੀ ਬੱਲੇਬਾਜ਼ੀ ਹੈ ਉਸਦੇ ਅੱਗੇ ਟੀਚਾ ਕੋਈ ਖਾਸ ਵੱਡਾ ਨਹੀਂ ਸੀ, ਕਿਉਂਕਿ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਟੀਮ ਇਸ ਤੋਂ ਵੱਡੇ ਟੀਚੇ ਪਹਿਲਾਂ ਹਾਸਲ ਕਰ ਚੁੱਕੀ ਹੈ। ਐਲਿਸ ਪੈਰੀ, ਜਿਨ੍ਹਾਂ ਤੋਂ ਉਮੀਦ ਸੀ, ਹਾਲਾਂਕਿ ਉਹ ਕਾਫੀ ਅੱਗੇ ਆਏ, ਉਹਨਾਂ ਤੋਂ ਪਹਿਲਾਂ ਹੀ ਸਾਰਾ ਮੇਲਾ ਲੁੱਟ ਲਿਆ ਬੈਥਮੁਨੀ ਤੇ ਫੀਬ ਲਿਚਵਿਲਡ ਨੇ। ਬੈਥਮੁਨੀ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਿਆ,
64 ਦੌੜਾਂ ਬਣਾਈਆਂ 49 ਗੇਂਦਾਂ ਚ। ਫੇਵ ਲਿਚਵਿਲ ਨੇ 35 ਗੇਂਦਾਂ ਚ 48 ਦੌੜਾਂ ਬਣਾਈਆਂ। ਮੈਚ ਦਾ ਪੂਰਾ ਵੇਰਵਾ ਸੀ ਆਪਣੇ ਸੋਸ਼ਲ ਮੀਡੀਆ ਤੇ ਪਾ ਛੱਡਿਆ। ਆਸਟ੍ਰੇਲੀਆ ਨੇ ਇਸ ਮੈਚ ਨੂੰ 7 ਵਿਕਟਾਂ ਦੇ ਫਰਕ ਦੇ ਨਾਲ ਜਿੱਤ ਕੇ ਇੱਕ ਵਾਰ ਫੇਰ ਤੋਂ ਮਹਿਲਾਵਾਂ ਦੀ T20 ਵਿਸ਼ਵ ਕੱਪ ਦੀ ਵਿਜੇਤਾ ਹੋਣ ਦਾ ਜਿਹੜਾ ਉਹਨਾਂ ਦੇ ਕੋਲ ਟਾਈਟਲ ਕਿਉਂ ਰਹਿਣਾ ਚਾਹੀਦਾ ਇਹ ਸਾਬਤ ਕੀਤਾ। ਉਧਰ ਫੀਫਾ ਵਿਸ਼ਵ ਕੱਪ ਦੇ ਵਿੱਚ ਰਾਊਂਡ ਆਫ 16 ਦੇ ਮੁਕਾਬਲੇ ਚੱਲ ਰਹੇ ਨੇ। ਬ੍ਰਾਜ਼ੀਲ ਦੇ ਦੀਵਾਨਿਆਂ ਦੇ ਲਈ ਮਾੜੀ ਖਬਰ ਇਹ ਹੈ ਕਿ ਇਹ ਮੈਚ ਜਿਹਨੂੰ ਕਿ ਆਖਰੀ ਮਿੰਟਾਂ ਦਾ ਇੱਕ ਮੈਚ ਕਿਹਾ ਜਾ ਸਕਦਾ, 79ਵੇਂ ਮਿੰਟ ਚ ਅਰਲਿੰਗ ਹਾਲੈਂਡ ਦਾ ਗੋਲ, ਫਿਰ ਨਿਆਮਾਰ ਦਾ ਜਿਹੜਾ 90 ਮਿੰਟ ਦੀ ਖੇਡ ਖਤਮ ਹੋਣ ਤੋਂ ਬਾਅਦ ਜਿਹੜਾ ਗੋਲ ਹੋਣਾ, ਤੇ ਹਾਲੈਂਡ ਦਾ ਇੱਕ 90ਵੇਂ ਮਿੰਟ ਦੇ ਵਿੱਚ ਗੋਲ। ਇਸ ਤਰੀਕੇ ਦੇ ਨਾਲ ਨਾਰਵੇ ਨੇ ਇਹ ਮੈਚ 2-1 ਦੇ ਨਾਲ ਜਿੱਤ ਲਿਆ। ਔਰ ਇਸ ਵਕਤ ਜਿਹੜੀ ਫੀਫਾ ਵਿਸ਼ਵ ਕੱਪ ਦੇ ਵਿੱਚ ਕਿਲੀਅਨ ਮਬਾਪੇ, ਲਿਓਨਲ ਮੈਸੀ ਤੇ ਅਰਲਿੰਗ ਹਾਲੈਂਡ, ਨਾਰਵੇ, ਅਰਜਨਟੀਨਾ ਤੇ ਫਰਾਂਸ ਦੇ ਇਹਨਾਂ ਖਿਡਾਰੀਆਂ ਦੇ 7-7 ਗੋਲ ਨੇ ਔਰ ਇਹ ਗੋਲਡਨ ਬੂਟ ਦੀ ਦਾਅਵੇਦਾਰੀ ਚ ਸਭ ਤੋਂ ਅੱਗੇ ਚੱਲ ਰਹੇ। ਮੈਚ ਅਸਲ ਦੇ ਵਿੱਚ 80ਵੇਂ ਮਿੰਟ ਤੋਂ ਬਾਅਦ ਹੀ ਕਾਫੀ ਜ਼ਿਆਦਾ ਦਿਲਚਸਪ ਵੀ ਹੋ ਨਿਬੜਿਆ। ਖੈਰ ਫੀਫਾ ਵਿਸ਼ਵ ਕੱਪ ਦੇ ਵਿੱਚ ਇੱਕ ਹੋਰ ਮੁਕਾਬਲਾ ਅੱਜ ਦੇ ਦਿਨ ਹੋਣਾ, ਮੈਕਸੀਕੋ ਨਾਮ ਇੰਗਲੈਂਡ ਦਾ। ਇੱਕ ਹੋਸਟ ਕੰਟਰੀ ਹੈ ਜਿਹੜੀ ਕੈਨੇਡਾ, ਉਹ ਪਹਿਲਾਂ ਹੀ ਰਾਊਂਡ ਆਫ 16 ਦੇ ਵਿੱਚ ਹਾਰ ਚੁੱਕੀ ਹੈ, ਬਾਹਰ ਹੋ ਚੁੱਕੀ ਹੈ। ਔਰ ਹੁਣ ਕਿਤੇ ਮੈਕਸੀਕੋ ਵੀ ਜੇਕਰ ਬਾਹਰ ਹੁੰਦਾ ਹੈ ਇੰਗਲੈਂਡ ਜਿਸ ਫਾਰਮ ਦੇ ਵਿੱਚ ਖੇਡ ਰਹੀ ਹੈ, ਤਾਂ ਫਿਰ ਇਹ ਮਾੜੀ ਖਬਰ ਹੋਏਗੀ। ਹਾਲਾਂਕਿ ਸਿਮਸਨ ਦੀਆਂ ਜਿਹੜੀਆਂ ਪ੍ਰੈਡਿਕਸ਼ਨਸ ਨੇ ਉਸ ਦੇ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਾਈਨਲ ਮੁਕਾਬਲਾ ਮੈਕਸੀਕੋ ਬਨਾਮ ਅਰਜਨਟੀਨਾ ਹੋਣਾ। ਪਰ ਅਜਿਹੇ ਹਾਲਾਤ ਨਜ਼ਰ ਨਹੀਂ ਆਉਂਦੇ ਕਿਉਂਕਿ ਇਸ ਦੇ ਵਿੱਚ ਇੰਗਲੈਂਡ ਦੀ ਟੀਮ ਇੱਕ ਵੱਡੀ ਚੁਣੌਤੀ ਬਣ ਕੇ ਖੜੀ ਹੋਏਗੀ। ਰਾਊਂਡ ਆਫ 16 ਦੇ ਵਿੱਚ ਕੱਲ ਦੇ ਦਿਨ ਮੁਕਾਬਲਾ ਪੁਰਤਗਾਲ ਬਨਾਮ ਸਪੇਨ ਹੈ, ਜਿਸ ਮੈਚ ਦੇ ਉੱਤੇ ਬਹੁਤ ਸਾਰੇ ਲੋਕਾਂ ਦੀਆਂ ਨਿਗਾਹਾਂ ਨੇ ਕਿ ਆਖਿਰਕਾਰ ਅਰਜਨਟੀਨਾ ਤੇ ਪੁਰਤਗਾਲ ਅਗਲੇ ਦੌਰ ਦੇ ਵਿੱਚ ਪਹੁੰਚਣਗੇ, ਕੁਆਟਰ ਫਾਈਨਲ ਸੈਮੀਫਾਈਨਲ ਦੀ ਦੌੜ ਨੂੰ ਤੈਅ ਕਰਦੇ ਹੋਏ ਅੱਗੇ ਪਹੁੰਚਣਗੇ ਕਿ ਨਹੀਂ। ਖੈਰ ਖਬਰਾਂ ਦੇ ਇਸ ਅੱਜ ਦੇ ਸੈਗਮੈਂਟ ਦੇ ਵਿੱਚ ਨਹੀਂ, ਸੋਸ਼ਲ ਮੀਡੀਆ ਤੋਂ ਜਾ ਕੇ ਤੁਸੀਂ ਬਾਕੀ ਜਾਣਕਾਰੀਆਂ ਲੈ ਸਕਦੇ ਹੋ ਤੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਖੇਡਾਂ ਦੀ ਖਬਰਾਂ ਦੀਆਂ ਸਾਂਝ ਪਾਵਾਂਗੇ। ਫਿਲਹਾਲ ਇਹਨਾਂ ਹੀ, ਦਿਓ ਇਜਾਜ਼ਤ, ਧੰਨਵਾਦ।